ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ, ਨਾਲ ਛਾਇਆ ਮਾਣ ਦੋ, ਨਾਲ ਫਲ ਖਾਣ ਦੋ। ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ? ਇਹਦੀ ਡਾਲੀ, ਇਹਦੀ ਟਾਹਣੀ, ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕਣ। ਤੇ ਲਗਾਉਣ ਵਾਲੇ ਨੇ ਆਖਿਆ, ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ, ਔਰ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ। ਜਦੋਂ ਇਸ ਨੂੰ ਬੀਜਣ ਲੱਗਾ, ਇਸ ਦੀ ਜੜ੍ਹ ਦੇ ਕੋਲ ਮਿਸ਼ਰੀ ਦੀ ਗਲੀ ਟਿਕਾ ਦੇਣਾ, ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ, ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ। ਪੜੋਸੀ ਨੇ ਆਖਿਆ, ਤੂੰ ਬੜਾ ਭੋਲਾ ਹੈ, ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ, ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ, ਉਹਦੇ ਸੁਭਾਅ ਵਿੱਚ ਕੁੜਕਤ ਨੇ।

0: ਆ ਰੋਜ਼
1: ਅੰਮ੍ਰਿਤ ਸਿੰਚਨ ਨਾਲ ਵੀ ਨਿੰਮ ਦਾ ਸਹਿਜ ਨਹੀਂ ਜਾਂਦਾ, ਭਾਵ ਸੁਭਾਅ ਨਹੀਂ ਬਦਲਦਾ। ਸਹਿਜ ਦਾ ਅੱਖਰੀ ਅਰਥ ਸੁਭਾਅ, ਕਿਉਂਕਿ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋ ਜਾਏ, ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਂਦਾ, ਤੇ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆ ਉਸਨੂੰ ਉਚੇਚ ਕਰਨੀ ਪੈਂਦੀ। ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਿਲ ਹੁੰਦਾ, ਸਹਿਜ ਸੁਭਾਏ ਹੋਏ ਸੋ ਹੋਏ। ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ, ਉਸ ਕੰਮ ਵਿੱਚ ਹੁੰਦੀ ਏ ਜਿਹੜੀ ਸੁਭਾਅ ਵਿੱਚ ਸ਼ਾਮਿਲ ਹੋ ਜਾਏ। ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ, ਕਹਿੰਦੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ, ਭਾਵ ਉਹਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ, ਬਾਹਰ ਨਾਲ ਸਾਂਝ ਰੱਖਦੀਆਂ ਨੇ। ਤਨ ਦਾ ਕੱਪੜਾ ਮੈਲਾ ਹੋ ਜਾਏ, ਤਨ ਮੈਲਾ ਹੋ ਜਾਏ, ਤਨ ਉੱਪਰ ਦੀ ਚੀਜ਼ ਹੈ, ਇਹਨੂੰ ਮੈਲ ਬਾਹਰੋਂ ਲੱਗਣੀ, ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ। ਤਨ ਦਾ ਕੱਪੜਾ ਮੈਲਾ ਹੋ ਜਾਏ, ਸਾਬਣ ਦੀ ਜ਼ਰੂਰਤ ਹੈ। ਹਜ਼ੂਰ ਕਹਿੰਦੇ

0: ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁੱਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁੱਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁੱਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁੱਖ ਚਾਹੀਦਾ। ਔਰ ਭਰਾਵਾਂ ਤੋਂ ਸੁੱਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ, ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁੱਖ ਦੀ ਲੋੜ ਹੈ। ਸੁੱਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਨਾ ਸੁੱਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀ ਅਦਾਲਤਾਂ ਚ ਵੀ ਨੇ, ਤਲਾਕ, ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇ ਉੱਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਰੋਗ ਵਿੱਚ ਬੰਦਾ ਤੜਪ ਰਿਹਾ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਹੈ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦੇ, ਕਹਿੰਦਾ ਇਹ ਲੈ ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਿਹਾ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹਦੇ ਚ ਕੋਈ ਲੱਭਿਆ ਹੀ ਨਹੀਂ ਸਾਨੂੰ, ਸੁੱਖ ਤੇ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਤਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਇਸ ਤਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ੍ਹ ਦੀ, ਗਿਆਨੀ ਅਮਰ ਸਿੰਘ ਜੀ ਚਾਕਰ ਯੂਪੀ ਸਿੱਖ ਮਿਸ਼ਨ ਦੇ ਉਦੋਂ ਇੰਚਾਰਜ ਸਨ ਤੇ ਸ਼ਾਮੀ ਆਪਾਂ ਸੈਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ ਚੋਂ ਭਜਿਆ ਹੋਇਆ ਆ ਰਿਹਾ ਸੀ ਤੇ ਸਾਹਮਣੇ ਦੋ ਜੋ ਹੈ ਲਾਈਨਾਂ ਸਨ ਰੇਲ ਦੀਆਂ ਆਉਣ ਜਾਣ ਦੀਆਂ ਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ। ਉਹ ਭਜਿਆ ਭਜਿਆ ਆਇਆ ਤੇ ਲਾਈਨ ਦੇ ਕੋਲ ਖੜਾ ਹੋ ਗਿਆ ਤੇ ਅਸੀਂ ਦੂਰੋਂ ਦੇਖ ਰਹੇ ਸੀ, ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ, ਇਸ ਵਾਸਤੇ ਖੜਾ ਹੋ ਗਿਆ, ਪਰ ਗੱਡੀ ਅਜੇ ਦੂਰ ਸੀ। ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲਾਈਨ ਦੇ ਉੱਤੇ ਲੇਟ ਗਿਆ। ਜਿਤਨੇ ਕੋਈ ਉਦਮ ਕਰੇ, ਉਪਰਾਲਾ ਕਰੇ, ਉਸ ਤੱਕ ਪਹੁੰਚੇ, ਗੱਡੀ ਤੇ ਲੰਘ ਗਈ, ਟੁਕੜੇ ਟੁਕੜੇ ਹੋ ਗਏ। ਭੱਜੇ ਹੋਏ ਸੀ ਗਏ, ਅਜੇ ਖੂਨ ਵਿੱਚ ਗਰਮਾਈ ਸੀ, ਭਾਵੇਂ ਟੁਕੜੇ ਹੋ ਗਏ ਤੇ ਮੈਂ ਦੇਖਿਆ ਬੋਲ ਰਿਹਾ ਸੀ, ਇਹ ਧੜ ਕੱਟਿਆ ਜਾ ਰੁਕ ਬੋਲ ਰਿਹਾ ਸੀ, ਗਾਲਾਂ ਕੱਢ ਰਿਹਾ ਸੀ ਆਪਣੇ ਭਰਾ ਨੂੰ। ਤੇ ਉਸ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਘਰੋਂ ਲੜ ਕੇ ਆ ਰਿਹਾ, ਭਰਾ ਨਾਲ ਝਗੜਾ ਹੋ ਗਿਆ, ਭਰਜਾਈ ਨਾਲ ਝਗੜਾ ਹੋ ਗਿਆ। ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ, ਸਹਿਜੇ ਸਹਿਜੇ ਦਮ ਤੋੜ ਗਿਆ। ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਹੈ ਕਿ ਇਸ ਤਨ ਦੇ ਹੁੰਦਿਆਂ ਮੈਨੂੰ ਸੁੱਖ ਨਹੀਂ ਮਿਲਿਆ, ਇਸ ਤਨ ਨੂੰ ਕੀ ਕਰਨਾ ਹੈ, ਇੱਕ ਪਾਸੇ ਸੁੱਟ, ਬੰਦੇ ਨੂੰ ਸੁੱਖ ਚਾਹੀਦਾ। ਤੇ ਹੁਣ ਮੈਂ ਅਰਜ਼ ਕਰਾਂ, ਸੁੱਖ ਨਾ ਇਸ ਤਨ ਤੋਂ ਮਿਲਦਾ, ਨਾ ਧਨ ਤੋਂ ਮਿਲਦਾ, ਨਾ ਪੁੱਤਰਾਂ ਤੋਂ ਮਿਲਦਾ, ਨਾ ਮਿੱਤਰਾਂ ਤੋਂ ਮਿਲਦਾ, ਨਾ ਪਤੀ ਤੋਂ ਮਿਲਦਾ, ਨਾ ਪਤਨੀ ਤੋਂ ਮਿਲਦਾ। ਇਹ ਸਭ ਸਾਧਨ ਨੇ, ਲਕਸ਼ ਨਹੀਂ ਹੈ, ਮੰਜ਼ਲੇ ਮਕਸੂਦ ਨਹੀਂ। ਤਾਂ ਸੁੱਖ ਕਿਸ ਤੋਂ ਮਿਲਦਾ? ਮੈਂ ਇੰਜ ਕਹਿ ਦਿਆਂ ਕਿ ਸੁੱਖ ਕਿਸੇ ਤੋਂ ਮਿਲਦਾ ਨਹੀਂ, ਚੌਂਕਣਾ ਨਾ, सुख दा दूजा ना है परमात्मा। परमात्मा तो सुख नहीं मिलता, परमात्मा मिलता है तो सुख मिलता है, या इंज कह लो सुख मिलता है तो परमात्मा मिलता है, इंज कह लो सुख का ही नाम परमात्मा। और किसका नाम परमात्मा है? और किसनों परमात्मा कहोगे? रज के कोशिश कर लो, जगत तो सुख तो मिलता नहीं, धन इकट्ठा हो गया, संपदा इकट्ठी हो गई है, शान शौकत बन गई है, सता है, सुख तो मिलता नहीं, सुख का ही दूजा नाम परमात्मा। परमात्मा का ना ही सुख है। सूरज का मिलना ही रोशनी का मिलना है, सुख का मिलना ही परमात्मा का मिलना है, परमात्मा का मिलना ही सुख का मिलना है। तो हुण सुख किवें मिले? साहिब गुरु अमरदास जी महाराज जो है दसदे ने पावन पवित्र इस बाणी दे राही आप सरवण करो कि किवें जो है सुख की प्राप्ति की जा सकती। हां जी,
1: गुर सेवा ते सुख पाईया, पुरखा सुख ना पाल।
0: तू सुख की टोल किसे होर पासे ना करे, गल वखरी, मित्रां दी टोल जरूर कर और धन संपदा की टोल जरूर कर, इस दे नाल ते बिना तेरी उपजीविका नहीं चलेगी, और सिलसिले जुटा, टोल कर। पर तू ये आखे कि हुण मित्रां चो मैनू सुख चाहीदा है, धन तो मैनू सुख चाहीदा है, पुत्रां तो मैनू सुख चाहीदा है, परिवार तो मैनू सुख चाहीदा है। साहिब कहिंदे ने होर ते सुख ना भाल, होर किसे पासे सुख लभण दी कोशिश कर ही ना, तू टोल कर ही ना। जे सुख लभना है ते सुख लभेगा गुरु दी सेवा विचों। पर हुण सवाल यह पैदा होंदा, गुरु की सेवा की है? बस इस सेवा का थोड़ा जिहा मैं खुलासा करना है ताकि गल स्पष्ट हो जाए। गुरु की सेवा की है? यह दूजी पंक्ति खोल दी है की सेवा है, किस तरह सेवा करोगे? क्योंकि सेवा करने वाले भी बथेरे मैं दुखी देखे ने। एक कहिंदा मैं कौम की सेवा पिया करना, एक कहिंदा मैं गुरुद्वारे की सेवा पिया करना, एक कहिंदा मैं लंगर की सेवा पिया करना, तो यह भी मैं रोंदे पिटदे देखे ने गुस्ताखी मां क्षमा करनी। सेवा की है तो यह दूजी पंक्ति च गुरु अमरदास जी महाराज ने आप ही खोले है, आप जो है सरवण करो। हां जी,
1: गुर का शब्द मन भेदिया सदा वसै हर नाल।
0: गुरु की मूल सेवा की है कि गुरु शब्द दे च अपना मन परो ले, गुरु दे शब्द दे च अपना मन जोड़ ले। हर की टहल कमावनी जपिए प्रभ का नाम, उदी याद नू हिरदे च वसा ले। जिथे गुरु दी सेवा दी गल आवे ना, इस सेवा दा मतलब है सिमरन, इन्नी मैरज कर दें। ते जिथे गुरु दी सेवा दी गल ना आवे, उथे सेवा दा मतलब है संसार दी सेवा। सेवा संसार दी करनी है, सिमरन गुरु दा करना है, सिमरन निरंकार दा करना है। तो हुण थोड़ा जिहा मैं होर भी खुलासा कर दें। सेवा दी लोड़ दुनिया नू है, गुरु नू नहीं है, परमात्मा नू नहीं है। परमात्मा ते साडी सेवा पिया करदा है, सूरज बन के सानू रोशनी पिया देंदा है, परमात्मा ही दे रहा है, और कौन दे रहा? साडी सेवा पिया करदा है। धरती बन के सानू रहण दी थां ते उपजीविका पिया जुटांदा है। पवन बन के परमात्मा, यह परमात्मा साडी सेवा पिया करदा है। हुण खुले रूप च मैं कहां, सेवा की लोड़ पैंदी है उसनू जिहड़ा छोटा है, सिमरन उसका करना है जो वड्डा है, सेवा उसकी करनी है जो छोटा है। इहनू समझना है, जिहड़ा वड्डा उहदी की सेवा करोगे? परमात्मा नू भोजन छकाओगे उहनू भुख ही नहीं लगती, उहदी मुठ्ठी चापी करोगे उहदा शरीर ही नहीं है, निराकार है, उहनू वस्त्र पहनाओगे लोड़ ही नहीं है, की सेवा करोगे उहदी? इहनू समझना है। विच दुनिया सेव कमाइए, सेव दुनिया दी, सेवा दुनिया दी। गुरु रामदास जी ने, गुरु अर्जन देव जी महाराज ने महान तीर्थ बनाया दुनिया दी सेवा लई। लोकी आन इना दी मन दी मैल धोले, इना दी तन दी मैल धोले, ते सेवा और की है? मां की करदी बच्चे दी मैल धोंदी और की है? जे गुरु भी साडी मैल धो रहा है ते साडी सेवा पे करदा है, ते सेवा ते छोटे दी करी दी है, इन्नी मैरज करदे छोटे दी करी दी। शब्द रचना और परमात्मा दी दैवी शक्तियां साडी सेवा दे च लीन ने, साडी सेवा कर रही ने। सेवा होंदी है जो अपने तो छोटा है पिछे, हुण मां बाप बच्चे दी सेवा ही करदे ने, की है ना? सेवा करन ते बच्चा जिंदा रह सकदा? यकीन जानो, परमात्मा सूरज बन के सानू रोशनी ना देवे असी जिंदा रह सकांगे? परमात्मा पवन बन के सानू प्राण ना देवे ਤੇ ਕਿਆ ਜ਼ਿੰਦਾ ਰਹਿ ਸਕਾਂਗੇ? ਤੇ ਸਭ ਪ੍ਰਮਾਤਮਾ ਇੰਝ ਸਾਡੀ ਸੇਵਾ ਪਿਆ ਕਰਦਾ ਹੈ ਜਿਵੇਂ ਮਾਂ ਬਾਪ ਮਾਸੂਮ ਬੱਚੇ ਦੀ ਸੇਵਾ ਕਰਦੇ ਨੇ। ਫਿਰ ਮਾਂ ਬਾਪ ਬੁੱਢੇ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਬੱਚਾ ਜਵਾਨ ਹੋ ਜਾਂਦਾ, ਤਾਕਤਵਰ ਹੋ ਜਾਂਦਾ। ਹੁਣ ਤਾਕਤਵਰ ਨੂੰ ਚਾਹੀਦਾ ਕਮਜ਼ੋਰ ਦੀ ਸੇਵਾ ਕਰੇ, ਹੁਣ ਮਾਂ ਬਾਪ ਕਮਜ਼ੋਰ ਹੋ ਗਏ, ਉਹਨਾਂ ਦੀ ਸੇਵਾ ਕਰੇ। ਸੇਵਾ ਤੇ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਬਲ ਦੀ ਹੁੰਦੀ ਹੈ, ਸੇਵਾ ਕਮਜ਼ੋਰ ਦੀ ਹੁੰਦੀ ਹੈ। ਇਸ ਨੂੰ ਮੈਂ ਆਪਣੇ ਢੰਗ ਨਾਲ ਜੋ ਹੈ ਥੋੜਾ ਜਿਹਾ ਸੋਚਿਆ, ਹੋ ਸਕਦਾ ਗਲਤ ਹੋਵੇ, ਪਰ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਤੇ ਕਰ ਸਕਦੇ ਹਾਂ। ਸੇਵਾ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਧਨ ਦੀ ਕਰਾਂਗੇ, ਸੇਵਾ ਨਿਰਗੁਣ ਦੀ ਕਰਾਂਗੇ, ਸੇਵਾ ਨਿਰਬਲ ਦੀ ਕਰਾਂਗੇ, ਔਰ ਕਿਸ ਦੀ ਕਰਾਂਗੇ? ਤੇ ਮੈਂ ਫਿਰ ਅਰਜ਼ ਕਰਾਂ, ਸੇਵਾ ਉਹੀ ਕਰ ਸਕਦਾ ਜੋ ਸਿਮਰਨ ਕਰਦਾ। ਸਿਮਰਨ ਉਸਦਾ ਕਰਨਾ ਜੋ ਅੱਗੇ ਹੈ, ਸਾਥੋਂ ਵੱਡਾ ਹੈ। ਇਸ ਵਾਸਤੇ ਸਾਹਿਬ ਕਹਿੰਦੇ, ਜੇ ਝਾਤ ਮਾਰਨੀ ਹੋਵੇ, ਯਾਦ ਕਰਨਾ ਹੋਵੇ, ਤਾਂ ਅਗਾਂਹ ਕੁ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹ ਆਵਾਰ, ਬੌੜ ਨਾ ਹੋਵੇ ਜਨਮੜਾ। ਸਿਮਰਨ ਉਸਦਾ ਕਰ ਜੋ ਅੱਗੇ ਹੀ ਹੈ, ਤੇ ਸੇਵਾ ਉਸਦੀ ਕਰ ਜੋ ਜਿਹੜਾ ਤੇਰੇ ਤੋਂ ਪਿੱਛੇ ਰਹਿ ਗਿਆ। ਕਲਾ ਦੇ ਚ, ਗੁਣ ਦੇ ਚ, ਧਨ ਦੇ ਚ, ਸੰਪਦਾ ਦੇ ਚ, ਕਿਸੇ ਪਹਿਲੂ ਚ ਜਿਹੜਾ ਪਿੱਛੇ ਰਹਿ ਗਿਆ ਉਹਦੀ ਸੇਵਾ ਕਰ। ਤੇ ਜਿਹੜਾ ਪਿੱਛੇ ਹੈ ਉਹਦੀ ਸੇਵਾ ਕਿਉਂ ਕਰਨੀ ਹੈ? ਤਾਂ ਕਿ ਉਹ ਅੱਗੇ ਆਵੇ, ਬਰਾਬਰੀ ਤੇ ਆਵੇ। ਤਾਂ ਹੁਣ ਮੈਂ ਅਰਜ਼ ਕਰਾਂ, ਰਾਜਨੀਤਿਕ ਸੇਵਾ ਨਹੀਂ ਕਰ ਸਕਦਾ, ਉਹ ਤਾਂ ਇਤਨਾ ਦੁਸ਼ਟ ਹੁੰਦਾ, ਉਹ ਸੇਵਾ ਕਿਸ ਤਰ੍ਹਾਂ ਕਰੇਗਾ? ਸੇਵਾ ਕਰੇ ਤਾਂ ਬਰਾਬਰੀ ਤੇ ਆਏਗਾ, ਤੇ ਰਾਜਨੀਤਿਕ ਬਰਾਬਰੀ ਤੇ ਕਿਸੇ ਨੂੰ ਨਹੀਂ ਲੱਗਦਾ। ਰਾਜਨੀਤਿਕ ਤੇ ਧੱਕਾ ਮਾਰਦਾ, ਦੂਰ ਚਲਾ ਜਾਏ। ਰਾਜਨੀਤਿਕ ਦੁਨੀਆਂ ਦੇ ਚ ਨੰਬਰ 2 ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਂਦਾ, ਜਿਹੜਾ ਪਿੱਛੇ ਖੜਾ ਉਹਨੂੰ ਪਿੱਛੇ ਸੁੱਟਿਆ ਜਾਂਦਾ। ਹੋਰ ਤੇ ਜਿਹੜਾ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇ ਉਹਦੀ ਨਿੰਦਾ। ਮੈਂ ਆਪਣੇ ਢੰਗ ਨਾਲ ਇੱਕ ਹੋਰ ਸਿਲਸਿਲਾ ਦੇਖਿਆ, ਯੂਰਪ ਦੀ ਦੁਨੀਆਂ ਵਿੱਚ ਥਾਂ ਥਾਂ ਤੇ ਮਜ਼ਾਕ ਉਡਾ ਰਿਹਾ ਜਾਂਦਾ ਯਹੂਦੀਆਂ ਦਾ, ਔਰ ਇਸ ਦੇਸ਼ ਵਿੱਚ ਮੈਂ ਦੇਖਿਆ ਥਾਂ ਥਾਂ ਤੇ ਮਜ਼ਾਕ ਦੀਆਂ ਗੱਲਾਂ ਬਣਾਈਆਂ ਇਹਨਾਂ ਨੇ ਸਿੰਘਾਂ ਨਾਲ, ਸਰਦਾਰਾਂ ਨਾਲ। ਯੂਰਪ ਵਿੱਚ ਵੀ ਮਜ਼ਾਕ ਹੈ, ਜਿਹੜੀ ਮਜ਼ਾਕ ਇਸ ਦੇਸ਼ ਦੇ ਸਿੱਖਾਂ ਨਾਲ ਹੈ, ਵੀ ਸਿੱਖਾਂ ਸ਼ਾਹੀ ਨਹੀਂ ਚਲੇਗੀ, ਜਾਂ ਦੁਸ਼ਟ ਕੁਝ ਹੋਰ ਤਰੀਕੇ ਨਾਲ ਭੱਦੀ ਮਜ਼ਾਕ ਵੀ ਕਰਦੇ ਨੇ। ਬਾਹਰ ਯੂਰਪ ਦੇ ਦੇਸ਼ਾਂ ਚ ਇਸ ਤਰ੍ਹਾਂ ਦੀ ਮਜ਼ਾਕ ਯਹੂਦੀਆਂ ਨਾਲ ਹੈ। ਯਹੂਦੀ ਯੂਰਪ ਦੇ ਤਮਾਮ ਵਿਆਪਾਰਕ ਮਰਕਜ਼ ਦੇ ਉੱਤੇ ਛਾਏ ਹੋਏ ਨੇ, ਕਰੋੜਾਂ ਪਤੀ ਨੇ, ਅਰਬਾਂ ਪਤੀ ਨੇ। ਯਹੂਦੀ ਚੋਟੀ ਦੇ ਸਾਇੰਸਦਾਨ ਨੇ, ਸਾਇੰਸ ਦੀ ਉਪਲਬਧੀ ਤੇ ਵੱਡੀ ਤੋਂ ਵੱਡੀ ਜਿਹੜੀ ਤਰੱਕੀ ਅਮਰੀਕਾ ਚ ਹੋ ਰਹੀ ਹੈ, ਰਸ਼ੀਆ ਚ ਹੋ ਰਹੀ ਹੈ, ਸਭ ਯਹੂਦੀ ਨੇ। ਕਰੀਬਨ 90% ਯਹੂਦੀ ਨੇ। ਵਿਆਪਾਰਕ ਕੇਂਦਰ ਤੇ ਬੜੇ ਬੜੇ ਕਾਰਖਾਨੇ ਸਭ ਯਹੂਦੀਆਂ ਦੇ ਚ। ਤੇ ਜਿਹੜਾ ਹੁਣ ਅੱਗੇ ਲੰਘਿਆ ਨਾ, ਧਨ ਦੇ ਚ, ਗੁਣ ਦੇ ਚ, ਕਲਾ ਦੇ ਚ, ਬੰਦੇ ਦੇ ਮਨ ਚ ਘਿਰਣਾ ਪੈਦਾ ਹੁੰਦੀ ਹੈ, ਈਰਸ਼ਾ, ਕਿਉਂ ਅੱਗੇ ਲੰਘੇ? ਹੁਣ ਚਾਹੀਦਾ ਤੇ ਤੂੰ ਆਪ ਉਦਮ ਕਰ, ਤੂੰ ਵੀ ਅੱਗੇ ਲੰਘ, ਤੈਨੂੰ ਕਿਸ ਨੇ ਰੋਕਿਆ? ਪਰ ਈਰਸ਼ਾਲੂ ਕੀ ਕਰੇਗਾ? ਨਿੰਦਾ, ਬਹੁੰਜ ਤਾਂ ਹੁਣ ਇਸ ਨੂੰ ਪਿੱਛੇ ਸੁੱਟ ਨਹੀਂ ਸਕਦੇ, ਕਰੋ ਨਿੰਦਾ। ਤੋ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਚ। ਦੇਸ਼ ਦਾ ਰੇਡੀਓ, ਦੇਸ਼ ਦਾ ਟੀਵੀ, ਦੇਸ਼ ਦੇ ਅਖਬਾਰ, ਦੇਸ਼ ਦੇ ਸਾਹਿਤਕਾਰ, ਦੇਸ਼ ਦੇ ਜੋ ਹੈ ਕਲਮ ਦੇ ਧਨੀ, ਜ਼ਬਾਨ ਦੇ ਧਨੀ, ਦੇਸ਼ ਦੇ ਸੱਤਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜਿਹੀਆਂ ਕੌਮ ਦੇ ਪਿੱਛੇ ਪੈ ਗਏ। ਇਸ ਗੱਲ ਨੂੰ ਮੰਨਣਾ ਪਏਗਾ ਸਾਹਿਤਕ ਢੰਗ ਨਾਲ ਔਰ ਮਨੋਵਿਗਿਆਨਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਇਹ ਕੌਮ ਬਹੁਤ ਅੱਗੇ ਹੈ, ਬਹੁਤ ਅੱਗੇ ਹੈ, ਗੁਣ ਦੇ ਚ, ਕਲਾ ਦੇ ਚ, ਦਾਨ ਦੇ ਚ, ਗਿਆਨ ਦੇ ਚ, ਸਮਰੱਥਾ ਦੇ ਚ, ਹਰ ਗੱਲ ਦੇ ਚ ਅੱਗੇ ਹੈ। ਅੱਗੇ ਹੈ ਕੌਮ, ਉਸ ਨੂੰ ਕਿਸ ਤਰ੍ਹਾਂ ਪਛਾੜੀ ਹੈ? ਤੋ ਨਿੰਦਾ, ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ, ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲ ਚ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ? ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ? ਭੰਡਣ ਦੀ ਤਾਂ ਲੋੜ ਉਸ ਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ। ਬਗੌਰ ਮਤਾਲਾ ਕਰਕੇ ਵੇਖ ਲੈਣਾ, ਜਿਹੜਾ ਹੈ ਹੀ ਮੈਥੋਂ ਪਿੱਛੇ, ਮੈਂ ਉਹਦੀ ਕੀ ਨਿੰਦਾ ਕਰਾਂਗਾ? ਨਿੰਦਾ ਤੇ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘ ਗਿਆ ਕਿਸੇ ਤਰੀਕੇ ਨਾਲ। ਤੋ ਯੂਰਪ ਦੇ ਦੇਸ਼ਾਂ ਵਿੱਚ ਨਿੰਦਾ ਹੈ ਯਹੂਦੀ ਦੇ, ਕਿਉਂਕਿ ਧਨ ਦੇ ਚ ਬਹੁਤ ਅੱਗੇ ਲੰਘ ਗਿਆ, ਕਾਰਖਾਨੇ ਉਸਦੇ, ਵਪਾਰਕ ਮਰਕਜ਼ ਉਸਦੇ, ਸਾਇੰਸ ਦੀ ਦੁਨੀਆਂ ਦੇ ਚੌਛਾਇਆ ਹੋਇਆ, ਉੱਥੇ ਯਹੂਦੀਆਂ ਦੀ ਨਿੰਦਾ, ਇੱਥੇ ਸਿੱਖਾਂ ਦੀ ਨਿੰਦਾ। ਤੋ ਕਰੀਬਨ ਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅੱਗੇ ਨੇ, ਈਰਸ਼ਾ ਕਰਕੇ ਨਿੰਦਾ ਕਰ ਦੇਣ, ਭਾਈ ਉਂਝ ਤੇ ਇਹਨਾਂ ਨੂੰ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ, ਉਹ ਨਿੰਦਾ ਕਰੋ। ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ, ਤੇ ਟਰਾਂਸਪੋਰਟ ਦੇ ਚ ਅੱਗੇ, ਵਿਆਪਾਰ ਦੇ ਚ ਅੱਗੇ, ਖੇਤੀਬਾੜੀ ਚ ਅੱਗੇ, ਇਲਮ ਦੇ ਚ ਅੱਗੇ, ਧਨ ਦੇ ਚ ਅੱਗੇ, ਸੰਪਦਾ ਦੇ ਚ ਅੱਗੇ, ਪਿਆਰ ਦੇ ਚ। ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਏ, ਝੁੱਗੀਆਂ ਚ ਰਹਿੰਦੇ ਪਏ, 20 ਸਾਲਾਂ ਦੇ ਆਏ ਨੇ, ਮਹਿਲ ਖੜੇ ਕਰ ਲੈਣੇ ਇੱਥੇ, ਇੰਜ ਕਹਿੰਦੇ ਨੇ। ਯੂਪੀ ਦੇ ਚ ਕਹਿੰਦੇ ਨੇ, ਰਾਜਸਥਾਨ ਦੇ ਚ ਕਹਿੰਦੇ ਨੇ, महाराष्ट्र कहते ने बेसी सदियां तो इतने पै रहे हैं सानू दो वक्त की रोटी जो है नहीं नसीब आती इन्होंने अठ अठ मंजिला कोठियां खड़िया की बंबे पूना तो जिहड़ा अगे लंघ गया ओदी निंदा होवेगी और इस निंदा तो कभी डरना भी नहीं यह होंदी है रज के होंदी है जिहड़ा अगे लंघ गया फिर मैं कहने एक रागी जब किसी रागी की निंदा करे ना मेरे सामने जब मैं समझदा किसी गल च रागी जरूर अगे है वरना निंदा करने की लोड़ी जिहड़ा है ही पिछे विचारे उसकी की निंदा होवेगी जरूर किसी गल च अगे तो मैं थां थां ते गया प्रोफेसर दर्शन सिंह की रागी ज्यादा निंदा करन मैं गल सीधी है थोड़ा तो बहुत अगे हूं करिए हूं तो उस पिछे रख नहीं सकते करो निंदा उन्होंने पिछे सुटो हूं और की है और किस तरह करोगे तो कई संत है संत की निंदा करते हैं तो जब कोई संत संत की निंदा करे ना तो समझ लेना उस संत तो संत जरूर अगे वरना निंदा करने की लोड़ ही नहीं सी मन की लोड़ सी जरूर अगे होगा जब कोई ज्ञानी ज्ञानी की निंदा करे जब कोई व्यापारी व्यापारिक की निंदा करे या कोई राजनीतिक राजनीतिक की निंदा करे समझ लेना अगे है अगे की निंदा होती है जिहड़ा पिछे है उन्हूं भंडन की लोड़ ही नहीं उन्हें निंदा करने की लोड़ ही नहीं है ही विचारा पिछे उसकी की निंदा करनी है निंदा उसकी होती है जो अगे तो निंदा का मतलब की है गल घटा के बयान करना अक्सर मैरज की झूठी उपमा गल वधा के बयान करनी निंदा की है गल घटा के बयान करनी है अगे उन्हूं पिछे सुटना गलों के नाल निंदा करके गल घटा के बयान करनी है फुल उन्हूं कंडा आखी जाओ इस देश का रक्षक रहा सिख ते देश का रक्षक होने के नाते देश के इतिहास दे चीज़ का बड़ा ना बड़ी गल हुण निंदा करो लिखो ये बख्शक है ये गद्दार है ये दोखी है लिखो आखो उचारो और चारों पासे समुचे देश इस ढंग की निंदा और यह भी इन्हों दिस पे है कि ट्रांसपोर्ट के छाए हुए आर्मी के ची इन की बहादरी की गल इन रूप निखरद बाकी तो इवें दिसद कबूतर बाज तो यही दिसद चिड़िया ही दिसदियां ने बाकी इन्ह के रंग रूप निखरद इन की गल और हकीकत यह है कि जिथे रंग रूप सतगुरु ने न्यारा दिता है उत्थे नाम ही बड़ा न्या दे दिता भावें खिमा करनी किसी का भी बच्चा होवे ते उहदा प्यो कोई काम क्यों ना करता होवे पर उहदे बच्चे नूं ते अगले सरदार जी कहिंदे ना सरदार सरदार ते मुखी हुंदा है ते मुखी ते सानूं हुण गुरु ने बना छड़िया तुसीं सानूं किस तरह पिछे रखोगे किस तरीके नाल रखोगे असी ते सरदार है गए हां सरदारियां ते सानूं जन्म तो मिल गई सानू गुरु ने जन्म तो बख्श दितिया जन्म तो प्राप्त कर ले ते सरदार हुण असी है गए इतनी मैरज करदे हां ते गुरु की बख्शी हुई सरदारी नूं दुनिया की कोई ताकत नहीं खो सकती इतनी मैरज करदे इस निंदा तो घबराना ना क्योंकि थां थां ते लोकी मैनू बड़े घबराए मेरे झूठ बोल रहे रेडियो झूठ बोल रहे टीवी झूठ लिख रहे ने अखबार मैं लिखणगे तुसी अगे हो कला दे च धन दे च संपदा दे च खेड़ी खेती बाड़ी दे च व्यापार दे च ट्रांसपोर्ट दे च तोपां लैके उस दे पिछे फिजदे ने जिन्हू गगन मंडल दे च उडारियां दी जाच आउंदी है परिंदा है पर शिकस्ता को कफस में कौन रखता है असीरी जब भी आई बफैजो बालो पर आई कहिंदा ये जिहड़े बाल ने ये जिहड़े पंख ने उड्डण वाले इन्होंने की कर दिता है शिकारियों के टोले मेरे पिछे ला दिता है क्योंकि मैं उड्डण की जाच आती है मैं उड़ना आता है तो इस कौम उड़ना

ਸਾਰੇ ਚਾਹੁੰਦੇ ਨੇ, ਸ਼ਾਇਦ ਦੇਸ਼ ਦੇ ਕਿਸੇ ਹੋਰ ਜ਼ਿਲ੍ਹੇ ਚ ਨਹੀਂ ਆਉਂਦੇ ਜਿੰਨਾ ਜਰਾਇਮ ਪੇਸ਼ਾ ਉੱਥੇ। ਤੇ ਜਿਤਨੇ ਡਾਕੂ ਗਵਾਲੀਅਰ ਦੇ ਮਸ਼ਹੂਰ ਨੇ, ਕਿਵੇਂ ਕਰਨੀ ਦੇਸ਼ ਦੇ ਕਿਸੇ ਹੋਰ ਸ਼ਹਿਰ ਦੇ ਨੀ, ਮਸ਼ਹੂਰ ਗਵਾਲੀਅਰ ਦੇ ਡਾਕੂ, ਆਲੇ ਦੁਆਲੇ ਦੇ ਮੁਰੇਣੇ ਦੇ ਪਿੰਡ ਦੇ ਸਭ ਡਾਕੂ ਤੇ ਉੱਥੋਂ ਦੇ ਨੇ। ਜੇਲਾਂ ਦੀਆਂ ਜੇਲਾਂ ਭਰੀਆਂ ਪਈਆਂ ਨੇ ਪਿੰਡ ਦੇ, ਐ ਜਿਹੜੀ ਚੰਬਲ ਘਾਟੀ ਦੇ ਡਾਕੂ ਨੇ ਉਹਦੇ ਨਾਲ ਜੇਲਾਂ ਭਰੀਆਂ ਪਈਆਂ ਨੇ। ਤੇ ਹੁਣ ਵੀ ਰਾਤ ਨੂੰ ਕੋਈ ਕਾਰ ਅਸਵਾਰ ਉਸ ਰੋਡ ਤੇ ਜਿਹੜਾ ਧੌਲਪੁਰ ਤੋਂ ਗਵਾਲੀਅਰ ਤੱਕ ਜਾਂਦਾ, ਰਾਤ ਨੂੰ ਲੰਘਣ ਦੀ ਹਿੰਮਤ ਨਹੀਂ ਕਰਦਾ ਤੇ ਪੁਲਿਸ ਵੀ ਰੋਕਦੀ ਹੈ, ਨਹੀਂ ਲੁੱਟੇ ਜਾਓਗੇ। ਕਿਆ ਤੁਸੀਂ ਸਮੁੱਚੇ ਗਵਾਲੀਅਰ ਨੂੰ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ? ਹੁਕਮ ਇਸ ਤਰ੍ਹਾਂ ਦਾ ਜਾਰੀ, ਕੋਈ ਸਰਕੂਲਰ ਜਾਰੀ ਕੀਤਾ? ਦੇਸ਼ ਦੇ ਸੱਤਾਧਾਰੀਆਂ ਤੋਂ ਪੁੱਛਿਆ ਜਾ ਸਕਦਾ, ਕਿਉਂਕਿ ਕਾਫੀ ਸਮੇਂ ਤੋਂ ਇਸ ਗਵਾਲੀਅਰ ਦੇ ਡਾਕੂ ਹੀ ਪੈਦਾ ਹੋ ਰਹੇ ਨੇ ਆਲੇ ਦੁਆਲੇ ਜ਼ਿਆਦਾ, ਚਾਹੇ ਉਹ ਡਾਕੂ ਮਾਨ ਸਿੰਘ ਤੇ ਚਾਹੇ ਤਹਿਸੀਲਦਾਰ ਸਿੰਘ ਤੇ ਚਾਹੇ ਹੋਰ ਹੈ ਤੇ ਚਾਹੇ ਹੋਰ, ਸਭ ਉਸੇ ਇਲਾਕੇ ਦੇ। ਤੇ ਕਿਆ ਘੋਸ਼ਿਤ ਕੀਤਾ ਤੁਸੀਂ ਕਿ ਇਹ ਇਲਾਕਾ ਜਰਾਇਮ ਪੇਸ਼ਾ? ਮੈਨਪੁਰੀ, ਫਰਖਾਬਾਦ, ਏਟਾ, ਇਟਾਵਾ, ਇਸ ਤਰ੍ਹਾਂ ਦੇ ਹੋਰ ਜਿਹੜੇ ਜ਼ਿਲ੍ਹੇ ਨੇ ਯੂਪੀ ਦੇ ਥੋੜੇ ਜਿਹਾ, ਕਿ ਇਹਨੂੰ ਤੁਸੀਂ ਜਰਾਇਮ ਪੇਸ਼ਾ ਕਰਾਰ ਦਿੱਤਾ? ਕੋਈ ਦਿਨ ਖਾਲੀ ਨਹੀਂ ਜਾਂਦਾ ਜਦ ਕਤਲ ਨਾ ਹੋਵੇ, ਕੋਈ ਦਿਨ ਖਾਲੀ ਨਹੀਂ ਜਾਂਦਾ ਜਦ ਜੋ ਹੈ ਡਾਕੇ ਨਾ ਪੈਣ ਤੇ ਚੋਰੀਆਂ ਨਾ ਆਉਣ। ਤੇ ਕਮਾਲ ਦੀ ਗੱਲ, ਅੰਮ੍ਰਿਤ ਵੇਲੇ ਉੱਠਣ ਵਾਲੀ ਕੌਮ, ਸੰਗਤ ਤੇ ਪੰਗਤ ਵਿੱਚ ਬੈਠਣ ਵਾਲੀ ਕੌਮ, ਹਰ ਪੱਧਰ ਵਿੱਚ ਸੇਵਾ ਕਰਨ ਵਾਲੀ ਇਹ ਕੌਮ ਮੈਨੂੰ ਗੱਲ ਭੁੱਲਦੀ ਨਹੀਂ। ਕੋਇਨਾ ਨਗਰ ਦੇ ਜਲਜ਼ਲਾ ਆਇਆ ਤੇ ਸਾਰਾ ਕੋਇਨਾ ਨਗਰ ਤਬਾਹ ਹੋ ਗਿਆ, 1 ਲੱਖ ਦੀ ਆਬਾਦੀ ਦਾ ਸ਼ਹਿਰ। ਤੇ ਬੰਬਈ ਦੇ ਵਿੱਚ ਭਾਈ ਜੈਮਲ ਸਿੰਘ ਤੇ ਉਹਨਾਂ ਦੇ ਨਾਲ ਸੰਗਤਾਂ ਲੰਗਰ ਦੇ ਭਰ ਕੇ ਟਰੱਕ ਤੇ ਬਸਤਰਾਂ ਦੇ ਭਰ ਕੇ ਟਰੱਕ ਕੋਇਨਾ ਨਗਰ ਪਹੁੰਚੇ। ਬਈ ਹੁਣ ਕਿਸ ਘਰ ਵਿੱਚ ਜੋ ਹੈ ਚੁੱਲ੍ਹਾ ਬਲੇਗਾ, ਘਰ ਤੇ ਸਾਰੇ ਢਹਿ ਢੇਰ ਹੀ ਹੋ ਗਏ। ਤੇ ਸਤਾਧਾਰੀ ਵੀ ਬਾਅਦ ਵਿੱਚ ਪਹੁੰਚੇ, ਪਰ ਗੁਰੂ ਕਾ ਲੰਗਰ ਪਹਿਲੇ ਪਹੁੰਚ ਗਿਆ ਸੀ, ਉੱਥੇ ਸੇਵਾ ਕਰਨ ਵਾਲੇ ਸਿੰਘ ਪਹਿਲੇ ਪਹੁੰਚ ਗਏ ਸਨ। ਤੋ ਇਹ ਸੇਵਾ ਸਿਮਰਨ ਵਾਲੀ ਕੌਮ, ਕੁਦਰਤੀ ਗੱਲ ਹੈ, ਗੁਰੂ ਦੀਆਂ ਬਰਕਤਾਂ ਤੇ ਰੱਬ ਦੀ ਬਰਕਤ ਹੋਣੀ ਸੀ, ਹਰ ਗੱਲ ਵਿੱਚ ਅੱਗੇ ਹੋ ਗਈ। ਇਹ ਅੱਗੇ ਹੋਣਾ ਨਹੀਂ ਚੰਗਾ ਲੱਗਿਆ, ਬਸ ਇੰਨੀ ਗੱਲ ਹੈ। ਜਿਹੜੇ ਇਲਜ਼ਾਮ ਇਹ ਲਾ ਰਹੇ ਨੇ ਇਹ ਨਿੰਦਾ ਹੈ, ਨਿੰਦਾ ਦਾ ਮਤਲਬ ਹੈ ਫੁੱਲ ਨੂੰ ਕੰਡਾ ਆਖਣਾ, ਬਸ ਇੰਨੀ ਗੱਲ ਹੈ, ਫੁੱਲ ਨੂੰ ਕੰਡਾ ਆਖਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸ਼ਸਤਰ ਇੰਗਲੈਂਡ ਦੇ ਵਿੱਚ ਜਦ ਵਾਪਸ ਆਏ ਇਸ ਦੇਸ਼ ਦੇ ਵਿੱਚ, ਤੇ ਉਸ ਵਕਤ ਦਾ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਰਸੀਵ ਕਰਨ ਲਈ ਗਿਆ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਾਲਮ ਹਵਾਈ ਅੱਡੇ ਤੇ। ਸ਼ਸਤਰਾਂ ਨੂੰ ਜੈਸੇ ਉਸਨੇ ਹੱਥ ਵਿੱਚ ਲਿਆ, ਰੋ ਪਿਆ ਸੀ ਜ਼ਾਰੋ ਜ਼ਾਰ, ਬਾਰ ਬਾਰ ਮੱਥਾ ਟੇਕਿਆ। ਤੇ ਮੱਥਾ ਟੇਕ ਕੇ ਉਹਦੀ ਰਸਨਾ ਤੋਂ ਬੋਲ ਨਿਕਲੇ, ਐ ਗੁਰੂ ਗੋਬਿੰਦ ਸਿੰਘ, ਇਹ ਉਦੋਂ ਸ਼ਸਤਰ ਨਾ ਚੁੱਕਦਾ ਤੇ ਪਤਾ ਨਹੀਂ ਦੇਸ਼ ਦੀ ਹਾਲਤ ਕੀ ਆਉਣੀ ਸੀ, ਤੇਰੀ ਬਖਸ਼ਿਸ਼। ਉਹਨੇ ਬਾਰ ਬਾਰ ਮੱਥਾ ਟੇਕਿਆ, ਸਮੁੱਚੇ ਦੇਸ਼ ਵਾਸੀਆਂ ਨੇ ਉਹਨਾਂ ਸ਼ਸਤਰਾਂ ਨੂੰ ਮੱਥਾ ਟੇਕਿਆ। ਕਮਾਲ ਦੀ ਗੱਲ, ਵਕਤ ਦੀ ਲੋੜ ਦੇ ਮੁਤਾਬਕ ਦੇਸ਼ ਦੀ ਰਕਸ਼ਾ ਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਚੁੱਕੇ ਤੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੀ ਧੰਨਵਾਦ ਕਰਦਾ, ਸਜਦਾ ਕਰਦਾ, ਮਹਿਮਾ ਗਾਇਨ ਕਰਦਾ। ਤੇ ਜਦ ਉਸਦੀ ਉਮਤ ਆਪਣੀ ਹੀ ਰਕਸ਼ਾ ਲਈ, ਉਹ ਆਪਣੇ ਆਪ ਨੂੰ ਖਤਰੇ ਸਮਝ ਕੇ ਆਪਣੀ ਰਕਸ਼ਾ ਲਈ ਸ਼ਸਤਰ ਚੁੱਕ ਲੈ, ਤੇ ਤੁਸੀਂ ਆਖੋ ਇਹ ਦੁਸ਼ਟ ਨੇ, ਦੋਖੀ ਨੇ। ਕਿਵੇਂ ਕਰਨੀ, ਅਸੀਂ ਤੇ ਮੁੱਦਤਾਂ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਹਾਂ, ਅਸੀਂ ਮੰਨਦੇ ਹੀ ਨਹੀਂ ਕਿ ਸ਼ਸਤਰਾਂ ਨਾਲ ਕੋਈ ਜੋ ਹੈ ਗੁਰਦੁਆਰਾ ਜਾਂ ਧਾਰਮਿਕ ਸਥਾਨ ਭ੍ਰਸ਼ਟ ਹੁੰਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ, ਇਹ ਤੇ ਮੇਰੇ ਪੀਰ ਨੇ, ਇਹ ਤੇ ਮੇਰੇ ਗੁਰੂ ਨੇ, ਮੈਂ ਤੇ ਇਹਨਾਂ ਤੋਂ ਮੱਥਾ ਟੇਕ। ਜੈ ਜੈ ਜਗ ਕਾਰਨ ਸ੍ਰਿਸ਼ਟ ਉਵਾਰੰ ਮਮ ਪਿਤ ਪਾਰੰ ਜੈ ਤੇਗੰ। ਮੈਂ 10 ਦਿਨ ਹਜ਼ੂਰ ਸਾਹਿਬ ਰਿਹਾ ਪਿਛਲੇ 2 ਮਹੀਨਿਆਂ ਦੌਰਾਨ, ਤੇ ਸਵੇਰੇ ਸਵੇਰੇ ਜੋ ਮੈਂ ਪਰਿਕਰਮਾ ਕਰਕੇ ਜਦ ਮੱਥਾ ਟੇਕਾਂ, ਥੜੇ ਦੇ ਉੱਤੇ ਪੁਜਾਰੀ ਸਾਹਿਬ ਨੇ ਸਜਾ ਕੇ ਰੱਖੇ ਪਿਸਟਲ, ਬੰਦੂਕਾਂ, ਤਲਵਾਰਾਂ, ਭਾਲੇ। ਤੇ ਪਹਿਲੇ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਅੱਗੇ ਜਾਂਦੇ ਨੇ, ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ। ਥੜੇ ਦਿੱਤੇ ਸਜਾ ਕੇ ਰੱਖੇ ਨੇ ਸਾਰੇ ਦੇ ਸਾਰੇ ਸ਼ਸਤਰ, ਤੇ ਸਾਰੀ ਦੁਨੀਆ ਮੱਥਾ ਟੇਕਦੀ ਹੈ, 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਹੈ। ਪਿਸਟਲਾਂ ਨੂੰ, ਬੰਦੂਕਾਂ ਨੂੰ, ਰਿਵਾਲਵਰ ਪਏ ਨੇ, ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ, ਮੱਥਾ ਪੈ ਟੇਕਦੇ ਆ। ਸ਼ਸਤਰਾਂ ਨੂੰ ਗੁਰੂ ਦੀ ਤਰ੍ਹਾਂ ਪੂਜਿਆ ਜਾ ਰਿਹਾ, ਆਖਿਰ ਸਿਪਾਹੀ ਦਾ ਸ਼ਸਤਰ ਤੇ ਜੋ ਹੈ, ਸਿਪਾਹੀ ਦਾ ਗੁਰੂ ਤੇ ਸ਼ਸਤਰ।

0: ਕੀ ਹੋਵੇਗਾ ਔਰ ਕੌਣ ਹੋਵੇਗਾ। ਸੰਤ ਦਾ ਗੁਰੂ ਗ੍ਰੰਥ ਹੋਵੇਗਾ, ਸਿਪਾਹੀ ਦਾ ਗੁਰੂ ਸ਼ਸਤਰ ਹੋਵੇਗਾ। ਤੇ ਅਸੀਂ ਕੇਵਲ ਸੰਤ ਨਹੀਂ, ਕੇਵਲ ਸਿਪਾਹੀ ਨਹੀਂ, ਸੰਤ ਸਿਪਾਹੀ, ਸਾਡੇ ਗੁਰੂ ਵੀ ਦੋ, ਸ਼ਸਤਰ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਡੇ ਗੁਰੂ ਨੇ। ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪੁਰਾਣੇ ਗੁਰਦੁਆਰਿਆਂ ਚ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਰਿਹਾ। ਇਹ ਦੋ ਗੁਰੂਆਂ ਦਾ ਪ੍ਰਕਾਸ਼ ਹੁੰਦਾ ਰਿਹਾ। ਯਹੀ ਹਮਾਰੇ ਪੀਰ, ਇਹ ਮੇਰੇ ਪੀਰ ਨੇ, ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ, ਇੱਕ ਮੇਰੀ ਮਨ ਦੀ ਰੱਖਿਆ ਕਰਦਾ, ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ, ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ। ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਹਾਂ, ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ, ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ? ਇਤਰਾਜ਼ ਨਹੀਂ ਕੀਤਾ ਸੀ, ਦੇਸ਼ ਗੁਲਾਮ ਸੀ, ਆਜ਼ਾਦੀ ਦਿਲਾਣਗੇ, ਦੇਸ਼ ਆਜ਼ਾਦ ਹੋ ਗਿਆ, ਹੁਣ ਇਤਰਾਜ਼, ਇਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ, ਬਸ ਇਸ ਵਾਸਤੇ ਇਤਰਾਜ਼, ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ। ਜੇ ਇਹ ਦੇਸ਼ ਦੇ ਚੋਂ ਦੋਖੀਆਂ ਨੂੰ, ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ ਤੇ ਦੇਸ਼ ਨੂੰ ਆਜ਼ਾਦੀ ਦੇ ਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ, ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਏ, ਨਿਕੰਮੇ ਤੇ ਬੈਠਣਗੇ ਨੇ, ਇਹ ਹੋ ਸਕਦਾ ਰਾਜਪਾਠ ਨਾ ਪ੍ਰਾਪਤ ਕਰਨ, ਧੋਖੇ ਮੈਂ ਕਰਨੀ ਤਰ੍ਹਾਂ ਤਰ੍ਹਾਂ ਦੀ ਬੁਲਾੜ ਤੇ ਨਿੰਦਾ ਸਮੁੱਚੇ ਦੇਸ਼ ਦੇ ਚ। ਭਾਵੇਂ ਹਰ ਸ਼ਹਿਰ ਦੇ ਚ ਮੈਂ ਆਪਣੇ ਢੰਗ ਨਾਲ ਤੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆਇਆ, ਜਿਹੜੇ ਵੀ ਅਖਬਾਰੀ ਰਿਪੋਰਟਰ ਮਿਲਦੇ ਰਹੇ, ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹੇ, ਤਨਸ ਕਰਦੇ ਰਹੇ, ਮੈਂ ਕਿਹਾ ਇਸ ਦੇਸ਼ ਦੇ ਤਮਾਮ ਪ੍ਰਾਚੀਨ ਮਹਾਂਪੁਰਸ਼ ਸ਼ਸਤਰਧਾਰੀ ਸਨ। ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ ਸ਼੍ਰੀ ਕ੍ਰਿਸ਼ਨ ਗਲਤ ਨੇ, ਉਹ ਸ਼ਸਤਰਧਾਰੀ ਨੇ, ਸ਼੍ਰੀ ਰਾਮ ਸ਼ਸਤਰਧਾਰੀ ਨੇ, ਸ਼੍ਰੀ ਕ੍ਰਿਸ਼ਨ ਸ਼ਸਤਰਧਾਰੀ ਨੇ, ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ, ਗਦਾ ਲੈ ਕੇ ਖੜੇ ਨੇ ਹਨੂਮਾਨ, ਪਰਸ਼ੁਰਾਮ ਇੱਥੇ ਖੁਲਾੜਾ ਮੁੰਡੇ ਤੇ ਲਈ ਫਿਰਦੇ ਨੇ, 28 ਦਫਾ ਉਹਨਾਂ ਨੇ ਛਤਰੀਆਂ ਦਾ ਨਾਸ਼ ਕੀਤਾ, ਮੁੰਡੇ ਤੇ ਲਈ ਫਿਰਦੇ ਨੇ, ਕੁਲਾੜਾ ਮੋਂਡੇ ਤੇ ਖੂਨ ਨਾਲ ਲਿਬੜਿਆ ਹੋਇਆ, ਤੇ ਆਖਿਆ ਜਾਂਦਾ ਭਗਵਾਨ ਪਰਸ਼ੁਰਾਮ। ਕਮਾਲ ਦੀ ਗੱਲ, ਇੱਕ ਕੁਲਾੜਾ ਲਈ ਫਿਰਦਾ, ਇੱਕ ਗਦਾ ਲਈ ਫਿਰਦਾ, ਇੱਕ ਦੇ ਹੱਥ ਵਿੱਚ ਤ੍ਰਿਸ਼ੂਲ ਹੈ, ਇੱਕ ਕੋਲ ਧਨਸ਼ਬਾਨ ਹੈ, ਇੱਕ ਹੱਥ ਤੇ ਸੁਦਰਸ਼ਨ ਚੱਕਰ ਲਈ ਫਿਰਦਾ, 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ, ਇਹ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ, ਖਿਮਾ ਕਰਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਤ ਵੀ ਭਗਵਾਨ ਹੀ ਹੈ, ਉਸ ਤੋਂ ਘੱਟ ਨਹੀਂ। ਜਾਇਜ਼ ਗੱਲਾਂ ਨੇ, ਕੋਈ ਨਾਜਾਇਜ਼ ਗੱਲ ਨਹੀਂ। ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਪੁਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਹੈ, ਅਸੀਂ ਸਾਂਭ ਕੇ ਰੱਖੀ ਹੈ, ਤੁਸੀਂ ਗਵਾਹ ਬੈਠੇ। ਭਾਰਤ ਦੀ ਪੁਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਤਮਾਮ ਕੇਸਾਧਾਰੀ ਸਨ, ਤਮਾਮ ਦੇ ਤਮਾਮ, ਰਾਮ ਦੇ ਸਿਰ ਤੇ ਜੂੜਾ ਹੈ, ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ, ਰਿਸ਼ੀ ਵਿਸ਼ਿਸ਼ਟ ਲੰਬਾ ਦਾੜਾ ਰੱਖਦੇ ਨੇ। ਤੇ ਮੈਂ ਕਈ ਦਫ਼ਾ ਤੁਹਾਨੂੰ ਸੁਣਾਇਆ, ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ, ਖੋਤੇ ਦੀਆਂ ਬਣੀਆਂ ਹੋਈਆਂ, ਗਊਆਂ ਦੀਆਂ ਬਣੀਆਂ ਹੋਈਆਂ, ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ, ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ, ਵਿਸ਼ਿਸ਼ਟ ਬਣਾਉਂਦੇ ਨੇ, ਰਾਮ ਦਾ ਜੂੜਾ ਬਣਾਉਂਦੇ ਨੇ। ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ, ਤੇ ਖਿਮਾ ਕਰਨੀ, ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ? ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ਿਸ਼ਟ ਦਾ ਰੂਪ ਕਾਇਮ ਰੱਖਿਆ। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ, ਅਸੀਂ ਅੱਗੇ, ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ, ਨਿੰਦਾ ਉਸਦੀ ਜ਼ਰੂਰ ਹੋਵੇਗੀ, ਇਤਨੀ ਮੈਰਜ ਕਰਾਂ। ਤੋ ਮੈਰਜ ਕਰ ਰਿਹਾ ਸੀ, ਸਿਮਰਨ ਉਸਦਾ ਕਰਨਾ ਹੈ ਜੋ ਅੱਗੇ ਹੈ। ਤੂੰ ਨਿਰਗੁਣ ਹੈ ਤੇ ਕਿਸੇ ਗੁਣਵਾਨ ਦਾ ਜੋ ਹੈ ਸਿਮਰਨ ਕਰ, ਤੇਰੇ ਕੋਲ ਕੋਈ ਕਲਾ ਨਹੀਂ ਤੇ ਕਿਸੇ ਕਲਾਕਾਰ ਦਾ ਸਿਮਰਨ ਕਰ, ਲਾਜ਼ਮੀ ਕਰ। ਤੂੰ ਨਿਰਗੁਣ ਹੈ, ਕਿਸੇ ਗੁਣਾਂ ਦੇ ਸਾਗਰ ਦਾ ਸਿਮਰਨ ਕਰ। ਤੂੰ ਨਿਰਬਲ ਹੈ, ਕਿਸੇ ਬਲਵਾਨ ਦਾ ਸਿਮਰਨ ਕਰ, ਔਰ ਸਿਮਰਨ ਦੇ ਆਸਰੇ ਤੇ ਉਸਦੇ ਨਾਲ ਜੁੜ, ਤਾਂ ਕਿ ਤੂੰ ਵੀ ਬਲਵਾਨ ਹੋਵੇਂ, ਤੂੰ ਵੀ ਗੁਣਵਾਨ ਹੋਵੇਂ। ਕਿਸੇ ਕਲਾਕਾਰ ਕੋਲ ਤੁਸੀਂ ਬੈਠੋਗੇ ਤੇ ਦਿਮਾਗੀ ਸ਼ਕਤੀ ਤੋਂ ਕੰਮ ਲੈਣਾ ਪਏਗਾ, ਤਾਂ ਹੀ ਕਵਿਤਾ ਸਿੱਖ ਸਕੋਗੇ, ਸੰਗੀਤ ਸਿੱਖ ਸਕੋਗੇ, ਇਲਮੇ ਮਸੂਰੀ ਸਿੱਖ ਸਕੋਗੇ, ਅਗਰ ਯਾਦ ਕਰੋ।
1: ਤੇ ਜਿੱਧਰ ਚਿੱਟੇ ਰੰਗ ਦੇ ਪਲਾਸਟਿਕ ਦੇ ਭਾਂਡੇ ਦੇ ਰਹੇ ਸਨ, ਮੈਂ ਵੀ ਉਧਰ ਹੀ ਬੈਠ ਗਿਆ। ਤੇ ਆਖਰ ਇੱਕ ਸੱਜਣ ਨੂੰ ਕਿਧਰੇ ਸਮਝ ਪੈ ਗਈ, ਮੈਨੂੰ ਕਹਿਣ ਲੱਗੇ, ਗਿਆਨੀ ਜੀ ਤੁਹਾਨੂੰ ਸ਼ੱਕਰ ਦੀ ਬਿਮਾਰੀ ਹੈ? ਮੈਂ ਕਿਹਾ ਨਹੀਂ। ਕਹਿਣ ਲੱਗੇ ਫਿਰ ਤੁਸੀਂ ਇੱਧਰ ਬੈਠ ਜਾਓ, ਇੱਧਰ ਤੇ ਉਹ ਲੰਗਰ ਵੰਡਿਆ ਜਾਏਗਾ ਜਿਹਦੇ ਚ ਕੋਈ ਮਿੱਠਾ ਨਹੀਂ ਹੋਵੇਗਾ, ਚਾਵਲ ਨਹੀਂ ਹੋਵੇਗਾ। ਜਿਹਨਾਂ ਨੂੰ ਸ਼ੱਕਰ ਦੀ ਬਿਮਾਰੀ ਨਹੀਂ ਉਹ ਇੱਧਰ ਬੈਠੋ। ਮੈਂ ਕਿਹਾ ਇਹ ਬਿਮਾਰੀ ਇੰਨੀ ਫੈਲ ਗਈ ਹੈ, ਹੁਣ ਪੰਗਤਾਂ ਹੀ ਅਲੱਗ ਅਲੱਗ ਬਿਠਾਉਣੀਆਂ ਪੈਣ, ਵੀ ਸ਼ੱਕਰ ਦੇ ਰੋਗੀ ਕਿਹੜੇ ਨੇ ਅਲੱਗ ਬਿਠਾਓ ਤੇ ਦੂਜੇ ਕਿਹੜੇ ਨੂੰ ਅਲੱਗ ਬਿਠਾਓ, ਇੰਨੇ ਮਰੀਜ਼ ਇੱਥੇ ਵੀ ਵਧਦਾ ਜਾ ਰਿਹਾ। ہارٹ دی بیماری کئی دیشاں چ شکھر تے پہنچ کے واپس مڑی ہے تے کئی دیشاں چ شروع ہے. جڑے روگ بہ گنتی دے چ بندے نو اپنی لپیٹ دے چ لے لین پکڑ دے چ لے لین ان روگاں دا اپنا اپنا دور ہوندا ہے. حیضے دا دور لنگ گیا, چیچک دا دور لنگ گیا, نمونیے دا دور لنگ گیا, سرسام دا دور لنگ گیا, ٹائیفائڈ دا دور لنگ گیا, تاؤن تے پلیگ دا دور لنگ گیا, ہن تے کینسر دا دور ہے, شوگر دا دور ہے. یہ نویں یہ بھی قابو آ جان گیا. ایسا نہیں میں کہندا جے پلیگ قابو چ آ گئی, حیضہ قابو چ آ گیا تے یہ بھی قابو چ آ جان گے. کسے ہور بیماری دا دور چل پے گا, کسے ہور روگ دا دور چل پے گا. اسی طریقے دے نال مانسک منڈل دے روگ بھی وکھ وکھ نے. کدی بہ گنتی دے چ دنیا لوب دے چ گرسی ہوندی ہے, کدی بہ گنتی دے چ دنیا کام دے چ گرسی ہوندی ہے, کدی بہ گنتی دے چ دنیا اہنکار وچ گرسی ہوندی ہے, کدی بہ گنتی دے چ لوکی موہ دے چ پھسے ہوندے نے, لوب دے چ پھسے ہوندے نے. اے جڑا دور ہے نا ہن جڑا لنگ رہا ہے, گرو نانک دے کتھن انسار ہومے دا دور ہے, اہم بھاو دا اے دور ہے. ہومے روگ مانک کو دینا, ٹھیک ہے منک نو دتا پر کنے منکھاں نو, جو دیسے سو سو روگی, روگ رہت میرا ستگر جوگی. اتھے ایک گل جڑی میرے پادشاہ نے کہہ دیتی ہے, جو دیسے سو سو روگی. حیضہ جد پھیلدا سی تا اسی اے نہیں کہہ سکدے سی بھی ساریاں نوں حیضہ ہے. شہر دے وچ کچھ ایسے ہوندے سن جنہاں نوں نہیں ہوندا سی, باقیاں نوں ہے. ملک دے وچ کچھ ایسے ہوندے سن جڑے حیضے تو بچ جاندے سن, تاؤن تو بچ جاندے سن, پلیگ تو بچ جاندے سن, چیچک تو بچ جاندے سن. باوے بہو گنتی اس چیچک دی لپیٹ دے چ آ جاندی سی, ماتا دی جڑی بیماری اس دی لپیٹ دے چ آ جاندی سی, لیکن پھر بھی کچھ بچ جاندے سن. اے دور ہومیں دا تے مہاراج کہندے میں تے جتھے تک دیکھدا, جو دیسے سو سو روگی. سارا جگت روگی. اے مانسک روگ, مانسک روگ تو بعد یہ جڑے ساڈے پنج گیان اندرے نے نا, انہاں دے وکار پھر وکھ وکھ نے. میں ایک دو ادھارن دیا. جویں ہنیری آندی ہے نا تے ریت اڈدی ہے, پر ہنیری ساری دھرتی تے نہیں آندی, دھرتی دے کسے کسے خطے چ آندی ہے. جد سمندر دے طوفان آندا ہے تا سارے سمندر دے چ نہیں آندا, کسے ایک ادھ حصے چ آندا ہے. سیانے سجن جاندے نا, جد بھی طوفان آندا ہے ساگر دے تے طوفان دی لویٹ دے سارے دا سارا ساگر نہیں آندا, ساگر دا کچھ حصہ آندا ہے. ایک گل وکھری ہے کہ ساگر دے طوفان آیا تے اسی اس پنگ دا انمان لائیے, سارے سمندر دے طوفان آیا نہیں, ضروری نہیں ہے. سمندر دے کسے ایک حصے طوفان آیا ہوندا ہے تے جس حصے طوفان آیا ہوندا ہے اتھے ہی تباہی ہوندی ہے, باقی نہیں ہوندی, باقی بچا ہو جاندا ہے. جد ہنیری چل دیئے طوفان چلدا ہے زمین دے اتھے, انہاں ہنیریاں دا اصلی روپ میں عرب دیشاں چ دیکھے ہے. چونکہ داس جس علاقے چ ہویا ڈسٹرکٹ بنو تے او دا بہت سارا علاقہ مرو تھل سی, تے جس تحصیل شہر دے چ داس رہندا سی او دا تے نا ہی سی لکی مروت, مروت مرو تھل پشتو دا لفظ سی. بڑے ٹبے دور دور تک کھجور بہت سے, تے جد ہنیری چل پے تے جتنی دیر تک ہنیری چل رہی ہے, اگر کوئی مسافر ہے رستے چ کدرے بھی ہے, انہوں انہیں چر تک بیٹھنا پائے گا یا لیٹنا پائے گا جن تے ہنیری لنگ جائے. اگر چلے گا ہنیری ادھر ادھر گرائے گی اور اکھاں چ مٹی پائے گی, کوئی دکھائی نہیں دے گا, اتنی بھینکر ہنیری. اس دے روپ میں کویت تے عراق دے چ دیکھے جد ہنیری چل پیندی ہے ਕਾਰਾਂ ਖੜੀਆਂ ਹੋ ਜਾਂਦੀਆਂ ਨੇ, ਬੱਸਾਂ ਖੜੀਆਂ ਹੋ ਜਾਂਦੀਆਂ ਨੇ, ਲੋਕੀ ਜਿੱਥੇ ਨੇ ਉੱਥੇ ਬੈਠ ਜਾਂਦੇ, ਚੱਲ ਨਹੀਂ ਸਕਦੇ, ਕੁਛ ਦਿਖਾਈ ਨਹੀਂ ਦਿੰਦਾ, ਅੱਖਾਂ ਚ ਘੱਟਾ ਪੈਂਦਾ, ਮਿੱਟੀ ਪੈਂਦੀ ਹੈ, ਔਰ ਮਨੁੱਖ ਚੱਲਣ ਤੋਂ ਅਸਮਰਥ ਹੋ ਜਾਂਦਾ। ਉਹ ਹਨੇਰੀ ਕਿਧਰੇ ਬਹੁਤ ਜ਼ੋਰ ਦੀ ਹੋਵੇ, ਦਰਖਤਾਂ ਨੂੰ ਵੀ ਜੜੋਂ ਪੁੱਟ ਦਿੰਦੀ ਹੈ, ਕੱਚੇ ਮਕਾਨ, ਘਾਸ ਫੂਸ ਦੇ ਮਕਾਨ, ਇਹਨਾਂ ਨੂੰ ਵੀ ਉਡਾ ਲੈ ਜਾਂਦੀ ਹੈ। ਖੈਰ, ਪਰ ਜਦ ਹਨੇਰੀ ਚੱਲਦੀ ਹੈ ਤਾਂ ਸਾਰੀ ਜ਼ਮੀਨ ਦੇ ਉੱਤੇ ਹਨੇਰੀ ਨਹੀਂ ਆਉਂਦੀ, ਜ਼ਮੀਨ ਦੇ ਕਿਸੇ ਇੱਕ ਕਦ ਖਿੱਤੇ ਵਿੱਚ ਆਉਂਦੀ ਹੈ। ਜਦ ਤੂਫਾਨ ਚੱਲਦਾ ਹੈ ਤਾਂ ਉਹ ਤੂਫਾਨ ਸਾਰੀ ਜ਼ਮੀਨ ਤੇ ਨਹੀਂ ਆਉਂਦਾ, ਜ਼ਮੀਨ ਦੇ ਕਿਸੇ ਇੱਕ ਕਦ ਖਿੱਤੇ ਚ ਆਉਂਦਾ। ਜਦ ਸਾਗਰ ਵਿੱਚ ਉਛਾਲ ਆਉਂਦਾ, ਤੁਗਿਆਨੀ ਆਉਂਦੀ ਹੈ, ਤੂਫਾਨ ਆਉਂਦਾ, ਤਾਂ ਸਾਗਰ ਦੇ ਸਾਰੇ ਖਿੱਤੇ ਦੇ ਤੂਫਾਨ ਨਹੀਂ ਆਉਂਦਾ, ਕਿਸੇ ਇੱਕ ਅੱਧ ਖਿੱਤੇ ਚ। ਹੂਬਹੂਰ ਵਿਕਾਰਾਂ ਦਾ ਤੂਫਾਨ ਜਦ ਮਨੁੱਖ ਦੇ ਸਰੀਰ ਵਿੱਚ ਉੱਠਦਾ ਹੈ ਨਾ, ਤੇ ਸਾਰੇ ਇੰਦਰੀਆਂ ਚ ਨਹੀਂ ਪ੍ਰਗਟ ਹੁੰਦਾ, ਕਦੀ ਅੱਖਾਂ ਚ ਪ੍ਰਗਟ ਹੋਏਗਾ, ਕਦੀ ਕੰਨਾਂ ਵਿੱਚ, ਕਦੀ ਜ਼ਬਾਨ ਵਿੱਚ, ਕਦੀ ਖਲੜੀ ਵਿੱਚ, ਕਦੀ ਨਾਸਕਾਂ ਵਿੱਚ। ਇੱਕ ਰਸ ਪ੍ਰਧਾਨ ਹੋਵੇਗਾ, ਜਿਹੜਾ ਇੱਕ ਰਸ ਪ੍ਰਧਾਨ ਹੋਵੇ ਨਾ, ਅੱਖਾਂ ਦਾ ਰਸ ਪ੍ਰਧਾਨ ਹੈ ਤੇ ਸਾਰਾ ਦਿਨ ਅੱਖਾਂ ਦੇ ਚਸਕੇ ਲੈਂਦਾ ਪਿਆ, ਸਮਝ ਲਓ ਹਨੇਰੀ ਅੱਖਾਂ ਦੇ ਚ ਹੈ। ਜ਼ਬਾਨ ਦੇ ਚਸਕਿਆਂ ਵਿੱਚ ਲੀਨ ਹੈ ਔਰ ਸਾਰਾ ਦਿਨ ਲੀਨ ਹੈ, ਤਾਂ ਹੁਣ ਤੂਫਾਨ ਜ਼ਬਾਨ ਦੇ ਉੱਤੇ। ਖਲੜੀ ਦੇ ਰੋਗ ਵਾਸ਼ਨਾ ਵਿੱਚ ਫਸਿਆ ਹੋਇਆ ਹੈ, ਕਾਮਨਾ ਵਿੱਚ ਫਸਿਆ ਹੋਇਆ ਹੈ, ਤਾਂ ਹੁਣ ਹਨੇਰੀ ਖਲੜੀ ਤੇ ਹੈ। ਸਾਰਾ ਦਿਨ ਝੂਠ, ਨਿੰਦਾ ਤੇ ਵਿਖੇ ਨਾਦ ਸੁਣਨ ਦੇ ਚ ਹੀ ਰਸ ਹੈ, ਹੁਣ ਤੂਫਾਨ ਕੰਨਾਂ ਵਿੱਚ ਹੈ। ਤੂਫਾਨ ਆਉਂਦਾ ਹੈ, ਇਕਦਮ ਸਾਰੇ ਇੰਦਰੀਆਂ ਤੇ ਨਹੀਂ ਆਉਂਦਾ। ਇੱਕ ਰਸ ਇੱਕ ਬੰਦੇ ਚ ਪ੍ਰਧਾਨ ਹੁੰਦਾ, ਪਰ ਹੁੰਦਾ ਕੁਛ ਸਮੇਂ ਲਈ ਹੈ, ਉੱਥੋਂ ਹਨੇਰੀ ਲੰਘ ਜਾਂਦੀ ਹੈ, ਹਨੇਰੀ ਕਿਸੇ ਦੂਸਰੇ ਇੰਦਰੇ ਤੇ। ਤੂਫਾਨ ਆਉਣਾ ਹੈ, ਆਸਾਰ ਦਿਖਾਈ ਦੇ ਰਹੇ ਨੇ, ਬਚਾਓ ਕਰ ਲਓ। ਇਹ ਜਿਹੜਾ ਸਤਸੰਗ ਹੈ ਨਾ, ਜਿਹਦੇ ਤੁਸੀਂ ਕਥਾ ਕੀਰਤਨ ਸੁਣ ਲਿਓ, ਬਸ ਇਹਦੇ ਚ ਗਿਆਤ ਇੱਕ ਬੋਧ ਮਿਲਦਾ ਹੈ ਕਿ ਇਹ ਬੰਦੇ ਤੇਰੇ ਸਰੀਰ ਦੇ ਕਿਸ ਹਿੱਸੇ ਚ ਤੂਫਾਨ ਆਉਣ ਲੱਗਾ ਹੈ, ਸੁਚੇਤ ਹੋ ਜਾ, ਬਚਾਓ ਕਰ ਲੈ। ਕਥਾ ਕੀਰਤਨ ਤੋਂ ਬਸ ਇਹ ਸੰਕੇਤ ਮਿਲਦੇ ਨੇ, ਹੁਣ ਤੂਫਾਨ ਦੀ ਲਪੇਟ ਦੇ ਚ ਹੈ, ਤੂੰ ਕਿਹੜੇ ਤੂਫਾਨ ਦੀ ਲਪੇਟ ਚ ਹੈ, ਔਰ ਇੱਥੋਂ ਇਹ ਤੂਫਾਨ ਲੰਘ ਗਿਆ ਤਾਂ ਫਿਰ ਕਿਸੇ ਦੂਸਰੇ ਹਿੱਸੇ ਚ ਪ੍ਰਗਟ ਹੋਵੇਗਾ। ਮੈਂ ਫਿਰ ਅਰਜ਼ ਕਰਾਂ, ਆਪਾਂ ਜਿਤਨੇ ਸਾਰੇ ਬੈਠੇ ਹਾਂ, ਹਰ ਬੰਦੇ ਦਾ ਰਸ ਵੱਖ ਵੱਖ ਹੋਵੇਗਾ, ਕੋਈ ਕੰਨਾਂ ਦੇ ਰਸ ਚ ਫਸਿਆ ਹੋਇਆ, ਕੋਈ ਅੱਖਾਂ ਦੇ ਰਸ ਚ, ਕੋਈ ਜ਼ਬਾਨ ਦੇ ਰਸ ਚ, ਔਰ ਬੋਲਚਾਲ ਤੋਂ ਵੀ ਪਤਾ ਚੱਲ ਜਾਏਗਾ ਇਹ ਬੰਦਾ ਕਿਹੜੇ ਰਸ ਵਿੱਚ ਫਸਿਆ ਪਿਆ। ਮੈਨੂੰ ਗੱਲ ਭੁੱਲਦੀ ਨਹੀਂ, ਦਿੱਲੀ ਤੋਂ ਅਲਾਹਾਬਾਦ ਤੱਕ ਮੈਂ ਸਫ਼ਰ ਕਰ ਰਿਹਾ ਸੀ ਆਸਾਮ ਮੇਲ ਦੇ ਚ, ਇੱਕ ਸੱਜਣ ਉਹ ਵੀ ਕੋਲ ਬੈਠੇ ਸਨ, ਇਕੱਠੇ ਸਫ਼ਰ ਹੋ ਰਿਹਾ ਸੀ। ਜਿਉਂ ਗਾਜ਼ੀਆਬਾਦ ਤੋਂ ਉਸਨੇ ਖਾਣੇ ਪੀਣੇ ਦੀ ਗੱਲ ਸ਼ੁਰੂ ਕੀਤੀ ਨਾ, ਤੇ ਅਲਾਹਾਬਾਦ ਤੱਕ ਕਰਦਾ ਹੀ ਗਿਆ, ਇਹ ਖਾਣਾ ਇੰਜ ਆਉਂਦਾ, ਇੰਜ ਬਣਾਈਦਾ, ਇੰਜ ਬਣਾਈਦਾ, ਤੇ ਮੈਨੂੰ ਆਖਿਰ ਕਹਿਣਾ ਹੀ ਪਿਆ, ਮੈਂ ਮਿੱਤਰਾ ਤੂੰ ਕਿਧਰੇ ਹਲਵਾਈ ਤੇ ਨਹੀਂ, ਜਾਂ ਪਿਛਲੇ ਜਨਮ ਦਾ ਤੇ ਨਹੀਂ? ਜਿਉਂ ਗਾਜ਼ੀਆਬਾਦ ਤੋਂ ਤੂੰ ਖਾਣੇ ਪੀਣੇ ਦੀ ਗੱਲ ਸ਼ੁਰੂ ਕੀਤੀ ਹੈ ਤੇ ਅਲਾਹਾਬਾਦ ਤੱਕ, ਜਦ ਵੀ ਕਦੀ ਕੋਈ ਗੱਲਬਾਤ ਦਾ ਮਾਹੌਲ, ਗੁਫ਼ਤਗੂ ਦਾ ਮਾਹੌਲ ਚੱਲੇ ਗੱਲ ਖਾਣੇ ਪੀਣੇ ਦੀ, ਹੋਰ ਕੋਈ ਗੱਲ ਨਹੀਂ, ਉੱਥੋਂ ਮੈਂ ਅੰਦਾਜ਼ਾ ਲਾ ਲਿਆ ਤੂਫਾਨ ਦੇ ਚ ਬਰਪਾ ਹੈ, ਪਰ ਇਸ ਵਕਤ ਤੂਫਾਨ ਇਹਦੀ ਜ਼ਬਾਨ ਤੇ ਛਾਇਆ। ਹਰ ਸਟੇਸ਼ਨ ਤੇ ਗੱਡੀ ਰੁਕੇ ਤੇ ਕੁਛ ਚਾਹੀਦਾ ਹੈ, ਖਾਣ ਉਤਰਿਆ ਕੁਛ ਨਾ ਕੁਛ ਚਾਹੀਦਾ, ਭਾਵੇਂ ਭੁੱਖ ਹੈ ਭਾਵੇਂ ਨਹੀਂ, ਪਰ ਕੁਛ ਚਾਹੀਦਾ ਹੈ। ਤੂਫਾਨ ਤੂਫਾਨ ਦੀ ਲਪੇਟ ਦੇ ਜ਼ਬਾਨ ਹੈ, ਤੇ ਜਿਵੇਂ ਤੂਫਾਨ ਬੇਕਾਬੂ ਆਉਂਦਾ ਹੈ, ਜਿਹੜਾ ਰਸ ਤੂਫਾਨ ਦੇ ਰੂਪ ਵਿੱਚ ਜਿਸ ਇੰਦਰੇ ਚ ਹੋਵੇਗਾ ਉਹ ਕਾਬੂ ਚ ਨਹੀਂ ਹੋਵੇਗੀ। ਇੰਨੀ ਮੈਂ ਅਰਜ਼ ਕਰਦੇ ਹਾਂ, ਅਗਰ ਇਹ ਤੂਫਾਨ ਅੱਖਾਂ ਤੇ ਹੋਇਆ ਤੇ ਅੱਖਾਂ ਗੁਰਦੁਆਰੇ ਚ ਵੀ ਬੇਕਾਬੂ ਆਉਣਗੀਆਂ। ਇੰਨੀ ਮੈਂ ਅਰਜ਼ ਕਰਦੇ ਹਾਂ, ਤੁਸੀਂ ਸਤਸੰਗ ਦੇ ਚ ਬੈਠੇ ਹੋ, ਕਿਸ ਤਰ੍ਹਾਂ ਕਾਬੂ ਕਰੋਗੇ? ਤੂਫਾਨ ਹੈ, ਇਹ ਅੱਖਾਂ ਗਲਤ ਵੇਖਣਗੀਆਂ। ਅਗਰ ਇਹ ਤੂਫਾਨ ਕੰਨਾਂ ਤੇ ਹੈ ਤੇ ਕੰਨ ਇੱਥੇ ਵੀ ਗਲਤ ਸੁਣਨਗੇ, ਇੱਥੇ ਮਹਿਫਿਲ ਸਜਾ ਕੇ ਸਾਰਾ ਦਿਨ ਨਿੰਦਾ ਤੇ ਝੂਠ ਸੁਣਨਗੇ। ਅਗਰ ਤੂਫਾਨ ਖਲੜੀ ਤੇ ਬਰਪਾ ਹੈ, تے گستاخی ماں پاویں ہاتھ دے سندر گٹکا تے جب جی صاحب کیوں نہ پیا پڑدا ہوئے جد کھلڑی دے تے طوفان ہے تے اینو رام نہیں چیتے آوے گا کام چیتے آوے گا طوفان طوفان تے بے قابو ہوندا ہے اے طوفان وکھ وکھ اندریاں دے تے اس طرح پرگٹ ہوندا ہے جویں زمین دے تے کسے کسے خطے وچ ہنیری آوندی ہے ہر پاسے نہیں ہے جویں ساگر دے کسے کسے خطے وچ اچھال آوندا ہے ساڈے شریر دے کسے کسے اندرے وچ کسے کسے سمے اچھال آوندا ہے اور ساد سنگت دے وچ بس اس گل دا بودھ لینا ہے کہ کیڑے اندرے دی بھومی دے اس وقت ہنیری چل رہی ہے اینی میں عرض کر رہا جیون ساگر دے کیڑے حصے وچ اس وقت طوفان ہے یہ ویکھنا ہے کیڑے پاسے اچھال ہے کس پاسے طغیانی ہے بودھ ملے تو پھر یہ بھی بودھ ملے کہ کیڑے خطے دے طوفان آن والا ہے تاکہ ساودھان ہوئیے سچیت ہوئیے ستسنگ کدرے بچیاں دا کھیل نہ سمجھ لینا کتھا کیرتن کدرے کھڈونیاں دی کھیڈ نہ سمجھ لینا بھگت کبیر کہندے یہ گل وکری ہے کہ لوگاں نے کھڈونیاں دی کھیڈ سمجھیے ماتھے تلک ہتھ مالا بانا لوگن رام کھلونا جانا لوگاں نے رب نو کھڈونا ہی سمجھے بالکل کھڈونا حالانکہ یہ کھڈونا نہیں ہے کتنی مہرس کر دیا سادنا کرن جد بیٹھو گے جپ کرن جد بیٹھو گے کہ اندریاں دے جس حصے چ یہ طوفان ہے جپ نہیں کرن دے گا یہ جب جی نہیں پڑھن دے گا یہ کیرتن نہیں سنن دے گا شبد سرت دی لینتا یہ نہیں ہو سکے گی بس اس طوفان تو بچاؤ کرنا ہے اور یہ طوفان آوے گا رب دا نہیں ہمیں پرماتما دا نہیں ہمیں زمین تے طوفان آمدے نے ساگر دے طوفان آمدے نے کہ جو برہمنڈے سوئی پنڈے جو کچھ برہمنڈ دے چوندا اس پنڈ دے چوندا ہے جے پرماتما اس برہمنڈ دے چ ہے تو پرماتما اس پنڈ دے چ ہے جے طوفان اس برہمنڈ دے چ نے تو طوفان اس پنڈ دے چ نے اتنی میں عرض کر دیں ایسا ہے دوسری عرض ہور کہ جس طرح اندریاں دے اتے وکھ وکھ طوفان آندے نے من دے وچ وی کسے وقت ایک روگ دی پردھانتا ہوندی ہے اور وہ پردھانتا بہ گنتی دے چوندی ہے بہت سارے منک اس دی لپیٹ دے چوندے چھوت دی بیماری ہے بالکل کہندے نے ایدے کول نہ بیٹھو کوڑ چھوت دی بیماری ہے یہ تتے دک اور اس طرح دے ہور چیچک اتیادی بہت سارے مرض یہ بیماریاں ایک تو دوجے نو لگدی ہیں دوجے تو تیجے نو لگدی ہیں یقین جانو کچھ مانسک روگ بھی ایسے نے چھوت دی بیماری ہے ایک تو دوجے نو لگدی ہیں دوجے تو تیجے نو لگدی ہیں تیجے تو چوتھے نو لگدی ہیں تو اس وقت یہ جڑی بہتی منکھتا ہے کیڑی بیماری دی لپیٹ دے چ ہے اج دا یہ جڑا واقعہ ہے اس نو آدھار بنا کے میں وچاراں تھوڑے سامنے رکھ رہا ہوں میں اہنکار اے دی لپیٹ دے بہت ساری دنیا ہے بہت سارا جگت ہے انج نہیں کہنا چاہیے کہ سارے بہ گنتی بہتے اسے دی لپیٹ دے کچھ گرمکھا نو چھڑ کے کچھ بھگتا نو چھڑ کے کچھ ابیاسیاں نو چھڑ کے تے ابیاسی بھی او جنہ دی سادنا توڑنے بھی ہے جڑے ابیاس کردے پینے انہاں نو ابیاس کرن دا اہنکار ہو جاندہ ہے جو سیوا کردے پینے انہاں نو سیوا کرن دا اہنکار ہو جاندہ ہے جو کیرتن کردے نے انہاں نو کیرتن کرن دا اہنکار ہو جاندہ ہے جو کتھا کردے نے انہاں نو کتھا کرن دا اہنکار ہو جاندہ ہے جو گردواریاں دی سنبھال کردے نے انہاں نو سیوا سنبھال دا اہنکار ہو جاندہ ہے ورس کے اے اہنکار اے ہوں میں گرو امرداس جی مہاراج دے کتھن انسار اس وقت جگت روگ ہے جگت جویں جگت گرو آندے نا جگت روگ جگت بیماری سارے جگت دے بیماری ساری دنیا جس دی لپیٹ وچ ہوے کچھ ایک نو چھڑ کے جو دی سے سو سو روگی روگ رہت میرا ستگر جوگی اہم بھاو ہومے دا مطلب ہے میں ہاں اور میں ہوں ہاں
2: तू नहीं है, तू कौन है? मैं हां मैं होवां। अजोके दौर दी बहुत वड्डी बीमारी, पर इना समझ लेना बाकी जड़ियां चार बीमारियां ने वह नहीं ने, वो दबिया हुई ने, वो उकसाहट नाल पैदा होंदिया ने, वक्ती पैदा हुई चलिया गई, जिवें जुकाम लगया चला गया, जिवें मत्था दुखण आया सवेरे घंटे बाद ठीक हो गया। हुण ठीक है, एक अद्ध गोली लई ते मत्थे दी पीड़ ते चली गई, पर एक अद्ध गोली नाल शुगर थोड़ी जांदी, कैंसर थोड़ी जांदा है, ये जांदा है तपेदिक थोड़ी जांदा है, ये ते लंबा इलाज। होमे एक गोली नाल जान वाली नहीं, एक पुड़ी नाल जान वाली नहीं, ये लंबी बीमारी है। होमे दीर्घ रोग है दारू भी, इस समाज ये ते दीर्घ रोग है, ये ते लंबा रोग है, ये लंबी बीमारी है। एक गोली खांदे नहीं, कोई मत्थे दी पीड़ थोड़ी है, गोली खादी ते दूर हो गई, इस तरह की गल नहीं है। कई ऐसे ने जो लंबी बीमारी नू छेती खत्म करना चाहते हैं, भाई नहीं एक गोली खाइए ते ठीक हो जाए, और फिर संता मानता दे डेरिया और इस तरह के डिंबी गुरुआ के चक्कर च पैंदे ने, भाई ऐसा मंत्र दे शाम तक ही गल बन जाए, तो राधा स्वामी देंदे ने आओ बस 10 मिनट साधना करो, अनाहद नाद वजन लग पाएगा, ते कन्ना दे उंगलियां देख के ते उदे कुल जाप कराओ, ते कन्ना दे जड़ी शां शां दी आवाज होवे ठीक है, अनाहद नाद है जी, सुन ब्रह्म ज्ञानी बन गए ने जी, संत जन बन गए, ये पखंड चलेगा। बहुते रोगी होवन ते नकली दवाइयां बहुत चल पैंदियां, और नकली दवाइयां दे उत्ते लोगां दा विश्वास बहुत हो जांदा है। नियम हकीम उन्हां दी बण आउंदी है, खिमा करनी धार्मिक दुनिया दे इस तरह दे नियम हकीम थानू कदम कदम ते मिलणगे। मंत्र तंत्र अकाली मैनू परचे वंड रहा सी ते परिक्रमा ची ते उचेचा मैनू भी आके दिते उसने, ते उहदे च जिहड़ी पंक्ति सी भी जिहड़ा निराकार दा जाप करे अवतार दा जाप करे बस उन्हों परम गति प्राप्त हो जाएगी। जिन्हिया अवतार संबंधी जिन्हिया निराकार संबंधी पंक्तियां सन ना वह कठिया की गई, तो संत दास थले कोई लिखे हुआ संत संत दास ते वंड रहे ये जपो गुरबाणी इसका कहती है, तो उन्होंने मूर्खा कौन समझाए गुरबाणी, तो यह भी कहती है रे मन राम स्यों कर प्रीत सरवन गोविंद गुण सुनो अर गाओ रसना गीत, गुरबाणी तो यह भी कहती अव्वल अल्लाह नूर उपाया कुदरत के सब अल्लाह दे कर बंदगी, गुरु बाणी तो यह भी कहती अल्लाह की बंदगी कर, राम दा नाम जप गोपाल दा नाम जप गोरख सोए जिन गोए उठा ली करते बार न लागे, उते गोरख है गोरख गोरख जप, इत्थे ते अनेका नाम ने, पर हुण एक नाम दी इस ढंग दी चोण करके गुरबाणी चों ते अपना एक संपर्दा अपना एक मत चलाना आले दुआले लोगों कट्ठा कर लेना, ते खिमा करनी धार्मिक तौर ते बंदा ते कोई बहुत सियाणा है नहीं, ते इस तरह की लंबी चौड़ी भीड़ दे च इस तरह के नियम हकीम अपने इश्तहार वंड के नकलियां दवाइयां वेच छड़ दें चल जाती है, ते इश्तहारबाजी गुस्ताखी माफ ठीक है युग इश्तहारबाजी दा है, पर कदी फुल ने यह नहीं आख्या कि मेरे च खूबसूरती है मेरे विच महक है, उन्हों इश्तहार कढ़ने पैन किसे फुल नूं, सूरज नूं इश्तहारबाजी करनी पई है मेरे च रोशनी है मेरे च प्रकाश है, चंद्रमा नूं कोई इश्तहार लाने पए ने कि मेरे च शीतलता है मेरे च चाननी है मेरे च ठंडक है, हिमालिया पर्वत कोई इश्तहार पिया वंडदा है भई मेरे च ठंड है मेरे च शीतलता है, तेरे च कोई शीतलता है तेरे च कोई गुणा दी महक है तेरे अंदर कोई रब्बी चानना है, तो चानना ही जो है इश्तहार है, तेनों इश्तहार कढ़ाण दी लोड़ ही नहीं है, वो चानना ही इश्तहार है वो महक ही इश्तहार है। फिर मैं अर्ज करा इस तरह के संत महंत डिंबी जो इस तरह के मंत्रा नू लैके ते परचे वंडन समझ लेना नियम हकीम ने, ते नियम हकीम की लपेट च कुछ बंदे जरूर आणगे, नकली दवाइया ले लेंदे लोकी, रेल दे डब्बे च भी लोकी दवाइया वेचते पैने, फुटपाथ के उत्ते भी लोकी दवाइया वेचते पैने, बाजार दे च बैठे बैठे भी लोकी नकली दवाइया वेचते पैने, नियम हकीम आप रोगी ने नियम हकीम
1: ਅੱਖਾਂ ਦਾ ਸੁਰਮਾ ਇੱਕ ਲੈ ਕੇ ਮੇਰੇ ਕੋਲ ਸੱਜਣ ਆਇਆ, ਕਹਿਣ ਲੱਗੇ ਗਿਆਨੀ ਜੇ ਇਹਦੇ ਨਾਲ ਜੋਤ ਵੱਧਦੀ ਹੈ ਤੇ ਮੈਂ ਕਿਹਾ ਤੂੰ ਤੇ ਚਸ਼ਮਾ ਲਾਇਆ ਅੱਖਾਂ ਤੇ, ਤੇਰੀ ਜੋਤ ਕਿਉਂ ਨੀ ਵੱਧੀ? ਸੁਰਮਾ ਲੈ ਕੇ ਆਇਆ ਮੇਰੇ ਕੋਲ, ਜਿਸ ਦਿਨ ਤੇਰਾ ਚਸ਼ਮਾ ਨਹੀਂ ਹੋਏਗਾ ਤੇਰੀ ਸੁਰਮੇ ਦੀ ਕਰਾਮਾਤ ਮੈਂ ਤਾਂ ਸਮਝਾਂਗਾ। ਇੰਨਾ ਮੋਟਾ ਤੂੰ ਚਸ਼ਮਾ ਲਾਇਆ ਹੋਇਆ ਤੇ ਮੈਨੂੰ ਲਿਆ ਕੇ ਦਿੰਦਾ ਪਿਆ ਸੁਰਮਾ, ਤੇ ਮਤਲਬ ਇੰਨਾ ਸੀ ਤੁਸੀਂ ਲਾਓ ਆਲੇ ਦੁਆਲੇ ਜਿਹੜੇ ਬੈਠੇ ਨੇ ਉਹ ਵੀ ਤੁਹਾਨੂੰ ਦੇਖਣ, ਹੋਰ ਵੀ ਖਰੀਦਣ ਸਿਲਸਿਲਾ ਇਸ ਤਰੀਕੇ ਨਾਲ ਚੱਲੇ। ਗੱਲ ਜਿਹੜੀ ਸੀ ਇਤਨੀ ਸੀ, ਮੈਂ ਕਹਿੰਦੇ ਪੁਰਖਾ ਤੇਰਾ ਚਸ਼ਮਾ ਲੱਗੇ ਹੋਇਆ ਤੇ ਹੋ ਸਕਦਾ ਇਹ ਸੁਰਮਾ ਮੈਂ ਲਾਇਆ ਤੇ ਮੈਨੂੰ ਵੀ ਮੋਟਾ ਚਸ਼ਮਾ ਹੀ ਲਾਉਣਾ ਪੈਣਾ, ਹੋਰ ਕੁਛ ਨਹੀਂ, ਮੈਂ ਨਹੀਂ ਲਾਉਣਾ ਇਹ ਚਸ਼ਮਾ, ਮੈਂ ਸੁਰਮਾ ਨਹੀਂ ਲੈਣਾ। ਇਸ ਤਰ੍ਹਾਂ ਦੇ ਨਿਯਮ ਹਕੀਮ ਬਹੁਤ ਥਾਂ ਥਾਂ ਤੇ, ਪਰ ਆਖਿਰ ਉਹ ਖਿਮਾ ਕਰਨੇ ਸੁਰਮਾ ਵਿਕਦਾ ਹੈ ਉਸਦਾ, ਐਸੀ ਗੱਲ ਨਹੀਂ, ਲੋਕੀ ਲੈਂਦੇ ਨੇ ਆਪਣੀ ਅੱਖਾਂ ਫੋੜਦੇ ਨੇ, ਅੱਖਾਂ ਤੇ ਚਸ਼ਮੇ ਲਵਾਉਂਦੇ ਨੇ ਸੁਰਮਾ ਪਾ ਪਾ ਕੇ, ਜਿਨ੍ਹਾਂ ਦੀਆਂ ਠੀਕ ਠਾਕ ਅੱਖਾਂ ਨੇ ਉਹ ਵੀ ਖਰਾਬ ਖਰਾਉਂਦੇ ਨੇ। ਇਸ ਤਰੀਕੇ ਨਾਲ ਰਾਧਾ ਸਵਾਮੀ ਹੈ ਇਹਨਾਂ ਨਿਯਮ ਹਕੀਮਾਂ ਦੇ ਪਖੰਡੀ ਮੰਤਰ ਵੀ ਚੱਲ ਜਾਂਦੇ ਨੇ, ਚੱਲਦੇ ਨੇ, ਬੜੀ ਦੁਨੀਆ ਲਪੇਟ ਚ ਆ ਜਾਂਦੀ ਹੈ, ਚੰਗੇ ਭਲੇ ਗੁਰੂ ਕੇ ਸਿੱਖ ਤੇ ਰਾਧਾ ਸਵਾਮੀ ਬਣ ਜਾਂਦੇ ਨੇ ਨਿਯਮ ਹਕੀਮ ਦੇ ਕਾਬੂ ਚ ਆ ਕੇ, ਪਕੜ ਦੇ ਚ ਆ ਕੇ। ਪਰ ਇਹ ਬਹੁਤ ਵੱਡੀ ਸਾਜਿਸ਼ ਵੀ ਹੈ। ਖੈਰ ਮੈਂ ਗੱਲ ਲਮਕਾਵਾਂ ਨਾ, ਰੋਗਾਂ ਦਾ ਆਪਣਾ ਆਪਣਾ ਦੌਰ ਆਉਂਦਾ ਤੇ ਕੋਈ ਇੱਕ ਅੱਧ ਰੋਗ ਵਿਸ਼ੇਸ਼ ਰੂਪ ਵਿੱਚ ਮਨ ਵਿੱਚ ਛਾਇਆ ਹੁੰਦਾ, ਬਾਕੀ ਦਬੇ ਹੋਏ ਹੁੰਦੇ ਨੇ। ਅਜੋਕੇ ਸਮੇਂ ਚ ਜਿਹੜਾ ਮੂਲ ਰੂਪ ਵਿੱਚ ਰੋਗ ਛਾਇਆ ਹੋਇਆ ਉਹ ਹੈ ਅਹੰਕਾਰ, ਹਾਂ ਮੈਂ ਹਾਂ। ਹਉਮੈ ਚ ਗ੍ਰਸਿਆ ਹੋਇਆ ਮਨੁੱਖ ਬਰਾਬਰੀ ਨਹੀਂ ਦੇਗਾ, ਕਿਉਂਕਿ ਬਰਾਬਰੀ ਹੋਏ ਤੇ ਹਉਮੈ ਟਿਕ ਨਹੀਂ ਸਕਦੀ, ਕਿਉਂਕਿ ਮੇਰੇ ਜੈਸਾ ਕੋਈ ਹੋਰ ਵੀ ਹੈ ਤੇ ਜਦ ਮੇਰੇ ਜੈਸਾ ਕੁਝ ਹੋਰ ਹੈ ਤਾਂ ਮੇਰੀ ਕਮਜ਼ੋਰੀ ਹੋ ਗਈ, ਮੇਰੇ ਮੈਂ ਵਿੱਚ ਚੋਟ ਆ ਗਈ, ਤੇ ਮੇਰੇ ਜੈਸਾ ਕੋਈ ਹੋਰ ਤੀਜਾ ਵੀ ਹੈ, ਹੋਰ ਕੋਈ ਚੌਥਾ ਵੀ ਹੈ, ਫਿਰ ਅਹੰਕਾਰ ਨਹੀਂ ਟਿਕ ਸਕਦਾ। ਮੇਰਾ ਮੈਂ ਕਵੀ ਥੋੜੀ ਹਾਂ, ਹੋਰ ਵੀ ਕਵੀ ਹੈ, ਉਸ ਤੋਂ ਇਲਾਵਾ ਇੱਕ ਹੋਰ ਵੀ ਕਵੀ ਹੈ, ਹੋਰ ਵੀ ਕਵੀ ਹੈ, ਅਹੰਕਾਰ ਨੂੰ ਟਿਕਣ ਲਈ ਮੌਕਾ ਨਹੀਂ ਮਿਲਦਾ। ਨਿਰਾ ਮੈਂ ਹੀ ਵੱਡਾ ਵਪਾਰੀ ਨਹੀਂ, ਇੱਕ ਹੋਰ ਵੀ ਹੈ, ਉਹ ਸਾਹਮਣੇ ਇੱਕ ਹੋਰ ਵੀ ਹੈ, ਉਸ ਤੋਂ ਇੱਕ ਹੋਰ ਵੀ ਹੈ, ਤੇ ਵੱਡਾ ਹੋਮੇ ਦੇ ਤਲ ਦੇ ਉੱਤੇ ਜਿਹੜਾ ਜੀਣ ਵਾਲਾ ਹੈ ਨਾ, ਉਹਨੂੰ ਵੱਡਾ ਵਪਾਰੀ ਨਹੀਂ ਚੰਗਾ ਲੱਗੇਗਾ, ਵੱਡਾ ਕਵੀ ਨਹੀਂ ਚੰਗਾ ਲੱਗੇਗਾ, ਵੱਡਾ ਕਲਾਕਾਰ ਨਹੀਂ ਚੰਗੇ ਲੱਗੇਗਾ, ਕਿਉਂ? ਵੱਡੇ ਦੇ ਆਉਂਦਿਆਂ ਵਿਚਾਰੋ ਆਪ ਛੋਟਾ ਹੋ ਜਾਂਦਾ ਤੇ ਛੋਟਾਪਣ ਅਖਰਦਾ ਹੈ, ਛੋਟਾਪਣ ਚੋਟ ਕਰਦਾ, ਅਹੰਗ ਦੇ ਚ ਗ੍ਰਸਿਆ ਹੋਇਆ, ਹੋਮੇ ਦੇ ਚ ਗ੍ਰਸਿਆ ਹੋਇਆ। ਤਾਂ ਫਿਰ ਹੁਣ ਕੀ ਕਰਦਾ ਹੈ ਇਸ ਤਰ੍ਹਾਂ ਦਾ ਬੰਦਾ? ਦੂਜਿਆਂ ਨੂੰ ਛੁਟਿਆਓ, ਆਪਣੇ ਆਪ ਨੂੰ ਵੱਡਾ ਕਰੋ, ਬਸ ਇੰਨੀ ਗੱਲ ਹੈ, ਛੁਟਿਆਓ। ਇਹ ਦੇਸ਼, ਖਾਸ ਕਰਕੇ ਸਾਡਾ ਦੇਸ਼, ਜਿਤਨੇ ਅਹੰਕਾਰ ਵਿੱਚ ਲੰਘ ਰਿਹਾ, ਗੁਰਬਾਣੀ ਜੋ ਕੁਛ ਕਹਿ ਰਹੀ ਹੈ, ਇਤਨਾ ਅਹੰਗ ਭਾਵ ਮੈਂ ਕਿਸੇ ਹੋਰ ਦੇਸ਼ ਵਿੱਚ ਨਹੀਂ ਦੇਖਿਆ, ਇਤਨੀ ਮੈਂ ਅਰਜ਼ ਕਰਦੇ। ਬਹੁਤ ਵੱਡਾ ਅਹੰਕਾਰ ਤੇ ਅਹੰਕਾਰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਪ੍ਰਗਟ ਹੋ ਰਿਹਾ, ਥਾਂ ਥਾਂ ਵਿੱਚ ਪ੍ਰਗਟ ਹੋ ਰਿਹਾ। ਸਦੀਆਂ ਦੀ ਗੁਲਾਮੀ ਨੇ ਸੰਪੰਨ ਬੰਦਿਆਂ ਨੂੰ ਬਹੁਤ ਵੱਡਾ ਅਹੰਕਾਰੀ ਬਣਾ ਦਿੱਤਾ। ਰਾਜਸਥਾਨ ਵਿੱਚ ਦਾਸ ਰਹਿੰਦਾ, ਛੋਟੇ ਮੋਟੇ ਰਜਵਾੜੇ ਧਨਵਾਨ, ਉਹਨਾਂ ਨੂੰ ਆਖਦੇ ਨੇ ਅੰਨੇ ਦਾਤਾ, ਅਗਲੇ ਵਿਚਾਰੇ ਮਜ਼ਦੂਰ ਗੱਲ ਕਰਨਗੇ ਨਾ, ਅੰਨੇ ਦਾਤਾ, ਹੁਕਮ ਕਰੋ ਤੁਸੀਂ ਅੰਨੇ ਦਾਤਾ, ਸਾਡੇ ਅੰਨਦਾਤਾ, ਜਣੇ ਖਣੇ ਨੂੰ ਅੰਨਦਾਤਾ ਕਹੀ ਜਾਂਦੇ। ਹੁਣ ਜਿਹੜਾ ਜਣੇ ਖਣੇ ਨੂੰ ਅੰਨਦਾਤਾ ਕਹੀ ਜਾਂਦਾ, ਉਹ ਅੰਨਦਾਤੇ ਨੂੰ ਸਮਝ ਸਕੇਗਾ, ਜੁੜ ਸਕੇਗਾ ਕਿ ਅੰਨਦਾਤਾ ਕੌਣ ਹੈ? ਦੱਦਾ ਦਾਤਾ ਏਕ ਹੈ, ਦੂਸਰ ਨਾਇਨ ਕੋ, ਜੁੜ ਸਕੇਗਾ? ਜਿਹੜਾ ਅੰਨਦਾਤਾ ਥਾਂ ਥਾਂ ਤੇ ਕਹੀ ਜਾਂਦਾ, ਹਰ ਇੱਕ ਨੂੰ ਜੋ ਹੈ ਆਖੀ ਜਾਂਦਾ, ਦਬ ਗਿਆ, ਮਰ ਗਿਆ, ਮਿਟ ਗਿਆ। ਔਰ ਅਹੰਕਾਰੀਆਂ ਨੇ ਕਈਆਂ ਨੂੰ ਮਿਟਾ ਦਿੱਤਾ। ਮੈਂ ਦੇਖਿਆ ਅਹੰਕਾਰੀ ਪ੍ਰਧਾਨਾਂ ਨੇ ਗੁਰਦੁਆਰਿਆਂ ਦੇ ਬੇਸ਼ਤਰ ਗ੍ਰੰਥੀਆਂ ਨੂੰ ਇਤਨਾ ਨੀਵਾਂ ਕਰ ਛੱਡਿਆ, ਇਤਨਾ ਨਿਮਾਣਾ ਕਰ ਛੱਡਿਆ, ਚਪੜਾਸੀ ਤੋਂ ਵੀ ਥੱਲੇ ਚਲੇ ਗਏ। ਤੇ ਹੁਣ ਇਹ ਪ੍ਰਧਾਨ ਜਦ ਗੁਰਦੁਆਰੇ ਜਾਣ, ਪਹਿਲੇ ਸਤਿ ਸ੍ਰੀ ਅਕਾਲ ਗ੍ਰੰਥੀ ਬੁਲਾਵੇ, ਅਸੀਂ ਪ੍ਰਧਾਨ ਹੈ ਇਹ ਬੁਲਾਵੇ, ਤੇ ਮਹਾਰਾਜ ਦਾ ਵਜ਼ੀਰ ਥੋੜੀ ਹੋ ਗਏ ਤੇ ਚਪੜਾਸੀ ਤੋਂ ਵੀ ਥੱਲੇ ਲੈ ਗਏ ਉਸਨੂੰ, ਤੁਸੀਂ ਉਹਦੀ ਵੈਲਿਊ ਕੀ ਰਹਿਣ ਦਿੱਤੀ, ਤੁਸੀਂ ਉਹਦੀ ਹਸਤੀ ਕੀ ਰਹਿਣ ਦਿੱਤੀ? ਇਸ ਵਾਸਤੇ ਜਦ ਮੈਂ ਸਮੁੱਚੇ ਹਿੰਦੁਸਤਾਨ ਦਾ ਤੇ ਬਾਹਰ ਦੇਸ਼ਾਂ ਦਾ ਭਰਮਣ ਕਰਦਾ ਤੇ ਜਿਹੜੇ ਮੈਨੂੰ ਗ੍ਰੰਥੀ ਮਿਲਦੇ ਨੇ, ਗ੍ਰੰਥੀ ਪਣੇ ਦੇ ਲਾਇਕ ਨਹੀਂ ਨੇ, ਪਰ ਕਸੂਰ ਸਿਰਫ ਉਹਨਾਂ ਗ੍ਰੰਥੀਆਂ ਦਾ ਨਹੀਂ, ਉਹਦੇ ਚ 50% ਕਸੂਰ ਮੈਂ ਪ੍ਰਧਾਨਾਂ ਦਾ ਵੇਖਦਾ ਗੁਰਦੁਆਰਿਆਂ ਦੇ। ਦਬਾਓ, ਇਤਨਾ ਦਬਾਓ, ਇਤਨਾ ਦਬਾਓ, ਮਿਟਾ ਹੀ ਦਿਓ। ਕਿਧਰੇ ਅਖੰਡ ਪਾਠ ਵੀ ਰੱਖਣਾ ਹੈ, ਕਿਧਰੇ ਕੋਈ ਧਾਰਮਿਕ ਸੰਮੇਲਨ ਵੀ ਆਉਣਾ, ਤਾਂ ਰਾਏ ਪ੍ਰਧਾਨ ਸਾਹਿਬ ਦੇਣਗੇ, ਗ੍ਰੰਥੀ ਸਾਹਿਬ ਨਹੀਂ ਦੇਣਗੇ। ਤਾਂ ਇਸ ਢੰਗ ਦੇ ਨਾਲ ਸਮੁੱਚੇ ਦੇਸ਼ ਦੇ ਚ ਧਾਰਮਿਕ ਮਸਲਿਆਂ ਦੇ ਚ ਵੀ ਪ੍ਰਧਾਨ ਛਾ ਗਏ,
0: جنہاں نو شاید بتھیرے نو تے دس گروہاں دے نام بھی نہیں آؤندے، پنج بانیاں دے پاٹھ دا بھی نہیں پتا. اور میں سچ حقیقت دساں، ایک کہے مینوں بھئی پنج بانیاں کیڑیاں نے، تے 30 سال دا پردھان چلے آ رہے سی گردوارے دا، پنج بانیاں دا پتہ نہیں کیڑیاں نے، یہ پنج بانیاں کیڑیاں نے گیانی جی دسو. میں کہ چلو شکر ہے تم کمزوری پرگٹ تے کر دیتی، کئی تے کمزوری پرگٹ بھی نہیں کرتے، انہوں پتا بھی نہیں. کہ جو اس طرح کے بندے گردواریاں دے مکھی آن گے، دھرم پرچار کس طرح ہوئے گا؟ تے گرنتھی راگی کھما کرنی چپڑاسی تو تھلے چلے جان گے، بالکل گر جان گے. یہ ڈھانچا سانو بدلن دی لوڑ ہے، یہ صحیح کرن دی لوڑ ہے، یہ سدھارن دی لوڑ ہے. اسی سیاست دا ایک ونگ الگ بنا لئیے، تے دھارمک کام کرن والیاں نوں کچھ الگ تقویت دے دئیے. راجنیتک بندے انہاں دی مدد کرن، دھارمک انہاں دی مدد کرن، لیکن ہوونے وقت ایسا نہ ہوئے کہ دھارمک بندہ دھرم دا مکھی بن کے بھی کھما کرنی اسمبلی ہال دے بوئے کھڑکاندا پھرے تے پارلیمنٹ دے دروازے کھڑکاندا پھرے، اے نہیں گل شوبھا دیندی. ساری شکتی تو اس پاسے ونڈی جائے گی، دھرم پرچار کون کرے گا تے کیویں کرو گے؟ سارا سما اس پاسے خرچ ہو جائے گا، ساری شکتی اس پاسے خرچ ہو جائے گی. تے گرنتھی انہاں جو ہے پردھاناں دی پرکرما ہی کردے ہیں، سما ویت کردے ہیں نا، تے کھما کرنی گرو دی پرکرما کرن دا تے انہاں کول وقت ہی نہیں رہے گا، کی پرکرما کرن گے؟ یہ ساریاں کمزوریاں جو تھان تھان تے مینوں دکھائی دتیاں نے، مشنری ہون دے ناطے اپنا فرض ادا کردے ہویا تھانوں سنا دتیاں نے. مننا تے اس ڈنگ دا صحیح نظام بنانا یہ تھوڑا کم، کہنا احساس کرا دینا یہ داس دا کم. میں اپنا فرض نبھایا، تسی اپنا فرض نبھاندے جاؤ. تاں میں سمجھدا دوئے مل کارج اوپجے رام نام سنجوگ. تو خیر میں گل مکاما نا، اہم بھاؤ ہومے دے گرسیا ہویا منک دوجے نو برداشت نہیں کر سکے گا. تے اے دیش صدیاں تو ہومے دا ہی روگی ہے. اتھوں دا براہمن وہ کہندا باقی ساری میتھوں تھلے نے، میری برابری دا کوئی بھی نہیں، نہ کھتری نہ شودر نہ ویش، سب میتھوں تھلے. انہیں پہلی ڈھنڈورا دے دیتا میں وڈا. اہنکار اتنا استھول ہو گیا، اہنکار اتنا موٹا ہو گیا، میں وڈا، باقی سب میرے تھلے، باقی سب میرے قدماں وچ. جد جد کسے نے براہمن دی برابری دا دعویٰ کیتا، تے پتہ یا تے اس نو مٹایا ختم کیتا، تے جے مٹا نہیں سکے تے پتہ کی آکھیا، بھی یہ بھی پچھلے جنم دا براہمن سی، یا یہ ماں براہمنی ہے یا یہ پیو براہمن ہے، جیسے کبیر نال گل جوڑ دیتی گئی. ہوں کبیر کون ہے؟ مسلمان ہے. پر سارے ہندوستان گل پرچلت ہے نہیں جی، براہمنی دا لڑکا ہے، کنواری براہمنی دا لڑکا ہے. کھما کرنی بالکل جھوٹھی گاتا بنائی گئی ہے، سچائی نال اس دا دور دا بھی کوئی تعلق نہیں. کبیر کون ہے یہ رویداس تو پوچھیے، جہاں رویداس کبیر دے وقت موجود سی. یہ بھگت سمکالی نے، ایکو ٹائم دے رہے ہیں. نام دیو ترلوچن سدنا سین کبیر رویداس، یہ سارے ایکو ہی وقت نے، اور یہ ثبوت تھانوں ملن گے بھگتان کی باعث. ایک بھگت دوسرے کا ذکر کرتا ہے، دوسرا پہلے کا ذکر کرتا ہے، ایک دوجے کا یہ ذکر کرتے ہیں. ایک نکا جہاں ادارن میں دے دیا، گل سپشٹ ہو جائے گی. کبیر جی کا سلوک ہے، سلوک جہے تھی پڑھتے ہو، ان سلوکوں میں کبیر کہندے نے، ہر سو ہیرا چھاڑ کے کرے آن کی آس، تے نر دوزک جائیں گے ست بھا کے رویداس. یہ سلوک کبیر دے، رویداس دا نہیں ہے، سلوک کبیر دے. تے کبیر کہندے نے جڑا رویداس ہے نا، سچ کہہ رہے ہیں کہ ہری جیسے ہیرے نو چھڑ کے جڑا کسے ہور آسا دیتے اپنی زندگی بتیت کرتا ہے، وہ دوزکاں چ جان گے، دکھی ہون. انہوں نے آسا رام دی نہیں رکھی، جنہوں نے دکھی ہون گے. ہوں اس طرح دی پکار کیتی رویداس نے، تے رویداس دی پکار نو قلم بند کیتا، شبد بند کیتا کبیر نے اپنے شبدوں میں. سلوک کبیر دا ہے، خیال رویداس دے نے. اسی طریقے نال رویداس کہندے نے، نام دیو کبیر ترلوچن سدنا سین ترے، کہ رویداس سنورے سنتو ہر جیتے سبے سرے. ہوں یہ اپنے شبد کبیر دا ذکر کر رہا ہے، نام دیو کبیر ترلوچن، کبیر اپنے شبد رویداس دا ذکر کر رہا ہے. دوہاں دے سمکالی سمکالی ہون دا ثبوت. تے میں بھی عرض کراں، سارے بھگتی ایک دوجے دا نام لیندے نے، ناما مایا موہ کہے ترلوچن امیر، کائے چھیپو چھائے.
1: پیو دے سنسکاراں نال کبیر دے سنسکاراں دا تال میل نہیں بیٹھیا, انہیں جیون دا ڈھنگ کچھ ہور لب لیا. پر رودااس کہندے نے اس دا جنم جیڑا ہے یہ اس کل دے چ ہویا جتھے بقرعید منائی جاندی ہے. گل سپشٹ ہو گئی, گل کھل گئی. ہوں اتنا وڈا ودوان بنارس دے پیدا ہو جائے تے برامنہ دا دعویٰ سی ودوان تے صرف برامنہ چی پیدا ہوندے نے, کدھرے ہور پیدا نہیں ہوندے, تو ہن برامن اپنا بچاؤ کس طرح کرنا؟ کھما کرنے او کہن لگ پئے نہیں جی اے دی ماں برامنی سی, او کدھرے سٹ گئی سی اس نوں گنگا دے تٹ تے, اے نیمو نیرا چک کے لے آئے نے, انہاں نے پالیا ہے, انہاں نے اپنی کوکھ تو جنم نہیں دیتا, اے تے چک کے لے آئے نے. انج کہانی جوڑ دتی, بھگت مال وچ وی جڑ گئی, مکھی دے تے لوکی مکھی ماری گئے, لکیر نو پٹ دے گئے, حقیقت کچھ بھی نہیں, سچائی کچھ بھی نہیں. سچائی یہ جو گرو گرنتھ صاحب وچ ملدی, جو اتہاس کھما کرنی گروانی دی کسوٹی تے پورا نہیں اتردا, گرو کا سکھ کہہ دے گا غلط ہے, گل ختم. اے اتہاس دی تارا گروانی تے پوری نہیں اتردی, گربانی ساڈے کول کسوٹی ہے, تے جت کسوٹی موجود ہے تے سونے نو پرکھ لئیے بھی سونا شدھ بھی ہے کہ نہیں. کبیر دی اے ساکھی اشدھ ہے, شدھ نہیں ہے. شدھ اے ہے جو رودااس کہہ رہے نے اور گرو گرنتھ صاحب جی مہاراج جو شبد موجود نے, جا کے عید بقرید کل گو بد کرے مانیے شیخ شہید پیرا, جا کے باپ ایسی کری پوت ایسی سری تہ لو روپ پرسدھ کبیرا. تو ہن اتنا وڈا عالم فاضل پیدا ہو جائے تے کہانی جوڑ دیتی گئی نہیں, اے تے بامنی دا پتر ہے. پھر رودااس ہو گیا عالم فاضل, ہوں یہ کی جوڑن نہیں جی. یہ بھی براہمن سی تے رسویا سی سوامی رامانند کا پچھلے جنم ہی سی, براہمنوں نو اپنا پچھلا جنم دکھائی نہیں دینا, رودااس دا دکھائی دے دیتا. اے جی پچھلے جنم سوامی رامانند کا رسویا سی. بھگت مال تسی لے لو کسی بازار مائی سیوا تو, یہی کہانیاں مکھی تے مکھی ماری گئی, اصلیت کچھ بھی نہیں, حقیقت کچھ بھی نہیں. گربانی اس کی پشٹی نہیں کرتی, گربانی تصدیق نہیں کرتی. رودااس نو کیوں براہمن ثابت کیتا گیا؟ چمار جتیاں گنڈا پیا, ٹکے ٹکے جتی گنڈا ہے. اتنا وڈا عالم فاضل, اور اتنا وڈا عالم فاضل کے جڑا ویداں دا مکھی پنڈت پروہت, انہوں بھی چکنا پیا, انہوں بھی ہار کھانی پئی, انہوں بھی مات کھانی پئی. ان کی آخنا یہ دعویٰ تے کر دے رہے ودوان صرف براہمنوں چ پیدا ہوندے نے, وہ پیدا ہو گیا چماراں دے چ, پیدا ہو گیا جلاہیاں چ, ہن کی کرنا؟ نہیں جی یہ بھی براہمنی دا ہی پتر ہے, یہ پچھلے جنم دے چ براہمن سی, اے سوامی رامانند دا رسوئی سی, انہاں نے سراپ دیتا تے دا چمار دے گھر دے جنم ہویا. اے دا مطلب سارے چماراں دا جڑا جنم ہویا اے رامانند دے سراپے ہوئے نے, اور کچھ نہیں ہے. گل تے انی ہو گئی, اور کی نہیں. اے کیرتی بندے نے سراپے ہوئے قانون, انہاں نو سراپے ہوئے کس طرح آکھاں گے؟ پر کہانی تے بھگت مال دی اے پئی کہندی ہے, براہمناں دی کہانی تے اے پئی کہندی ہے, تے سراپ دیتا جا چمار دے گھر جنم ہوئے تیرا. تے چمار دے گھر جنم ہونا کھما کرنی سراپ نہیں, اے رب دی بخشش ہو سکتی ہے کہ جیڑا چمار ساریاں دے ننگے پیراں نوں ڈھک دے وے, او اتنا وڈا کرتی پتہ نہیں رب دی کتنی بخشش دا پاتر بنے گا. اونوں تسی آکھو گے سراپے آیا, جیڑا ننگے تنہ نوں کپڑیاں نال ڈھک دے وے او جلاہا تے بہت مہان ہے, بہت مہان ہے. پتہ نہیں کتنے دا اس نے ننگے چ کجے ہویا, محنت کر کر کے کپڑے پیا بناندا ہے. پتہ نہیں کتنے واسطے اس نے چھاں مہیا کر دیتی, مکان بنا بنا کے. وہ راج مستری تے مہان ہے, کما کرنی وہ کتائی مہان نہیں جو بنے بنائے محل ڈھا دے وے, اگلے نو نگن کر دے وے اور جتیاں اگلے دیا کھو لے وے. انہوں نے تھی تھوڑی مہان آخو گے, چلن دی جو ہے سمرتھا ہی نہ رہن دے. خیر گل کتھے دی کتھے پہنچی, میں عرض کراں برابری دین نو ساڈے دیش دے پرانے لوگ تیار نہیں سن برابری, کیونکہ برابری دتری تے اپنا اہم بھاؤ نہیں رہندا, اور اس واسطے آد کال تو اتھے ہومے ودھ دی گئی. براہمنہ نے من چوں ایک بیماری پھیلی تے چھوت دی طرح پھیل دی گئی. میں پہلے عرض کیتی ہے اے روگ بھی چھوت دی بیماری ہے, کسے دے شریر تو کچھ ایسیاں بیماریاں پرگٹ ہوندیاں نا دوجیاں نو لگدیاں نا, براہمنا تو پھیلنیاں شروع ہوئی اس دیش دے, اہنکار پھیلنا شروع ہویا, کیونکہ براہمن نے جو کہہ دیتا میں ہاں تو نہیں ہے, تو تے سب میرے قدماں دی خاک, میرے پیراں دے تھلے میں اچا. اور بڑے اصول ڈھنگ نال اس دا دعویٰ دنیا دے کسے تھاں تے ایسا دعویٰ نہیں, باہر کسے دیش وچ کوئی ساہتکار عالم فاضل ایسا نہیں کہندا میں وڈا باقی سارے انج نے, کوئی نہیں. پر ساڈے دیش وچ کہندے رہے, پرانا دے گیا تے ویداں دے گیا تے سمرتیاں دے گیا تے شاستراں دے پنڈت کہندے رہے اسی مہان ہاں باقی سارے تچھ نے. کبیر جیسے سنت نو کہنا پیا بامن گرو ہے جگت کا بھگتن کا گرو نہ ہے. بھائی تو سڈا مکھی نہیں ہے گل ختم. اسی دھارمک طور سے تینوں مکھی نہیں منتے. زہر بہت پھیلی. اور میں عرض کرا جتنا میں اس طرح دے پھوکی دھارمک بندیاں وچ ہنکار دیکھدا نا اتنا ہور کسی چ نہیں. جنہ مولوی ہنکاری آندا ہے جتنا براہمن ہنکاری آندا ہے تے ہن گھوم پھر کے میں دیکھدا جتنے سکھ جگت دے کئی دفعہ گیانی تے پردھان سکتر ہنکاری ملدے نے سادھ سنگت ہنکاری نہیں ملدی. وہ تے نرمانتا دی مورتی ملدے نے. اینا ہنکار پربل تدی تے کبیر نو کہنا پیا انہاں دے نال گرنتھی تے گیانی ہے نہیں سننے تے میرے خیال کبیر نے لپیٹ چ لے لینا سی. انہیں لپیٹ دوواں نو لے لیا. امرت جگرا رہا نہ کو پنڈت مولا چاڑے دو. پنڈت مولا جو لکھ دیا چھاڑ چلے ہم کچھو نہ لیا. اقبال بھی انہاں دوواں تو تنگ آیا مولوی تو تے براہمن تو. انہیں اپنی ساری شاعری دے چ اتنا گلا کھما کرنی کسے ڈکٹیٹر کسے ظالم تے بھی نہیں کیتا جڑا بہت وڈا گلا براہمن تے مولوی تے کر دیتا. سچ کہہ دوں اے براہمن گر تو برا نہ مانے تیرے سنم کندوں کے بت ہو گئے پرانے. اپنوں سے بیر رکھنا تو نے بتوں سے سیکھا جنگو جدل سکھایا وائس کو بھی خدا نے. اپنوں سے بیر رکھنا تو نو بتوں سے سیکھا. ہوں 33 کروڑ دیوتے لڑ دینا جھگڑ دینا ایک دیوتا دوجے نال دوجا تیجے نال تیجا چوتھے نال کھما کرنے ایک دوجے دا دوراچار بھی کر دینے دیوی دیوتے. چوریاں یاریاں دے چوی نے سب کچھ ہے. تے ہن انہاں دیوتیاں دی اپاسنا کرن والے انہاں دیوتیاں نال جڑن والے اور دیوتے بھی پتھر دے تے پوجدیاں پوجدیاں پتھر نہیں ہون گے. دل دماغ پتھر ہو جان گے تے پتھر نال کوئی ٹکرائے گا تے اپنا سر بننے گا نا. این ہے نا ہندوستان دا اے سر ہندوستان دا اے براہمن اتنا کرڑا ہو گیا پتھر پتھر نو پوج پوج کے پتھر ہو گیا جڑے بچارے ٹکراندے گئے انہاں نو چکنا چور کر دا گیا. اج تک تے اس طرح ہی ہویا. اور انہیں سمجھنا کہ بپر ریتی ختم ہو گئی پتھر دل ختم ہو گئے نے پتھر دماغ ختم ہو گئے نے موجود نے. یہ نظام بدلنا پائے گا. یہ پتھر دلان دا یہ تے کوملتا چاہی دی ہے بہت وڈی کوملتا چاہی دی. تو خیر اقبال کہندا ہے سچ کہہ دوں اے براہمن گر تو برا نہ مانے تیرے سنم کندوں کے بت ہو گئے پرانے. اپنوں سے بیر رکھنا تو نے بتوں سے سیکھا اپنے نال ویر. کمال دی گل پنجاب دیش دا انگ تے سارے پرانتاں نو ہر طریقے نال سمپن کرن دی کوشش کرو پنجاب نو کمزور کرن دی کوشش کرو. جے تسی این ایس اے وی لاؤ تے باقی پرانتاں دی سزا ایک سال دی پنجاب دے 2 سال دی ایتھے 2 سال دی. جس جس پرانت وچ تسی ڈیم بناؤ اس پرانت دے حوالے کر دو پر ایتھے تسی پاکھڑا بناؤ تے اپنا ہی کنٹرول رکھو پنجاب نو نہیں دینا. اے کیوں دیتا جا رہا ہے انو تسی انگ کدی سمجھیا ہی نہیں کہ جب تسی پنجاب نو اپنا انگ نہیں سمجھدے تے پنجاب دے وچ رہن والا تھوڑا انگ کس طرح ہوے گا. اس نو تسی اپنا انگ ایک حقیقت ہے بہت وڈی سچائی ہے. اپنوں سے بیر رکھنا تو نے بتوں سے سیکھا. تینو پتہ ہی نہیں سکھ اس دیش دا جتنا اپنا ہے اور کوئی اپنا نہیں. ایتھے تے پرانے بندے جے چنج پیدا ہوندے رہے جو دیش نو غلام کردے رہے. ایتھے تے کھما کرنی بھگت سنگھ جیسے سکھاں وچ پیدا ہوئے جو دیش نو آزاد کراندے رہے. ایتھے براہمناں دے جے چنج پیدا ہوندے رہے جو دیش نو غلام کردے رہے. ایتھے اتہاس ہے سامنے اتہاس ہے سڈے تسی ایک جے چند پیدا کر کے دکھاؤ اتہاس پڑھ کے ویکو پرانا جے چنداں دیاں ڈاراں دیاں ڈاراں لگیاں پئیاں نے انہاں اتھا انت. کمال دی گل اپنوں سے بیر رکھنا اقبال کہندا ہے بھائی میں اس دیش دا واسی ہاں میں اس دیش دے وچ رہنا اس دیش دے وچ جمیاں پلیاں میرے پتا پتاما اس دیش دے. پر اپنوں سے بیر رکھنا تو نو بتوں سے سیکھا جنگو جدل سکھایا وائس کو بھی خدا نے. تنگ آ کے میں نے آخر ہوں اے شہر گرو رام داس جی وسایا ہوا نا تے قدم قدم دے ہر چوک دے کچھ ایسے آکار بنائے جان پتھراں دے
0: جتھوں گرو رام داس کی جھلک ہر پاسے ملے، شہر گرو رام داس کا، تو تسی سارے شہر گھوم پھلو کما کرنے اس طریقے کے انکار بنائے گئے نے جہد گرو رام داس جی نل جان، یہ لوگ بھول جان۔ اپنوں سے بیر رکھنا تو نو بتوں سے سیکھا، اد ہو گئی اتنا متصف پنا، اتنی تنگ دلی جو میں اس شہر گھوم پھر کے دیکھتا۔ اپنوں سے بیر رکھنا تو نے بتوں سے سیکھا، جنگو جدل سکھایا وائس کو بھی خدا نے، تنگ آ کے میں نے آخر دیرو حرم کو چھوڑا، وائس کا واز چھوڑا چھوڑے تیرے فسانے۔ گرو تیغ بہادر صاحب جی مہاراج نے اپنی جان دے دیتے تلک تے جنیو دی خاطر، تے تلک تاری جنیو تاری کدی جو ہے سر عام نہیں کہندا کہ میرا جنیو بچے ہے، گرو تیغ بہادر صاحب جی دی مہر دا صدقہ، بخشش دا صدقہ کوئی کہندا ہے؟ ویری ہو گئے۔ شیش گنج میں ایک دفعہ آگ بھی لائی گئی سی۔ اپنوں سے بیر رکھنا تو نے بتوں سے سیکھا، جنگو جدل سکھایا وائس کو بھی خدا نے، تنگ آ کے میں نے آخر دیرو حرم کو چھوڑا، وائس کا واز چھوڑا چھوڑے تیرے فسانے۔ وی پنجی ایتی پینتی سال پہلے اقبال نے یہ گل آخی ہے، تے 600 سال پہلے کبیر کہندا ہے، ہمرا جھگڑا رہا نہ کو پنڈت مولا چھاڑے دو بھاؤ۔ اے براہمن جے اقبال دے ٹائم اتنا کٹھور سی تے کبیر دے وقت بھی اتنا کٹھور سی، تے جے کبیر دے وقت اتنا کٹھور سی تے مہاتما بدھ دے وقت بھی اتنا کٹھور سی، تدی اس نے براہمنی نظام نو منن تو انکار کر دیتا، آخیا نہیں اے کٹھورتا مینو قبول نہیں، اے مینو جو ہے پروان نہیں۔ تو براہمنی نظام دیاں دھجیاں اڑائیاں مہاتما بدھ نے، تے پتا براہمن چونکہ کٹھور تے سی شستر لے کے آیا، 12 لاکھ بودھ بھکشو قتل کر دیتے گئے اس دیش وچ براہمن دے اشارے نال، شنکراچاریہ دے اشارے، اتہاس پڑھ کے تے دیکھو۔ براہمنی نظام تو جد بھی کوئی باغی ہویا بھئی یہ نظام سانو پروان نہیں، یہ تے پتھر ہے، یہ تے جڑا نیڑے آندا ہوتا سر ٹوٹتا ہے، یہ تے پتھر ہے، پتھر سانو قبول نہیں، کوئی جیوندا جاگدا منک بیٹھنا چاہیے پتھر کیوں بیٹھنا، پتھر تے دیش نال ٹکران گے، دیش نو چکنا چور کرن گے۔ تو 12 لاکھ بودھ بھکشو موت دے گھاٹ اتار دیتے گئے، تے باقی بودھ بھکشو بج گئے، براہمنا نے دیش دے رہن نہیں دیتا، ٹکن نہیں دیتا، کبیر پنتھی کھڑے ہوئے سن براہمنا نے مٹا دیتے، اتنی میں عرض کر دیتی۔ سوامی مہاویر نے جین پنتھ چلایا، براہمنا نے چلن نہیں دیتا، سمچے دیش دے 50 لاکھ تو زیادہ نہیں نے، سوامی مہاویر بھی براہمنی مت تو انکاری ہوئے تے براہمن نے نہیں چلن دیتا، 50 لاکھ تو زیادہ نہیں نے، حالانکہ جینیاں دے 24 اوتار نے، تے 24 اوتاراں دی تپسیا محنت کھما کرنی 50 لاکھ تو زیادہ نہیں پیدا کر سکے، براہمنی نظام دی رکاوٹ۔ اور ہور بھی میں عرض کراں، ایتھے ستنامی بھی نہیں پھیل سکے، بہت وڈا اے پنتھ چلیا، بہت وڈے پدر دا براہمنی نظام نے تھان تھان دے روکاں کھڑیاں کر کے انہوں بھی ختم کیتا۔ تے پھر آئے گرو نانک کہن لگے نوی پہننا میں جنیو، پاویں صدیاں تو پرمپرا میری امت دے چ یہی ہے کہ جنیو پہنتے ہیں، پر میں ہوں اس پرمپرا نو توڑ دا، میں نہیں جنیو پہننا۔ 9 سال دے گرو نانک، ہل گیا براہمنی سماج، یہ 9 سال دا بچہ باغی یہ جنیو نہیں پہنتا، جی اج کہندا ہے جنیو نہیں پہنتا تے کل کہے گا مینوں ویدک ریتی پروان نہیں، پرسوں یہ کہے گا مینوں براہمنی نظام پروان نہیں، ہنے تو ہی روکاں لاؤ۔ تو کھما کرنی قدم قدم دتے گرو نانک دیو جی مہاراج تو لے کے ہن تک جڑا وڈن دی کوشش کیتی گئی، پر میں انہاں براہمنا نوں آخدا ہاں انہاں جڑا دے چ گرو ارجن دیو جی مہاراج نے، گرو تیغ بہادر صاحب جی نے، اور گرو گوبند سنگھ جی دے لاڑلیاں نے اپنا خون پایا ہے، کھما کرنی جڑا نہیں وڈیا جان، اپنی تھان تے مضبوط رہن گیاں اور مہان رہن گیاں۔ جتھے تنگ آ کے اقبال نے آکھے، جتھے تنگ آ کے کبیر نے کہا، اور جتھے تنگ آ کے گرو نانک دیو جی مہاراج نے اعتراض کیتا، انکار کیتا، اتھے تنگ آ کے گرو گوبند سنگھ جی مہاراج نو کہنا پیا، میرا براہمنی نظام نال کوئی مطلب ہی نہیں، شتری کو کہوں بامن کو نہ ہے، کہ تب آوت ہوں جو کروں، سپشٹ انج کہہ دیتا، میں بامن دا پتر ہی نہیں، میرا براہمنی نظام نال کوئی مطلب ہی نہیں، گل ختم، سلسلہ ختم۔ तो इतने वड्डे पदर देते अवतारी पुरुषों ने, महात्मा बुद्ध ने, स्वामी महावीर ने, कबीर पंथियों ने और सतनामिया ने, तो फिर गुरु घर ने कोशिश की थी। और मैं अर्ज करा वो निजाम जिड़े खड़े हुए सन सुधार कबीर पंथी जैनी बोधी करीबन करीबन मिटा दिते गए इस देश दे। इतिहास तुसी पढ़ के वेखो, मैं जद इस ढंग नाल देखना ये मिट क्यों गए। महात्मा बुद्ध जैसा तपीश्वर 12 साल उसने तप किया, जिंदगी दे बड़े गहरे राज उसने लब्बे, वह देश दे विच उन्हां राजां नूं वंडदा रहा, लेकिन किसने रोक खड़ी कर दी? ब्राह्मणा ने। नहीं वंडन देना, नहीं चलन देना। इत्थे सूफी फकीरां दे भी कदम रोके गए। और मैं अर्ज करा जेड़े जेड़े ब्राह्मण तो सताए हुए सन उन्हां सारे भगतां नूं गुरु अर्जन ते गुरु नानक देव जी ने अपनाया। जेड़े सताए हुए सन, नामदेव सताया होया सी, सूद सूद कर मार उठायो कहो करो बाप बीठला, सूदर सूदर करके मार के मैनू बाहर कढ छड़े। मैं दोवे मंदिर देखे ने, औंडा ते बीठल मंदिर। बीठल मंदिर है पंडरपुर दे च, ते जेड़ा मंदिर फिर चुकया है वो है औंडा दे च। औंडा हजूर साहब तो 40 मील दूरी ते है, ते पंडरपुर गालबन 300 मील पै जांदा है। इन्हां दोवां थां ते मैं गया, फिर यह होया मंदिर भी देखिया औंडा दे च है। मूर्तियां दा मुंह एक पासे ते मंदिर दा दरवाजा दूजे पासे अज भी है। हुणे जद पिछले दिनी कोई 2 महीने पहले दास हजूर साहब गया सी, फिर भी मैं औंडा तो लंघदा होया गया। कार ते जा रहे सी तो औंडा 1 मील थले जो है हाईवे तो थले एक पासे कस्बा है, मैं कहा चलो वेख दे जांदे हां। बाहर ही उसका मंदिर बनाया, जिमें धक्के मार के मंदिर चो बाहर कढ़िया सी ना, ते हुण भी उसका छोटा जिहा मंदिर नामदेव का बाहर ही बनाया है। ऐ नामदेव का थड़ा है जी, इत्थे बैठा सी। ते पंडरपुर ते मैं निराला सिलसिला देखिया, अंदर बिठल का मंदिर वेखिया, तरह तरह के देवी देवत्यां दीआं मूर्तियां। ते जद मैं बाहर निकलण लगा ना दूजे दरवाजे दे राहीं, ते दूजे दरवाजे दे च पौड़ियां दे उत्ते थाल दे च एक मूर्ति सी, ते पुजारी आवाज लाण संत नामदेव नूं मत्था टेक दे जाओ, संत नामदेव नूं मत्था टेक दे जाओ। ते मैं कहा पुजारी जी पहले मैनूं गल दसो, सारियां दीआं मूर्तियां ते मंदिर दे अंदर ने, ते नामदेव दी मूर्ति इत्थे जुतियां च रखी हुई, इत्थे ते लोकी जुतियां उतार के अंदर जांदे ने बाहर निकलदे ने, ते पौड़ियां दे च आखण लगे ये शूद्र है ना, इनकी मूर्ति अंदर स्थापन नहीं हो सकती, शूद्र है। संत ने मत्था भी टेको पैसे भी चढ़ाओ पर है न शूद्र, अंदर नहीं बढ़न दे। उत्थे बोल मैं अपनी डायरी च नोट किए, मैं कहा नाम दो तेन उदो धक्के मार के मंदिर चो बाहर कढ़िया सी, अज तेरी मूर्ति धक्के मार के बाहर कढ़े है। ये ते तेरी मूर्ति भी अंदर वाड़न तैयार नहीं, ये तेरी मूर्ति भी अंदर देन जो है थां देन तैयार नहीं। अज तक यह निजाम मौजूद है, मूर्ति उसकी अंदर नहीं स्थापन करनी, बाहर बैठे पौड़िया ते बैठे। ते खिमा करने नामदेव जैसे ब्रह्म ज्ञानी नाल इतनी ईरखा, कबीर जैसे संत नाल इतना द्रोह, महात्मा बुद्ध जैसे महान पैगंबरी पुरुष नाल इतनी दुश्मनी, तो खिमा करने जद पैगंबरां ते पैगंबर महान गुरु नानक देव जी महाराज लंबा और वड्डा आदर्श लेके आए तो उतनी वड्डी दुश्मनी सामने आनी सी, कुदरती गल है। क्योंकि गुरु नानक दे बनाए हुए सिद्धांत दे च ब्राह्मणी मत वास्ते कोई थां नहीं, जगह नहीं है। और 9 साल तो गुरु नानक ने यह बगावत शुरू की थी, मैं नहीं पहनना जनेऊ, गल खत्म, मैं परंपरावादी नहीं हां और मैं वेद भी नहीं पढ़ना। दयानंद ने कह दिता गुरु नानक कोई वेद पाठी थोड़ी से, गुरु नानक को कोई संस्कृत थोड़ी आती थी, उन्होंने निर्भय की जगह पर निर्भव लिखा है। पर उन्हें कौन दसे गुरु नानक संस्कृत प्राण आया इस देश, टीचर से कोई संस्कृत पढ़ाना आया? नहीं, गुरु नानक सच पढ़ाना आया, सच की है। ये भाषा से अलग अलग भांडे ने, चाहे वो अरबी है, फारसी है, संस्कृत है, पंजाबी है, सिंधी है, बंगला है, मराठी है, ये तो भांडे ने। देखना तो यह भांडे दे भोजन की है, ये तो भांडे ने, भोजन छकन लई भांडे चाहिए ने। अरबी एक भांडा है, संस्कृत एक भांडा है, इंग्लिश एक भांडा है, पंजाबी एक भांडा है, और इसी तरीके नाले बर्तन है बंगाली, सिंधी, मराठी। सवाल तो यह है भांडे च है कि भांडा सोने का हो ते भांडे दे च मिट्टी होवे ते भुख मिटेगी मिट्टी खा के ते जे

ਭਾਂਡਿਆਂ ਨੂੰ ਕੀ ਕਰੀਏ, ਛੱਕ ਕੇ ਤ੍ਰਿਪਤੀ ਮਿਲੇਗੀ। ਵੈਰ ਵਿਰੋਧ ਪਿਆ ਹੋਵੇ, ਵਰਨ ਵੰਡ ਪਈ ਹੋਵੇ, ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਇਹਨਾਂ ਭਾਂਡਿਆਂ ਦੇ ਚ ਪਏ ਹੋਣ, ਇਹਨਾਂ ਭਾਂਡਿਆਂ ਨੂੰ ਕੀ ਕਰੀਏ। ਸਾਨੂੰ ਤੇ ਉਹ ਭਾਂਡਾ ਚਾਹੀਦਾ ਹੈ ਜਿਹਦੇ ਚ ਇਹ ਭੋਜਨ ਪਿਆ ਹੋਵੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਇਹ ਖੁਰਾਕ ਹੈ, ਇਹ ਭੋਜਨ ਹੈ ਜਿਹਦੇ ਛਕਦੇ ਆ ਬੰਦਾ ਤ੍ਰਿਪਤ ਹੋ ਜਾਂਦਾ, ਜਿਹਦੇ ਛਕਦੇ ਆ ਬੰਦਾ ਮਹਾਨ ਹੋ ਜਾਂਦਾ। ਗੱਲ ਕਿੱਥੇ ਦੀ ਕਿੱਥੇ ਜਾ ਪਹੁੰਚੀ, ਸਮਾਂ ਹੋ ਗਿਆ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਵਾਕ ਆਇਆ, ਔਰ ਮਹਾਰਾਜ ਕਹਿੰਦੇ ਨੇ ਮਨੁੱਖ ਦੀ ਜਿਹੜੀ ਮੂਲ ਕਮਜ਼ੋਰੀ ਹੈ, ਖਾਸ ਕਰਕੇ ਇਸ ਦੇਸ਼ ਦੀ, ਅਹੰ ਹਉ ਮੈਂ, ਔਰ ਇਹ ਕਿਤਨੇ ਵੱਡੇ ਪੱਧਰ ਵਿੱਚ ਵਿਆਪਕ ਹੈ ਔਰ ਕਿਤਨੀ ਵੱਡੀ ਹਾਨੀਕਾਰਕ ਹੈ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ ਆਪ ਸਰਵਣ ਕਰੋ, ਕਿਉਂਕਿ ਸਮਾਂ ਹੋ ਗਿਆ, ਹੋਰ ਮੈਂ ਵਿਸਥਾਰ ਵਿੱਚ ਮੈਂ ਸਮਾਂ ਨਾ ਲੈ ਜਾਵਾਂ। ਇੱਕ ਦਫਾ ਪਿਆਰਾਂ ਲਾਖੋ ਸਤਨਾਮ ਔਰ ਮਰਦਾ ਹੀ ਜਾ ਰਿਹਾ, ਬਚਾਓ ਹੀ ਨਹੀਂ। ਇਹ ਬਿਮਾਰੀ ਐਸੀ ਜਿਹਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ, ਔਰ ਇਸ ਬਿਮਾਰੀ ਸਾਰੀ ਮਰਦੇ ਜਾ ਰਹੇ, ਖਪਦੇ ਜਾ ਰਹੇ, ਮਿਟਦੇ ਜਾ ਰਹੇ, ਚਾਹੇ ਕਵੀ, ਦਾਰਸ਼ਨਿਕ, ਫਿਲਾਸਫਰ, ਇਸ ਦੇਸ਼ ਦੇ ਸਤਾਧਾਰੀ, ਇਸ ਦੇਸ਼ ਦੀ ਆਮ ਜਨਤਾ ਐਨ ਹਉਮੈ ਵਿੱਚ ਗਰਸੀ ਹੋਈ। ਤੇ ਹਉਮੈ ਖਿਮਾ ਕਰਨੀ ਤੂੰ ਨੂੰ ਬਰਦਾਸ਼ਤ ਨਹੀਂ ਕਰਦਾ, ਇਸ ਵਾਸਤੇ ਹਉਮੈ ਗਰਸਿਆ ਹੋਇਆ ਬੰਦਾ ਬੜਾ ਜ਼ਾਲਮ ਹੋਵੇਗਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, 200 ਸਾਲ ਵਿੱਚ ਹਿੰਸਾਵਾਦੀਆਂ ਅੰਗਰੇਜ਼ਾਂ ਨੇ ਇਤਨੀ ਗੋਲੀ ਨਹੀਂ ਚਲਾਈ ਜਿਤਨੀ 35 ਸਾਲ ਵਿੱਚ ਅਹਿੰਸਾਵਾਦੀਆਂ ਨੇ, ਗਾਂਧੀਵਾਦੀਆਂ ਨੇ ਚਲਾਈ ਹੈ। ਇਤਿਹਾਸ ਹੈ ਤੁਹਾਡੇ ਸਾਹਮਣੇ, ਆਸਾਮ ਹੈ, ਤ੍ਰਿਪੁਰਾ ਹੈ, ਮਿਜ਼ੋਰਮ ਹੈ, ਕਸ਼ਮੀਰ ਹੈ, ਪੰਜਾਬ ਹੈ, ਕਿਹੜਾ ਐਸਾ ਸੂਬਾ ਹੈ ਜਿੱਥੇ ਬੰਦਿਆਂ ਨੂੰ ਗੋਲੀਆਂ ਨਾਲ ਭੁੱਲ ਕੇ ਜੋ ਹੈ ਖਤਮ ਨਹੀਂ ਕੀਤਾ ਗਿਆ? ਤੇ ਕਿਹਨਾਂ ਨੇ ਕੀਤਾ? ਗਾਂਧੀਵਾਦੀਆਂ ਨੇ, ਅਹਿੰਸਾਵਾਦੀਆਂ ਨੇ। ਹੱਦ ਹੋ ਗਈ, ਅਹਿੰਸਾਵਾਦੀਆਂ ਨੇ ਇਤਨੀ ਵੱਡੀ ਹਿੰਸਾ ਕੀਤੀ, ਗਾਂਧੀਵਾਦੀਆਂ ਨੇ ਇਤਨੀ ਵੱਡੀ ਹਿੰਸਾ ਕੀਤੀ। ਤੇ ਜਿਹੜਾ ਗਾਂਧੀ ਕਹਿੰਦਾ ਸੀ ਬਸ ਮੈਂ ਤੇ ਵਰਤ ਰੱਖ ਕੇ ਅਹਿੰਸਾ ਦੇ ਨਾਲ ਆਜ਼ਾਦੀ ਪ੍ਰਾਪਤੀ ਕਰਨੀ ਹੈ, ਮੈਂ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਤੇ ਪੁੱਛ ਲਈਏ ਵੀ ਤੇਰੀ ਉਮਤ ਕਿਉਂ ਹਿੰਸਾ ਵਿੱਚ ਵਿਸ਼ਵਾਸ ਪੇ ਰੱਖਦੀ? ਕਦਮ ਕਦਮ ਦੇ ਉੱਤੇ ਖੂਨ ਖਰਾਬਾ, ਕਦਮ ਕਦਮ ਦੇ ਉੱਤੇ ਹਿੰਸਾ, ਕਿਸੇ ਥਾਂ ਦੇ ਉੱਤੇ ਵੀ ਢੰਗ ਨਾਲ ਕੋਈ ਬੰਦੇ ਨੂੰ ਜੀਣ ਦੀ ਜੋ ਹੈ ਕਲਾ ਨਹੀਂ ਸਿਖਾਈ ਗਈ, ਨਾ ਦਿੱਤਾ ਜਾਂਦਾ ਜੀਵਨ ਦਾ ਢੰਗ। ਇਤਨੀ ਵੱਡੀ ਹਿੰਸਾ, ਇਤਨੇ ਵੱਡੇ ਪੱਧਰ ਦੀ ਹਿੰਸਾ, ਇਹ ਤੇ ਇਤਿਹਾਸ ਹੈ। ਇਹ ਤੇ ਜਦ ਕੋਈ ਸਿਆਣਾ ਮੁਤਾਲਾ ਕਰੇਗਾ ਕਿ 200 ਸਾਲ ਅੰਗਰੇਜ਼ ਰਿਹਾ, ਇਤਨੀ ਵੱਡੀ ਹਿੰਸਾ ਨਹੀਂ ਕੀਤੀ ਉਸਨੇ, ਔਰ 40 ਸਾਲ ਵਿੱਚ ਇਹਨਾਂ ਗਾਂਧੀਵਾਦੀਆਂ ਨੇ ਇਤਨੀ ਵੱਡੀ ਹਿੰਸਾ ਕਰ ਦਿੱਤੀ, ਖਿਮਾ ਕਰਨੀ ਕਰੋੜ ਜੋ ਹੈ ਉਹ ਅੰਗਰੇਜ਼ ਤੇ ਫਿਰ ਇਹਨਾਂ ਦੇ ਕਦਮਾਂ ਦੀ ਖਾਕ ਵੀ ਨਹੀਂ ਨੇ, ਇੰਨੇ ਵੱਡੇ ਅਹਿੰਸਕ ਨੇ, ਇਤਨੇ ਵੱਡੇ ਕਸਾਈ ਹੋ ਗਏ। ਔਰ ਸੁਭਾਵਕ ਐਸ਼ੋਵਲ ਜੀ ਬੈਠੇ, ਮੈਨੂੰ ਇੱਕ ਗੱਲ ਚੇਤੇ ਆ ਗਈ, ਕਹਿਦੇ ਆ ਭਾਵੇਂ ਸਮਾਂ ਹੋ ਗਿਆ ਪਰ ਮੈਂ ਕਹਿਦੇ ਆ, ਮੈਂ ਜਦ ਕਾਨਪੁਰ ਜਾਂਦਾ ਸੀ ਨਾ ਤੇ ਇਹਨਾਂ ਨਾਲ ਮੈਂ ਰੋਜ਼ ਗੰਗਾ ਪਾਰ ਸੈਰ ਕਰਨ ਤੇ ਜਾਂਦੇ ਸੀ, ਇੰਜ ਰੁਟੀਨ ਬਣ ਗਿਆ, 15 ਦਿਨ ਮੈਂ ਰਹਿੰਦਾ ਸੀ ਤੇ ਚਲੋ ਗੰਗਾ ਪਾਰ ਚੱਲਦੇ ਹਾਂ। ਤੇ ਉਧਰ ਸਬਜ਼ਾ ਹੈ, ਖੁੱਲੀ ਜਗ੍ਹਾ ਹੈ, ਖੁੱਲੀ ਹਵਾ ਹੈ, ਤੇ ਥੋੜਾ ਜਿਹਾ ਦਿਮਾਗ ਫਰੈਸ਼ ਹੁੰਦਾ, ਉਧਰ ਚੱਲੀਏ, ਰੋਜ਼ ਜਾਂਦੇ ਸੀ। ਤੇ ਗੰਗਾ ਪਾਰ ਇੱਕ ਮੰਦਰ ਸੀ ਤੇ ਉਹਦੇ ਚ ਬੜਾ ਸੋਹਣਾ ਬਗੀਚਾ ਅਮਰੂਦਾਂ ਦਾ, ਤੇ ਅਸੀਂ ਉੱਥੇ ਜਾ ਬੈਠਦੇ ਸੀ, ਕੁਝ ਲਿਖਣਾ ਹੋਵੇ, ਪੜ੍ਹਨਾ ਹੋਵੇ, ਸੋਚਣਾ ਹੋਵੇ, ਵਿਚਾਰਨਾ ਹੋਵੇ ਇੱਕ ਦੂਜੇ ਦੀ ਗੱਲ, ਉੱਥੇ 1-2 ਘੰਟਾ ਬੈਠ ਕੇ ਫਿਰ ਵਾਪਸ ਆ ਜਾਂਦੇ ਸੀ। ਇੱਕ ਦਫਾ ਐਸਾ ਹੋਇਆ ਜਦ ਮੈਂ ਗਿਆ ਤੇ ਗੰਗਾ ਪਾਰ ਹੋਏ, ਨਾ ਉਹ ਬਗੀਚਾ ਸੀ ਤੇ ਨਾ ਹੀ ਉਹ ਮੰਦਰ, ਰੇਤ ਦੇ ਟਿੱਬੇ ਹੀ ਟਿੱਬੇ। ਹੈਰਾਨਗੀ ਹੋਈ ਮੈਨੂੰ, ਦੂਰ ਦੂਰ ਤੱਕ ਮੈਂ ਇੰਜ ਦੇਖਾਂ, ਉਹ ਮੰਦਰ ਕਿੱਥੇ, ਉਹ ਬਗੀਚਾ ਕਿੱਥੇ? ਔਰ ਮੈਨੂੰ ਇੰਜ ਹੈਰਾਨੀ ਹੋਈ, ਕਿਧਰੇ ਮੈਂ ਪਹਿਲੇ ਸੁਪਨਾ ਤੇ ਨਹੀਂ ਦੇਖਿਆ ਸੀ ਉਸ ਮੰਦਰ ਦਾ, ਉਸ ਬਗੀਚੇ ਦਾ, ਇਹ ਵੀ ਖਿਆਲ ਆਵੇ। ਤੇ ਮੈਂ ਫਿਰ ਨਾਲ ਦੇ ਨਾਲ ਸਾਰਿਆਂ ਕੋਲ ਪੁੱਛਿਆ, ਮੈਂ ਕਿ ਇੱਥੇ ਇੱਕ ਮੰਦਰ ਹੁੰਦਾ ਸੀ, ਇੱਥੇ ਇੱਕ ਬਗੀਚਾ ਹੁੰਦਾ ਸੀ, ਆਪਾਂ ਉੱਥੇ ਬੈਠਦੇ ਹੁੰਦੇ ਸੀ, ਔਰ ਉਸ ਮੰਦਰ ਵਿੱਚ ਇੱਕ ਉਦਾਸੀ ਮਹਾਤਮਾ ਸੀ ਜਿਹਦੇ ਨਾਲ ਕਦੀ ਕਦੀ ਗੁਫਤੋ ਸ਼ਨੀਦ ਆਉਂਦੀ ਸੀ, ਗੱਲਬਾਤ ਆਉਂਦੀ ਸੀ, ਇੱਥੇ ਤੇ ਕੋਈ ਨਹੀਂ ਦਿਖਾਈ ਦਿੰਦਾ, ਬਿਲਕੁਲ ਸੁੰਨ ਉਜਾੜ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਗੰਗਾ ਹੜ ਤੇ ਆਈ ਸੀ, ਬੜੀ ਜ਼ੋਰ ਦੀ ਹੜ ਤੇ ਮੰਦਰ ਵੀ ਬਹਾ ਲੈ ਗਈ ਹੈ, ਬਗੀਚਾ ਵੀ ਬਹਾ ਲੈ ਗਈ, ਤੇ ਉਹ ਜਿਹੜਾ ਉਦਾਸੀ ਹੈ ਨਾ ਉਹ ਨਾਸਤਿਕ ਹੋ ਗਿਆ, ਉਹ ਕਹਿੰਦਾ ਐ ਗੰਗਾ ਮੈਂ ਤੇਰੀ ਪੂਜਾ ਕਰਦਿਆਂ ਕਰਦਿਆਂ ਥੱਕ ਗਿਆ ਤੇ ਤੂੰ ਮੇਰਾ ਹੀ ਘਰ ਉਜਾੜ ਕੇ ਰੱਖ ਦਿੱਤਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ, ਗੰਗਾ ਬਹਾ ਕੇ ਲੈ ਗਏ, ਮੰਦਰ ਲੈ ਗਏ, ਬਗੀਚਾ ਲੈ ਗਏ। ਇਸੇ ਤਰੀਕੇ ਨਾਲ ਰਾਜਨੀਤੀ ਦੇ ਉਛਾਲ ਆਉਂਦੇ ਰਹੇ ਨੇ ਹਰ ਦੇਸ਼ ਦੇ ਵਿੱਚ।

0: ਤੇ ਜਦ ਉਛਾਲ ਆਉਂਦੇ ਰਹਿੰਦੇ ਬੜੀਆਂ ਤਬਾਹੀਆਂ ਹੁੰਦੀਆਂ ਰਹੀਆਂ, ਬੜੇ ਖੂਨ ਖਰਾਬ ਹੈ, ਬਹੁਤ ਕੁਛ। ਤੇ ਮੈਂ ਇੰਗਲੈਂਡ ਦੇ ਵਿੱਚ ਦਰਿਆ ਥੈਮਸ ਦੇਖਿਆ, 400 ਮੀਲ ਦੀ ਉਸਦੀ ਲੰਬਾਈ ਹੈ ਤੇ 400 ਮੀਲ ਤੱਕ ਦੋਵੇਂ ਪਾਸੇ ਬੰਨ ਬਣਿਆ ਹੋਇਆ, ਬੰਨ ਵੀ ਇਹ ਦਰਿਆ ਕਿਸੇ ਸ਼ਹਿਰ ਨੂੰ ਕਿਸੇ ਕਸਬੇ ਨੂੰ ਤਬਾਹ ਨਾ ਕਰੇ। ਔਰ ਜੋ ਮੇਰੇ ਸੁਣਨ ਚ ਆਇਆ, ਪਹਿਲੇ ਥੈਮਸ ਦਰਿਆ ਹਰ ਸਾਲ ਦੇ ਸਾਲ ਕਸਬੇ ਰੋੜਦਾ ਸੀ, ਸ਼ਹਿਰਾਂ ਨੂੰ ਤਬਾਹ ਕਰਦਾ ਸੀ, ਖੇਤੀਆਂ ਨੇਸ ਤੋਂ ਨਾਬੂਦ ਕਰਦਾ ਸੀ, ਪਰ ਹੁਣ ਅਸੀਂ 50-60 ਸਾਲ ਦਾ ਇਹਨੂੰ ਕਾਬੂ ਚ ਕਰ ਲਿਆ। ਦੋਵੇਂ ਪਾਸੇ ਬੰਨ ਬਣਾ ਕੇ 400 ਮੀਲ ਤੱਕ ਲੰਬਾ ਬੰਨ ਬਣਾ ਕੇ ਸਮੁੰਦਰ ਤੱਕ, ਹੁਣ ਇਹ ਉਛਲਦਾ ਤੇ ਉਛਲੇ ਪਿਆ, ਪਰ ਸਾਡਾ ਲੰਡਨ ਸ਼ਹਿਰ ਡੁੱਬਦਾ ਨਹੀਂ ਹੈ, ਹੋਰ ਕਸਬੇ ਡੁੱਬਦੇ ਨਹੀਂ, ਖੇਤੀਆਂ ਨੇਸ ਤੋਂ ਨਾਬੂਦ ਨਹੀਂ ਹੁੰਦੀਆਂ, ਅਸੀਂ ਤੇ ਬੰਨ ਲਾ ਲਿਆ। ਤੇ ਮੈਨੂੰ ਖਿਆਲ ਆਇਆ ਇਹ ਬੰਦੇ ਕਿੰਨੇ ਸਿਆਣੇ ਨੇ, ਆਪਣਾ ਦੇਸ਼ ਬਚਾ ਲਿਆ, ਦਰਿਆ ਦੇ ਤੁਗੈਨੀ ਆਉਂਦੀ ਹੈ, ਹੜ ਤੇ ਆਉਂਦਾ, ਪਰ ਹੁਣ ਸ਼ਹਿਰ ਨਹੀਂ ਪੈਂਦੇ। ਪਰ ਇਹ ਹੋਰ ਵੀ ਇਹਨਾਂ ਨੇ ਮਹਾਨ ਸਿਆਣਪ ਦਿਖਾਈ ਹੈ ਕਿ ਰਾਜਨੀਤੀ ਦੇ ਚ ਵੀ ਕੋਈ ਐਸਾ ਹੜ ਨਾ ਆਵੇ ਕਿ ਲੋਕਾਂ ਦੀਆਂ ਖੂਨ ਦੀਆਂ ਨਦੀਆਂ ਵਹਿ ਉੱਠਣ ਤੇ ਲੋਕਾਂ ਦੇ ਘਰ ਘਾਟ ਤਬਾਹ ਹੋਣ, ਬਰਬਾਦ ਹੋਣ। ਉਹਨਾਂ ਨੇ ਰਾਜਨੀਤੀ ਨੂੰ ਵੀ ਬੰਨ ਲਾਇਆ, ਕਿਸੇ ਦਾ ਹੱਕ ਨਹੀਂ ਖੋਇਆ ਜਾ ਸਕਦਾ, ਕਿਸੇ ਦਾ ਹੱਕ ਨਹੀਂ ਮਾਰਿਆ ਜਾ ਸਕਦਾ, ਆਪਣੇ ਹੱਕ ਦੀ ਤਲਬੀ ਕੀਤੀ ਜਾ ਸਕਦੀ ਹੈ। ਹਾਈਡ ਪਾਰਕ ਵਿੱਚ ਮੈਂ ਗੁੰਮ ਰਿਹਾ ਸੀ, ਇਸ ਤਰ੍ਹਾਂ ਦੇ 4-5 ਮਾਈਕ੍ਰੋਫੋਨ ਲੱਗੇ ਹੋਏ, ਸਟੇਜ ਤੇ ਕੋਈ ਨਹੀਂ ਬੈਠਾ ਸੀ, ਤੇ ਅੱਗੋਂ ਜਿਹੜੀਆਂ ਕੁਰਸੀਆਂ ਡਿੱਠੀਆਂ ਹੋਈਆਂ ਸਨ ਉਹਦੇ ਉੱਤੇ 3-4 ਬੰਦੇ, ਤੇ ਨਾਲ ਦੇ ਸਾਥੀ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਇੱਥੇ ਕੋਈ ਸਭਾ ਹੋਣੀ ਹੈ, ਜਲਸਾ ਹੋਣਾ, ਗੱਲ ਕੀ ਹੈ? ਕਹਿਣ ਲੱਗੇ ਨਹੀਂ, ਇਹ ਗੌਰਮੈਂਟ ਦੀ ਤਰਫੋਂ ਇੰਤਜ਼ਾਮ ਹੈ, ਇਸ ਪਾਰਕ ਦੇ ਵਿੱਚ ਮਾਈਕ੍ਰੋਫੋਨ ਉਹਨਾਂ ਨੇ ਲਾ ਕੇ ਰੱਖੇ ਨੇ, ਜਿਸ ਬੰਦੇ ਨੇ ਗੌਰਮੈਂਟ ਦੇ ਖਿਲਾਫ਼ ਬੋਲਣਾ, ਕਿਸੇ ਅਫਸਰ ਦੇ ਖਿਲਾਫ਼ ਬੋਲਣਾ, ਕਿਸੇ ਮਿਨਿਸਟਰ ਦੇ ਖਿਲਾਫ਼ ਬੋਲਣਾ, ਤੇ ਇਹ ਗੌਰਮੈਂਟ ਨੇ ਇੰਤਜ਼ਾਮ ਕਰ ਰੱਖਿਆ ਵੀ ਉਹ ਬੋਲੇ, ਤਾਂ ਕਿ ਸਾਨੂੰ ਪਤਾ ਚੱਲੇ ਉਹਦੇ ਨਾਲ ਕੀ ਜ਼ਿਆਦਤੀ ਹੋਈ ਹੈ। ਅਗਰ ਉਹ ਅਦਾਲਤ ਵਿੱਚ ਨਹੀਂ ਜਾ ਸਕਦਾ, ਅਗਰ ਕੋਈ ਹੋਰ ਹੀਲੇ ਤੇ ਬਹਾਨੇ ਉਹ ਨਹੀਂ ਜੁਟਾ ਸਕਦਾ, ਇੱਥੇ ਆ ਕੇ ਦੋ ਬੋਲ ਬੋਲੇ ਉਹਦੇ ਵਿਅਰਥ ਨਹੀਂ ਜਾਣਗੇ, ਉਹਨੂੰ ਬਕਾਇਦਾ ਨੋਟ ਕੀਤਾ ਜਾਵੇਗਾ ਔਰ ਉਹਦੀ ਖੋਜ ਕੀਤੀ ਜਾਏਗੀ, ਕਿਸ ਨੇ ਇਸਦੇ ਨਾਲ ਜ਼ਿਆਦਤੀ ਕੀਤੀ ਔਰ ਕਿਉਂ ਹੋਈ ਹੈ। ਉਹ ਕਿਸੇ ਪੱਧਰ ਤੇ ਵੀ ਬੋਲ ਸਕਦਾ, ਔਰ ਅਗਰ ਉਹ ਝੂਠ ਵੀ ਬੋਲ ਗਿਆ ਤੇ ਉਹਦੇ ਉੱਤੇ ਮੁਕੱਦਮਾ ਨਹੀਂ ਚੱਲੇਗਾ। ਮੈਂ ਕਿਹਾ ਹੈ ਹੱਦ ਹੋ ਗਈ, ਕਮਾਲ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੈ ਮੇਰੇ ਖਿਲਾਫ਼ ਬੋਲੋ, ਤੇ ਖਿਮਾ ਕਰਨੀ, ਜਿਹੜਾ ਖਿਲਾਫ਼ ਬੋਲੇ ਔਰ ਝੂਠ ਵੀ ਬੋਲੇ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਇੱਥੇ ਤੇ ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਕੋਈ ਸੱਚ ਹੀ ਨਾ ਬੋਲੇ, ਬਸ ਜਿਹੜਾ ਬੋਲੇ ਐਨ ਐਸ ਲਾਓ ਪਾਓ ਜੇਲਾਂ ਚ ਠੋਕੋ। ਕਿਤਨੀ ਵਿਪਰੀਤ ਦਸ਼ਾ, ਕਿਤਨੀ ਉਲਟ ਦਸ਼ਾ। ਉੱਥੇ ਦਰਿਆਵਾਂ ਨੂੰ ਬੰਨ ਲਾਇਆ ਹੋਇਆ, ਦਰਿਆ ਕਾਬੂ ਦੇ ਚ ਨੇ, ਉੱਥੇ ਰਾਜਨੀਤੀ ਨੂੰ ਬੰਨ ਲਾਇਆ ਹੋਇਆ, ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ, ਤੇ ਇਸ ਦਰਿਆ ਦੇ ਚ, ਇਸ ਮੁਲਕ ਦੇ ਚ ਜਿਤਨੇ ਦਰਿਆ ਨੇ ਨਾ, ਖਿਮਾ ਕਰਨੀ, ਸਾਰਿਆਂ ਦੇ ਆਲੇ ਦੁਆਲੇ ਕੋਈ ਬੰਨ ਕੋਈ ਨਹੀਂ। ਜਦ ਹੜ ਤੇ ਆਉਂਦੇ ਨੇ ਇਹ ਬਿਹਾਰ ਦੇ ਚ, ਆਸਾਮ ਦੇ ਚ, ਹੁਣੇ ਜਿਹੜੀ ਪਿਛਲੀਆਂ ਬਰਸਾਤਾਂ ਹੋਈਆਂ ਨੇ, ਤੁਹਾਨੂੰ ਪਤਾ ਹੋਵੇਗਾ ਕਿਤਨੀਆਂ ਤਬਾਹੀਆਂ ਹੋਈਆਂ ਬੰਗਾਲ ਦੇ ਚ, ਮੱਧੇ ਭਾਰਤ ਦੇ ਚ, ਆਲੇ ਦੁਆਲੇ ਕੋਈ ਬੰਨ ਹੈ ਨੇ, ਦਰਿਆ ਉਛਾਲ ਤੇ ਆਉਂਦੇ ਨੇ, ਕੋਈ ਕਸਬਾ ਬਹਾ ਕੇ ਲੈ ਗਏ, ਕੋਈ ਸ਼ਹਿਰ ਬਹਾ ਕੇ ਲੈ ਗਏ, ਖੇਤੀਆਂ ਨੇ ਇਸ ਤੋਂ ਨਾਬੂਦ ਕਰ ਗਏ। ਇੱਥੇ ਦਰਿਆਵਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ, ਇੱਥੋਂ ਦੀ ਭੌਂਡੀ ਰਾਜਨੀਤੀ ਨੂੰ ਵੀ ਖਿਮਾ ਕਰਨੀ ਕੋਈ ਬੰਨ ਨਹੀਂ ਲੱਗਿਆ। ਇਹ ਵੀ ਜਦ ਹੜ ਤੇ ਆਉਂਦੀ ਹੈ, ਜਿਵੇਂ ਉਹ ਗੰਗਾ ਹੜ ਤੇ ਆਈ, ਉਦਾਸੀ ਦਾ ਮੰਦਿਰ ਬਹਾ ਕੇ ਲੈ ਗਈ, ਇਸੇ ਤਰੀਕੇ ਨਾਲ ਗੰਦੀ ਰਾਜਨੀਤੀ ਜਦ ਹੜ ਤੇ ਆਉਂਦੀ ਹੈ ਤੇ ਅਕਾਲ ਤਖ਼ਤ ਨੂੰ ਵੀ ਢਾ ਕੇ ਲੰਘ ਜਾਂਦੀ ਹੈ।
1: ਟਲ ਗੁਰ ਸੇਵੀਅਹਿਨ ਸਹਿਜ ਸੁਖਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਸਾਨੂੰ ਦੀ ਨੂਰ ਅਰਸੋਂ ਪੁਰਸੋਂ ਝਟੀਆ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ।

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ।

ਮਾਨਸ ਬੱਪੜਾ ਕਿਆ ਸਾਰਾਹੀ ਕਿਆ ਤਿਸਕਾ ਮੋਹ ਤਾਜਾ ਰਹਾ ਜਿਨ ਹਰ ਖਿਆਇਆ ਸਭ ਕਿਛ ਤਿਸਕਾ ਤਿਸਕੀ ਭੁੱਖ ਗਵਾਈ ਐਸਾ ਧਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਏ ਅਣਦ ਭਇਆ ਸੁਖ ਸਹਿਜ ਸਮਾਣ ਸਤਗੁਰ ਮੇਲ ਮਿਲਾਈ ਮਾਨੁ ਨਾਮ ਜਾਪ ਨਾਮ ਆਰਾਧ ਆਣ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ।

ਸਭ ਕੁਛ ਕੀਤਾ ਤੇਰਾ ਵਰਤ ਕਿਆ ਹਨਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ।

ਸਭ ਕਿਛ ਕੀਤਾ ਤੇਰਾ ਵਰਤਾ ਕਿਆ ਹਮ ਬਾਲ ਗੋਪਾਲਾ ਰਾਖ ਲਿਓ ਨਾਨਕ।

गुरु रूप सत्संग जीओ गुरु शब्द के विचार आरंभ करिए।

0: प्रथम सिनेमर गुरुदेव जी फतेह प्रवान करने वाहिगुरु जी का खालसा एकाग्रता प्रदान करने आज दा सोरठ राग दे अंदर धन गुरु अर्जन देव जी महाराज दा जो महान वाक आया है इस विच ऐसे विषय नूं सतगुरां ने छोया है जो करीबन करीबन व्यापक है ते जगत दी समस्या है। मनुख दा कुछ लोड़ां दा जगत है, मनुख दा कुछ लोभ दा जगत है। ये जीवन दे ढंग दो ही ने, लोड़ां विच जीवना, लोभ दे च जीवना, तीजा जीवन नहीं है। कोई जी रहा है लोड़ां की पूर्ति करने है, कोई जी रहा है लोभ की पूर्ति करने है। अक्सर 99% मनुखां दियां लोड़ां पूरियां हो जांदियां, लोभ किसे दा भी पूरा नहीं होता। लोभ दा स्वभाव है ते पूरा होता ही नहीं, होता ही नहीं। लोभी मनुख मरदे दम तक अधूरा ही रहता है, अधूरा ही रहता है। जगत दे च पूरन शांतमई जीवन उही जीवदे ने जो लोड़ां दे च जीवे, लोभ दे च नहीं। मैं फिर दोहरावां, लोड़ां पूरियां हो जांदियां ने, लोभ नहीं पूरा होंदा। लोड़ां दी पूर्ति करन दे फिर तीन साधन ने, बड़े ध्यान नाल सुनना, तीन साधन ने। पहला सिरमौर साधन किरत करने, दूजा साधन मंगना, मंगता, तीजा साधन खोना, लुटना। लोड़ां नूं पूरे करन दे इह तिन साधन ने। किरत करके लोड़ां दी पूर्ति करनी, मंग के लोड़ां दी पूर्ति करनी, खो के लोड़ां दी पूर्ति करनी, और कोई साधन नहीं। जो मेहनत करके लोड़ां दी पूर्ति करदे ने उन्हां नूं कहिंदे ने किरती। जो मंग के लोड़ां दी पूर्ति करदे ने उन्हां नूं कहिंदे ने मंगता, जाचक, भिखारी। और जो खो के लुट के लोड़ां दी पूर्ति करदे ने उन्हां नूं कहिंदे ने चोर, लुटेरे, डकैत। संसार विच ए तिन्ने मौजूद ने। ए ठीक है, वड्डा तबका किरतियां दा है, पर मंगतियां दा तबका भी घट नहीं है, ते लुटेरियां दा तबका भी घट नहीं है। लोड़ां दी पूर्ति करनी है खो के, लोड़ां दी पूर्ति करनी है मंग के, लोड़ां दी पूर्ति करनी है किरत करके, मेहनत करके। ऐसे भी दुनिया विच अवतारां दे राहीं व्यापक नुक्ते लोड़ां दी पूर्ति लई पेश होए, उन्होंने दरम्याना रस्ता चुनिया, मेहनत नहीं करनी, खोना भी नहीं, भिक्षु बना देते, मंगना है, भिक्षा मंगनी, मंगना है। मंग के लोड़ा की पूर्ति करनी है। आपकी ज्ञात लई अर्ज करा, वख वख अवतारा ने जिहड़ी उम्मत पैदा की है उन्हां नूं बकायदा नाम दिते ने, जैसे अहले इस्लाम दे बानी मुहम्मद साहब ने अपनी उम्मत नूं मुसलमान कहा। महात्मा बुद्ध ने अपनी उम्मत जो पैदा की थी उन्हों भिक्षु कहा। गुरु नानक देव जी महाराज दे नाल जो उम्मत दा जन्म होया उन्हों सिख आख्या गया। सिख ने, भिक्षु ने, मुसलमान ने। सनातन मत हिंदू धर्म दी शाखा एक नहीं है, ऐसा दरिया है जो कई धाराओं दे वगदा है। जैसे मैं देखा अमरकंटक दे बिलासपुर मध्य भारत हुण ते खैर प्रांत होर हो गया छत्तीसगढ़, उत्थे तीर्थ है अमरकंटक, धन गुरु नानक देव जी महाराज का इतिहासक स्थान भी है। नर्मदा अमरकंटक तो निकलती है, कि जद निकलती है उत्थे इस दिया 70 धारावां ने, 70 टुकड़े ने, छोटे छोटे अगो जाके इकट्ठे हो जाते, दरिया की शक्ल अगे चल के बनती है, छोटिया छोटिया धारां। हिंदू धर्म की सनातन मत की धारा एक नहीं है, ये बहुत सारिया धारावां विच बगदा है और अगे जाके कट्ठा भी नहीं आता। सन्यासी ने, बैरागी ने, ब्रह्मचारी ने, इना और सन्यासियों के कई कई रूप, बैरागियों के कई कई रूप, ब्रह्मचारियों दया कई कई शाखा, फिर जितने इष्ट ने उतनिया धारावां ने, किसी का इष्ट शिव, किसी का श्री राम, किसी दे श्री कृष्ण, ये धारा मेल भी नहीं खांदी। एक आम मनुख दी ते गल छड़ो, देश ते जगत प्रसिद्ध भगत, लेखक, विद्वान महात्मा तुलसी जैसे मथुरा देच आए रामायण दी कथा करन, तो हुण कुदरती गल है मथुरा नगरी श्री कृष्ण दी है, जिवें अयोध्या श्री राम दी, जिवें अमृतसर नूं असीं रामदासपुरी कहिंदे आ, रामदासपुर नाम भी पहले यही सी। गुरु रामदास जी दी नगरी है, अयोध्या राम दी नगरी है, बनास शिवा दी नगरी है, मथुरा कृष्ण दी नगरी है। मथुरा विच आए महात्मा तुलसी तो लै गए श्रद्धालु इन्हां नूं कृष्ण जी दे मंदर विच, द्वारका देश मंदर विच। सारियां ने डंडौत कीती, तुलसी ने नहीं कीती, तुलसी ने नहीं की थी। पूछा गया, आप भगत हो, सिर्फ भगत ही नहीं, भक्ति का संदेश देंदे हो, उपदेश देंदे हो, कथावाचक हो, सिर्फ कथावाचक ही नहीं, तुसी बहुत बड़े विद्वान हो, लिखारी हो, आपने डंडौत नहीं की थी, मत्था नहीं टेकया, तो हुण जो कुछ तुलसी कहिंदे ने उन्हां दा ही बोल मैं तुहाडे सामने रखा। कैसी सुंदर छब बनी भले बिराजे नाथ, बड़ी सुंदर छबि है, मूर्ति बड़ी सुंदर है, बड़ा सोहना प्रभाव पै रहा है। ਉਂਟਾਂ ਨਾਲ ਮੁਰਲੀ ਲਾਈ ਹੋਈ ਹੈ, ਸਿਰ ਤੇ ਮੁਕਟ ਹੈ, ਬੜੀ ਸੁੰਦਰ ਪੁਸ਼ਾਕ ਹੈ, ਬੜੇ ਕੀਮਤੀ ਗਹਿਣੇ ਨੇ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੌਨੇ ਵੇ ਜੋ ਧਨਸ਼ਬਾਨ ਹੋਏ ਹਾਥ। ਤੁਲਸੀ ਦਾ ਸਿਰ ਤੇ ਤਾਂ ਝੁਕ ਸਕਦਾ ਹੈ ਜੇ ਹੱਥ ਦੇ ਚ ਧਨਸ਼ਦਾਨ ਹੋ, ਧਨਸ਼ਬਾਨ ਹੋਵੇ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਇਹਦੇ ਹੱਥ ਤੇ ਮੁਰਲੀ ਹੈ। ਮੈਂ ਅਰਜ਼ ਕਰਾਂ, ਮੁਹੰਮਦ ਸਾਹਿਬ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਦਾ ਇੱਕੋ ਹੀ ਨਾਮ ਹੈ ਮੁਸਲਮਾਨ। ਮੁਸਲਮਾਨ ਮਹਾਤਮਾ ਬੁੱਧ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਭਿਕਸ਼ੂ। ਭਿਕਸ਼ੂ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨੂੰ ਆਖਿਆ ਜਾਂਦਾ ਹੈ ਸਿੱਖ, ਗੁਰਸਿੱਖ, ਗੁਰੂ ਦਾ ਸਿੱਖ। ਸਿੱਖ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦੇ ਰਾਹੀਂ ਜਿਸ ਉਮਤ ਦਾ ਜਨਮ ਹੋਇਆ, ਧਾਰਾ ਇੱਕ ਨਹੀਂ ਹੈ। ਕੋਈ ਸੰਨਿਆਸੀ ਨੇ, ਕੋਈ ਬਾਨਪ੍ਰਸਤੀ ਨੇ, ਕੋਈ ਬ੍ਰਹਮਚਾਰੀ ਨੇ, ਕੋਈ ਬੈਰਾਗੀ ਨੇ, ਇਸ ਤੋਂ ਇਲਾਵਾ ਹਜ਼ਾਰਾਂ ਸ਼ਾਖਾਵਾਂ ਨੇ, ਇੱਕ ਧਾਰਾ ਨਹੀਂ ਹੈ। ਔਰ ਧਰਮ ਗ੍ਰੰਥਾਂ ਦੀਆਂ ਵਿਚਾਰਾਂ ਵੀ ਅਲੱਗ ਅਲੱਗ ਨੇ। ਜੈਸੇ ਇਸ਼ਾਰਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼। ਸ਼ਾਸਤਰ ਤੇ ਛੇ ਨੇ, ਇਹਨਾਂ ਛੇ ਸ਼ਾਸਤਰਾਂ ਦੇ ਆਚਾਰੀਆ ਲਿਖਾਰੀ ਗੁਰੂ ਵੀ ਛੇ ਨੇ। ਨਿਆਇ ਨੂੰ ਜਨਮ ਦਿੰਦੇ ਨੇ ਗੌਤਮ, ਸਾਂਖ ਨੂੰ ਜਨਮ ਦਿੰਦੇ ਨੇ ਕਪਲ, ਮੀਮਾਸਾ ਨੂੰ ਜਨਮ ਦਿੰਦੇ ਨੇ ਜੈਮਨੇ, ਯੋਗ ਨੂੰ ਜਨਮ ਦਿੰਦੇ ਨੇ ਪਤੰਜਲੀ। ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਨੂੰ ਜਨਮ ਦਿੰਦੇ ਨੇ ਰਿਸ਼ੀ ਵੇਦ ਵਿਆਸ। ਔਰ ਇਸੇ ਤਰੀਕੇ ਨਾਲ ਇਹ ਛੇਵੇਂ ਗੁਰੂ ਕੜਾਦ, ਇਹ ਛੇ ਗੁਰੂ ਛੇ ਸ਼ਾਸਤਰ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਉਪਦੇਸ਼ ਵੀ ਛੇ ਨੇ, ਇੱਕ ਨਹੀਂ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ਼ ਅਨੇਕ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਿਆਨ ਜਿੱਧਰੋਂ ਵੀ ਆਉਂਦਾ ਹੈ ਸਭ ਪਰਮਾਤਮਾ। ਇਹ ਗਿਆਨ ਦੀਆਂ ਧਾਰਾਵਾਂ ਕਿਉਂ ਬਣ ਜਾਂਦੀਆਂ ਨੇ ਅਲੱਗ ਅਲੱਗ? ਦਰਅਸਲ ਬਾਰਿਸ਼ ਹੋ ਰਹੀ ਹੈ, ਕਿਸੇ ਕੋਲ ਕੌਲੀ ਹੈ, ਕਿਸੇ ਕੋਲ ਗਿਲਾਸ ਹੈ, ਕਿਸੇ ਕੋਲ ਲੋਟਾ ਹੈ, ਕਿਸੇ ਕੋਲ ਥਾਲੀ ਹੈ, ਕਿਸੇ ਕੋਲ ਵੱਡਾ ਥਾਲ ਹੈ, ਤੇ ਕਿਸੇ ਕੋਲ ਡੋਲ ਹੈ, ਕਿਸੇ ਕੋਲ ਵੱਡਾ ਪਤੀਲਾ। ਕਿਉਂਕਿ ਭਾਂਡੇ ਅਲੱਗ ਅਲੱਗ ਨੇ, ਭਾਂਡਿਆਂ ਦੀ ਬਣਾਵਟ ਅਲੱਗ ਅਲੱਗ ਹੈ, ਤੋ ਪਾਣੀ ਪੈ ਰਿਹਾ, ਭਾਂਡਿਆਂ ਦੀ ਬਣਾਵਟ ਕਰਕੇ ਪਾਣੀ ਦਾ ਰੂਪ ਉਸਦੇ ਅੰਦਰ ਵੈਸਾ ਹੀ ਹੋ ਜਾਂਦਾ। ਕੌਲੀ ਦੇ ਅੰਦਰ ਕੌਲੀ ਵਰਗਾ ਹੋ ਗਿਆ, ਲੋਟੇ ਦੇ ਅੰਦਰ ਲੋਟੇ ਵਰਗਾ ਹੋ ਗਿਆ, ਥਾਲ ਦੇ ਅੰਦਰ ਥਾਲ ਵਰਗਾ ਹੋ ਗਿਆ, ਡੋਲ ਦੇ ਅੰਦਰ ਡੋਲ ਵਰਗਾ ਹੋ ਗਿਆ। ਪਰ ਸਾਰਿਆਂ ਭਾਂਡਿਆਂ ਵਿੱਚ ਜਿਹੜਾ ਪਾਣੀ ਹੈ ਉਹ ਇੱਕੋ ਹੀ ਬਦਲਦਾ ਹੈ। ਗੁਰ ਗੁਰ ਏਕੋ, ਭਾਵੇਂ ਛੇ ਗੁਰੂ ਨੇ, ਇਹਨਾਂ ਦੇ ਰਾਹੀਂ ਜੋ ਗਿਆਨ ਪ੍ਰਗਟ ਹੋਇਆ, ਇਹਨਾਂ ਛੇ ਗੁਰੂਆਂ ਦਾ ਗੁਰੂ ਉਹ ਇੱਕੋ ਹੀ ਹੈ। ਗੌਤਮ, ਕਪਲ, कणाद, पतंजलि, जैमिनी और ऋषि वेद व्यास इन्हां छह गुरुआं दा गुरु ओ एक है। गुर गुर एको। इथों दावे नाल गुरु नानक देव जी कहिंदे ने ज्ञान सारा परमात्मा तो आंदा है। तो फिर आदि गुरु भी परमात्मा ही है। परम पर पार ब्रह्म परमेश्वर नानक गुरु मिलिया सोई जी। अज तक किसी एक भी ब्रह्म ज्ञानी ने नहीं आख्या यह ज्ञान मैं अपने आप प्राप्त किया है। सब कहिंदे प्रभु तो मिले है, परमात्मा तो मिले। आद अंत एक है अवतारा, सोई गुरु समझे हम। हुण गुरु नानक देव जी महाराज इसे ही वाक दे च मंग करदे ने, बाबा जय घर कीरत करते कीरत होए। जिस घर दे च कीर्ति चल रही है, जिस घर दे च सत्संग चल रहा है, हे करते तेरी गल चल रही है, तेरिया बातां चल रही ने, तेरा ज्ञान चल रहा है, तेरी ध्यान साधना चल रही है, बाबा जय घर करते कीरत होए, सो घर राख वडाई तो है। उस घर दे च मैनू रख, मैनू ओ थां बख्श जिथे तेरी कीर्ति हो रही है, जिथे तेरा जस हो रहा है, जिथे तेरी महिमा हो रही है, ताकि मैं सुना सो स्थान बताओ मीता, जाके हर हर कीर्तन नेता। तो मैं अर्ज कर रहा से इको ही उम्मत नो जन्म देता है गुरु नानक ने। सिख सिख केवल सिख है, इको ही उम्मत नो जन्म देता है। मोहम्मद साहब ने मुसलमान केवल मुसलमान, इको ही उम्मत नो जन्म देता है। महात्मा बुद्ध ने भिक्षु भिक्षु, एक तरह की उम्मत सनातन मत दे च नहीं है। कोई आर्या समाजी ने, कोई देव समाजी ने, कोई है सनातनी ने, फिर इन्हां दी शाख साधुआं दी अलग अलग शाखावां ने। अगर असल देखना होवे तो जद इन्हां दी शाइयां निकलदियां ने कुंभ दे च, उदों पता चलता है कितने फिरके ने, अलग अलग टोल लड़ भी पैंदे, झगड़ा भी हो जाता। इस कुंभ तो पहले कुंभ दे 42 साधु मारे गए सन, नांगे साधुआं दी ते निरंजनी अखाड़े दी जंग हो गई सी, लड़ पए सी। एक ने कहा पहले असी स्नान करना, दूजे ने कहा पहले असी करना, कुंभ लड़ पए। हैरानगी दी गल, कुंभ दे दिन पाप धोण वास्ते आए सन, उत्थे ही पाप कर बैठे, 42 बंदे कतल हो गए। जन्मा जन्मांतरा दे पाप धोण ना आए सन, सब तो वड्डे पाप उत्थे ही की गए, सब तो वड्डे गुनाह उत्थे ही की गए। एक शाखा नहीं है, अनंत धारावां ने। यह ओ दरिया है जो अनंत धारावां दे च पहाड़ तो निकलदा, फिर मिलदियां भी नहीं आपस, अलग अलग ही चलदियां। तो मैं अर्ज कर रहा सी मनुख दियां लोड़ां ने, और लोड़ां दे नाल संबंध मनुख तोड़ नहीं सकता। लख यतन करे मैनू नहीं चाहिदा पानी, पर शरीर मंगेगा, लोड़ है। लख मैं उच्ची आवाज नाल आखां मैनू नहीं चाहिदा भोजन, पर शरीर नू भुख लगेगी, मंगेगा। शरीर नू गर्मी लगती है, सर्दी लगती है, भुख लगती है, प्यास लगती है। कुछ ते वड़ियां वड़ियां शरीर दियां लोड़ां ने, कुछ छोटियां छोटियां होर बथेरियां। इस वास्ते मैं अर्ज करदा हुंना लोड़ां दा कोई त्यागी नहीं है, कोई त्यागी नहीं। गल मैनू भुलदी नहीं, 15 दिन मैं कस्तूरबा ग्राम इंदौर देच संत विनोबा भावे दे होंदिया कथा कीती सी। सवेरे मैं इमली साहब गुरुद्वारे च करदा सी, शामी कस्तूरबा ग्राम जो संत विनोबा भावे जी का आश्रम सी, मैनू कहण लगे सानू भी गुरबाणी सुनाओ। मैं कि जरूर सुनावां, मैनू उन्होंने 35-40 किताबां भी अपनिया लिखिया हुई भेटा च दित्तियां। सुभाविक बजुर्ग सन, धन माया मेरे अगों आई तो चूंकि त्यागी साधुआं दा आश्रम सी, परोपकारियां दा सेवा भाव, जमीन कट्ठी करके ते गरीबां दे च वंडनी भूदान, तो ओ माया मैं विनोबा भावे दे झोले च पा दित्ते, एकदम सुट दित्ती मिट्टी। मैं कह इस तरह क्यों इन्ने नफर मिट्टी आई है? मैं कह मिट्टी नू हथ लांदे हो कि नहीं? मिट्टी नाल ते तुहानू हथ भी धोने पैंदे, मैं देखदा मिट्टी नू हथ लांदे हो कि नहीं? ते जे धन भी मिट्टी है तो की हर्ज है, की हर्ज है? मैनू कहण लगे मनुखता ने मिट्टी नू अजे इतनी अहमियत नहीं दिती, मिट्टी तो बने हुए कागज नू, इस करंसी नू बड़ी अहमियत दे दिती है। इहदे विच अहमियत छुपी हुई है बड़ी, इह किधरे लोभ ना पैदा कर देवे, इस वास्ते सुत्ते। मैनू अजे तक याद है, पर लोड़ां दा मनुख त्याग नहीं कर सकता, लोड़ां हैं। मैं लख कह दिया नहीं चाहिदा मैनू पानी, मेरी प्यास आवाज मारेगी पानी चाहिदा चाहिदा। मैं लख ठोकर मार देवां भोजन दे थाल नू, मेरी भुख उच्ची आवाज नाल मंगेगी भोजन चाहिदा भोजन चाहिदा। और इस तरीके दियां होर सैकड़े लोड़ां, फिर लोड़ां नू पूरा करन दे तीन साधन ने। पहला किरत करनी, मेहनत करनी, मेहनत करके अपनी लोड़ां दी पूर्ति करनी, ते जो मेहनत करके लोड़ां दी पूर्ति करदा है उन्हों कहिंदे ने किरत। दूसरा मंग के लोड़ां दी पूर्ति करनी, क्योंकि अज दा वाक इस तरह दा आया तो मैं अर्ज करा अछूता जिहा वाक है, किस हो जाची किस साल आई, जाचण मंगण तो गल चलती, अज का हुक्मनामा इस तरह का, इसने ही ख्याल दिते ने मैनू, अज का वाक ही ऐसा है। लोड़ां दी पूर्ति करन दा पहला ढंग है किरत करनी, मेहनत करनी, उन्होंने कहा जाता है किरती। दूजा ढंग बड़ा व्यापक पद्धर ते सारी दुनिया दे चे, मंग के लोड़ां दी पूर्ति करने। तो इस नाल मंगतियां दा जन्म होया, भिखारियां दा जन्म होया, और धार्मिक जगत दे च भी मंग के लोड़ां दी पूर्ति करनी है तो महात्मा बुद्ध ने अपनी उम्मत नूं कहा भिक्षु भिक्षु भिक्षा मंग के गुजारा करना। इस वास्ते मैं कई दफा कहा कि महात्मा बुद्ध ते स्वामी महावीर दा धर्म ते इस तरह दे होर त्यागियां दा धर्म व्यक्तिगत धर्म है, है प्रभु नाल जुड़न दा वसीला है, ये व्यक्तिगत धर्म है, समूहक नहीं, सारियां दा नहीं। कारण अगर सारे भिक्षु बन जान, चलो मन लेंदे हां सारे महात्मा बुद्ध की गल मन लैन ते सारे भिक्षु बन जान, फिर कौन देगा, देने वाला कौन होगा, किसने देना? सारे ते मंगते हैं, सारे ते मंगण वाले, फिर कौन देगा? तो सारियां दा धर्म नहीं है। अगर सारे ग्रस्त दे त्यागी बन जान तो 300 साल तो बाद बंदा ते जमीन ते एक भी नहीं लभेगा, गल खत्म हो जाएगा। ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ ਅਗਰ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ। ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ, ਮਹਾਨ ਨੇ, ਬੜੇ ਵਿਚਾਰਕ ਨੇ। ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ, ਸਾਰਿਆਂ ਦਾ ਧਰਮ ਨਹੀਂ। ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ। ਸਾਰੇ ਗ੍ਰਸਥ ਦਾ ਤਿਆਗ ਕਰ ਦੇਣ, ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ, ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ, ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ। ਗਊਆਂ ਤੋਂ ਖਾਲੀ ਨਹੀਂ ਹੋਵੇਗੀ, ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ, ਸੱਪਾਂ ਤੋਂ ਖਾਲੀ ਨਹੀਂ ਹੋਵੇਗੀ, ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ। ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ। ਕਿਉਂ ਖਾਲੀ ਹੋ ਜਾਏਗੀ? ਤਿਆਗੀ ਖਾਲੀ ਕਰ ਦੇਣਗੇ। ਗ੍ਰਸਥ ਦਾ ਤਿਆਗ ਵਿਅਕਤੀਗਤ ਧਰਮ ਹੈ, ਵਿਅਕਤੀਗਤ, ਸਮੂਹਕ ਨਹੀਂ ਹੈ। ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ, ਹੈ ਧਰਮ ਹੈ। ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ, ਭਜਨ ਕਰੀਏ। ਮੈਂ ਤਾਂ ਇੱਕ ਐਸਾ ਵੀ ਦੇਖਿਆ, ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ, ਉਸ ਟਾਈਮ ਨਿਕਲਦੇ ਨੇ। ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ, ਆਪਣੇ ਆਸ਼ਰਮਾਂ ਦੇ 'ਚ ਵਾਪਸ ਚਲੇ ਜਾਂਦੇ। ਲੋਕ ਆਪਣੇ ਘਰ ਦੇ ਬਾਹਰ ਖੜ੍ਹੇ ਹੁੰਦੇ ਨੇ, ਹਰ ਦੂਜੇ ਤੀਜੇ ਘਰ ਦੇ 'ਚ ਦੇਣ ਵਾਲੇ ਖੜ੍ਹੇ ਹੁੰਦੇ, ਦਿੰਦੇ ਨੇ। ਉੱਥੇ ਹੀ ਮੈਂ ਸੋਚਿਆ ਸੀ, ਆਖਿਰ ਮੰਗਣ ਦੇ 'ਚ ਵੀ ਤਾਂ ਮਿਹਨਤ ਤਾਂ ਹੁੰਦੀ ਹੈ। ਉੱਠੇ ਹਾਂ, ਖੱਪਰ ਲਿਆ, ਬੂਹੇ ਬੂਹੇ 'ਤੇ ਜਾ ਰਹੇ ਹਾਂ, ਮਿਹਨਤ ਤਾਂ ਹੈ, ਮਿਹਨਤ ਤਾਂ ਹੈ। ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ। ਮਿਹਨਤ ਕਰਕੇ, ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ, ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ, ਭਿਖਾਰੀ ਮੰਗਦੇ, ਔਰ ਜੋ ਖੋ ਕੇ ਪੂਰਤੀ ਕਰਦੇ ਨੇ, ਲੁੱਟ ਕੇ ਪੂਰਤੀ ਕਰਦੇ ਨੇ, ਚੋਰ, ਲੁਟੇਰੇ, ਡਕੈਤ। ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ, ਜਾਂ ਤਾਂ ਖੋ ਕੇ ਕਰਨੀ ਹੈ, ਲੁੱਟ ਕੇ ਕਰਨੀ ਹੈ, ਡਾਕਾ ਮਾਰ ਕੇ ਕਰਨੀ। ਲੋੜਾਂ ਨੇ ਕਿਤੋਂ ਪੂਰੀ ਕਰੀਏ? ਖੋ ਕੇ ਕਰਾਂਗੇ, ਲੁੱਟ ਕੇ ਕਰਾਂਗੇ, ਡਾਕਾ ਡਾਲ ਕੇ ਕਰਾਂਗੇ, ਮੰਗ ਕੇ ਕਰਾਂਗੇ? ਨਹੀਂ, ਮਿਹਨਤ ਕਰਕੇ ਕਰਾਂਗੇ, ਮਿਹਨਤ। ਧੰਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ, ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੁੰਝ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ। ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ। ਗੋਰਖ ਨੇ ਜੋ ਇੱਛੋ ਪੈਦਾ ਕੀਤੇ ਜੋਗੀ ਭਿਕਸ਼ਾ ਮੰਗ ਕੇ ਗੁਜ਼ਾਰਾ ਕਰ, ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ। ਕੀ ਖੋਟ, ਕਰਨਾ ਥੋੜਾ ਹੈ, ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ 'ਚ ਚਾਹੀਦਾ ਬਹੁਤ ਜ਼ਿਆਦਾ ਹੈ। ਸੇਵਾ ਥੋੜੀ, ਮੰਗਣਾ ਬਹੁਤ। 10% ਦੁਕਾਨ ਵਿੱਚ ਵਸਤੂ ਦੇ 'ਚ ਨਫਾ ਨਹੀਂ ਰੱਖਣਾ, 20% ਵੀ ਨਹੀਂ, 100% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾਉਣੇ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ, ਕਿ ਕਿਰਤ ਨੂੰ ਵੀ ਬੇਈਮਾਨੀ 'ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆਂ ਦੇ 'ਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤਾਂ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਵਿੱਚ ਮੰਗਦੇ ਨੇ, ਬਾਜ਼ਾਰ ਦੇ ਚੌਕ ਦੇ ਵਿੱਚ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ 'ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ 'ਤੇ ਲਾਇਆ, ਔਰ ਕੋਈ ਕੰਮ ਹੀ ਨਹੀਂ। ਮੰਗਣਾ ਮੰਗਣਾ। ਮੰਗਣਾ ਹੀ ਜੀਵਨ ਦਾ ਲਕਸ਼ ਹੈ ਹੋਰ ਕੁਛ ਨਹੀਂ। ਭਿਕਸ਼ੂ, ਜੀਵਨ ਦਾ ਲਕਸ਼ ਪਰਮਾਤਮਾ ਹੈ, ਸਾਧਨ ਹੈ ਭਿਕਸ਼ਾ ਮੰਗਣਾ। ਭਿਕਸ਼ਾ ਮੰਗਣਾ ਹੀ ਲਕਸ਼ ਹੈ, ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ। ਭਿਖਾਰੀ, ਮੰਗਤੇ, ਗਦਾਗਰ, ਇਹ ਨੀਵੀਂ ਸ਼੍ਰੇਣੀ ਨੇ। ਫਿਰ ਲੁਟੇਰਾ ਤਬਕਾ, ਚੋਰ ਤਬਕਾ, ਡਕੈਤ ਤਬਕਾ ਹੈ ਹੀ ਨੀਵੀਂ ਤਬਕੇ, ਉਹ ਤੇ ਹੈ ਹੀ ਨੀਵਾਂ ਤਬਕਾ। ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ, ਤਿੰਨ ਢੰਗ ਨਾਲ। ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ, ਕਿਰਤ ਕਰ, ਉਦਮ ਕਰੇਂਦਿਆਂ ਜੀਵ ਤੋਂ। ਫਿਰ ਐਸਾ ਵੀ ਕਹਿੰਦੇ ਨੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਵੇ, ਮੰਗਤ ਮਾਨ ਨਾ ਪਾਇਆ, ਨਾ ਮੰਗ ਭਿਖਾਰੀ ਨਾ ਬਣ, ਭਿਕਸ਼ੂ ਨਾ ਬਣ। ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ। ਕਿਰਤ ਕਰ, ਮਿਹਨਤ ਕਰ, ਦਿਮਾਗੀ ਮਿਹਨਤ ਕਰ, ਸਰੀਰਕ ਮਿਹਨਤ ਕਰ, ਕੁਛ ਵੀ ਕਰ। ਹੈਰਾਨਗੀ ਦੀ ਗੱਲ, ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਚ ਲੰਘਾਈ, ਉਪਦੇਸ਼ ਤੇ ਸੰਦੇਸ਼ ਦੇ ਚ ਲੰਘਾਈ। ਬਿਰਧ ਅਵਸਥਾ ਦੇ ਚ ਆਖਰੀ ਸਮੇਂ ਕਰਤਾਰਪੁਰ ਦੇ ਚ ਹਲ ਪਏ ਚਲਾਉਂਦੇ ਨੇ, ਬੀਜ ਪਏ ਬੀਜਦੇ ਨੇ, ਖੇਤੀ ਪਏ ਕਰਦੇ ਨੇ। ਜਗਤ ਦਿੱਤਾ, ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੋੜੀ, ਮੈਂ ਕੰਮ ਨਹੀਂ ਛੋੜਿਆ, ਮੈਂ ਧੰਦਾ ਨਹੀਂ ਛੋੜਿਆ, ਇਹ ਤਾਂ ਮੈਂ ਕਰਨੇ। ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ, ਬੁਣਦੇ ਰਹੇ। ਜਦ ਚੇਲਿਆਂ ਨੇ ਕਹਿ ਦਿੱਤਾ ਕਬੀਰ ਨੂੰ, ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ, ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ ਤੇ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਚੋਂ, ਪ੍ਰਭੂ ਦੀ ਧੁਨ ਪੈਦਾ ਹੁੰਦੀ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਈ, ਹੁਣ ਕਿਉਂ ਛੋੜਾਂ? ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ? ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ, ਨਾਮਦੇਵ ਕੱਪੜਿਆਂ ਨੂੰ ਛਿੰਮਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਚ ਨਹੀਂ ਜੀਵਦਾ, ਲੋਭ ਦੇ ਚ ਜੀਵਦਾ, ਲੋਭ ਦੇ ਚ। ਤੇ ਲੋਭ ਮਨੁੱਖ ਦੇ ਮਾਨਸਿਕ ਸਥਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਚ ਬੈਠਣਾ ਔਖਾ ਹੋ ਜਾਏਗਾ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏਗਾ, ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ, ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂਕਰ ਹਰ ਕਾਇਆ, ਲੋ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਖ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ ਪਾਗਲ ਕੁੱਤਾ, ਜਿਹਨੇ ਪਾਲਿਆ ਉਹਨੂੰ ਵੀ ਵੱਢੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ, ਲੋੜ ਦੀ ਤੇ ਸੀਮਾ ਹੈ। ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇਖ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ ਹੈ। ਸਵਾਦ ਦੀ ਸੀਮਾ ਨਹੀਂ ਹੈ, ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ, ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ ਜਾਂ ਲੁੱਟ ਕੇ ਖੋਹ ਕੇ, ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ, ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ। ਮਨੁੱਖ ਹੈ, ਮਨੁੱਖ ਕੋਲ ਮੰਗਦਾ, ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ ਕਰਤੇ ਕੋਲ ਮੰਗ, ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਨੇ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ, ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਹੈ, ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ, ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਕਵੀ ਠੀਕ ਕਰ ਸਕਦਾ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ। ਕ੍ਰਿਤ ਕ੍ਰਿਤ ਕੋਲ ਮੰਗੇ, ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ, ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ ਹੈ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਵਿੱਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ ਚੌਤਾਲ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ, ਕਿਸ ਤਾਲ ਵਿੱਚ ਗਾਇਨ ਕਰਨਾ। ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫ਼ਾ ਲਿਖ ਦਿੱਤਾ ਹੈ ਸੋਰਠ। ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰਠ ਲਿਖੀ ਜਾਣ, ਬਾਰ ਬਾਰ ਲਿਖੇ ਜਾਣ, ਬਾਰ ਬਾਰ ਲਿਖੇ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਵਿੱਚ ਗਾਓ, ਇਸੇ 'ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ। ਦਨਾਸਰੀ ਦੇ ਸ਼ਬਦ ਆਉਣਗੇ, ਬਾਰ ਬਾਰ ਦਨਾਸਰੀ 'ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫ਼ਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ 'ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ 'ਚ ਗਾਣੇ, ਇਹ ਸਾਰੇ ਹੀ ਸੋਰਠ ਦੇ 'ਚ ਗਾਣ। ਕੌਣ ਗਾਉਂਦਾ ਸੋਰਠ ਤੇ ਕੌਣ ਗਾਉਂਦਾ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਫੋਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਤਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ 'ਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਚ ਤੇ ਆਖੇ ਮੂਲੀਆਂ ਚਾਹੀਦੀਆਂ ਨੇ, ਗਾਜਰਾਂ ਚਾਹੀਦੀਆਂ ਨੇ, ਤੇ ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ। ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ, ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਨੇ। ਉੱਥੇ ਮੈਨੂੰ ਖਿਆਲ ਮਿਲਿਆ, ਹੱਦ ਹੋ ਗਈ ਬਾਜ਼ਾਰ, ਜੌਹਰੀ ਬਾਜ਼ਾਰ ਬੜਾ ਸੁੰਦਰ ਬਾਜ਼ਾਰ। ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ, ਹਰ ਸਾਲ 3 ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ, ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ। ਜੌਹਰੀ ਬਾਜ਼ਾਰ ਸਿੰਘ ਸਾਹਿਬ ਵੀ ਗਏ ਸਨ ਉੱਥੇ, ਯਾਨੀ ਹਰਚਰਨ ਸਿੰਘ ਜੀ। ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ, ਗਾਜਰਾਂ ਪਏ, ਬੈਂਗਣ ਪਏ ਵਿਕਣ। ਮੈਂ ਕਿਹਾ ਦੋ ਗਈ ਇੱਥੇ ਜੌਹਰੀ ਬਾਜ਼ਾਰ ਹੈ, ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ, ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ। ਹੀਰੇ ਜਵਾਹਰਾਤ ਦੀ ਦੁਕਾਨ ਇੱਥੇ ਕੋਈ ਇੱਕ ਇੱਕ ਬੰਦਾ, ਕਿਸੇ 'ਚ ਇੱਕ ਵੀ ਨਹੀਂ ਸੀ। ਉਹ ਭੀੜ ਸੀ ਗਾਜਰ ਮੂਲੀਆਂ 'ਤੇ, ਉੱਥੇ ਹੀ ਭੀੜ ਸੀ। ਪਾਲਕ ਤੇ ਸਾਗ 'ਤੇ ਭੀੜ ਸੀ, ਬੈਂਗਣਾਂ 'ਤੇ ਭੀੜ ਸੀ। ਸਰੋਤ ਨੀਵੀਂ ਹੋ ਜਾਏ, ਵਕਤਵ ਨੀਵਾਂ ਹੋ ਜਾਂਦਾ। ਸਰੋਤ ਨੀਵੀਂ ਹੋ ਜਾਏ, ਗਾਇਨ ਨੀਵਾਂ ਹੋ ਜਾਂਦਾ। ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ ਬਹੁਤ ਨੀਵੀਂ ਹੋ ਗਈ। ਦੋ ਸੁਰਾਂ ਦਾ ਰਾਗ ਰਹਿ ਗਿਆ, ਗੁਰਮਤਿ ਸੰਗੀਤ ਖੋ ਗਏ, ਖੋ ਗਏ। ਬੜੀ ਸਖਤੀ ਦੇ ਨਾਲ ਹਰ ਸ਼ਬਦ ਉੱਤੇ ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ। ਮਤਾਂ ਇੱਕ ਸ਼ਬਦ ਸੋਰਠ 'ਚ ਗਾਓ, ਬਾਕੀ ਨਾ ਗਾਓ। ਸਾਰੇ ਗਾਣੇ ਨੇ, ਸਭ ਨੂੰ ਸੋਰਠ ਦੇ 'ਚ ਗਾਣਾ। ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ। ਮਤਾਂ ਕਿਧਰੇ ਇੱਕ ਸ਼ਬਦ ਨੂੰ ਤੁਸੀਂ ਸ੍ਰੀ ਰਾਗ 'ਚ ਗਾਓ, ਸਾਰਿਆਂ ਨੂੰ ਗਾਣਾ। ਬਾਰ ਬਾਰ ਲਿਖਿਆ, ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ, ਰਾਗ ਤਾਲ ਵੀ ਲਿਖ ਦਿੱਤਾ। ਇਹ 3 ਤਾਲ 'ਚ ਗਾਣਾ, ਇੱਕ ਤਾਲ ਦੇ 'ਚ ਗਾਣਾ, ਇਤਨੇ ਮਾਤਰਾ ਦਾ ਰਾਗ ਹੈ, ਇਹ ਵੀ ਲਿਖ ਦਿੱਤਾ। ਕੌਣ ਪਰਵਾਹ ਕਰਦਾ, ਕੌਣ ਧਿਆਨ ਦੇਵੇ, ਕੌਣ ਇਸ ਪਾਸੇ ਜਾਵੇ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਰਾਗ ਸੋਰਠ ਹੈ, ਇੱਕ ਤਾਲ ਦੇ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ। ਓਹੰਕਾਰ ਬ੍ਰਹਿਮੰਡ ਦੀ ਧੁਨੀ ਹੈ, ਔਰ ਇੱਕੋ ਇਹੀ ਧੁਨੀ ਹੈ, ਉਹ ਸਤ ਸਰੂਪ ਹੈ। ਉਸੇ ਤੋਂ ਸਾਰਾ ਗਿਆਨ ਆਉਂਦਾ, ਗੁਰੂ ਹੈ, ਔਰ ਉਹਦਾ ਸੁਭਾਅ ਹੈ ਕਰਣਾ, ਦਇਆ, ਪ੍ਰਸਾਦ। ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਰਵਨ ਕਰੋਣਕ।
1: ਕਿਸ ਹਉ ਜਾਚੀ ਕਿਸ ਆਰਾਧੇ, ਜਾਂ ਸਭ ਕੋ ਕੀਤਾ ਹੋਸੀ।
0: ਇਹ ਪ੍ਰਭੂ ਮੈਂ ਕਿਸ ਕੋਲ ਮੰਗਾਂ, ਕਿਸ ਦੇ ਅੱਗੋਂ ਹੱਥ ਫੈਲਾਵਾਂ। ਸਾਰੀ ਤੇ ਕ੍ਰਿਤ ਹੈ, ਤੇਰੀ ਬਣਾਈ ਹੋਈ ਕ੍ਰਿਤ ਹੈ, ਕ੍ਰਿਤ ਕੋਲ ਮੈਂ ਕਿਉਂ ਮੰਗਾਂ, ਕਿਉਂ ਮੰਗਾਂ, ਤੇ ਸਾਰੀ ਕ੍ਰਿਤ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਕੇਵਲ ਕਾਲ ਹੀ ਕਰਤਾ, ਬਿਨ ਕਰਤਾਰ ਨਾ ਕਿਰਤਮ ਮਾਨੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਿਨ ਕਰਤਾਰ ਨਾ ਕਿਰਤਮ ਮਾਨੋ। ਕ੍ਰਿਤ ਨੂੰ ਕ੍ਰਿਤ ਕਰਕੇ ਜਾਣੋ, ਕਰਤਾ ਕਰਕੇ ਨਹੀਂ। ਕਰਤਾਰ ਨੂੰ ਕਰਤਾ ਜਾਣੋ, ਜਿਹਨੇ ਕਰਤਾ

0: ਜਿਸਨੇ ਆਪਣਾ ਧਿਆਨ ਹਰੇ ਦੇ ਜੋ ਹੈ ਜੋੜਿਆ ਉਸਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਸਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ। ਪਰ ਯਕੀਨ ਜਾਣੋ ਲੋਭੀ ਮਰਦੇ ਦਮ ਤੱਕ ਭੁੱਖਾ ਰਹਿੰਦਾ, ਭਿਖਾਰੀ ਰਹਿੰਦਾ। ਇਹ ਜੀਵਦਾ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ,
1: ਐਸਾ ਤੁਹਾਨੂੰ ਦੀਆ ਸੁਖ ਦਾਤਾ ਨਿਖੁੱਟ ਨਾ ਕਬਹੀ ਜਾਏ।
0: ਐਸਾ ਨਾਮ ਦਾ ਧਨ ਉਸਨੇ ਚੌਲੀ ਵਿੱਚ ਪਾਇਆ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਕੋਲ ਧਨ ਹੈ ਤੇ ਚਾਰ ਪੁੱਤਰਾਂ ਦੇ ਚ ਵੰਡਣਾ ਹੈ, ਘਟ ਜਾਏਗਾ। ਸਾਰੀ ਦੁਨੀਆਂ ਵਿੱਚ ਨਾਮ ਜਪਦਾ ਰਹੇ ਤੇ ਜਪਾਉਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ, ਜਪਾਉਂਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ, ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਕਿਸੇ ਨੂੰ ਦੌਲਤ ਕਹਿੰਦੇ ਨੇ, ਦੌਲਤ ਏ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਏ ਸਰਮਾਇਆ ਏ ਇਮਾਂ ਬਵਦ, ਹਰ ਗਦਾ ਅਜ਼ਰਾ ਯਾਦ ਓ ਸੁਲਤਾਨ ਬਵਦ। ਮਨੁੱਖ ਕੋਲ ਮੰਗਦਾ ਹੈ, ਸਾਰੀ ਜ਼ਿੰਦਗੀ ਮੰਗਦਾ ਰਹੇਗਾ। ਪਰ ਨੰਦ ਲਾਲ ਕਹਿੰਦੇ ਨੇ, ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਨੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੌਲਤ ਏ ਸਰਮਾਇਆ ਏ ਇਮਾਂ ਬਵਦ, ਹਰ ਗਦਾ ਅਜ ਯਾਦ ਓ ਸੁਲਤਾਨ ਬਵਦ। ਫਿਰ ਕਹਿੰਦੇ ਨੇ, ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ, ਰਜਣਾ ਚਾਹੁੰਦਾ, ਮਹਾਨ ਹੋਣਾ ਚਾਹੁੰਦਾ, ਬੰਦਗੀ ਕਰ, ਤ੍ਰਿਪਤ ਹੋ ਜਾਏਗਾ, ਨਹੀਂ ਤੇ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ, ਭਿਖਾਰੀ ਰਹੇਗਾ, ਜੀਵਨ ਭਰ ਮੰਗਦਾ ਰਹੇਗਾ। ਅੰਦਰ ਖਾਹਿਸ਼ਾਂ ਚੱਲਦੀਆਂ ਰਹਿਣਗੀਆਂ, ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੀਆਂ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਸ਼ਰੀਕ ਜਦ ਆਨੰਦਪੁਰ ਸਾਹਿਬ ਪਹੁੰਚੇ ਨਾ, ਉਹਨਾਂ ਨੂੰ ਦੁੱਖ ਬੜਾ ਹੋਇਆ। ਮੁਲਤਾਨ ਤੋਂ ਆਏ ਸਨ, ਨੰਦ ਲਾਲ ਭਾਂਡੇ ਪਏ ਮਾਂਜਦੇ ਸਨ ਲੰਗਰ ਦੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਬਹਾਦਰ ਸ਼ਾਹ ਦੇ ਅਤਾਲੀਕ ਸਨ, ਔਰੰਗਜ਼ੇਬ ਦੇ ਲੜਕੇ ਦੇ, ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜ੍ਹਾਉਂਦੇ ਸਨ, ਅਤਾਲੀਕ ਸਨ, ਸ਼ਹਿਨਸ਼ਾਹਾਂ ਦੇ ਬੱਚੇ, ਨਵਾਬਾਂ ਦੇ ਬੱਚੇ, ਜਾਗੀਰਦਾਰਾਂ ਦੇ ਬੱਚੇ, ਉਹ ਪੜ੍ਹਦੇ ਸਨ। ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ, ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ, ਪੜ੍ਹਾਉਣ ਵਾਲੇ ਨੇ ਟਵਿੱਟਰ ਨੂੰ, ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ, ਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ, ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਮਿਲੇ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ ਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ। ਬਸ ਇੰਨੀ ਗੱਲ ਕਹਿ ਇਸ਼ਾਰਾ ਕਰ ਦਿੱਤਾ। ਅੱਧੀ ਰਾਤ ਦੇ ਵਕਤ ਮੁਰਾਦ ਆਇਆ ਨੰਦ ਲਾਲ ਦੇ ਕੋਲ, ਸੁੱਤੇ ਭਾਈ ਸਾਹਿਬ ਨੂੰ ਜਗਾਇਆ, ਆਖਿਆ ਮੇਰਾ ਘੋੜਾ ਲੈ ਲਓ, ਨੱਸ ਜਾਓ, ਵੱਜ ਜਾਓ, ਨਿਕਲ ਜਾਓ। ਕਿਉਂ? ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ ਹੈ, ਤੁਹਾਡੀ ਰੋਸ਼ਨ ਜ਼ਮੀਰ ਖਤਰੇ ਦੇ 'ਚ ਹੈ, ਤੁਹਾਡਾ ਇਮਾਨ ਖਤਰੇ ਦੇ 'ਚ ਹੈ। ਤੁਸੀਂ ਮੇਰੇ ਮਿੱਤਰ ਹੋ, ਮੈਂ ਮਿੱਤਰਤਾ ਨਿਭਾਉਣ ਦੇ ਨਾਤੇ ਆਇਆ, ਇਹ ਮੇਰਾ ਘੋੜਾ ਲਓ, ਇਸ ਤੇ ਬੈਠੋ ਤੇ ਦੌੜ ਜਾਓ, ਭੱਜ ਜਾਓ। ਨੰਦ ਲਾਲ ਕਹਿੰਦੇ ਨੇ, ਮਿੱਤਰਾ ਕਿੱਥੇ ਭੱਜ ਜਾਵਾਂ, ਸਾਰੇ ਭਾਰਤ ਦੇ ਵਿੱਚ ਰਾਜ ਇਸ ਦਾ ਹੀ ਹੈ, ਜਿੱਥੇ ਜਾਵਾਂਗਾ ਪਕੜਿਆ ਜਾਵਾਂਗਾ, ਕਿੱਥੇ ਭੱਜ ਜਾਵਾਂ, ਸਾਰੀ ਜਗ੍ਹਾ ਤੇ ਇਸੇ ਦਾ ਹੁਕਮ ਚੱਲਦਾ ਹੈ। ਮੁਰਾਦ ਨੇ ਕਿਹਾ, ਇੱਕ ਥਾਂ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ। ਉਹ ਕਿਹੜੀ ਥਾਂ ਹੈ, ਉਹ ਕਿਹੜੀ ਜਗ੍ਹਾ ਹੈ? ਉਹ ਆਨੰਦਪੁਰ ਸਾਹਿਬ ਹੈ, ਉੱਥੇ ਭੱਜ ਜਾ। ਰਾਤ ਨੂੰ ਸਫ਼ਰ ਕਰਦੇ ਸਨ, ਦਿਨ ਨੂੰ ਕਿਧਰੇ ਛੁਪ ਜਾਂਦੇ ਸਨ, ਮੰਜ਼ਿਲ ਦਰ ਮੰਜ਼ਿਲ ਤੈਅ ਕਰਕੇ ਪਹੁੰਚੇ, ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ ਤੇ ਕਹਿਣ ਲੱਗੇ, ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ, ਇੱਥੇ ਹੀ ਰਹਿਣਾ, ਹੁਣ ਮੇਰਾ ਦਰ ਘਰ ਇਹੀ ਹੈ, ਮੇਰਾ ਸਹਾਰਾ ਤੁਸੀਂ ਹੋ, ਇੱਥੇ ਹੀ ਰਹਿਣਾ। ਹਾਂ ਮਹਾਰਾਜ ਮੈਂ ਇੱਥੇ ਰਹਿਣਾ, ਖੁਸ਼ੀ ਨਾਲ ਰਹੋ। ਤਿੰਨ ਚਾਰ ਦਿਨ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਨੂੰ ਕਹਿਣ ਲੱਗੇ, ਮਹਾਰਾਜ ਜਦ ਮੈਂ ਇੱਥੇ ਰਹਿਣਾ ਤੇ ਆਪਨੇ ਰੱਖ ਲਿਆ ਤੇ ਕੋਈ ਸੇਵਾ ਬਖਸ਼ ਦਿਓ ਮੈਨੂੰ। ਤੇ ਸਤਿਗੁਰੂ ਕਹਿਣ ਲੱਗੇ, ਕੀ ਕਰ ਸਕਦਾ ਤੂੰ, ਤੈਨੂੰ ਕੀ ਆਉਂਦਾ ਪਹਿਲੇ ਦੱਸ। ਮਹਾਰਾਜ ਮੈਂ ਰੋਸ਼ਨ ਦਿਮਾਗ ਹਾਂ, ਮੈਂ ਰੋਸ਼ਨ ਜ਼ਮੀਰ ਹਾਂ, ਮੇਰੀ ਕਲਮ ਚੋਂ ਨਗਮੇ ਨਿਕਲਦੇ ਨੇ, ਮੇਰੇ ਦਿਮਾਗ ਤੋਂ ਰੱਬੀ ਸੰਗੀਤ ਤੇ ਰੱਬੀ ਗੀਤ ਨਿਕਲਦੇ ਨੇ, ਫਿਲਸਫਾ ਨਿਕਲਦਾ ਹੈ, ਗਿਆਨ ਨਿਕਲਦਾ ਹੈ, ਵਿਚਾਰ ਨਿਕਲਦੇ ਨੇ, ਮੈਂ ਚਿੰਤਕ ਹਾਂ, ਮੈਂ ਅਜ਼ੀਮ ਸ਼ਾਇਰ ਹਾਂ, ਮੈਂ ਕਲਮ ਦਾ ਧਨੀ ਹਾਂ, ਦਿਮਾਗ ਦਾ ਧਨੀ ਹਾਂ, ਜ਼ਬਾਨ ਦਾ ਧਨੀ ਹਾਂ, ਰੋਸ਼ਨ ਜ਼ਮੀਰ ਹਾਂ, ਐਸਾ ਮੈਨੂੰ ਸਾਰੇ ਕਹਿੰਦੇ ਨੇ। ਸਤਿਗੁਰ ਕਹਿਣ ਲੱਗੇ, ਤੂੰ ਰੋਸ਼ਨ ਜ਼ਮੀਰ ਹੈ? ਹਾਂ ਰੋਸ਼ਨ ਜ਼ਮੀਰ ਹਾਂ, ਦਿਮਾਗ ਦਾ ਧਨੀ ਹੈ, ਧਨੀ ਹਾਂ, ਇੱਥੇ ਰਹਿਣਾ ਵੀ ਹੈ, ਹਾਂ ਮਹਾਰਾਜ ਰਹਿਣਾ ਵੀ ਹੈ, ਤੇ ਸੇਵਾ ਵੀ ਕਰਨੀ ਹੈ, ਹਾਂ ਮਹਾਰਾਜ ਸੇਵਾ ਵੀ ਕਰਨੀ ਹੈ। ਅੱਛਾ ਤੂੰ ਬਸ ਲੰਗਰ ਦੇ ਭਾਂਡੇ ਹੀ ਮਾਂਜਿਆ ਕਰ, ਬਾਕੀ ਛੱਡ। ਕਹਿੰਦੇ ਨੇ, ਦਿਲ ਨੰਦ ਲਾਲ ਦਾ ਬੜਾ ਟੁੱਟਿਆ, ਅੱਧ ਹੋ ਗਈ, ਮੈਂ ਦੱਸ ਵੀ ਦਿੱਤਾ, ਸ਼ਾਇਰ ਹਾਂ, ਅਤਾਲੀਕ ਹਾਂ, ਰੋਸ਼ਨ ਜ਼ਮੀਰ ਹਾਂ, ਰੋਸ਼ਨ ਦਿਮਾਗ ਹਾਂ, ਕੋਈ ਲਿਖਣ ਪੜ੍ਹਨ ਦੀ ਸੇਵਾ ਦਿੰਦੇ, ਪੜ੍ਹਾਉਣ ਦੀ ਸੇਵਾ ਦਿੰਦੇ, ਲੰਗਰ ਦੇ ਭਾਂਡੇ ਮਾਂਜੋ, ਕਦੀ ਮਾਂਜੇ ਨਹੀਂ ਸਨ, ਦੀਵਾਨ ਦੇ ਲੜਕੇ ਸਨ, ਤੇ ਆਪ ਦੀਵਾਨਗੀ ਵੀ ਕਰਦੇ ਰਹੇ, ਫਿਰ ਅਤਾਲੇਖ ਬਣੇ, ਹਮੇਸ਼ਾ ਉੱਚੇ ਉੱਚੇ ਰੁਤਬਿਆਂ ਤੇ ਪਿਤਾ ਰਿਹਾ ਤੇ ਆਪ ਰਹੇ, ਕਦੀ ਮਾਂਜੇ ਨਹੀਂ ਸਨ। ਪਰ ਸਤਿਗੁਰ ਨੇ ਕਿਹਾ, ਜੇ ਇੱਥੇ ਰਹਿਣਾ ਹੀ ਤਾਂ ਫਿਰ ਭਾਂਡੇ ਹੀ ਮਾਂਜਿਆ ਕਰ। ਰੋਜ਼ ਰੋਜ਼ ਲੰਗਰ ਦੇ ਭਾਂਡੇ ਮਾਂਜਦਿਆਂ ਹੋਰ ਰੰਗਰਤੜਿਆਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਰੰਗੇ ਹੋਏ ਮਨੁੱਖਾਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਮਨ ਦੀ ਕਾਲਕ ਹੰਕਾਰ ਮਿਟਦਾ ਗਿਆ, ਮਿਟਦਾ ਗਿਆ, ਮਿਟਦਾ ਗਿਆ। ਸਹੀ ਮੈਨੇ ਚ ਭਾਂਡੇ ਮਾਂਜਣਾ ਮਨ ਮਾਂਜਣਾ ਹੋ ਗਿਆ, ਸ਼ਰਧਾ ਨਾਲ ਕਰੇ ਮਨੁੱਖ ਐਸਾ ਹੋ ਜਾਂਦਾ। ਫਿਰ ਮਾਹੌਲ ਐਸਾ ਸੀ ਰੰਗਰਤਣਿਆਂ ਦੀ ਮਹਿਫਿਲ, ਅਭਿਆਸੀਆਂ ਦੀ ਮਹਿਫਿਲ, ਸ਼ਰੀਕਾਂ ਨੂੰ ਕਿਧਰੇ ਪਤਾ ਚੱਲ ਗਿਆ, ਸਹੁਰਾ ਪਰਿਵਾਰ ਦੁਖੀ ਹੋ ਕੇ ਮੁਲਤਾਨ ਤੋਂ ਆਨੰਦਪੁਰ ਸਾਹਿਬ ਪਹੁੰਚਿਆ, ਵੀ ਹੱਦ ਹੋ ਗਈ, ਗੁਰੂ ਗੋਬਿੰਦ ਸਿੰਘ ਨੇ ਕਦਰ ਹੀ ਨਹੀਂ ਕੀਤੀ, ਇੰਨਾ ਰੋਸ਼ਨ ਦਿਮਾਗ ਬੰਦਾ, ਇੰਨਾ ਪੜ੍ਹਾ ਲਿਖਾ ਬੰਦਾ, ਨਵਾਬ ਤੇ ਸ਼ਹਿਨਸ਼ਾਹ ਜਿਹਨੂੰ ਦੀਵਾਨਗੀ ਬਖਸ਼ਦੇ ਰਹੇ ਨੇ, ਸਤਿਗੁਰ ਨੇ ਕਦਰ ਨਹੀਂ ਕੀਤੀ। ਸ਼ਰੀਕ ਜਦ ਪਹੁੰਚੇ ਤੇ ਨੰਦ ਲਾਲ ਨੂੰ ਸਮਝਾਉਂਦੇ ਨੇ, ਔਰ ਰੱਬ ਦੀ ਨੇਤ ਕੋਈ ਰੱਬ ਨਹੀਂ ਕ੍ਰਿਸ਼ਮੇ ਕਰਨੇ ਹੁੰਦੇ ਨੇ, ਜਦ ਸ਼ਰੀਕ ਪਹੁੰਚੇ ਸਨ ਉਦੋਂ ਵੀ ਨੰਦ ਲਾਲ ਭਾਂਡੇ ਹੀ ਮਾਂਜਦੇ ਪਏ ਸਨ, ਕਾਲੇ ਹੱਥ ਭਿੱਜੇ ਹੋਏ ਕੱਪੜੇ ਦੇਖ ਕੇ ਸ਼ਰੀਕਾਂ ਨੇ ਸਮਝਾਇਆ, ਕੋਈ ਗੱਲ ਨਹੀਂ, ਕੋਈ ਖਤਰਾ ਨਹੀਂ, ਹੁਣ ਤੁਸੀਂ ਸਾਡੇ ਨਾਲ ਮੁਲਤਾਨ ਚਲੋ, ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਕਦਰ ਨਹੀਂ ਕੀਤੀ, ਭਾਂਡੇ ਮਾਂਜਣ ਤੇ ਰੱਖੇ, ਲੰਬੀ ਚੌੜੀ ਜਦ ਨਸੀ ਤਾਂ ਕਰਨ ਲੱਗ ਪਏ ਨੇ ਤਾਂ ਹੁਣ ਨੰਦ ਲਾਲ ਦੇ ਬੋਲ ਸੁਣਨਾ ਨੰਦ ਲਾਲ ਆਪਣੇ ਸ਼ਰੀਕਾਂ ਨੂੰ ਕੀ ਕਹਿੰਦੇ ਨੇ ਨਸੀਹਾ ਤਾਂ ਚੰਦ ਗੋਹੀ ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ ਨਸੀਹਾ ਤਾਂ ਚੰਦ ਗੋਹੀ ਕਹਿੰਦੇ ਨੇ ਸ਼ਰੀਕ ਸਮਝਾ ਰਹੇ ਸਨ ਨੰਦ ਲਾਲ ਜਵਾਬ ਪੈ ਦਿੰਦੇ ਸਨ ਪਰ ਇੱਕ ਪਾਸੇ ਖੜੇ ਹੋ ਕੇ ਸਾਰੀ ਗੁਫ਼ਤਗੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ ਸੁਣੇ ਪਹੁੰਚ ਗਏ ਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰ ਕਹਿੰਦੇ ਨੇ ਨੰਦ ਲਾਲ ਨੂੰ ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ ਤੂੰ ਕਲਮ ਦਾ ਧਨੀ ਦਿਮਾਗ ਦਾ ਧਨੀ ਰੋਸ਼ਨ ਜ਼ਮੀਰ ਅਸੀਂ ਤੈਨੂੰ ਕੁਛ ਨਹੀਂ ਦੇ ਸਕੇ ਤੈਨੂੰ ਤੇ ਬਹੁਤ ਕੁਛ ਦੇਣਾ ਚਾਹੀਦਾ ਸੀ ਸ਼ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ ਅਸੀਂ ਤੈਨੂੰ ਕੁਛ ਨਹੀਂ ਦੇ ਸਕੇ ਤੇ ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ ਇਹ ਸੁਣ ਲੈਣਾ ਮੈਂ ਆਖਰੀ ਪੰਕਤੀਆਂ ਛੇਤੀ ਛੇਤੀ ਸਮਾਪਤ ਕਰਾਂ ਸਮਾਂ ਹੋ ਗਿਆ ਨੰਦ ਲਾਲ ਜੋ ਹੱਥ ਜੋੜ ਕੇ ਬੇਨਤੀ ਕਰਦੇ ਨੇ ਇਹ ਕੀਮਤੀ ਪੰਕਤੀਆਂ ਨੇ ਬੜੀ ਕੀਮਤੀ ਪੰਕਤੀਆਂ ਨੇ ਦੀਵਾਨੇ ਗੋਇਆ ਦੀਆਂ ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇ ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋ ਲਾਹੀ ਨੇ ਐ ਮੇਰੇ ਪਾਤਸ਼ਾਹ ਕੋਈ ਭੁੱਲ ਕੇ ਵੀ ਤੁਹਾਡੀ ਗਲੀ ਚੋਂ ਲੰਘ ਜਾਏ ਨਾ ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ ਤੇ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ ਹੈ ਮੈਂ ਤੇ ਬੂਆ ਮਲ ਕੇ ਬੈਠਾ ਹੋਇਆ ਮੈਂ ਤੇ ਦਰ ਤੇ ਬੈਠਾ ਹੋਇਆ ਮੈਨੂੰ ਕਿਹੜੀ ਚੀਜ਼ ਦੀ ਕਮੀ ਜਿਹੜਾ ਲੰਘ ਜਾਏ ਤੇ ਮਾਲਾ ਮਾਲ ਹੋ ਜਾਂਦਾ ਹੈ ਤੇ ਜਿਹੜਾ ਹਰ ਵਕਤ ਕਦਮਾਂ ਦੇ ਚਰਿੰਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ ਗਦਾਏ ਕੂਏ ਤੋਰਾ ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ ਹੈ ਤੇਰੀ ਜੀ ਗਲੀ ਦਾ ਜਿਹੜਾ ਭਿਖਾਰੀ ਹੈ ਉਹ ਵੀ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਬਣ ਜਾਂਦਾ ਹੈ ਗਦਾ ਹੈ ਗਦਾ ਕਹਿੰਦੇ ਨੇ ਭਿਖਾਰੀ ਨੂੰ ਕੂਏ ਕਹਿੰਦੇ ਨੇ ਗਲੀ ਨੂੰ ਗਦਾਏ ਕੂਏ ਤੋਰਾ ਮੇਲੇ ਬਾਦਸ਼ਾਹੀ ਨੇ ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋ ਲਾਹੀ ਨੇ ਐ ਮੇਰੇ ਪਾਤਸ਼ਾਹ ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਏ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ ਇਤਨਾ ਮਾਲਾ ਮਾਲ ਹੋ ਜਾਂਦਾ ਹੈ ਤੇ ਮਹਾਰਾਜ ਫਿਰ ਮੈਨੂੰ ਕੀ ਕਵੀ ਹੈ ਮੈਂ ਤੇ ਦਰ ਮਲ ਕੇ ਬੈਠਾ ਹਾਂ ਮੈਂ ਤੇ ਇਸ ਜਗ੍ਹਾ ਬੈਠਾ ਹਾਂ ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ ਕਰਤੇ ਕੋਲ ਮੰਗਣਾ ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ ਹੁਣ ਕਿਤਨਾ ਹੀ ਜਗਤ ਨੂੰ ਸਮਝਾਓ ਇਹ ਗੁਰੂ ਕੋਲ ਨਹੀਂ ਮੰਗਦੇ ਬੰਦਿਆਂ ਕੋਲ ਹੀ ਮੰਗਦੇ ਇਹ ਪਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ ਜੋਦੜੀਆਂ ਕਰਦੇ ਨੇ ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ ਇਹ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਲਾਦ ਦੇ ਨਾਲ ਹੀ ਰਜੇਵਾ ਉਂਝ ਰਜੇਵਾ ਨਹੀਂ ਹੈ ਹਾਂਜੀ
1: ਆਣਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ
0: ਜੀ ਪ੍ਰਭੂ ਤੇਰੀ ਦਾਤ ਰਜਾ ਦਿੰਦੀ ਏ ਮਹਾਨ ਬਣਾ ਦਿੰਦੀ ਏ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ ਤਾਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ ਨੌਨਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ ਖੇੜਾ ਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ ਮਿਟ ਜਾਂਦਾ ਹਾਂਜੀ
1: ਮਨ ਨਾਮ ਜਾਪ ਨਾਮ ਆਰਾਧ ਆਣ ਦਿਨ ਨਾਮ ਵਖਾਣੀ
0: ਹੇ ਮਨ ਤਾਂ ਤੇ ਤੂੰ ਅਨ ਦਿਨ ਨਾਮ ਜਪ ਨਾਮ ਦੇ ਜੋ ਹੈ ਧਿਆਨ ਜੋੜ ਦਿਨ ਰਾਤ ਨਾਮ ਹੀ ਜਪ ਨਾਮ ਹੀ ਜਪ ਨਾ ਮੰਗ ਮਨੁੱਖ ਕੋਲ ਹਾਂਜੀ
1: ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ
0: ਸੰਤ ਜਨਾਂ ਦਾ ਉਪਦੇਸ਼ ਸਨ ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ ताकि जमन दी मुथाजी लोकां दी मुथाजी तेरी मिट जाए बंदियां कोल मंगना तेरा मिट जाए। हां जी
1: जिनका ओ कृपाल हुआ प्रभ मेरा से लागे गुर की बाणी
0: जिन्हां दे उत्ते रहमत हो जांदी है कृपा हो जांदी है पुरबले संजोग आउंदे ने ओ प्रभु फिर तेरी बाणी नाल ही जुड़दे ने ते तेरे कोल ही मंगदे ने। हां जी
1: कीमत कौन करै प्रभ तेरी तू सर्व जिया दयाल
0: हे प्रभु जो तेरी दात है उदी की कीमत वो सीमा दे च नहीं है तेरा दिता होया सीमा दे च नहीं है असीम है असीम है। मैं ऐसा देखे अगर कोई अनुभवी कवि है तो वो भी कह देंदा है कविता दा अंत नहीं है असीम है असीम है संगीत दा अंत नहीं है असीम है असीम है ज्ञान दा अंत नहीं है असीम है अजीम है ते हे परिपूर्ण परमात्मा पदार्थां दा भी कोई अंत नहीं है असीम ने असीम ने तू असीम है तेरिया दातां भी असीम ने। हे परिपूर्ण परमात्मा कौन कीमत पावे कौन नापे कौन तोले तू मनुख नूं महान बना देंदा क्योंकि तेरी दातां असीम ने जिन्हां दा कोई मुल नहीं कोई कीमत नहीं।
1: सब किछ कीता तेरा वरता क्या हम बाल गोपाला।
0: हे परिपूर्ण परमात्मा सब कुछ तेरी कृत है असी ते तेरे बच्चे हां तू साडा पालनहारा है पिता दी तरह है असी तेरे बारक हां। हां जी
1: राख ले हो नानक जन तुमरा ज्यों पिता पूत कृपाला।
0: भावे लख गलतियां करदा है बच्चा प्यो फिर भी कठोर नहीं आंदा दया दे घर विच आके बच्चे नूं गल नाल लांदा सारियां दातां जो है देना है। हे प्रभु तेरे बच्चे आ सदीवी गल नाल राई रख इस तरह साडी पालना कर जिवें शरीरक पिता अपने बच्चे की देख रेख करता है। हे प्रभु हर वक्त अपने चरणा नाल जोड़ी रख हर वक्त अपना प्यार बख्शी रख ताकि असी हर वक्त तेरे नाल जुड़े रहिए। इतनी सेवा प्रवान काफी समा हो गया बाकी विचारा कल दूसरी बेनती है कल की कथा तो बाद दोपहर का दीवान हमेशा बाबा दर्शन सिंह जी का डेरा घनोपुर काल है जिन्हां नाल दास का बड़ा पुराना प्यार से 30-35 साल तो बड़ा पुराना प्यार चलता आया बड़िया खेडा मैं उन्होंने नाल देखिया उन्हों को देखिया बड़े अनुभव तो हूं उन्होंने थां ते बाबा गुरदेव सिंह जी ने 2 बजे तो लैके 6 बजे तक का दीवान कल का कन्नूपुर कॉलेज सजेगा। दास के नाल जी 3-4 जथे आए हुए ने प्रचारक आए हुए ने कवि सज्जन ने ये सारे उत्थे हाजरी भरणगे ते दास भी 4 to 5 उत्थे कथा जो है करेगा। सारी संगतां लई 2 बजे तो ही गुरु का लंगर चलता रहेगा 6-7 बजे तो जिन्हां जिन्हां संगतां ने जाना है जिन्हां कोल समा वैसे कल इतवार है ते बाबा जी दी तरफों गड्डियां भी ते सरां दे बाहर आ जाणगियां जिन्हां ने जाना है वह गड्डियां लै जाणगियां ते वापस भी ले आणगियां। हुण जिन्हां दा शौक होवे वह 2 बजे इत्थे पहुंचण दी कृपालता करन बाबा जी दे ट्रक गड्डियां ते कारां बसां आ जाणगियां वह संगतां नूं डेरे लै जाणगियां ते वापस लै आणगियां। इतना प्रोग्राम आप नोट कर लेना फुल सुख दी शमा वाहिगुरु जी का खालसा
1: वाहिगुरु जी की फतेह। महला पंजवा मानुख बिन बूझे बिरथा आया अनक साज सिगार बहो करता ज्यों मृतक ओढ़ाया। मानुख बिन बुझे व्यर्थ आया अनक साज सिगार बहो करता ज्यों मृतक ओढ़ाया। रहाओ ताए ताए कृपण श्रम कीनो

0: ایک نے دبی آواز اچ ملیشیا چ مینوں کیا مسکین جی تسی کہندے سی نا سال بعد تے ہڈیاں بھی نہیں لبن گیاں ماس بھی نہیں لبے گا ہن تے 25-30 سال ہو گئے واقعی ہڈیاں بھی کوئی نہیں ماس بھی پر اس طرح دے سنت پنجاب دے پوجے جا رہے ہیں صرف پنجاب دے بھارت دے کسے ہور پرانت دے چ نہیں تو مینو کہن دیونا اس طرح دے اندھ وشواسی سب تو زیادہ ایتھے ہی رہے کسے ہی پرانت دے چ نے اس واسطے گرو گرنتھ صاحب دے مقابلے چ اتنے گرو کلگی دردی دین نو ایک پاسے کر کے اپنی دین دے ہی جاندے نے اپنا بانا دے ہی جاندے نے اسی خاموش سب کچھ برداشت کری جاندے آواز اٹھانی پہ کلگی دھر دے روپ جو انہوں نے دیتا ہے بڑیاں قربانیاں نہ بچیاں کی شہادت ہوئی ہے پتا دی شہادت ہوئی ہے انہوں نے کتنی ٹھوکرا کھا دیا نے یہ بانا سانو دیتا ہے اس اس بانے نو برباد کر اتروان اور اتوا رہے ہیں اور اسی برداشت کر رہے ہیں کیوں سنت جی شراپ دے دین گے تے ہن میں کئیاں نوں کہ میں کہ ہن تے سنت جی نہیں نہ شراب دین گے ہن تے شیشے دے وچ پئے ہن تے قبر دے وچ پئے نے ہن تے نہ ڈرو ہن تے او کی زندہ کرن گے سنت جی آپ ہی مر گئے نے پر نہیں لوکاں دا اندھ وشواس اس طرح دے مرے ہوئے سنتاں دی پھر قبراں پوجن گے مڑیاں پوجن گے پوجدے یہ چلدا ہے धन गुरु गोबिंद सिंह जी महाराज कहते ने पूरन प्रेम प्रतीत सदे व्रत गोर मड़ी मठ भूल न माने मेरा सिख भूल के भी कदर में सजदा ना करे मड़ी में मत्था ना टेके पिछले साल मैं तो टैक्सी की थी जलंधर जाना सी वापस आना सी ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ ਮੈਂ ਵੇਖ ਕੇ ਬੜਾ ਖੁਸ਼ ਹੋਇਆ ਮੈਂ ਕਿ ਗਾਤਰੇ ਕਿਰਪਾਨ ਹੈ ਲੰਬਾ ਦਾੜਾ ਮੈਂ ਕਿ ਚਲੇ ਗੁਰਮੁਖ ਹੈ ਗੁਰਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ ਮਨਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ ਇੱਥੋਂ 10-15 ਕਿਲੋਮੀਟਰ ਹੀ ਅਸੀਂ ਗਏ ਹੋਵਾਂਗੇ ਪਤਾ ਨਹੀਂ ਇੱਕ ਦਰਗਾਹ ਇੱਕ ਕਬਰ ਆਉਂਦੀ ਸੀ ਇੱਥੇ ਖੜੀ ਕਰ ਦਿੱਤੀ ਗੱਡੀ ਕਹਿੰਦਾ ਜੈਨੀ ਜੀ ਮੈਂ ਇਸ ਮਜ਼ਾਰ ਤੇ ਮੱਥਾ ਟੇਕ ਕੇ ਨਾ ਜਾਵਾਂ ਮੈਂ ਗੱਡੀ ਨਹੀਂ ਚਲਾ ਸਕਦਾ ਮੈਂ ਕਿਹਾ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ ਮੈਨੂੰ ਤੇ ਪਤਾ ਹੀ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ ਕਬਰਾਂ ਦਾ ਪੁਜਾਰੀ ਤੂੰ ਕਬਰ ਦਾ ਸਿੱਖ ਹੈ ਹਰ ਖੇਤ ਦੇ ਤੁਹਾਨੂੰ ਕਬਰ ਮਿਲੇਗੀ ਪੰਜਾਬ ਦੇ ਵਿੱਚ ਇਤਨੀਆਂ ਕਿਧਰੇ ਵੀ ਨਹੀਂ ਮਿਲਣਗੀਆਂ ਜਿਤਨੀ ਕਬਰਾਂ ਦੀ ਪੂਜਾ ਪੰਜਾਬ ਦੇ ਵਿੱਚ ਹੈ ਕਿਸੇ ਪ੍ਰਾਂਤ ਦੇ ਵਿੱਚ ਨਹੀਂ ਹੈ ਨਾ ਬੰਗਾਲ ਦੇ ਵਿੱਚ ਹੈ ਨਾ ਬਿਹਾਰ ਦੇ ਵਿੱਚ ਹੈ ਨਾ ਯੂਪੀ ਦੇ ਵਿੱਚ ਹੈ ਇੱਥੇ ਹੈ ਤੇ ਮੈਨੂੰ ਕਹਿਣ ਦੇਣਾ जितने मूर्ख इत्थे ने शायद बाकी प्रांत च नहीं कबरां नूं पूजण मड़ियां नूं पूजण पूरन प्रेम प्रतीत सजे व्रत गोड़ मड़ी मठ भूल न मने मेरा सिख भूल के भी ना मने मड़ी विच संत है तो फिर संत मर गया संत ते अपने घर जांदा है संत मोए क्या रोइए जो अपने ग्रह जाए रोवो साकत बापरे जो हाटे आड़ बिकाए कबरों में ओ होंगे ने मड़ियों च ओ गए होंगे जो मर गए ने अजे भी इतने ही भटकते पे ने जन्म लेने कि जो अपने घर चले गए अपने टिकाने ते पहुंच गए वो कबरों च थोड़ी होंगे ते जिहड़े हैनी कबरों में अजे हैनी इतने उन्होंने पूजा करने की की लोड़ है जीवदियां जी जिसकी सुरत परमात्मा नाल जुड़ी हुई है वो पूजनीक है ਕਿ ਜਿਉਂਦਿਆਂ ਜੀਵੀ ਜੋ ਮੁਰਦੇ ਦੀ ਤਰ੍ਹਾਂ ਸੀ ਤੇ ਫਿਰ ਉਸਦੀ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ ਆ ਇਹ ਇੱਕ ਬਹੁਤ ਵੱਡੇ ਪੱਧਰ ਦੀ ਅਗਿਆਨਤਾ ਹੈ ਮਹਾਰਾਜ ਇੱਥੇ ਕਹਿੰਦੇ ਨੇ ਜਿਤਨਾ ਹਾਰ ਸ਼ਿੰਗਾਰ ਸੰਵਾਰਿਆ ਤਨ ਨੂੰ ਸੰਵਾਰਿਆ ਸ਼ਿੰਗਾਰਿਆ ਔਰ ਜਿਤਨਾ ਬਾਲ ਦਾ ਅਡੰਬਰ ਹੈ ਇਹ ਸਭ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਵੇ ਜਿਵੇਂ ਮੁਰਦਾ ਸ਼ਿੰਗਾਰਿਆ ਗਿਆ ਹਾਂਜੀ
1: ਰਹਾਲ ਤਾਏ ਤਾਏ ਕਿਰਪਨ ਫਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ
0: ਮਾਇਆ ਬਹੁਤੀ ਇਕੱਤਰਤਾ ਕਿਰਪਨ ਹੋਏ ਬਿਨਾਂ ਨਹੀਂ ਹੋ ਸਕਦੀ ਬਹੁਤ ਚੋਟੀ ਦਾ ਧਨਾਗ ਹੈ ਤੋ ਕਿਰਪਨ ਹੋਵੇਗਾ ਸ਼ੋਮ ਹੋਵੇਗਾ ਫਰਾਗ ਦਿਲ ਬੰਦੇ ਕੋਲ ਬਹੁਤਾ ਧਨ ਨਹੀਂ ਹੋ ਸਕਦਾ شاید دس من تو بھی ود کڈے تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان دھن لئی محنت بڑی کرتا ہے مشقت بڑی کرتا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ صاحب دی کہندے نے پرارتھنا وچ خدا پرگٹ ہویا ایسا شیخ سادی لکھ دیں تے خدا نے مینوں آکھیا میں کچھ دیواں او تیری لوڑ نہ ہوے تو انج کر توں آپ ہی منگ لے تے میں تینوں دے دیا پتہ شیخ سادی نے کی چوٹ کیتی ہے رب تے بھی چوٹ کیتی ہے کہندا ربا بھگتاں نوں تیرے سبھاؤ دا پتا ہے संसारी जो कुछ मंगते ने तू दे देना भगत तड़प तड़प के भी मंगते ने तू देना देना लंबी चौड़ी हकायत हकायत कहने कहानी तो हकायत बिच लिखता है

0: ਇਹਨਾਂ ਵਸਤੂਆਂ ਨਾਲ ਫਕੀਰ ਤੇਰਾ ਖੇੜਾ ਛੱਡਦੇ ਨੇ। ਸ਼ਾਇਦ ਤੈਨੂੰ ਫਕੀਰਾਂ ਦੀ ਅਸਲੀਅਤ ਦਾ ਪਤਾ, ਫਿਰ ਕਹਿੰਦੇ ਤੂੰ ਫਕੀਰਾਂ ਨੂੰ ਨਹੀਂ ਦਿੰਦਾ, ਫਕੀਰ ਜੋ ਕੁਛ ਮੰਗਦੇ ਨੇ ਨਹੀਂ ਦਿੰਦਾ। ਤਾਂ ਖੁਦਾ ਨੇ ਆਖਿਆ ਹੁਣ ਲੰਬੀ ਚੌੜੀ ਗੱਲ ਛੱਡ, ਹੁਣ ਤੂੰ ਮੰਗ ਤੇ ਮੈਂ ਤੈਨੂੰ ਦੇਣ ਲੱਗਾ, ਮੰਗ। ਇਹ ਸ਼ੇਖ ਸਾਹਿਬ ਦੀ ਮੰਗਦਾ ਹੈ, ਗੁਲਿਸਤਾਨ ਦਾ ਬੋਲ ਹੈ ਕਿ ਸਿਫਲਾ ਖੁਦਾਵੰਦ ਹਸਤੀ ਮਬਾਸ਼। ਜੋ ਕਮੀਨ ਬੰਦਾ ਹੈ, ਜੋ ਕਿਰਪਨ ਬੰਦਾ ਹੈ, ਜੋ ਹੋਛਾ ਬੰਦਾ ਹੈ, ਇਹਨੂੰ ਕਦੀ ਚੋਟੀ ਦਾ ਧਨਮਾਨ ਨਾ ਬਣਾਏ, ਨਾ ਬਣਾਏ। ਇਹਨੂੰ ਲੰਬੀ ਚੌੜੀ ਮਹਿਲ ਮਾੜੀਆਂ ਪਦਾਰਥਾਂ ਦਾ ਮਾਲਕ ਨਾ ਬਣਾਏ। ਜੋ ਕਮੀਨ ਬੰਦਾ ਹੈ, ਹੋਛਾ ਬੰਦਾ ਹੈ, ਕਿਰਪਨ ਬੰਦਾ ਹੈ, ਸ਼ੁਭ ਬੰਦਾ ਹੈ, ਹੇ ਮੇਰੇ ਮੌਲਾ, ਇਹਦੀ ਚੌੜੀ ਚ ਕਦੀ ਬਹੁਤਾ ਧਨ ਨਾ ਪਾਏ, ਸਿਰਫ ਗੁਜ਼ਾਰਾ ਬਸ। ਕਿ ਸਿਫਲਾ ਖੁਦਾਵੰਦ ਹਸਤੀ ਮਬਾਸ਼, ਜਵਾਨ ਮਰਦ ਰਾਤੰਦ ਦਸਤੀ ਮਬਾਸ਼। ਤੇ ਜਿਹੜਾ ਫਰਾਗ ਦਿਲ ਹੈ ਉਹਦੀ ਝੋਲੀ ਹਰ ਵਕਤ ਭਰੀ ਰੱਖੀ, ਭਰੀ ਰੱਖ। ਸ਼ੇਖ ਸਾਦੀ ਕਹਿੰਦੇ ਨੇ ਮੈਂ ਮੰਗਿਆ ਤੇ ਖੁਦਾ ਨੇ ਬੂਹੇ ਹੀ ਬੰਦ ਕਰ ਦਿੱਤੇ, ਚਲਾ ਗਿਆ। ਕਹਿੰਦਾ ਅਜੇ ਤੱਕ ਜਵਾਬ ਦੀ ਉਡੀਕ ਪਿਆ ਕਰਦਾ। ਕਵੀ ਗਿਰਦਰ ਤੇ ਕਹਿੰਦੇ ਨੇ ਉਹ ਇਸ ਵਾਸਤੇ ਭਗਤਾਂ ਨੂੰ, ਫਕੀਰਾਂ ਨੂੰ ਚੋਟੀ ਦਾ ਧਨਾਡ ਨਹੀਂ ਬਣਾਉਂਦਾ, ਕਿਉਂਕਿ ਗਿਰਦਰ ਕਹਿੰਦੇ ਨੇ ਤੂੰ ਪ੍ਰਭੂ ਮੈਨੂੰ ਕਿਧਰੇ ਕੁਬੇਰ ਬਣਾ ਦੇਵੇਂ ਨਾ, ਵੰਡਣ ਵਾਲਾ, ਜਾਂ ਵਿਸ਼ਨੂੰ ਦਾ ਅਹੁਦਾ ਦੇ ਦੇਵੇਂ। ਤੇ ਮੈਂ ਤੇ ਫਿਰ ਇਹ ਜਿਹੜੇ ਤੂੰ ਮਿੱਥਿਆ ਔਰ ਸੀਮਤ ਭੰਡਾਰੇ ਦਿੱਤੇ ਨੇ, ਮੈਂ ਤੇ ਇਹ ਵੀ ਖਾਲੀ ਕਰ ਦੇਣੇ, ਤੈਨੂੰ ਹੋਰ ਪਾਣੇ ਪੈਣਗੇ, ਤੈਨੂੰ ਹੋਰ ਭੰਡਾਰੇ ਭਰਨੇ ਪੈਣਗੇ। ਗਿਰਧਰ ਤੇ ਇੰਜ ਕਹਿੰਦਾ, ਛੋਟੀ ਦੇ ਧਨੌੜ ਸੰਤ ਮਹੰਤ, ਕਿਧਰੇ ਪੈ ਜਾਣਾ ਸੰਤ ਨੇ ਕਿਰਪਾ। ਇਕੱਤਰ ਕਰੀ ਹੈ ਮਾਇਆ ਕਿਰਪਾ, ਤੇ ਫਿਰ ਲੜਾਈਆਂ ਝਗੜਾਂ ਆਉਣਗੇ, ਗੋਲੀਆਂ ਚੱਲਣਗੀਆਂ। ਉਸੇ ਦਨ ਤੇ ਇੱਕ ਇੱਕ ਸੰਤ ਗੁਜ਼ਰਦਾ ਤੇ ਕਰੋੜ ਕਰੋੜ ਰੁਪਇਆ ਬੈਂਕਾਂ ਚ ਪਿਆ ਆਉਂਦਾ, ਫਿਰ ਚੇਲੇ ਲੜਦੇ ਝਗੜਦੇ। ਮੈਂ ਐਸਾ ਦੇਖੇ ਖੈਰ, ਮਹਾਰਾਜ ਕਹਿੰਦੇ ਨੇ ਬੜੀ ਤਾਵਨਾ, ਬੜੀ ਮਿਹਨਤ, ਇਹ ਕਿਰਪਨ ਬੜੀ ਮਿਹਨਤ ਕਰਦਾ, ਇਹ ਸ਼ੌਮ ਬੜੀ ਮਿਹਨਤ ਕਰਦਾ, ਕਿਉਂਕਿ ਧਨ ਉਸਦਾ ਭਗਵਾਨ ਹੈ ਤੇ ਬੜਾ ਧਨ ਇਕੱਠਾ ਕੀਤਾ ਇਸਨੇ, ਬੜੀ ਮਾਇਆ ਇਕੱਠੀ ਕੀਤੀ। ਹਾਂਜੀ,
1: ਦਾਨ ਤੁਨੋ ਨਹੀਂ ਸੰਤਨ ਸੇਵਾ, ਕਾਜ ਨਾ ਆਇਆ,
0: ਨਾ ਦਸਵੰਧ ਕੱਢਦਾ, ਨਾ ਦਾਨ, ਨਾ ਪੁੰਨ, ਨਾ ਸੰਤਾਂ ਦੀ ਸੇਵਾ, ਧਨ ਕਿਸੇ ਕੰਮ ਨਹੀਂ ਆਇਆ, ਕਿਸੇ ਕੰਮ ਨਹੀਂ ਆ, ਬਸ ਸਿਰਫ ਜਮ੍ਹਾਂ ਕਰਕੇ ਹੀ ਰੱਖਿਆ, ਜਮ੍ਹਾਂ ਕਰਕੇ ਹੀ ਰੱਖਿਆ। ਇਹ ਕਿਰਪਨ ਇਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਦਾ। ਹਾਂਜੀ,
1: ਪਰ ਆਫਰ ਨੂੰ ਸਵਾਰੀ ਸੇਜਾ, ਕੰਮ ਨੂੰ ਖਾਟ ਬਣਾਇਆ।
0: ਹੁਣ ਇੱਕ ਹੋਰ ਉਦਾਹਰਣ ਦਿੱਤਾ ਮੇਰੇ ਪਾਤਸ਼ਾਹ ਨੇ, ਲਕਸ਼ ਨੂੰ ਸਮਝੇ ਬਿਨਾ, ਲਕਸ਼ ਨੂੰ ਪ੍ਰਾਪਤ ਕੀਤੇ ਬਿਨਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਕਿਸੇ ਸੁਹਾਗਣ ਨੇ ਕਾਮਣ ਨੇ ਤਨ ਬੜਾ ਸ਼ਿੰਗਾਰਿਆ, ਸੇਜਾ ਬੜੀ ਸ਼ਿੰਗਾਰੀ ਹੈ, ਬੜਾ ਭਾਰੀ ਹਾਰ ਸ਼ਿੰਗਾਰ ਕੀਤਾ ਹੈ, ਤੇ ਪਤੀ ਦੇ ਘਰ ਵਿੱਚ ਰਹਿ ਕੋਈ ਨਹੀਂ। ਤੇ ਅਕਸਰ ਇਸਤਰੀਆਂ ਸੰਸਾਰ ਨੂੰ ਹੀ ਦਿਖਾਉਣ ਵਾਸਤੇ ਹਾਰ ਸ਼ਿੰਗਾਰ ਕਰਦੀਆਂ ਨੇ, ਅਜੋਕਾ ਮਾਹੌਲ ਤੇ ਐਸਾ ਹੋ ਗਿਆ, ਇਸ ਤਰ੍ਹਾਂ ਦਾ ਹੋ ਗਿਆ ਵਾਤਾਵਰਣ, ਇਸ ਤਰ੍ਹਾਂ ਦਾ ਹੋ ਗਿਆ। ਇਸ ਸੰਬੰਧ ਵਿੱਚ ਘਟਨਾ ਮੈਨੂੰ ਯਾਦ ਆਉਂਦੀ ਹੈ, ਭਗਤ ਕਬੀਰ ਦਾ ਸਲੋਕ ਹੈ। ਕਬੀਰ ਦੇ ਕੋਲ ਕਬੀਰ ਦੇ ਚੇਲੇ ਆਏ ਤੇ ਕਹਿਣ ਲੱਗੇ, ਭਗਤ ਜੀ ਸ਼ਿਵਰਾਤਰੀ ਦਾ ਬੜਾ ਵੱਡਾ ਮੇਲਾ ਲੱਗਿਆ ਤੇ ਵੇਖਣ ਲਈ ਸਿਕੰਦਰ ਲੋਧੀ ਦੀ ਬੇਗਮ ਵੀ ਆਈ ਹੈ, ਉਹ ਵੀ ਦੇਖ ਕੇ ਗਈ ਹੈ, ਬੜੇ ਕੀਮਤੀ ਰੱਥ ਦੇ ਚ ਬੈਠ ਕੇ ਆਈ, ਪਰ ਜਿਹੜੇ ਕੱਪੜੇ ਉਸਨੇ ਪਾਏ ਸਾਰੇ ਜ਼ਰਰੀਦਾਰ ਤੇ ਉਹਦੇ ਚ ਹੀਰੇ ਤੇ ਮੋਤੀ ਜੜ,

0: ਕੱਪੜਿਆਂ ਦੇ, ਨੀਲਮ ਜੜਤ ਮੋਤੀ ਜੜਤ, ਤੇ ਸਾਰਾ ਉਹਦੇ ਚ ਜ਼ਰਰੀ ਦਾ ਕੰਮ, ਜ਼ਰਰੀ ਕਹਿੰਦੇ ਨੇ ਸੋਹਣੇ ਨੇ, ਸੋਹਣੇ ਦੀਆਂ ਤਾਰਾਂ ਨਾਲ ਸਿਲਾਈ ਹੋਈ, ਕਿਤਨੀ ਕੀਮਤੀ ਪੁਸ਼ਾਕ। ਤੇ ਕਬੀਰ ਕਹਿੰਦੇ ਠੀਕ ਹੈ, ਪਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਕਹਿਣਾ ਇਹ ਚਾਹੁੰਦੇ ਆ, ਇਹ ਜਿਹੜੀ ਪਨਹਾਰੀ ਹੈ ਨਾ, ਗੰਗਾ ਤੋਂ ਪਾਣੀ ਭਰ ਕੇ ਲਿਆਉਂਦੀ ਹੈ ਰੋਜ਼, ਤੇ ਸਾਰਾ ਦਿਨ ਸਤਸੰਗੀਆਂ ਨੂੰ ਪਿਲਾਉਂਦੀ ਹੈ, ਸਾਰਾ ਇਹਦੇ ਕੱਪੜੇ ਪਾਟੇ ਹੋਏ ਲੀਰਾਂ ਲੀਰਾਂ, ਕਈ ਥਾਵਾਂ ਤੇ ਇਸਨੇ ਸੀਤੇ। ਰੱਬ ਬੜਾ ਅਨਿਆਏ ਕਰਦਾ ਹੈ, ਇਹ ਰੱਬ ਦੇ ਮਾਰਗ ਤੇ ਚੱਲਣ ਵਾਲੀ, ਸਵਾਸ ਸਵਾਸ ਨਾਮ ਜਪਣ ਵਾਲੀ, ਇਹਦੇ ਕੱਪੜੇ ਤੇ ਇਹ। ਉਹ ਸਿਕੰਦਰ ਲੋਧੀ ਜ਼ਾਲਮ ਬਾਦਸ਼ਾਹ, ਤੇ ਫਿਰ ਉਸਦੀ ਇਹ ਬੇਗਮ, ਜੇ ਸਿਕੰਦਰ ਲੋਧੀ ਖੁਦਾ ਸ਼ਨਾਸ ਨਹੀਂ ਤੇ ਇਹਦੀ ਬੇਗਮ ਕਿੱਥੋਂ ਆਉਣੀ, ਉਹਦੇ ਕੱਪੜੇ। ਇਹ ਖੁਦਾ ਇਨਸਾਫ ਨਹੀਂ ਕਰਦਾ, ਇੱਕ ਨੂੰ ਇਤਨੇ ਕੀਮਤੀ ਕੱਪੜੇ, ਇਤਨੇ ਕੀਮਤੀ ਕੱਪੜੇ ਜੋ ਪ੍ਰਭੂ ਦੇ ਮਾਰਗ ਤੇ ਚੱਲਦੇ ਹੀ ਨਹੀਂ, ਕਿ ਜੋ ਚੱਲ ਰਹੀ ਹੈ ਪ੍ਰਭੂ ਦੇ ਮਾਰਗ ਤੇ ਉਸਦੀ ਇਹ ਹਾਲਤ। ਇਸ ਸੰਬੰਧ ਵਿੱਚ ਦੋ ਸਲੋਕ ਭਗਤ ਕਬੀਰ ਨੇ ਉਚਾਰਨ ਕੀਤੇ ਨੇ, ਆਪ ਜੀ ਦੇ ਸਾਹਮਣੇ ਰੱਖਾਂ। ਪਹਿਲਾ, ਕਬੀਰ ਹੈਂਗੇ ਬਾਹਨ ਸਘਨ ਘਨ, ਛਤਰਪਤੀ ਕੇ ਨਾਲ ਮੰਨ ਲੈਂਦੇ ਹਾਂ। ਛਤਰਪਤੀ ਬਾਦਸ਼ਾਹ ਦੀ ਬੇਗਮ ਹੈ, ਇਸਤਰੀ ਹੈ, ਉਹਦੇ ਘਰ ਹਾਥੀ ਨੇ, ਘੋੜੇ ਨੇ, ਉਹਦੇ ਤਨ ਦੇ ਕੱਪੜੇ ਬੜੇ ਕੀਮਤੀ ਨੇ, ਵਿਸ਼ਾਲ ਨੇ। ਕੱਪੜਿਆਂ ਦੇ ਰਾਹੀਂ ਗੁਨਾਹ ਹੈ। ਕਬੀਰ ਹੈਂਗੋ ਬਾਹਨ ਸਗਨ ਘਨ, ਛਤਰਪਤੀ ਕੀ ਨਾਲ ਮੰਨਦੇ ਹਾਂ। ਇਹ ਛਤਰਪਤੀ ਰਾਜੇ ਦੀ ਇਸਤਰੀ ਹੈ, ਇਹਦੇ ਘਰ ਹਾਥੀ ਘੋੜੇ ਨੇ, ਸੋਨਾ ਚਾਂਦੀ ਹੈ, ਨੀਲਮ ਹੈ, ਮੋਤੀ ਨੇ, ਹੀਰੇ ਨੇ, ਬਥੇਰਾ ਕੁਛ ਹੈ, ਔਰ ਉਹਦੇ ਕੱਪੜੇ ਬੜੇ ਕੀਮਤੀ ਨੇ, ਸੁੰਦਰ ਨੇ। ਕਬੀਰ ਹੈਂਗੇ ਬਾਹਨ ਸਗਨ ਘਰ, ਛਤਰਪਤੀ ਕੀ ਨਾਰ, ਪਰ ਤਾਸੋ ਕੁਟੰਤਰ ਨਾ ਪੂਜੇ ਹਰ ਜਨ ਕੀ ਪਨਿਹਾਰ। ਉਹ ਜੋ ਹਰੀ ਜਨ ਦੀ ਪਨਹਾਰੀ ਹੈ, ਸਾਰਾ ਦਿਨ ਹਰੀ ਦੇ ਭਗਤਾਂ ਨੂੰ ਪਾਣੀ ਪਿਲਾਉਂਦੀ ਹੈ, ਉਹਦੇ ਜਿਹੜੇ ਕੱਪੜੇ ਨੇ, ਉਹਦੇ ਸਾਹਮਣੇ ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ ਕੌੜੀਆਂ ਵੀ ਖੋਟੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹੁਣ ਚੇਲੇ ਕਹਿਣ ਲੱਗੇ, ਭਗਤ ਜੀ ਅਸੀਂ ਤੁਹਾਨੂੰ ਦੱਸਿਆ ਨਾ, ਕੱਪੜੇ ਜ਼ਰਰੀ ਨਾਲ ਸਿਲੇ ਹੋਏ ਨੇ, ਜ਼ਰਰੀ ਦਾ ਕੰਮ ਹੈ, ਨੀਲਮ ਤੇ ਮੋਤੀ ਜੜਤ ਨੇ, ਹੀਰੇ ਜੜਤ ਨੇ, ਤੁਸੀਂ ਐਵੇਂ ਹੀ ਕਹਿ ਦਿੱਤਾ ਉਹ ਕੱਪੜੇ ਕੁਛ ਨਹੀਂ, ਉਹ ਬੇਗਮ ਕੁਛ ਨਹੀਂ, ਇਹ ਪਨਹਾਰੀ, ਇਹਦੀ ਮਹਿਮਾ ਗਾਇਨ ਕਰ ਦਿੱਤੀ, ਇਹਦੇ ਚੀਥੜਿਆਂ ਦੀ ਮਹਿਮਾ ਗਾਇਨ ਕਰ ਦਿੱਤੀ। ਹੁਣ ਕਬੀਰ ਦੂਸਰੇ ਸਲੋਕ ਚ ਕਹਿੰਦੇ ਨੇ, ਸੁਣੋ ਮੇਰੇ ਕੋਲ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਮੈਂ ਸਰਾਜੇ ਦੀ ਇਸਤਰੀ ਨੂੰ ਕਿਉਂ ਵੰਡਿਆ, ਕਿਉਂ ਨਿੰਦਾ ਕੀਤੀ, ਮੈਂ ਇਸ ਨੂੰ ਕਿਉਂ ਫਟਕਾਰਿਆ, ਕਿਉਂ ਨੀਵਾਂ ਆਖਿਆ। ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਇਹ ਜੋ ਹਰੀ ਦੀ ਚੇਲੀ ਹੈ, ਹਰੀ ਦੀ ਪਨਹਾਰਨ ਹੈ, ਮੈਂ ਇਸ ਨੂੰ ਮਾਣ ਕਿਉਂ ਦਿੱਤਾ ਇਤਨਾ, ਔਰ ਉਸ ਤੇ ਫਟਕਾਰ ਕਿਉਂ ਪਾਈਏ ਇਤਨੇ। ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾ। ਉਹਦੇ ਕੀਮਤੀ ਕੱਪੜਿਆਂ ਵਿੱਚ ਹੰਕਾਰ ਹੈ, ਵਾਸ਼ਨਾ ਹੈ, ਇਹਦੇ ਚੀਥੜਿਆਂ ਵਿੱਚ ਪ੍ਰਭੂ ਦਾ ਨਾਮ ਹੈ, ਹਰੀ ਦਾ ਨਾਮ ਹੈ, ਮੈਂ ਇਹਨਾਂ ਚੀਥੜਿਆਂ ਨੂੰ ਨਮਸਕਾਰ ਕਰਦਾ, ਹਰੀ ਦਾ ਨਾਮ ਹੈ, ਉੱਥੇ ਤੇ ਹੰਕਾਰ ਹੈ, ਨੁਮਾਇਸ਼ ਹੈ, ਵਾਸ਼ਨਾ ਹੈ। ਇਸ ਨੂੰ ਭਗਤ ਕਬੀਰ ਜੀ ਇੰਝ ਕਹਿੰਦੇ ਨੇ, ਵੇਦ ਪੜੇ ਪੜ ਪੰਡਤ ਮੂਹੇ ਰੂਪ ਦੇਖ ਦੇਖ ਨਾਰੀ। ਲੋਕੀ ਕਿਸ ਤਰ੍ਹਾਂ ਆਪਣਾ ਸਮਾਂ ਬਤੀਤ ਕਰਦੇ ਨੇ, ਜ਼ਿੰਦਗੀ ਗਵਾਉਂਦੇ ਨੇ, ਬਸ ਵੇਦ ਪੜਦੇ ਰਹਿ ਗਏ, ਵੇਦਾਂ ਦੇ ਵਿੱਚ ਜੋ ਕੁਛ ਹੈ ਉਹ ਹੋਣ ਦੀ ਕੋਸ਼ਿਸ਼ ਨਾ ਕੀਤੀ। ਇਹਨੂੰ ਇਕਬਾਲ ਕਹਿੰਦੇ ਨੇ ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ ਕਿਤਾਬ ਖਵਾ ਹੈ ਸਾਹਿਬ ਦੇ ਕਿਤਾਬ ਨਹੀਂ। ਫਿਰ ਮੈਂ ਪੰਕਤੀਆਂ ਤੁਹਾਡੇ ਸਾਹਮਣੇ ਰੱਖਣ ਲੱਗਾ ਫਾਰਸੀ ਨੁਮਾ ਉਰਦੂ। ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ ਕਿਤਾਬ ਖਵਾ ਹੈ ਸਾਹਿਬ ਦੇ ਕਿਤਾਬ ਨਹੀਂ। ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਕਿਤਾਬ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ ਹੈ। ਤੂੰ ਕੁਰਾਨ ਨੂੰ ਪੜ੍ਹਨ ਵਾਲਾ ਹੈ, ਕੁਰਾਨ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ ਹੈ। ਤੂੰ ਵੇਦਾਂ ਨੂੰ ਪੜ੍ਹਨ ਵਾਲਾ ਹੈ, ਵੇਦਾਂ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ। ਤੂੰ ਸਿਰਫ ਬਾਣੀ ਦਾ ਪਾਠ ਕਰਨ ਵਾਲਾ ਹੈ, ਬਾਣੀ ਜਿਸ ਦੁਨੀਆਂ ਦੀ ਗੱਲ ਕਰਦੀ ਹੈ ਉਸ ਦੁਨੀਆਂ ਦਾ ਵਾਸੀ ਤੂੰ ਨਹੀਂ ਹੈ, ਉਹ ਤੇਰੇ ਵਿੱਚ ਨਹੀਂ ਹੈ। ਮੁਰਗੇ ਪੰਡਤ ਸਿਰਫ ਵੇਦ ਪੜ ਪੜ ਕੇ, ਵੇਦਾਂ ਵਿੱਚ ਜੋ ਕੁਛ ਹੈ ਉਹ ਹੋਣ ਦੀ ਕੋਸ਼ਿਸ਼ ਹੀ ਨਾ ਕੀਤੀ। ਰੂਪ ਦੇਖ ਦੇਖ ਨਾਰੀ, ਬਹੁਤ ਦਫ਼ਾ ਸ਼ਬਦ ਵਰਤਿਆ, ਰੂਪ ਪਹਿਲੇ ਆਪਣਾ ਦੇਖਣਾ, ਸ਼ੀਸ਼ੇ 'ਚ ਬੜਾ ਟਾਈਮ ਜ਼ਾਇਆ ਕਰਨਾ ਫਿਰ ਦਿਖਾਉਣਾ, ਇਸੇ 'ਚ ਇਸਤਰੀਆਂ ਖਪ ਗਈਆਂ। ਕਬੀਰ ਇੰਝ ਕਹਿ ਰਿਹਾ, ਇਸੇ 'ਚ ਇਸਤਰੀ ਜ਼ਾਤ ਖਪ ਗਈ, ਇਸੇ 'ਚ ਇਸਤਰੀ ਜ਼ਾਤ ਨੇ ਆਪਣਾ ਸਮਾਂ ਬਰਬਾਦ ਕੀਤਾ, ਇਸੇ ਦੇ 'ਚ ਹੀ ਆਪਣੀ ਜ਼ਿੰਦਗੀ ਗਵਾਈ। ਰੂਪ ਦੇਖ ਦੇਖ ਨਾਰੀ, ਆਪਣਾ ਰੂਪ ਸ਼ੀਸ਼ੇ 'ਚ ਦੇਖ ਦੇਖ ਕੇ ਫਿਰ ਜਗਤ ਨੂੰ ਦਿਖਾ ਦਿਖਾ ਕੇ ਜ਼ਿੰਦਗੀ ਬਰਬਾਦ ਕੀਤੀ ਇਸਤਰੀ ਨੇ, ਔਰਤ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜਾ ਸ਼ਿੰਗਾਰ ਕੀਤਾ, ਤਨ ਬੜਾ ਸੰਵਾਰਿਆ, ਕੱਪੜੇ ਬੜੇ ਸੁੰਦਰ ਪਹਿਨੇ, ਗਹਿਣਾ ਗੱਟਾ ਬਹੁਤ, ਪਤੀ ਹੈ ਕੋਈ ਨਹੀਂ ਕਰਦੇ। ਤੂੰ ਹੁਣ ਪੁੱਛ ਰਹੇ ਸਾਰਾ ਹਾਰ ਸ਼ਿੰਗਾਰ ਕਹਿੰਦੇ ਲਈ ਤੇ ਹੁੰਦਾ ਹੀ ਪਤੀ ਲਈ। ਇੱਥੋਂ ਹੀ ਪਤਾ ਚੱਲਦਾ ਹੈ ਇਹ ਬਹੁਤ ਕੁਛ ਦਿਖਾਉਣ ਵਾਸਤੇ ਹੁੰਦਾ, ਦਿਖਾਉਣ ਵਾਸਤੇ। ਮੈਂ ਤੇ ਕਈ ਵਾਰ ਐਸਾ ਦੇਖੋ ਘਰ ਦੇ ਇੱਥੇ ਡਰਾਵਣੀਆਂ ਜਿਹੀਆਂ ਵਾ ਬਣੀਆਂ ਰਹਿੰਦੀਆਂ, ਪਰ ਬਾਹਰ ਨਿਕਲਣ ਤੇ ਪਤਾ ਨਹੀਂ ਆਸਮਾਨ ਦੀਆਂ ਪਰੀਆਂ ਆ ਜਾਂਦੀਆਂ, ਮੈਨੂੰ ਕਹਿਣ ਦੇਣਾ ਤੇ ਘਰ ਦੇ 'ਚ ਬੋਤਣੀਆਂ ਬਣੀਆਂ ਜਾਂਦੀਆਂ। ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਉਣਾ ਹੈ ਤੇ ਪੋਤਣੀ ਹੋਣਾ ਘਰ ਦੇ ਵਾਸਤੇ, ਇਹ ਘਰ ਦੇ ਵਾਸਤੇ, ਇਹ ਘਰ ਦੇ ਵਾਸਤੇ। ਮਾਫ ਕਰ ਦੇਣਾ ਮੈਂ ਆਪ ਗ੍ਰਸਤੀ ਹਾਂ, ਕਹੋ ਗਏ ਗੱਲ ਵਧਾ ਕੇ ਕੀਤੀ ਹੈ, ਪਰ ਮੈਨੂੰ ਇਹ ਪ੍ਰਮਾਣ ਗੁਰੂ ਅਰਜਨ ਦੇਵ ਜੀ ਨਾ ਦਿੰਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ। ਬੜਾ ਸ਼ਿੰਗਾਰ ਕੀਤਾ, ਬੜੇ ਕੱਪੜੇ ਪਹਿਨੇ ਨੇ, ਬੜੇ ਗਹਿਣੇ ਪਹਿਨੇ ਨੇ, ਪਤੀ ਤੇ ਹੈ ਕੋਈ ਨਹੀਂ। ਇੱਕ ਤੇ ਸਵਾਗਨ ਪਤੀ ਹੈ ਕੋਈ ਨਹੀਂ, ਦੂਜਾ ਇੱਕ ਹੋਰ ਉਦਾਹਰਣ ਕਬੀਰ ਦਿੰਦੇ ਨੇ, ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ ਕਿਉਂ ਰਲਿਆ ਮਾਨੇ ਬਾਗ ਬਦਾ। ਇੱਕ ਦੂਜਾ ਉਦਾਹਰਣ ਵੀ ਦਿੰਦੇ ਨੇ। ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਰ ਆਵਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ, ਕੇਸ ਸੰਵਾਰੇ ਤਨ ਤੇ ਸੁੰਦਰ ਕੱਪੜੇ ਪਹਿਨੇ ਗਹਿਣਾ ਪਹਿਨਿਆ। ਜਿਤਨਾ ਹਾਰ ਸ਼ਿੰਗਾਰ ਸੀ ਉਸ ਨਾਲ ਆਪਣੇ ਤਨ ਨੂੰ ਸਵਾਰਿਆ। ਹਾਂਜੀ,
1: ਸੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ।
0: ਕੋਈ ਪਤੀ ਨੂੰ ਪ੍ਰਾਪਤ ਨਹੀਂ ਕੀਤਾ, ਪਤੀ ਹੈ ਕੋਈ ਨਹੀਂ, ਤਾਂ ਹੁਣ ਸ਼ਿੰਗਾਰ ਤਨ ਦਾ ਭਾਰ ਬਣ ਗਿਆ, ਹੁਣ ਸ਼ਿੰਗਾਰ ਤਨ ਦਾ ਬੋਝ ਬਣ ਗਿਆ। ਸਾਰੇ ਪਦਾਰਥ ਧਨ ਸੰਪਦਾ ਦੁਨੀਆਂ ਦੇ ਸਾਰੇ ਸੁੱਖ ਉਸ ਲਈ ਬੋਝ ਆਉਂਦੇ ਨੇ, ਬੋਝ ਉਠਾਉਂਦੇ ਨੇ। ਢਾਉਂਦਾ ਪਿਆ ਜਿਹਦੇ ਹਿਰਦੇ ਪ੍ਰਭੂ ਦਾ ਨਾਮ ਮਨੇਗਾ, ਈਸ਼ਵਰ ਦੀ ਭਗਤੀ ਨਹੀਂ ਹੈ, ਬਸ ਇੱਕ ਬੋਝ ਚੁੱਕੀ ਫਿਰਦਾ। ਬੜੀ ਚਿੰਤਾ ਬੜੀ ਚਿੰਤਾ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਬੜੀਆਂ ਮੈਲ ਮਾਰੀਆਂ, ਬੜੀਆਂ ਧਨ ਸੰਪਦਾ, ਬੜੇ ਗਹਿਣੇ ਗੱਠੇ, ਇਹ ਸਿਰ ਤੇ ਬੋਝ ਚੁੱਕੀ ਫਿਰਦਾ, ਭਾਰ ਚੁੱਕੀ ਫਿਰਦਾ। ਕਿਉਂਕਿ ਹਿਰਦਾ ਚਿੰਤਨ ਤੋਂ ਖਾਲੀ ਹੈ, ਹਿਰਦੇ 'ਚ ਚਿੰਤਾ ਹੀ ਚਿੰਤਾ ਹੈ, ਚਿੰਤਾ ਹੀ ਚਿੰਤਾ ਹੈ। ਇਸ ਤਰ੍ਹਾਂ ਦਾ ਦੁੱਖ ਮਹਿਸੂਸ ਹੋਇਆ, ਕਿਉਂਕਿ ਜਿਸ ਲਈ ਹਾਰ ਸ਼ਿੰਗਾਰ ਸੀ ਇਹ ਤੇ ਸਾਰੇ ਸਾਧਨ ਸਨ, ਪਦਾਰਥ ਪਰਿਵਾਰ ਧਨ ਸੰਪਦਾ, ਲਕਸ਼ ਤੇ ਪਰਮਾਤਮਾ ਸੀ, ਉਹ ਤੇ ਹੈ ਕੋਈ ਨਹੀਂ। ਤਾਂ ਫਿਰ ਪੇਖ ਪੇਖ ਦੁੱਖ ਪਾਇਆ, ਪਰਿਵਾਰ ਨੂੰ ਵੇਖਿਆ ਤਾਂ ਵੀ ਦੁੱਖ, ਧਨ ਸੰਪਦਾ ਨੂੰ ਵੇਖਿਆ ਤਾਂ ਵੀ ਦੁੱਖ, मैल माड़िया नू देखिया तां वी जो है दुख, क्योंकि सखणिया ने सारिया प्रभु दा नाम प्रभु दी बंदगी है ही नहीं। हां जी,
1: सारो दिन से मजूरी करता तोह मुसलाए राया।
0: सारा दिन मेहनत की थी कि सुख को मौली ला रहे, मौली दे पीसना शुरू किया मुगदर देना, ते घर की ले आया छिलके छराया, छिलके चावल नहीं छिलके, इतनी मेहनत की थी ते प्राप्त की होया छिलके, यही जो है घर दे चले आया है, ते हुण छिलकियां नाल की होवेगा। ईश्वर के नाम तो बिना जो कुछ भी मनुख लिया है, अपने कोल जमा किया है, सब छिलके ही छिलके, छराया ही है, तोखी है, ये दाने नहीं है। जिसने पेट भरना सी, जिसने भुख मिटानी सी, ये तो तुख ने, ये तो छिलके ही छिलके ने। हाँ जी,
1: खेल भयो बेदारी न्याय करता काम ना आया।
0: जिन्हें बेगारी के सिर देते पुराना जमाना होंदा सी ना, सिक्के होंदे सन, तांबे दे सिक्के, लोहे दे सिक्के, चांदी दे सिक्के, सोने दे सिक्के, धनाढ़ लोग सिक्कियां दी पंड वजनी हो जाती है, बड़ी भारी हो जाती है, एक जगह तो दूसरी जगह पहुंचानी होवे तो फिर मजदूर लभदे सन, ते मजदूर दे सिर ते ओ पंड रख देनी लखां रुपए दी, बोझ पले और दबिया जा रहा है, पर लखां दे चों एक दमड़ी भी उसकी कोई नहीं, कुछ भी नहीं, उन सिर दे उत्ते लखां ने, पर मलकियत एक दी भी नहीं, एक दी भी नहीं। बोझ है परिवार का, पदार्थों का, धन संपदा का चुकया होया है, अंतिम समय पले एक देला भी नहीं पैंदा, कुछ भी नहीं, कुछ भी नहीं। सारी बेगार कट्ठी की थी, सारा सिर का बोझ जो है कट्ठा किया, हां सिर देते किधरे धन की पंड बढ़ती जाए, तो हिरदे विच धर्म बढ़ता जाए, तो फिर बैलेंस बराबर रहता है, फिर तो बैलेंस बराबर है, संतुलन बराबर है, तो हिरदे विच धर्म है कोई नहीं, सिर देते धन की पंड बढ़ गई है। महाराज कहने बेगार है, जिस दिन यह तन नहीं रहेगा, यह पंड भी इतने रह जाएगी, यह खाली जाएगा, ये बेगार से, ये इन्हें सिर का बोझ इसने चुकया, एवं निकमी चिंता सहेड़ी। हाँ जी,
1: भयो अनुग्रहो जाको प्रभु को इस हिरदा नाम वसाया।
0: जिन्होंने पूर्वले कर्म प्रारभ अनुसार प्रभु की जिन्हों के ते अनुकंपा हो गई, कृपा हो गई, करुणा हो गई, उन्होंने अपने हिरदे दे प्रभु का नाम वसाया, उन्हों थां दिते। हां जी,
1: सार संगत का पाछा परे आओ, जन नानक हर रस पाया।
0: ऐसा मनुख जिस ते कृपा हो गई, रहमत हो गई, ये सारी कृपा, ये सारी रहमत उन्हों सत्संग दे चों प्राप्त होई, साधु की संगत दे चो प्राप्त होई, गुरु की संगत दे चो प्राप्त होई, और हिरदे च नाम वसाया, ते सुख दे घर की प्राप्ति हो गई। सुख दा घर केवल परमात्मा है, परमात्मा लक्ष्य है, बाकी सब साधन ने। जिस जिसने भी साधन नू लक्ष्य बना दिता है, जिंदगी सारी तड़पदियां ते रोंदियां ही लंघदी है। सत्संग दा ए फल है कि असी जीवन का लक्ष्य परमात्मा नू बना सकीए, ईश्वर नू बना सकीए। इतनी सेवा प्रवान करनी। अज रात का भी समागम है, सरदार जसपाल सिंह जी कंडा 250 अजीत नगर सुल्तान मिंड रोड 250 अजीत नगर, ये सारे जथे कीर्तन करेंगे, दास कथा भी करेगा, समूह संगत लई गुरु के लंगर का भी इंतजाम है। 7 तो लैके 10 बजे तक यह समागम चलेगा।
2: 8 تو 9 داس حاضری بھرے گا، اس طرح باقی سارے جتھے پرچارک تے نال آئے ہوئے کوی سجن تھانو کوتاواں نال کیرتن نال وچاراں نال نہال کرن گے. جنہاں کول سماں ہووے پہنچن دی کرپالتا کرنی. 250 اجیت نگر. واحد جی کا خالصہ واحد.
3: ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁ ਪੱਖੀ ਹੈ. ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਛ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ, ਔਰ ਜੀਵਨ ਦੇ ਕੁਛ ਆਧਾਰ ਰਾਜਨੀਤਿਕ ਨੇ. ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ. ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਨਾ ਦੇਣ ਵਾਲੇ ਹੋਣ, ਅਨੰਦ ਅਤੇ ਸੁੱਖ ਸ਼ਾਂਤੀ ਵੰਡਣ ਵਾਲੇ ਹੋਣ. ਨਾਨਕ ਨਾਮ ਜਾਪਦਾ ਹੈ ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ ਹੈ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ. ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਧਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਕਰਦਾ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਦੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ. ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ. ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ. ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ. ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ, ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ, ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ. ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਧਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ. ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ. ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ. ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ. ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ. ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ, ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ. ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ, ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਵਿਚ ਬਲਕਿ ਸਾਰੀ ਦੁਨੀਆਂ ਵਿਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ, ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ ਹੈ, ਜਬ ਜਬ ਹੋਏ ਧਰਮ ਕੀ ਹਾਨੀ, ਬਹਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਦਸਮ ਗ੍ਰੰਥ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਆਉਂਦਾ ਹੀ ਰਹਿੰਦਾ ਹੈ, ਮੈਂ ਆਉਂਦਾ ਹੀ ਰਹਿੰਦਾ। ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ ਹੈ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ਼ ਹੈ, ਸੇਕ ਹੈ, ਲੂਹ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਹੈ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਇਹ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ رخصت ہون لگیاں تے مسکراہٹ ہووے۔ اگر رخصت ہون لگیاں مسکراہٹ ہے تو سمجھ لو زندگی سفل ہوئی، آونا سفل ہویا، جیونا سفل ہویا۔ تو اکثر منکھی بچے جگت وچ روندے ہوئے جنم لیندے نے، روح زمین تے ایک ایسا کارآمد مہان پرش دا آگمن ہویا جو ہسدا آیا آیا ہے، اور تلساں حیران ہے ہسدے ہوئے جنم بالک دے بلاں تے مسکراہٹ ہے، چہرے تے نور ہے، ہاسا ہے، کھڑکھڑاہٹ ہے۔ اتھے تک ہی کہنا پائے گا کہ جو روندا ہویا آیا ہے یہ رووے گا، یہ رلائے گا، پر جو ہستا ہویا آیا ہے، مسکراندا ہویا آیا ہے، انہیں کھیڑے ونڈنے نے، انہیں خوشیاں ونڈنیاں نے، انہیں ہسنا ہے، انہیں ہسانا ہے، انہیں جگت دی جھولی رچ آنند پانا ہے تے خوشیاں پانیاں نے۔ تو جگت گرو بابے دا آگمن ہویا ہے مسکراندے ہویا، ہسدے ہویا۔ پتا کالو جی دی، ترپتا جی دی پہلی اولاد دا جنم کالو جی دے سہرے پروار دے چھویا، ترپتا جی دا انہاں دنان دے چواسا ماتا پتا دے گھر دے چھے۔ بچی دا جنم ہویا تے نانی دی رسنا تو نکلیا، اے تے نانکیاں دی، نانی دا بڑا پیار بھئی تے نانی دی ہے، نانے دا بڑا پیار بھئی تے نانے دی ہے۔ تے جد نانے دے منہ نکلیا اے نانے دی ہے، نانی دے منہ نکلیا اے نانی دی ہے، تو پروار دے چے گل چل پئی اے تے نانکیاں دی، نام پے گیا نانکی، اے نام دھر درگاؤں آیا، سبھاوک آیا، انتر آتمے چوں اس نام نے جنم لیا نانکی۔ مدت پا رائے بھوئیں دی تلونڈی دیچ کتک دی پورن ماشی نو سن 1469 عیسوی نو ترپتا جی دی ککھتوں پتا کلیان داسی دے گھر دیچ دوسری اولاد دا جنم ہویا، اور ترپتا جی نے اس بالک نو چک کے نانکی دی گود وچ پایا، اس معصوم نانکی دی گود وچ، تے آکھیا اے نانکی دا نانک، اے نانکی دا ویر نانک۔ اس طرح ایک ماں دے منہ نام نکلیا، اور ایک نام ماتا دی ماتا دے منہ نکلیا، بھاو پتری دا نام نانی نے رکھے ہے، پتر دا نام ماتا نے رکھے ہے۔ کسے رسم و رواج دی چھاپ نہیں، بلکہ انہاں ناماں دتے نرنکار دی چھاپ ہے، کرتار دی چھاپ ہے، پرماتما دی چھاپ ہے۔ اس طرح صاحب شری گرو نانک دیو جی مہاراج دا نام سنسکار ہو گیا، اور دنیا وچ واقعی اے پہلا نام، اے ادھتی نام۔ قیامت نامے دی بانی ولی نعمت علی شاہ دا کہنا ہے، بود نانک عارفے مردے خدا، راز ہائے معرفت جو راہے خوشا۔ جگت دیچ ایک نانک نام دا خداون تالا دا نزدیک، خدا دے راز نو سمجھن والا پرگٹ ہوئے گا، جو دنیا دے خدا دے گجھے بھید منظر عام کرے گا، پرگٹ کرے گا، اور جو ایک سدھا تے سرل تے سوکھا مارگ پرماتما دی پراپتی دا جگت نو دسے گا۔ بود نانک عارفے مردے خدا، راز ہائے معرفت جو راہے کشا۔ سو اس طریقے دے نال صاحب شری گرو نانک دیو جی مہاراج دا آگمن ہویا، تے آپ سہجے سہجے وڈے ہو رہے نے، بچیاں نال آپ کھیڈدے نے، پر کھیڈ دے چ وی دھنی ست نام دی لاندے نے، کھیڈ دے چ وی گل پرماتما دی کڈ گڈ۔ عام لوکاں دا کسے حد تک دھرم وی کھیڈ ہے، کھلونا ہے، پر بابے دا کھیڈنا وی دھرم ہے، سادھنا ہے، سمادھی ہے۔ بھگت کبیر جی مہاراج کہندے نے، ماتھے تلک ہتھ مالا بانا लोगन राम खिलौना जाना, लोगां ने रब नूं खिडौना ही समझे है और खिडौने नाल ते मनुख खेडदा। तो जगत लई धर्म एक खिडौना है, एक खेड है, पर बाबे लई खेड भी धर्म है, बाबे लई खेड भी परमात्मा है, बाबे लई खेडना भी समाधि है। तो आप बच्चियां नाल खेडदे ने, गल सतनाम दी करदे ने, गल परमात्मा दी करदे ने, गल अकाल पुरख दी करदे ने और इस बिस्माद अवस्था च करदे ने, इतने होए रंगे होए ढंग नाल करदे ने, इतनी एकाग्रता दे नाल करदे ने कि आप दी एकाग्रता दा असर बच्चियां ते भी पिया है और बच्चे भी समाधि लीन होए। धन ने वो बच्चे जिन्हां नूं गुरु नानक दे संग खेडना नसीब होया और गुरु नानक दे संग समाधि लाण दी जाच आई और गुरु नानक दे बोल नूं सुन के वो परमात्मा नाल जुड़े, अकाल पुरख दे नाल जुड़े। आप दियां इन्हां रुचियां नूं वेख के माता पिता नूं चिंता जरूर होई, लिहाजा आप जद गालबन 8 वरियां दे होए तो माता पिता ने गोपाल पांडे कोल बिठाया, गोपाल जी आप इन्हां नूं वक्त दी विद्या पढ़ाओ, वक्त दा ज्ञान दिओ। और ये पटवारी दे पुत्र ने, इन्हां ने कम धंधा करना है, व्यापार करना है, होर पसारा इन्हां ने पसारना है, इसलिए आप इन्हां नूं महान विद्वान बनाओ। कहिंदे ने पाठशाला विच जद गुरु नानक दी तख्ती देते गोपाल पांडे ने ऊड़ा लिखे, और ऊड़ा इस गल दी सूचना भी है कि ए लिपि गुरु नानक तो पहले सी, और ए लिपि कुछ ऐसियां पुस्तकां दे च भी मिली है जो गुरु नानक देव जी महाराज तो पहले दियां लिखियां हुई ने। लिहाजा भाषा विभाग ने भी इस संबंध में शोध करके दावा कीता है कि लिपि बहुत पुरानी, बहुत पुरानी, सिर्फ इस नूं गुरु नानक देव जी महाराज ने अपनाया है, ते अपनाण करके इस लिपि दा नाम पै गया गुरमुखी। इस लिपि दी पढ़ाई जारी कीती गुरु अंगद देव जी महाराज ने और बाद विच सहजे सहजे ए लिपि पंजाब दे भाषावां विच और बोलचाल विच अखरां विच लिखी जान लगी और इस ढंग दे नाल तमाम धार्मिक सिख जगत दा साहित्य इतिहास ज्ञान इस लिपि विच लिखिया गया। ऊड़ा लिखिया है गोपाल पांडे ने, ते गुरु नानक देव जी महाराज पुछदे ने इसका अर्थ, तो पांडा कहिंदा एक अक्षर दा ते कोई अर्थ नहीं, आखिर एक दो अक्षर जुड़न पूरा शब्द बने ते फिर उसके अर्थ हो सकते ने, एक दा ते कोई अर्थ नहीं, ऊड़े दा ते कोई अर्थ नहीं। तो बालक गुरु नानक देव जी महाराज फरमान करदे ने, पांडा जी ए ऊड़ा बेमैनी है, हां बेमैनी है, इहदे कोई मैने नहीं, इसका कोई अर्थ नहीं। तो गुरु नानक देव जी महाराज एकदम अपने बस्त्र झाड़ के खड़े हो गए और कहने लगे, पांडा जी फिर बेमैनी अक्षर मैं नहीं पढ़ने और इस दुनिया विच मैं बेमैनी अक्षर पढ़ने वास्ते नहीं आया, जिस अक्षर का कोई मकसद नहीं, जिस अक्षर का कोई अर्थ नहीं, जिस लफ्ज दे कोई मैंने ही नहीं, वो मैंने ही पढ़ना। आप जैसे चले ने ते पांडे ने डांट के रोकया, नानक जी गल सुनो, एक अक्षर का कोई मैना नहीं आता, एक अक्षर दे कोई अर्थ नहीं आते। सतगुरु देव जी महाराज कह लगे, जे अर्थ आउंदे होवन ते ऊड़ा भी किसी दिशा की प्रेरणा देंदी है, ऐड़ा भी किसी मार्ग की सूचना देंदा है, सस्सा भी किसी होंद नाल जोड़दा है, ते कक्का भी किसी दुनिया विच पहुंचांदा है। तो हैरान हो गया पांडा और वो कहिंदा है, ये नामुमकिन है, ऐसा नहीं हो सकता कि एक अक्षर दे भी कोई मैने हो, कोई अर्थ हो, लिख के दसो, मैनू दसो। تو میرے پادشاہ نے اپنے استاد دے سامنے پٹی لکھی ہے، پاندیز دے سامنے پٹی لکھی ہے، اور یہ پٹی گرو گرنتھ صاحب جی مہاراج دے آسا راگ دے اندر درج ہے، اور جس دا سرلیک ہے آسا ملا پہلا پٹی لکھی، گرو نانک نے تختی لکھی، گرو نانک نے پٹی لکھی جسنو پڑھ کے پاندا سمادھی دے چلا گیا، سسے سوئے سرشت جنسا جی سب نا کارن ایک بھیا۔ اے پاندے تو سسے تو اے پریرنا کیوں نہیں لیندا کہ اس نے ہی ساری سرشتی دی ساجنا کیتی ہے، وہی ساجنہار ہے، سسے تو اے پریرنا لے کہ وہ ساجنہار ہے، وہ سرشتی دا رچیتا ہے۔ گرو گرنتھ صاحب جی مہاراج دے آپ دی پٹی ہے، گرو ارجن دیو جی مہاراج دی 52 اکھری ہے، تے بھگت کبیر جی مہاراج دی بھی 52 اکھری ہے۔ ایک ایک اکھر تو پرماتما دی دشا دی پریرنا لینی، جیسے بھگت کبیر بھی کہنا او انکار آدم جانا لکھے ار میٹھے تائے نہ مانا، اوڑے تو میں اے پریرنا لے کہ او جو او انکار ہے او انادی ہے، او میٹیا نہیں جا سکتا، او بنایا نہیں جا سکتا، او آکار تو رہت ہے، میں اس اوڑے تو او انکار دی پریرنا لئی ہے، میں اس اوڑے تو او انکار دے نال جڑے ہیں، اور میں اس اوڑے نے ایک ادا بودھ کرا دیتا ہے۔ دراصل کبیر دا تے ایسا کہنا ہے، اکھر اندر تربھون دھارے، اکھراں دے وچ ہی تے تین لوکاں دا گیان ہے، تے گرو نانک دیو جی مہاراج دا بھی فرمان اکھری نام اکھری سالا اکھری گیان گیت گنگا اکھری لکھن بولن بان اکھراں سر سنجوگ وکھان، جگت دے سارے سنجوگ مجوگ گیان دھیان سنگیت گانا بجانا، ایدی ساری ودیا اکھراں دے وچ ہے۔ اس واسطے گنگا منک نہ کوی ہو سکدا ہے، نہ دارشنک ہو سکدا ہے، نہ سنگیتکار ہو سکدا ہے، زندگی دے ہر پہلو دے دوار گنگے لئی بند ہو جاندے ہیں، کیونکہ اودے کول اکھر کوئی نہیں، آواز ہے الفاظ نہیں ہے، دھن تے ہے پر اکشر نہیں ہے، تے اکشراں دے نال ہی تے جگت دا گیان دتا جاندا ہے اور لتا جاندا ہے۔ اس واسطے گرو بابا تے دعوے نال کہندے نے اکھری نام اکھری سالا اکھری گیان گیت گن گا، اکھراں دے وچ گیت ہووے، اکھراں دے وچ گیان ہووے، تے اکھراں دے بودھ نال پرماتما دا بودھ ملے، او اکھر بے معنی نہیں ہو سکدے، ایک ایک اکھر دے وچ کوئی معنی ہے، ایک ایک اکھر کسے دشا دی پریرنا ہے، اور ایک ایک اکھر دے وچ امرت رس بھریا ہوا ہے، اگر اکھراں دا بودھ ہووے۔ اس تختی نو پڑھ کے، اس پٹی نو پڑھ کے، گرو نانک دی بان پکڑ کے پاندا پتا کلیان داس جی پاس آیا، اور آکھن لگا پٹواری جی مہتا جی تھاڑے اس بالک نو میں نہیں پڑھا سکتا، اور حقیقت اے ہے، سچائی اے ہے، اے جگت وچ پڑھن واسطے نہیں آیا، پڑھان واسطے آیا ہے، اے کچھ سمجھن لئی نہیں آیا، اے سمجھان لئی آیا ہے۔ جنما جنمانتراں دے بند دوار اج اس نے میرے کھول دیتے نے، اج میرے دوار میرے کپاٹ کھل گئے نے، اج مینوں حقیقت دا بودھ ہویا ہے، میں بہت کچھ پڑھایا ہے، بہت کچھ پڑھایا ہے، پر افسوس میں تے ایک اکھر بھی نہیں پڑھیا، پر اج اے جو میرے کول بالک پڑھن آیا ہے انہیں مینوں بہت کچھ پڑھا دیتا، ایک اکھر دے وچ بہت کچھ پڑھا دیتا، بہت سارا بودھ کرا دیتا، بہت سارا گیان کرا دیتا۔ تو صاحب شری گرو نانک دیو جی مہاراج نو جد اس ڈھنگ نال پاندا نہیں پڑھا سکیا، تو مجبور ہو کے پتا کلیان داس جی نے مولوی پاس بٹھایا، راکھیا مولوی صاحب تسی پرشین پڑھاؤ، انہاں نوں فارسی پڑھاؤ۔ تاں گرو نانک دا اتھے بھی ای پرشن سی، مولوی صاحب الف دے معنی دسو، الف دے ارتھ دسو، تے مولوی نے سر ٹھوک کے کہہ دیتا الف ادے کوئی معنی نہیں۔ تو گرو نانک دیو جی مہاراج کہن لگے الف تے اپنے وچ اللہ نو چھپائی بیٹھا، جو الف دا اچارن نہیں کر سکدا وہ اللہ دا اچارن کس طرح کرے گا، تے جو اللہ دا اچارن نہیں کر سکدا وہ اللہ نال جڑے گا کس طرح، اللہ نو سمجھے گا کس طرح؟ تو الف تے کسے مارگ دی پریرنا ہے، الف تے کسے نال جڑن دا بہانا ہے، الف تے کسے منزل مقصود تک پہنچن دا ایک سہارا ہے۔ گرو نانک نے اے بچن اتنے بسمادی رنگ وچ کہے، اتنی کاگرتا وچ کہے، اتنی مستی وچ کہے کہ ہنکاری مولوی دا مستک جھک گیا، اور آپ نے گرو نانک دی قدم بوسی کی تھی، آکھیا ہاں اے الف تے اللہ دا ہی سوچک ہے، اے اللہ ہی الف دے سمایا ہوا ہے تے اے الف ہی اللہ نوں پرگٹ کردا ہے۔ جد پتا کالو مایوس ہوئے اس گل تو کہ مولوی نے اور پاندے نے بھی گرو نانک نوں پڑھایا نہیں، تا آپ نے سوئم کوشش کی تھی کہ اسی گرو نانک دیو جی مہاراج نوں کچھ دسیے، پر جتنا پتا کالو جی جگت بارے دستے نے اتنا گرو نانک دیو جی جگت دے کرتے بارے گل کرتے ہیں، جتنا پتا کالو سنسار دی گل کرتا ہے اس تو ود کئی گنا گرو نانک دیو جی مہاراج نرنکار دی گل کرن، جتنی گل پتا کالو وپار دی کرے صاحب شری گرو نانک دیو جی مہاراج اتنی ہی گل کرتار دی کرن، وپار تے کرتار دا تال میل نہ بیٹھے، سنسار تے نرنکار دا تال میل نہ بیٹھے، اور اس تال میل نہ بیٹھن کر کے پتا تے پتر دا بھی تال میل نہ بیٹھے، اور پتا اوکھا ہی رہا، جیسے جگت دے ریبری پرشاں تو ماں باپ اوکھے رہے نے، انج بھی سیانے کہنے نے کہ مہاپرشاں تو غالباً تین لوگ فائدہ نہیں اٹھا سکتے، پرتھم ماں باپ، دوسرے شریک، اور تیسرے دشمن۔ اے مہاپرش نو بہت نیڑیوں نہیں ویکھ سکتے اور نہ ہی جو ہے سمجھ سکتے ہیں، اس واسطے او اپروں اپروں ویکھ لین تے دوری بنی رہندی ہے، سمبند نہیں جڑتا۔ تو پتا کالو نو اس گل دی چنتا ہوئی کہ میرے گھر دے تے او پتر آ گیا ہے جو سدائی ہے، پر کون پتا کلیان داس نو سمجھے اور دساوے کہ کلیان داس جی، پتا کالو جی، اے سدائی نہیں، اے سارے جگت نو مت دین آیا ہے، اے سارے جگت دے بھوت نے اتارن آیا ہے، اے سمگر زندگی نو ایک تال دین لئی آیا ہے، اور سارے سنسار نو اس ایک نرنکار دے نال جوڑن لئی آیا ہے۔ صاحب شری گرو نانک دیو جی مہاراج چاہے جدرن وچن کسے پاسے بیٹھن، گھر دے چنے باہر نے، گل ایک دی کر دین، ویکھ دے ایک نو نے، بول دے ایک دے بارے نے، اور نانک نام بڑا خوب ہے، نا انک جے وچ انیکتا نہیں، جو ایک نال جڑے ہے، ایک دی گل کردا ہے، ایک دے چ لین ہے، اور ایک دے چ لین ہو کے جو آنند ماندا ہے، اور سمچے جگت نو جو ایک نال جوڑ دا ہے، اسے دا ہی نا ہے نانک۔ تے پیار نال سکھ جگت نے آخیا ہے دھن گرو نانک، گرو بابا نانک، دھن گرو نانک۔ گرو نانک دیو جی مہاراج دی زندگی دا بہو پکھ دا جو ادھیئن ہوا ہے، ہر پکھ آپ دا سمپورن ہے، مہان ہے اور مکمل ہے۔ پورن پرکھ اسے نو ہی کہندے نے جو دھارمک طور تے مکمل ہووے، سماجک طور تے مکمل ہووے، اور نیتک طور تے پورن ہووے۔ اکثر ایسا دیکھا گیا ہے کہ جگت دے کچھ مہان منک، پورن تے میں نہیں کہاں گا، مہان منک، کیوں کہ وہ دھارمک پہلو تے مکمل سن، لیکن سماجک طور تے بالکل ٹوٹے ہوئے، آرتھک دنیا نو بالکل چھڈ گئے، نیتک دنیا نال دور دا وی سمبندھ نہ رکھیا، جس دا ذکر بھائی گرداس جی اس طرح کردے نے کہ سدھ چھپ بیٹھے پربتی کون جگت کو پار اتارا۔ سدھ پرش تو مراد او سدھ جو گل نو سمجھ دین، جیون نو سمجھ دین، جیون دی باریکیاں دے جنہاں نے بہت جھات ماری ہے ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ, ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਤੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ। ਮਨੁੱਖਤਾ ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ, ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ, ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾਂ ਅਧਿਆਤਮਕ ਆਨੰਦ ਮਾਣਨਾ ਬਹੁਤ ਔਖਾ ਹੈ। ਤੋ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ। ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹੀ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿਣ ਜਵਾਨੀ ਚ ਜੋਸ਼ ਪ੍ਰਧਾਨ ਆਉਂਦਾ ਹੈ ਤੋ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, ਇੱਕ ਗਿਣਿਆ, ਦੋ ਗਿਣਿਆ, ਤਿੰਨ ਗਿਣਿਆ, 11-12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤੋ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ। 13-13 ਸਭ ਕੁਛ 13-13-13 ਇਸੇ ਧੁੰਨ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ। ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ, ਹਰ ਪਾਸੇ ਨੈਤਿਕ ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਆਰਥਿਕ ਦੁਨੀਆਂ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪਨੇ ਸੁਲਤਾਨਪੁਰ ਦੇ ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ, ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਆਉਂਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ। ਇੱਕ ਤੜਪ ਸੀ। ਤਰਕ ਖੜੀ ਹੋਵੇਗੀ ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ, ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ ਹੈ। ਪਰ ਇਸਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌਂ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੋਇਆ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਤੇ ਜਦ ਸਾਰੀ ਦੁਨੀਆਂ ਦਾ ਗਮ, ਸਾਰੀ ਦੁਨੀਆਂ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ ਚ ਥਾਂ ਦਿੱਤੀ ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ, ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ। ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ, ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ ਤੇ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਹੀਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ ਛੂਟਸ ਮੂੜੇ ਕਵਨ ਗੁਣੇ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਹੈ ਦਿਨ ਨੂੰ ਰਾਤ ਨੂੰ, ਤੋ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ। ਹਰ ਦਿਨ ਕੁਛ ਐਸਾ ਹੋ ਜਾਂਦਾ ਹੈ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਹੈ ਕਿ ਹਰ ਰਾਤ ਕਿਆਮਤ ਦਿਖਾਈ ਦਿੰਦੀ ਹੈ। ਤੋ ਦਿਨ ਜਾਲ ਬਣ ਗਿਆ, ਰਾਤ ਜਾਲ ਬਣ ਗਈ ਔਰ ਇਸ ਜਾਲ ਵਿੱਚ ਸਾਰੀ ਮਨੁੱਖਤਾ ਆਪ ਨੂੰ ਫਸੀ ਹੋਈ ਦਿਖਾਈ ਦਿੱਤੀ। ਫਿਰ ਮਨੁੱਖੀ ਮਨ ਬਾਰੇ ਸਤਿਗੁਰਾਂ ਦੇ ਇਹ ਵਿਚਾਰ ਕਿ ਕਾਇਆ ਅਹਿਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ। ਇਹ ਕਾਇਆ ਤੇ ਅਹਿਰਨ ਹੈ ਔਰ ਮਨ ਲੋਹਾ ਹੈ ਤੇ ਇਸ ਮਨ ਲੋਹੇ ਨੂੰ ਪੰਜ ਅਗਨੀਆਂ ਹਰ ਵਕਤ ਤਪਾ ਕੇ ਰੱਖਦੀਆਂ, ਤਪਿਆ ਹੀ ਰਹਿੰਦਾ ਹੈ ਇਹ ਲੋਹਾ। ਕ੍ਰੋਧ ਦੀ ਅਗਨ, ਲੋਭ ਦੀ ਅਗਨ, ਕਾਮ ਦੀ ਅਗਨ, ਮੋਹ ਦੀ ਅਗਨ, ਅਹੰਕਾਰ ਦੀ ਅਗਨ। ਕਾਇਆ ਅਹਿਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ, ਕੋਇਲੇ ਮੱਧਮ ਪੈਂਦੇ ਨੇ, ਅੱਗ ਬੁੱਝਣ ਲੱਗਦੀ ਹੈ तो सतगुरु कहिंदे ने पाप दे कोले होर पा दित्ते जांदे और इंज ए पंज

ਇੰਜ ਪਲਟਦੀ ਰਹਿੰਦੀ ਹੈ ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤਾਂ ਮਨ ਕਰਵਟਾਂ ਲੈਂਦਾ ਹੈ, ਤੇ ਜਦ ਮਨ ਕਰਵਟਾਂ ਲੈਂਦਾ ਹੈ ਤਾਂ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ, ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ, ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ, ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ 'ਚ ਸੀ ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਆਉਂਦਾ, ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਆਉਂਦਾ ਹੈ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਭਈ, ਇਸ ਜਲਨ ਵਿੱਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਵਿੱਚ ਸਾਰੇ ਜਗਤ ਦਾ ਮਨ ਸੀ। ਆਪ ਦੇ ਮਨ ਵਿੱਚ ਤਰਸ ਦਇਆ, ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਵਿੱਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੁੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧੇਹ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪ ਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪ ਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗ ਮਤ, ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜੀ ਬੜਾ ਸੀ, ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਥਾ ਹੈ, ਪਰ ਨਾਨਕ ਮਥੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਥਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ, ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਵ ਭਗਤ ਨਾਲ ਪੇਸ਼ ਆਏ ਨੇ, ਜੋਗੀ ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤੋ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਭੈਸ ਕਰ ਰਹੇ ਨੇ, ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ ਹੈ, ਇੱਕ ਸਵਾਲ ਭੇਟ ਕੀਤਾ ਹੈ, ਔਰ ਉਸਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ, ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, ਸੁਗੰਧਿਤ ਹੈ, ਕੋਮਲ ਹੈ, ਸਾਰੀਆਂ ਖੂਬੀਆਂ ਇਸ ਦੇ ਚ ਨੇ, ਲੇਕਿਨ ਨਾਨਕ ਨੂੰ ਉਹ ਫੁੱਲ ਚਾਹੀਦਾ ਹੈ ਜੋ ਕਿਸੇ ਫਲ ਨੂੰ ਵੀ ਜਨਮ ਦੇਵੇ, ਇਸ ਫੁੱਲ ਦੇ ਚੋਂ ਫਲ ਦਾ ਜਨਮ ਨਹੀਂ। ਯੋਗੀਆਂ ਨੇ ਗੁਲਾਬ ਦਾ ਫੁੱਲ ਭੇਟ ਕਰਕੇ ਇਹ ਆਖਿਆ ਸੀ, ਇਹ ਪ੍ਰਸ਼ਨ ਰੱਖਿਆ, ਨਾਨਕ ਜੀ ਜਦ ਤੁਸੀਂ ਇਤਨੇ ਵੱਡੇ ਹੋ, ਇਤਨੇ ਮਹਾਨ ਹੋ, ਤੇ ਤੁਸੀਂ ਜੋਗੀ ਬਣ ਜਾਓ, ਅਸੀਂ ਤੁਹਾਨੂੰ ਸਿਰਮੋਰ ਬਣਾ ਦੇਵਾਂਗੇ, ਮੁਖੀ ਬਣਾ ਦੇਵਾਂਗੇ। ਦਰਸਨ ਵੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, ਬਾਰੇ ਅੰਦਰ ਏਕ ਸਰੇਵੋ ਖਟ ਦਰਸਨ ਇੱਕ ਪੰਥਾ। ਜੇ ਤੁਸੀਂ ਮੁੰਦਰਾ ਧਾਰਨ ਕਰ ਲੋ, ਝੋਲੀ ਧਾਰਨ ਕਰ ਲੋ, ਖਣਾਵਾਂ ਪਹਿਨ ਲੋ, ਜੋਗੀਆਂ ਵਾਲੇ ਚਿੰਨ ਧਾਰਨ ਕਰੋ, ਤੇ ਅਸੀਂ ਤੁਹਾਨੂੰ ਨਾਥ ਬਣਾ ਦੇਵਾਂਗੇ, ਜੋਗੀਆਂ ਦਾ ਮੁਖੀ ਬਣਾ ਦੇਵਾਂਗੇ, ਸਿਰਮੋਰ ਬਣਾ ਦੇਵਾਂਗੇ। ਔਰ ਵੇਖੋ ਨਾਨਕ ਜੀ, ਜੋਗ ਮਤ ਦੇ ਚਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ,

0: ਜੋਗੀਓ ਠੀਕ ਹੈ, ਇਸ ਜੋਗ ਮਤ ਵਿਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ, ਤੇ ਨਾਨਕ ਨੂੰ ਫਲ ਚਾਹੀਦਾ ਹੈ। ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ, ਤੇ ਮੈਂ ਜਗਤ ਦੀ ਝੋਲੀ ਵਿੱਚ ਉਹ ਫੁੱਲ ਪਾਣਾ ਹੈ ਜਿਸ ਫੁੱਲ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ਼ ਕਰ ਰਿਹਾ ਸ਼ੰਕਰ। ਓਅੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਏ, ਅਕਾਰ ਓਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓਅੰਕਾਰ ਨਹੀਂ ਇੱਕ ਓਅੰਕਾਰ, ਇੱਕ ਓਅੰਕਾਰ, ਇੱਕ ਹੀ ਆਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਗਾਰ ਚੱਲ ਰਿਹਾ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਉਹਨੂੰ ਨਾਸ਼ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ਼ ਕਰ ਰਿਹਾ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ? ਤਾਂ ਸਤਿਗੁਰ ਕਹਿੰਦੇ ਨੇ ਖੇਲ ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ ਨੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਵਿੱਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆਂ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ, ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ, ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜ ਖਿੜਾ ਕੇ ਬਣਾ ਰਹੇ ਸਨ ਔਰ ਖਿੜ ਖਿੜਾ ਕੇ ਤੋੜ ਰਹੇ ਸਨ, ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤਾਂ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਵਿੱਚ ਕੋਈ ਮੁੱਦਾ ਨਹੀਂ ਆਉਂਦਾ, ਖੇਲ ਦੇ ਵਿੱਚ ਕੋਈ ਮਕਸਦ ਨਹੀਂ ਆਉਂਦਾ, ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪਰਮਾਤਮਾ ਦਾ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨੀ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਮਾਸ਼ਾ ਹੈ, ਖੇਲ ਹੈ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਦੇ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਛ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ, ਜਾਂ ਆਮ ਸੰਸਾਰੀ ਕਿਰਤ ਦੇ ਵਿੱਚ ਕੋਈ ਬੰਦਾ ਬੇਈਮਾਨੀ ਕਰੇ ਤਾਂ ਜਗਤ ਕਬੂਲ ਕਰ ਲੈਂਦਾ, ਚੱਲਦੀ ਰਹਿੰਦੀ ਹੈ। ਪਰ ਕੋਈ ਖੇਡ ਦੇ ਵਿੱਚ ਬੇਈਮਾਨੀ ਕਰੇ, ਤਾਸ਼ ਖੇਡ ਰਿਹਾ ਕੋਈ, ਕੁਸ਼ਤੀ ਖੇਡ ਰਿਹਾ, ਜਾਂ ਫੁੱਟਬਾਲ ਖੇਡ ਰਿਹਾ, ਗਰਜ਼ ਕੇ ਜੋ ਖੇਲ ਹੈ ਉਹਦੇ ਚ ਕੋਈ ਬੇਈਮਾਨੀ ਕਰੇ ਤਾਂ ਕਬੂਲ ਨਹੀਂ, ਪ੍ਰਵਾਨ ਨਹੀਂ, ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ, ਕਿਉਂ? ਖੇਲ ਦੇ ਆਧਾਰ ਹੀ ਨਿਯਮ ਹੈ, ਤੇ ਜਦ ਨਿਯਮ ਹੀ ਤੋੜ ਦਿੱਤਾ ਤਾਂ ਖੇਲ ਖੇਲ ਨਹੀਂ ਰਹਿ ਜਾਂਦਾ, ਖੇਲ ਵੀ ਧੰਦਾ ਹੋ ਜਾਂਦਾ ਹੈ, ਖੇਲ ਵੀ ਸੰਸਾਰ ਬਣ ਜਾਂਦਾ ਹੈ, ਖੇਲ ਵੀ ਬਾਜ਼ਾਰ ਬਣ ਜਾਂਦਾ ਹੈ। ਖੇਲ ਤੇ ਉਤਨੇ ਚਿਰ ਤੱਕ ਖੇਲ ਹੈ ਜਦ ਕੋਈ ਮੁੱਦਾ ਨਹੀਂ ਤੇ ਮਕਸਦ ਨਹੀਂ, ਤੇ ਖੇਲ ਦਾ ਆਧਾਰ ਕੇਵਲ ਇੱਕੋ ਹੀ ਹੈ, ਨਿਯਮ। ਤੋ ਪਰਮਾਤਮਾ ਦੀ ਇਹ ਸਾਰੀ ਜਿਹੜੀ ਬਣਤਰ ਹੈ ਕਿਸੇ ਨਿਯਮ ਤੇ ਖੜੀ ਹੈ, ਔਰ ਜੇ ਟੁੱਟ ਭੱਜ ਹੈ ਇਹ ਵੀ ਕਿਸੇ ਨਿਯਮ ਤੇ ਖੜੀ ਹੈ, ਪਰ ਬਣਾਉਣ ਦਾ ਉਸਦਾ ਕੋਈ ਮੁੱਦਾ ਨਹੀਂ। ਅਗਰ ਕੁਛ ਮਨੁੱਖ ਬਣਾ ਕੇ ਬਣਨਾ ਚਾਹੁੰਦਾ ਹੈ ਤਾਂ ਸਪਸ਼ਟ ਗੱਲ ਹੈ ਮਨੁੱਖ ਅਧੂਰਾ ਹੈ। ਪੂਰਾ ਮਕਾਨ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਕੰਮ ਧੰਦਾ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਮਨੁੱਖ ਕੁਛ ਬਣਨਾ ਚਾਹੁੰਦਾ ਹੈ, ਤਾਂ ਬਣਨ ਲਈ ਉਹਨੂੰ ਕੁਛ ਚਾਹੀਦਾ। ਮਨੁੱਖ ਦੇ ਬਣਾਉਣ ਦੇ ਨਾਲ ਕੁਛ ਮੁੱਦਾ ਹੈ, ਕਿਉਂਕਿ ਕੁਛ ਬਣਦਾ ਤੇ ਖੁਦ ਵੀ ਬਣਦਾ, ਖੁਦ ਵੀ ਸੰਵਰਦਾ ਤੇ ਸ਼ਿੰਗਾਰਿਆ ਜਾਂਦਾ ਤੇ ਅਗਾਂਹ ਵੱਧਦਾ। ਅਗਰ ਪ੍ਰਮਾਤਮਾ ਦੇ ਵੀ ਬਣਾਉਣ ਦਾ ਕੁਝ ਮਕਸਦ ਹੈ, ਮੁੱਦਾ ਹੈ, ਤੇ ਬਣਾਉਣ ਨਾਲ ਹੀ ਉਹ ਕੁਛ ਬਣ ਸਕਦਾ ਹੈ, ਤਾਂ ਇਤਨੀ ਗੱਲ ਸਪਸ਼ਟ ਹੈ, ਅਧੂਰਾ ਹੈ, ਅਜੇ ਅਧੂਰਾ ਹੈ। ਕੁਝ ਬਣਾ ਕੇ ਬਣੇਗਾ, ਕੁਝ ਬਣਾਏਗਾ, ਕੁਝ ਉਸਦਾ ਮੁੱਦਾ ਹੈ, ਮੁੱਦਾ ਉਸਦਾ ਹੁੰਦਾ ਹੈ, ਮਕਸਦ ਉਸਦਾ ਹੁੰਦਾ ਹੈ ਜੋ ਅਧੂਰਾ ਹੈ। ਤੂੰ ਪ੍ਰਮਾਤਮਾ ਤੇ ਸੰਪੂਰਨ ਹੈ, ਪੂਰਨ ਪੂਰਨ ਉਸ ਨੂੰ ਕਹਿੰਦੇ ਨੇ ਜਿਹਦੀ ਕੋਈ ਸੀਮਾ ਨਹੀਂ, ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ, ਕੋਈ ਸੀਮਾ ਨਹੀਂ। ਤੋ ਉਸਦੇ ਬਣਾਉਣ ਦਾ ਕੋਈ ਮੁੱਦਾ ਨਹੀਂ, ਔਰ ਵਿਗਾੜਨ ਦਾ ਵੀ, ਨਾਸ਼ ਕਰਨ ਦਾ ਵੀ ਕੋਈ ਮੁੱਦਾ ਨਹੀਂ। ਫਿਰ ਕੀ ਹੈ? ਖੇਲ ਆਵਨ ਜਾਨ, ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਇਹ ਤੇ ਉਸਦਾ ਇੱਕ ਖੇਲ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਉਸ ਤੋਂ ਉਤਪਤੀ ਹੋ ਰਹੀ ਹੈ, ਉਸ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਤੋਂ ਹੀ ਨਾਸ ਹੋ ਰਿਹਾ ਹੈ, ਔਰ ਉਸੇ ਦਾ ਹੀ ਖੇਲ ਹੈ, ਉਸੇ ਦੀ ਲੀਲਾ ਹੈ। ਤੋ ਪ੍ਰਸ਼ਨ ਖੜਾ ਹੋਇਆ, ਕਿਆ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਨੇ? ਸਤਿਗੁਰ ਕਹਿਣ ਲੱਗੇ ਹੈਗੇ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਜਿਸ ਉਪਤ ਸਭ ਸੰਸਾਰਾ। ਪ੍ਰਮਾਤਮਾ ਦੇ ਨਾਮ ਵਿਅਕਤੀਆਂ ਨੂੰ ਦਿੱਤੇ ਗਏ, ਬੰਦਿਆਂ ਨੂੰ ਦਿੱਤੇ ਗਏ। ਤੋ ਸਾਹਿਬ ਕਹਿੰਦੇ ਨੇ ਇਹ ਬ੍ਰਹਮਾ, ਇਹ ਵਿਸ਼ਨ, ਇਹ ਮਹੇਸ਼, ਇਹ ਮਨੁੱਖ ਦੇ ਅੰਦਰ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜੋ ਗੁਣ ਬਣਾਉਣ ਦੀਆਂ ਰੁਚੀਆਂ, ਇਹ ਤਮਾਮ ਜੀਵਾਂ ਦੇ ਅੰਦਰ ਰਜੋ ਗੁਣ ਮੌਜੂਦ ਹੈ। ਪੰਛੀ ਵੀ ਘੋਂਸਲੇ ਬਣਾਉਂਦੇ ਨੇ, ਕੀੜੇ ਮਕੌੜੇ ਵੀ ਖੁੱਡਾਂ ਬਣਾਉਂਦੇ ਨੇ, ਮਨੁੱਖ ਵੀ ਕੁਛ ਬਣਾਉਂਦਾ, ਰੇਲਾਂ ਮੋਟਰਾਂ ਗੱਡੀਆਂ ਬਣਾ ਰਿਹਾ, ਸੜਕਾਂ ਬਣਾ ਰਿਹਾ, ਪੁੱਲ ਬਣਾ ਰਿਹਾ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ। ਇਹ ਜਿਹੜੀ ਬਣਾਉਣ ਦੀ ਰੁਚੀ ਹੈ, ਇਹ ਰਜੋ ਗੁਣ ਹੈ। ਤੇ ਜੋ ਕੁਛ ਬਣਾਇਆ ਹੈ ਇਹ ਟਿਕਿਆ ਰਵੇ, ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ, ਸਤੋ ਗੁਣ ਇਹ ਵਿਸ਼ਨੂੰ ਹੈ, ਬਣਾਉਣ ਦੀ ਰੁਚੀ ਬ੍ਰਹਮਾ ਹੈ। ਤੇ ਯਕੀਨ ਜਾਣੋ ਮਨੁੱਖ ਹੀ ਨਾਸ ਕਰਦਾ ਹੈ, ਔਰ ਮਨੁੱਖ ਹੀ ਨਾਸ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋ ਗੁਣ ਹੈ, ਐਟਮ ਬੰਬ ਮਨੁੱਖ ਬਣਾ ਰਿਹਾ ਹੈ, ਹਾਈਡਰੋਜਨ ਬੰਬ ਮਨੁੱਖ ਬਣਾ ਰਿਹਾ ਹੈ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ, ਤਾਂ ਮਨੁੱਖ ਨੇ ਹੀ ਕੀਤੇ ਨੇ। ਕਿਉਂ? ਕਿ ਮਨੁੱਖ ਦੇ ਅੰਦਰ ਤਮੋ ਗੁਣ ਵੀ ਹੈ। ਸਿਰਫ ਮਕਾਨ ਬਣਾਉਂਦਾ ਨਹੀਂ, ਮਕਾਨ ਢਾਂਦਾ ਵੀ ਹੈ। ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ, ਸ਼ਹਿਰਾਂ ਨੂੰ ਅੱਗ ਵੀ ਲਾਉਂਦਾ ਹੈ। ਸਿਰਫ ਬਸਤੀਆਂ ਬਸਾਉਂਦਾ ਨਹੀਂ, ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਕੁਛ ਬਣਾਉਂਦਾ ਹੈ, ਤੇ ਜਦ ਤਮੋ ਗੁਣ ਪ੍ਰਧਾਨ ਹੁੰਦਾ ਹੈ ਕੁਛ ਵਿਗਾੜਦਾ ਹੈ, ਜਦ ਸਤੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਉਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ, ਔਰ ਮਨੁੱਖ ਦੇ ਅੰਦਰ ਨੇ, ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ, ਸਮਗਰ ਜੋ ਹੈ ਜਗਤ ਚੱਲ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼, ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੈ, ਤੇ ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜੋ ਪਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਆਨੰਦ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ ਚ ਹੈ। ਨੇੜਤਾ ਸੁਖ ਹੈ, ਦੂਰੀ ਦੁੱਖ ਹੈ। ਨੇੜਤਾ ਪ੍ਰਕਾਸ਼ ਹੈ, ਦੂਰੀ ਅੰਧਕਾਰ ਹੈ। ਔਰ ਜੋ ਮਨੁੱਖ ਜਿਤਨਾ ਦੂਰ ਚਲਾ ਜਾਏਗਾ ਉਤਨਾ ਅੰਧਕਾਰ ਵਿੱਚ ਭਟਕ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪ੍ਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ। ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਉ ਅੰਤਰ ਚਾਂਦਨਾ, ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ, ਕਿਉਂਕਿ ਪ੍ਰਮਾਤਮਾ ਚਾਨਣ ਹੈ, ਪ੍ਰਮਾਤਮਾ ਪ੍ਰਕਾਸ਼ ਹੈ, ਪ੍ਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ, اور جیسے جیسے منک دی دوری ہوندی ہے بھٹکنا شروع ہوندی ہے دکھ تے سنتاپ شروع ہوندا ہے اجوکے یگ دے اجوکے سمے دے منکھتاں نوں دکھی دیکھ کے کہنا پیندا ہے کہ رب تو دور نے پرماتما تو دور نے کیونکہ گھر گھر دچ دکھ ہر ویکتی کول دکھ تے دکھ دی اگن دچ سارے دا سارا سنسار جل رہا ہے گل سپشٹ ہو گئی دوری ہے کرمی آپو اپنی کے نیڑے کے دور گرو نانک دی کوشش جگت کسی طریقے نال نیڑے ہوئے تو نیڑے دا سادھن آپ نے سچ دا جپ دسیا گرو نانک دی پہلی بانی دا نام جپ ہے تے گرو نانک دی مول سکشا تے دکشا جپ ہے جو جپ کردا جائے گا جو اس دا نام اپنی زبان تے رکھ کے رٹن کردا جائے گا نیڑے ہو جائے گا اور جو نیڑے ہو جائے گا وہ پرکاش دچ چلا جائے گا کیونکہ سچ ایک پرم شکتی ہے تے جڑا اس شکتی دے نیڑے چلا گیا وہ مہان شکتی مان ہو جائے گا جد منک کسے مہان منک دے نیڑے ہو جاندہ ہے کسے حکمران یا راجے دے نیڑے ہو جاندہ ہے تو راجے دے نیڑے ہون کر کے اس دا بھی سنمان ہوندہ ہے تے جو راجیاں دے مہاراجے پری پورن پرماتما دے نیڑے ہو جائے تو قدرتی گل ہے پھر سنمان اس دا بھی ہوئے گا پرتشٹا اس دی بھی ہوئے گی مہانتا اس دی بھی ہوئے گی تو سمگر پرتھوی دے بھرمن کر کے گرو نانک دی کوشش رہی کہ منک جپ کر کے اس سچ دے نیڑے ہوئے تے جپ ہی شبھ کرما دے چوں شبھ کرم ہے اور جپ نہ کرنا ہی بھی اشبھ کرم ہے تے اشبھ کرم نال دوری ہے شبھ کرم نال نیڑتا ہے کرمی آپو آپنی کے نیڑے کے دور گرو نانک دا مول سندیش اپدیش کہ منک اس سچ دے نیڑے ہووے اس نور دے نیڑے ہووے اور آپ دی دیا آپ دی کرپا آپ دی پریرنا ہر جیو نو یہی رہی بھی کسے طریقے نال جیو سچ دے نیڑے ہووے
1: درشٹ دھرت تم ہرن دہن اگ پاپ پرناسن سبد سور بلونت کام ار کرود بناسن لوبھ موس کرن سرن جاچک پرت پالن آتم رت سنگرہن کہن امرت کل ڈھالن ستگرو کل ستگرو تلک ست لاگے سو پے ترے گر جگت فرن سی انگرو راج جوگ لہنا کرے وساک سدھی اک سمت 1561 بکمری متے دی سرا ضلع فیروزپور پنجاب دے اندر ایک ایسی آتما دا جنم ہویا جس نے بعد وچ دوسرا گرو نانک کہلایا گرو نانک دے انگ لگ کے دھن گرو انگد دیو جی مہاراج بنے پتا سبھاوک دھارمک خیالان دے سن اور دیوی دیوتاواں دے اپاشک سن پتا دی ہی رنگت چڑھنی سواوک سی جیسے کہ عام کہاوت ہے کہ بہت کچھ پتر پتا تو لیندا ہے وراثت ملی اے دھارمک پرمپرا اس دے مطابق آپ بھی گاہے بگاہے سنگی ساتھیاں دے نال دیوی دے درشنا لئی جاندے رہے پتا فیرومل ماتا سبرائی دانی سبا سیل سنجمی تے پروپکاری سن لوڑ وندی لوڑ پوری کرنا اپنا سبھاگ سمجھ دے سن اپنے آپنو دھن بھاگی سمجھ دے سن اے سارے گن ماتا پتا دے لہنا دے اندر سمائے ہوئے سن انہاں نے ماتا پتا دے انہاں گناں نو اپنے وچ پرویا ہویا سی ایک دفعہ جد دیویاں دے درشناں نوں اپنے سنگی ساتھیاں دے سمیت جا رہے سن تاں کناں دے کچھ ایسے بچن پئے جس دیش دھن گرو نانک دیو جی مہاراج دا نام آ رہا سی. آپ نے سواوک پوچھیا ایک کستے بچن نے انہ بچنا نے دھوپ آئی ہے انہ بچنا نے کھچے. تا اس پریمی نے دسیا اے بچن کلجگ دے اوتاری پرش دھن گرو نانک دیو جی مہاراج دے نے. آپ کئی دفعہ دیوی دے درشن کرائے سن اور سنگی ساتھیاں نو بھی کرائے سن، پر اج جس ڈھنگ دی ایک دھارمک کھچ ایک روحانی کسک ایک بانی دا جو پربھاو پیا سویم خود حیران سن. تا آپ نے انہا تو پچھیا اے جوت کتھے جل رہی ہے؟ تا اس پریمی نے کہا اے جوت کرتارپور دے چ جل رہی ہے، اتھے جگمگا رہی ہے. تا آپ نے رخ کرتارپور دا کر لیا. پہلی دفعہ جا رہے سن، پرانا زمانہ پگڈنڈیاں دا رستہ، کوڑے تے اسوار سن، تھان تھان تے رستے تے راہیاں کول پچھ لیندے نے کرتارپور کیڑے پاسے ہے اور گرو نانک دا ٹکانا کتھے ہے. واقعی گرو نانک دا ٹکانا تے کرتار دے وچ ہی ہے، اس واسطے گرو نانک جتھے بیٹھن او کرتار پوری ہی ہے، او پربھو دا ٹکانا ہے، او ایشور دا ٹکانا ہے. جیڑا راہی ملدا ہے رستے دچ اے کھچ کے تڑپ نال پوچھ لیندے نے کرتار پور کتھے ہے اور نانک تپے دا ٹکانا کتھے ہے. راہی دس دن او اگے او اگے او اگے. غالباً اس طرح چار پنج دفعہ آپ نے راہیاں تو پچھے کرتار پور کتھے ہے تے گرو نانک تپے دا گھر کتھے ہے. ہر راہی نے کہہ دیتا او اگے او اگے او اگے. واقعی ایشور دا گھر، گرو دا گھر، پرم پرک دا گھر اگے ہی ہوندا ہے. سرت نو اگے کریے پربھو نال جڑ دیئے، پرماتما نال جڑ دیئے، سرت نو پچھے کریے پدارتھاں ول چلی جاندیئے، سنسار ول چلی جاندی. اسی طرح ہی لگن نال پچھ دے پچھ دے ہن ایسے ٹکانے تے پہنچے ہے کہ منزل تو منزل دا پتا پوچھ رہے نے، گھر تو ہی گھر دا پتا پوچھ رہے نے. صاحب شری گرو نانک دیو جی مہاراج دی مسکراندی جوت رستے چ ملی. سنجوگ بھلا اور سبھاوک سنجوگ. آپ گرو نانک تو پوچھ دے نے بھی دھن گرو نانک تپا کلجگ دے اوتاری پرش انہاں دا گھر کتھے ہے؟ تو جگت گرو گرو نانک دیو جی مہاراج کہن لگے تو نانک تپے دے گھر جانا ہے؟ ہاں میں نانک تپے دے گھر جانا ہے. آ میں لے چلا. کہندے نے لگام گرو نانک نے پکڑ لی، کوڑی تے بیٹھے نے لہنا جی، گرو نانک ہی اپنے گھر تک لے جا رہے نے لگام پکڑ کے. ساکھی ہے، پریرنا دیندی ہے، جس دی لگام گرو نانک آپ نہ پکڑے مشکل ہے اس دا گرو نانک دے گھر تک جانا. تے لگام گرو نانک اسے دی پکڑے گا جو لہنے دی طرح تڑپے ہردے نال پچھے نانک تپے دا گھر کتھے ہے، نانک تپا کتھے رہندا ہے. جد پہنچے ٹکانے تے تخت تے بیٹھی ہوئی جو جوت دکھائی دیتی یہ تے اوہی سی جس نے لگاما پکڑیا سن، یہ تے اوہی سی جو لے کے آیا اتھے. کہنے پوباں نکل گئیاں، نیتر اشکبار ہوئے، قدماں تے مستک رکھیا نرمانتا دا، اور سیتل سبھاؤ دا شانتمئی کرنا دا اتنا اثر ہویا لینا جی اپنے آپ نو قابو چ نہیں رکھ سکے، پھر اس گھر جوگا ہی ہو گئے۔ بھاویں متے دی سراں تو آپ نے آ کے واسا کھنڈور صاحب کیتا ہویا سی، راج گردی دے کارن کر کے متے دی سراں رہنا آپ لئی کٹھن ہو گیا سی، تو کھنڈور صاحب آ کے وسے سن۔ پر ہن گرو نانک دے درشن کر کے کرتارپور جوگا ہو گئے، ایتھے ہی رہن لگ پئے اور ہاتھ جوڑ کے بینتی کیتی پادشاہ نو، مہاراج اپنے قدماں وچ مینوں تھان دیو، میں ہن ایتھے ہی رہنا ہے۔ صاحب شری گرو نانک دیو جی مہاراج اس دھارمک پرمپرا نو، اس روحانی جوت نو اگاں توڑنا چاہندے سن۔ آپ دی کلپنا وچ، آپ دی سوچنی وچ جو منکھتا دا چہرہ سی، جو منکھتا دی اوستھا سی، اتھے تک پہنچان لئی اجے کافی سماں درکار سی اور کافی سہیوگ درکار سی۔ آپ اپنے دوسرے گھر دی تلاش دے سن جتھے کہ اپنی جوت نو ٹکایا جا سکے۔ اس سمے سدگر طرح طرح دی پرکھیا اپنے بچیاں دی لے رہے سن، بابا سری چند دی، بابا لکھمی داس دی۔ ایک دن دی گل ہے، آپ دے ہتھ وچ بڑا ہی خوبصورت لوٹا سی، نال سنگی ساتھی سن، لینا جی سن تے صاحبزادے بھی سن، سری چند لکھمی داس۔ آپ نے اے لوٹا ایک چکڑ آلود سروور وچ سٹ دتا، جس وچ پانی گھٹ سی پر چکڑ زیادہ سی۔ سری چند نو آکھیا، بیٹا تمہیں لوٹا کڈ کے لیا۔ ہاتھ جوڑ کے سری چند ارزوئی کرن لگے، باپو کڈ کے لیا سی، سٹیا کیوں ہے؟ آپ نے ساڈے سامنے سٹیا ہے، تے پھر اسی آپ دے صاحبزادے ہاں، اس چکڑ دے چ گئے تے خود چکڑ آلود ہو جاواں گے، پر جاواں گے چکڑ نال۔ آپ کسے سیوک نو آکھو، کسے چیلے نو آکھو، اسی تے آپ دے صاحبزادے ہاں۔ پھر پادشاہ نے لکھمی داس دی طرف اشارہ کیتا، بیٹا توں کڈ لیا۔ کہندے نے انہاں نے بھی یہی آکھیا، وڈے براتا ٹھیک کہندے نے کہ کڈ کے ہی لینا ہے، تے آپ نے سوتریا کیوں ہے؟ تے جے واقعی ہن کڈ کے لینا ہے تا آپ سیوک نو آکھو۔ کہندے سدگر دیاں نظراں ایک دم لینے تے چلیاں گئیاں، لینا بھجے ہوئے گئے، گوڑے گوڑے چکڑ سی، کپڑے سارے چکڑ آلود ہو گئے، بدن سارا چکڑ نال بھر گیا، آپ لوٹا کڈ کے لیا رہے نے۔ جیسے اس چکڑ نال بھرے ہوئے سروور وچوں باہر نکلے، آپ چکڑ نال لبڑے ہوئے سن، لوٹا ہتھ دے سی، لبڑے ہوئے بھائی لینے نو گرو نانک نے گلوکڑی چ لے لیا، آکھیا لینیا تو چکڑ وچوں لوٹا نہیں کڈیا، ساری منکھتا نو کڈیا، کیونکہ جو چکن لگن تو ڈردا ہے وہ کسے نو چکڑ وچوں نہیں کڈ سکے گا۔ پروپکار کرنا بہت کٹھن ہے، کسے نو بلدی ہوئی اگ وچوں اوہی کڈ سکدا ہے جو سیک لگن تو ڈرے نا، اور گندگی وچوں اوہی کسے نو کڈ سکدا ہے جو چھٹے پین تو ڈرے نا۔ اس طرح گاہے بگاہے گرو نانک دیو جی مہاراج امتحان لیندے رہے، تے بھائی لینا اس امتحان تے ہر ویلے ہی پورے اتر دے رہے۔ اے حکم منن دی مورتی سن، حکم منیے ہووے پروان تا خسمے کا محل پائے سی، اس سدھان دے مطابق بھائی لینا جی جی رہے سن۔ ایک ہور پرکھیا دی گھڑی آئی، اتنی وڈی دات، اتنی وڈی سوغات آپ نو اے کیویں پراپت ہوئی؟ پچھوکڑ بہت سندر اتہاس ہے۔ जगतगुरु बाबा साहिब श्री गुरु नानक देव जी महाराज ने धानक रूप धारण कीता, डरावना ऐसा लिबास पहन लिया, पिछे कुत्ते ला लै, हाथ दे च बहुत वड्डा सोटा रख लिया, झोले दे च पत्थर रख लै। मखलूक जिहड़ी पिछे चल रही सी, महाराज ने पत्थर मारने शुरू कीते। अद्धी दुनिया वापस हो गई भी गुरु नानक देव जी भूतने हो गए ने, बेताले हो गए ने, इन्हां नूं कुछ हो गया। महाराज पिछे मुड़ के देखदे ने, अजे भी कुछ नाल चल रहे ने। तां आप दे हथ जो सोटा सी ओ वाणा शुरू कीता, ओ मारना शुरू कीता। अधियां दे चों भी फिर अधे चले गए वापस, भई वाकई कुछ हो गया, इन्हां दे दिमाग नूं वाकई कुछ हो गया। पर हुण भी जद सतगुर देखदे ने, अजे भी थोड़ी जे शरीर पिछे चल रहे ने, आ रहे ने। आपने झोले दे चों मोहरां कढ़ियां, सोने दियां, चांदी दियां, ओ सुटनियां शुरू कीतियां। भाई लेने तो बिना सब ने चुक लिया और वापस हो गए। पत्थर खा के, सोटा खा के जो नाल चल रहे सन, सोने दी मोर नहीं सहार सके। देखण दिच आया है, दुख करके ते कई दफा मनुख परमात्मा दा नाम लई जांदा हुंदा है, किसे संत दे पिछे चलदा है, पर जद सुखां दी मार पै जाए, ऐसा आलसी हो जांदा है, ऐसा दलिदरी हो जांदा है, रुक जांदा है। पर सोने नूं भी लिताड़ के, सुख नूं भी लिताड़ के लैणा, गुरु नानक दे पिछे चलदे रहे, चलदे रहे। अज जगत गुरु बाबे ने पुछी लिया, लैणिया सारे चले गए, तू नहीं गया। हाथ जोड़ के लैणा जी कहण लगे, गुरदेव पिता, सब दे अपने अपने घर सन, अपने घरां नूं चले गए, मैं ते निथावां, थोड़े कदम ही मेरा घर ने, थोड़ी थां ही मेरी थां है, होर ते मेरी कोई अपनी थां नहीं, होर ते मेरा कोई अपना घर नहीं। इह भी गुरु नानक दी पाई हुई कसवटी सी, इस ते भी लैणा जी पूरे उतरे, मुकम्मल उतरे। भाई लैणा दी मनोबिरती ऐसी दिन दिन रंग चढ़दा गया, वद्दा गया, गुरु नानक दे अंग दे नाल छूंदिया छूंदिया वाकई गुरु नानक दे अंग आप दे अंदर प्रदर्शित होण लग पे, आप दे अंदर प्रगट होण लग पे। अज करतारपुर दे च बड़ी संगत आई, बहुत संगत आई सतगुरां दे दर्शनां लई और पातशाह दे अमृतमई बचन सुनन लई। भरी संगत देच गुरु नानक देव जी महाराज ने श्री चंद नूं आवाज मारी ते आखिया, बेटा संगत बहुत आई। हां मां, संगत ते बहुत आई गुरुदेव पिता, दूर दूर तो आई है, तो साड़ी इच्छा है सब नूं मिठाई छकाई है। लंगर देच बहुत सारा तरह तरह दा मिष्ठान बनवाई है। उस वक्त श्री चंद ने कहा, महाराज अचनचेत ते इंतजाम करना औखा है। अच्छा, इंज करो फिर, जे अचानक इंतजाम करना औखा है तो इस सामने जो जंड दा दरखत है इस ते चढ़ जाओ, इनू झूणो, इनू हिलाओ, मिठाई टपकेगी, थल्ले चादरां विछाओ, लंगर दिच वंडांगे, संगत दी झोली च पावांगे। श्री चंद हथ जोड़ के कहण लगे, गुरदेव पिता, जंड ते ऐसा दरख्त है जिन्हू कोई ढंग दा फल भी नहीं लगदा, आप मिठाई दी गल कर दे, आप दी उम्र वडेरी हो गई, अनहोणियां गल्लां करन लग पे। कहिंदे ने हू बहू लक्ष्मीदास ने भी इनकार कीता, اور اوہی لفظ دوہرا ہے گردیو پتا وڈے براتا ٹھیک کہندے نے جنڈ دے درخت تو مٹھائیاں نہیں ٹپک دیاں تاں سب تو سنگت دیچ اخیر بیٹھے بھائی لینے نو گرو نانک نے آواز ماری گرو نانک دی سنگت کردیاں لینا او مورتی بن گئے حکم مننا جنہ دا سبھا ہو گیا سی حکم مننا جنہ دی اوستھا بن گئی حکم نو مننا جنہ لئی ایک آنند سی رس سی کھیڑا سی خوشی سی خوشی محسوس کردے جد گرو نانک کسی کارج لئی آپ نو کہندے بھجے ہویا ہے ہاتھ جوڑ کے کھڑے ہو گئے حکم تا پادشاہ کہن لگے توں چڑھ اس جنڈ دے درخت تے اس نو ہلا مٹھائیاں ٹپکن گیاں آپاں سنگت دچ ونڈیاں نے ایک دم بھائی لینا جی درخت تے چڑھن لگے نے سری چند نے آواز مار کے آکھیا لینا جی درختاں تو کدی مٹھائی نہیں ٹپکے آپ انہونی گل نہ کرو اور انہونی ہونی بھی نہیں لوکی کی آکھن گے تو اس وقت بھائی لینا بابا سری چند نو کہن لگے مٹھائی ٹپکے پاوے نہ ٹپکے اس نال میرا کوئی مطلب نہیں میں تے گردیو پتا دا حکم مننا ہے حکم مننا یہی میری خوشی ہے حکم مننا یہی میری لئی آنند ہے اور حکم من لینا یہی سب تو وڈی بخشش ہے یہی سب تو وڈی کرپا ہے حکم منن دی مورتی حکم منن دا سروپ صاحب شری گرو انگد دیو جی مہاراج اج اپنی اوستھا اس ٹکانے تے لے گئے کہ گرو نانک نے سنگھاسن تے بٹھا دیتا جگت دیکھتی دنگ رہ گئی کہ لینے دی پھرائین نانکا دو ہی کھٹیے کل تک لہنا گرو نانک دی پرکرما کردا سی اج گرو نانک لہنے دی پرکرما کر رہے نے کل تک لہنا گرو نانک دے قدماں تے اپنا مستک رکھدا سی اج گرو نانک نے اپنا مستک لہنے دے قدماں تے رکھ دیتا ہے دنیا دیکھ کے دنگ رہ گئی دوجا دیوا جل پیا جوت تو جوت جلی چاننا ونڈن لئی روشنی ونڈن لئی آپ دی درشٹی امرتمئی جیسے کہ بھٹ کہندے نے درشٹ دھرت تم ہرن دہن اگ پاپ پرناسن میر بھری درشت دے نال آپ جس نو ویکھ لین او دے انتشکرن تو پاپ نکل جاندے سن اس طرح دی برکتاں دے آپ مالک بنے آپ کرتار پور تو کھنڈور صاحب دچ آ گئے کنوج دے میدان تو شیر شاہ سوری تو ہار کھا کے ہمایوں اسفان دی طرف بھج رہا سی جا رہا سی رستے چ کوئی فقیر ملے پیر ملے او دی دعا لے لیندا سی ਉਹਦੇ ਕੋਲ ਆਸ਼ੀਰਵਾਦ ਲੈਣ ਦੀ ਕੋਸ਼ਿਸ਼ ਕਰਦਾ ਸੀ ਕਿ ਮੈਂ ਇਹ ਹਾਰੀ ਹੋਈ ਬਾਜ਼ੀ ਫਿਰ ਜਿੱਤ ਜਾਵਾਂ ਕਿਸੇ ਤਰੀਕੇ ਨਾਲ ਇਹ ਤਖਤ ਜੋ ਮੇਰੇ ਕੋਲ ਸ਼ੇਰ ਸ਼ਾਹ ਸੂਰੀ ਨੇ ਖੋ ਲਿਆ ਫਿਰ ਪ੍ਰਾਪਤ ਹੋਵੇ ਤਾਂ ਰਸਤੇ ਵਿੱਚ ਕਿਸੇ ਨੇ ਕਹਿ ਦਿੱਤਾ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਸੀਂ ਉਹਨਾਂ ਤੋਂ ਅਸੀਸ ਲਓ ਉਹਨਾਂ ਤੋਂ ਆਸ਼ੀਰਵਾਦ ਲਓ ਆਪ ਬਿਆਸ ਨੂੰ ਪਾਰ ਕਰਕੇ ਜਦ ਪਹੁੰਚੇ ਖੰਡੂਰ ਸਾਹਿਬ ਜਗਮਗਾਂ ਦੀ ਜੋਤ ਦੇ ਦਰਸ਼ਨ ਕੀਤੇ ਪਰ ਸਤਿਗੁਰ ਸਮਾਧੀ ਦੇ ਸਨ ਉੱਚਾ ਉੱਠ ਕੇ ਤੱਕ ਕੇ ਹਮਾਇਓਂ ਦੀ ਤਰਫ਼ ਨਹੀਂ ਦੇਖਿਆ ਹਮਾਇਓਂ ਨੂੰ ਹੈਰਾਨਗੀ ਹੋਈ ਕਿਉਂਕਿ ਪੀਰ ਫਕੀਰ ਸਨਮਾਨ ਕਰਦੇ ਰਹੇ ਸਨ آدر کردے رہے سن، بادشاہ رہ چکے سی، تو بادشاہ دا اپنا ہنکار۔ میان چو تلوار کڑ لی اس نے غصے چاہ کے، سدگر دے نیتر کھلے، کہنے لگے جتھے تلوار چلنی چاہی دی سی تو اتھے میدان میان دچ رکھ کے پج پے ہیں، اور جتھے میان دچ رکھنی چاہی دی ہے اتھے تو باہر کڈ رہے ہیں۔ بڑا کائر ہے، بڑا نا سمجھ ہے۔ شرمسار ہویا ہمایوں قدماں تے چکیا، آکھیا گردیو پتا معافی، بھول ہو گئی، غلطی ہو گئی۔ گرو انگد دیو جی مہاراج نے اس نو اپدیش دیتا، ہمایوں فقیران تے تلوار نہیں چلائی دی، فقیران دی تلوار کولوں اپنا ناس کرائی دے۔ بچن بڑے اگمی، فقیر دی جد تلوار چل دی ہے دوجے دے ہنکار نو کٹ کے رکھ دیندی ہے، تے دوجے نو این نرمانتا دی مورتی بنا دیندی ہے۔ واقعی ہاتھ جڑ گئے سن ہمایوں دے، اور معافی منگن لگ پیا سی، بھل منگن لگ پیا سی، باپا میرے کل بھل ہو گئی، غلطی ہو گئی۔ دھن گرو انگد دیو جی مہاراج نے گرمکھی لپی دے پرسار لئی، گربانی جگت پڑھ سکے، پڑھا سکے، سمجھ سکے، سمجھا سکے، انہاں اکھراں دے پڑھن پڑھان دی طرف بھی کافی رچی دتی۔ آپ نے سوئم بچیاں نو پڑھانا آرمبھ کیتا تاکہ اے پرمپرا لمبے ویاپک روپ دے جو ہے چل سکے، اور جگت اس بانی نو پڑھ سکے جس دے چ ربی الہام نازل ہویا ہے، جس دچ ربی گیان نازل ہویا ہے۔ آپ نے بڑے وڈے پدر تے لنگر دی پرمپرا چلائی۔ اس دچ آپ دی سپتنی دھرم پتنی جگت ماتا کھیوی جی دا بہت وڈا ہتھ، اور آپ دے لنگر دچ جو کچھ بندا سی ستے برمنڈے دی وار دچ بقاعدہ اس دا جو ہے ذکر ہے، لنگت دولت ونڈیے رس امرت کھیر گھیالی، گھیو دے نال اوت پروت کھیر دن رات لنگر دے چل دیے، پکوان سندر بندے نے، آئے ہوئے یاتروں نو چھکائے جاندے نے، پہلے بھوجن نال انہاں نو ترپت کیتا جاندا ہے، تے جد انہاں دا تن ترپت ہو جاندا ہے تو انہاں دی من دی ترپتی لئی پھر بھجن دا انتظام، پھر نام بانی دا ابیاس صاحب اے کروان دے سن تاکہ تن دی ترپتی تو بعد انہاں نو من دا سکون بھی ملے، من دی شانتی بھی ملے۔ صاحب شری گرو نانک دیو جی مہاراج دی چلائی ہوئی پرمپرا لنگر دی اس نو آپ نے وسترت کیتا، وستار سہت پھیلایا جگایا۔ پھر اسی طریقے دے نال پروبکار کردے ہوئے گربانی دا اپدیش دیندے ہوئے سن 1606 بکرمی جی کھنڈور صاحب دچ آپ جوتی جوت سما گئے، اور صاحب شری گرو نانک دیو جی مہاراج دا پرم روپ استھاپن کر گئے دھن گرو امرداس جی مہاراج، جو آپ دے رشتے دچ بقاعدہ کڑم سن۔ گرو انگد دیو جی مہاراج دے بیشتر سلوک نے، بہت سارے شبد نے جو بقاعدہ گرو گرنتھ صاحب جی مہاراج دے جو ہے درج نے، لیکن سارے شبداں دچ، سارے سلوکاں دچ حکم منن دی تاکید ہے، حکم منن دا اپدیش ہے، حکم دے مارگ تے چلن دا ہی سندیش ہے۔ صاحب شری گرو نانک دیو جی مہاراج تو جو سکشا دکشا دھن بھائی لینے نے لئی اپنے طور تے پوری شکتی دے نال ونڈدے رہ، یادگاری استھان آپ جی دا کھنڈور صاحب وچ موجود ہے، جتھے آپ نے جگت نو پڑھانا شروع کیتا او استھان وی آپ جی دا پاون روپ دے جو ہے موجود ہے۔ بھٹ آپ دی اپما اس طریقے نال کردے نے، درشٹ دھرت تم ہرن دہن اگ پاپ پرناسن، سبد سور بلونت کام ار کرود بناسن، لوبھ مو وس کرن سرن جا چک پرت پالن، आत्म रत संग्रहण कहण अमृत कल ढालन सतगुरु कल सतगुरु तिलत सत लागे सो पै तरे गुर जगत फिरन सी अंगरो राज जोग लैणा करे। पट कहिंदे ने इह लैणा जी इह गुरु अंगद देव जी इत्थे राज योग दी परंपरा चला रहे ने। इह अंदरों ब्रह्म नाल जुड़े होए ने, बाहरों जगत नाल जुड़े होए ने। मूल आप दा संदेश उपदेश परमात्मा दी खातर पदार्थ तो नहीं टुटना और पदार्थां दी खातर परमात्मा तो नहीं टुटना, संसार दी खातर निरंकार तो नहीं टुटना और निरंकार दी खातर संसार तो नहीं टुटना, क्योंकि संसार भी उसे दा रूप है, संसार प्रभु दा तन है और खुद आप स्वभाविक रूप दे च एक जोत है। इसे तरीके नाल उसने साडी बणतर बनाई है, सानू तन दिता है, सानू मन दिता है। मन दे जद प्रभु दा नाम वस जाए तो मन जोगी बन जांदा है और तन नू पदार्थ मिल जान तो तन राजा बन जांदा है। इंज धन गुरु अंगद देव जी महाराज ने जगत नू जो संदेश ते उपदेश दिता ओ राज योग दा दिता साहिब गुरु अंगद देव जी महाराज ने। इसी परंपरा नू अगे तोरन लई फिर तीसरी जोत धन गुरु अमरदास जी महाराज दी परिक्रमा करके और उसी परंपरा दे मुताबिक अपना मस्तक बिरद बाबा गुरु अमरदास जी महाराज दे कदमां ते रखे, हथ जोड़ के मत्था टेकया, आप तन दे करके धरती विच समा गए, जोत करके गुरु अमरदास जी महाराज दे अंदर विराजमान होए। घन हर बूंद बसोरु मावल कुसम बसंत गणंत नयावे राव सस किरण उदर सागर को गंग तरंगे अंत को पावे रुदर ध्यान ज्ञान सतगुर के

तेरी उपमा तोहे बण आवे। धन गुरु अमरदास जी महाराज ऐसी ब्रिद मूर्ति हन जिन्हां दे जीवन दी छाप जगत नू ए उपदेश देंदी है कि उम्र दे किसे भी हिस्से विच मनुख नू निराश नहीं होना चाहिदा। चाहे शरीर बुढ़ा भी हो गया है, बिरद भी हो गया है, पर मनुख दे अंदर अगर उत्साह है, उमंग है, आशा है, तो बहुत वड्डे वड्डे कम उस अवस्था विच भी हो सकदे ने जदकि अक्सर बुढ़े पिछलो की निराशा दे खड़ विच जा गिरदे ने। धन गुरु अमरदास जी महाराज दा जन्म पिंड बासर के जिला अमृतसर माता लक्ष्मी जी दी कुखों पिता तेजभान दे घर विच होया। आप जी दा जन्म विसाख सुदी 14-1526 विच होया। आप जी दी संतान मोहरी जी, मोहन जी ते दो पुत्रियां दानी जी, भानी जी, ए आप जी दा ग्रस्थी जीवन सी। बच्चियां देच, परिवार देच, घर ग्रस्थी देच आप जीवन इस ढंग दा बरतीत कर रहे सन जैसे के पानी देच रहिंदा होया कमल। लेकिन फिर भी एक धू अंदर बनी रहिंदी सी कि परम आनंद वो जो समाधि है वो नसीब होवे। कहिंदे ने आपने इसी इच्छा नु मुख रख के थां थां ते तीर्थां दा भी रटन कीता और अक्सर गाहे बगाहे हरिद्वार भी जांदे सन। एक दिन गंगा दे इशनान करके ठंड दे दिन सन रेत दे बैठे चरना नु पसार के पैर पसार के एक पांदा जो इल्मे निजूम दे माहिर सी ज्योतिषी सी लंघया। उदी निगाह पसरे हुए चरना ते पै गई और उसने मत्था टेकया। धन गुरु अमरदास जी महाराज ने रोकया, आखिया ब्राह्मण देवता मैं ते खत्री हां, तू ब्राह्मण है, कुल करके जात करके तो उच्चा है, मैनू क्यों मत्था टेके है। तो ब्राह्मण हथ जोड़ के कहन लगा, महाराज थोड़े चरणा दिच पदम है, ये पदम ते किसे ब्रह्म ज्ञानी दे चरणा दिच होंदा है, ये पदम ते किसे पहुंची हुई रूह दे चरणा च होंदा है, थोड़े कदमा दिच पदम। तां गुरु अमरदास जी महाराज बड़ी रूहानी मुस्कुराहट च कहन लगे, ब्राह्मण देवता मैं ते की यात्री हां, बिल्कुल यात्री। ओ ब्राह्मण कहन लगा, महाराज ए बीज अजे अंकुरित नहीं होएगा, होया ए होण वाला है, और जदों ए बीज अंकुरित होवे है मैनू भुलना नहीं, मैं थोड़े चरना चावांगा, मैं थोड़े दर्शन करन लई फिर आवांगा। रब दी नेत गुरु अंगद देव जी महाराज दी पुत्री बीबी अमरो आप दे भतीजे नु व्याई गई। इस तरीके नाल गुरु अंगद देव जी महाराज दी बच्ची आप जी दी नू बनी। एक दिन बीबी अमरो साहिब श्री गुरु नानक देव जी महाराज दी बाणी चाटी नू रिड़कदे होया अलाप रही सी, पढ़ रही सी बड़े मधुर ढंग देच, बड़े मधुर वेग देच। बिरद बाबा गुरु अमरदास जी महाराज ने पूछ लिया, बेटा ये किस दे बचन पढ़ रही है, ये किस दी बाणी पढ़ रही है, बहुत खिच पाई है इसने मैनू। तां नूह राणी कहन लगी, बाबा ए बाणी धन गुरु अंगद देव जी महाराज दी है, दूसरे गुरु नानक और वो मेरे पिता ने रिश्ते देच, मेरे पिता ने
ਹੈ ਤੁਹਾਡੇ ਪਿਤਾ ਨੇ ਨਾਮ ਜ਼ਰੂਰ ਸੁਣਿਆ ਸੀ ਔਰ ਵਿਆਹ ਦੇ ਸਮੇਂ ਚ ਕੁੜਮਾਚਾਰੀਆਂ ਦਾ ਜੈਸੇ ਮਿਲਾਪ ਆਉਂਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤਾਂ ਇੱਕ ਦਫ਼ਾ ਪ੍ਰਿਥਵੀ ਤੇ ਅੰਧਕਾਰ ਹੋ ਜਾਂਦਾ ਹੈ ਇਹ ਗੱਲ ਵੱਖਰਾ ਹੈ ਕਿ ਸੂਰਜ ਦੇ ਚ ਹਨੇਰਾ ਨਹੀਂ ਸੂਰਜ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮਹੀਨੇ ਚ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ ਤੋ ਕੁੜਮਾਚਾਰੀ ਰਿਸ਼ਤੇਦਾਰੀ ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਂਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੂਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਵਿੱਚ ਪਈ ਸ਼ਬਦ ਤੇ ਆਖਿਰ ਕੰਨਾਂ ਚ ਹੀ ਪਏਗਾ ਔਰ ਸੁਣਿਆ ਆਪਣੀ ਨੂੰਹ ਰਾਣੀ ਤੋਂ ਤਾਂ ਦਰਸ਼ਨਾਂ ਲਈ ਚੱਲ ਪਏ ਸ਼ਰੀਕ ਦੇ ਤੇ ਕੁੜਮਾਚਾਰੀ ਹੈ ਔਰ ਫਿਰ ਆਪ ਪੁੱਤਰ ਵਾਲੇ ਨੇ ਬੇਟੇ ਵਾਲੇ ਨੇ ਜਦਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਤਰੀ ਵਾਲੇ ਸਨ ਆਖਿਰ ਭਾਰਤੀ ਪਰੰਪਰਾ ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਵਿੱਚ ਰੱਖਦੇ ਨੇ ਗਰੀਬੀ ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਭਿਮਾਨ ਦੇ ਨਾਲ ਆਉਂਦੇ ਨੇ ਮਾਣ ਤਾਣ ਦੇ ਨਾਲ ਆਉਂਦੇ ਨੇ ਪਰ ਅੱਜ ਕੁਛ ਰੂਹਾਨੀ ਦੁਨੀਆਂ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਧ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਹੈ ਰਿਸ਼ਤੇ ਚ ਕੁੜਮਾਚਾਰੀ ਹੈ ਖੰਡੂਰ ਸਾਹਿਬ ਆ ਕੇ ਜਦ ਦੀਦਾਰ ਕੀਤੇ ਭਰੀ ਸੰਗਤ ਵਿਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਦ ਅੰਮ੍ਰਿਤਮਈ ਬਚਨ ਸੁਣੇ ਤਾਂ ਜਿਸ ਢੰਗ ਨਾਲ ਕਹਿੰਦੇ ਨੇ ਸਿਰ ਝੁਕਦਾ ਹੈ ਝੁਕਾਇਆ ਨਹੀਂ ਜਾਂਦਾ ਸੁਭਾਵਕ ਹੀ ਝੁਕ ਗਿਆ ਕਦਮਾਂ ਤੇ ਡਿੱਗ ਪਏ ਡੰਡੌਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇਵ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਅੱਜ ਤੋਂ ਆਪ ਦਾ ਸੇਵਕ ਆਪ ਦਾ ਸਿੱਖ ਔਰ ਵਾਕਈ ਆਪ ਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਹੁਣ ਇੱਕ ਤੇ ਬਿਰਧ ਸਰੀਰ ਗਾਲਵਨ 70 ਤੋਂ ਉੱਚੀ ਟੱਪੀ ਹੋਈ ਅਵਸਥਾ ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ ਉਹ ਮੰਗ ਬੜ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ ਠੀਕ ਹੈ ਸੇਵਕ ਦੇ ਰੂਪ ਵਿੱਚ ਤੁਸੀਂ ਕਬੂਲ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ ਰੋਜ਼ ਦੀ ਸੇਵਾ ਹੁਣ ਬਿਆਸਾ ਅੱਧੀ ਰਾਤ ਨੂੰ ਉੱਠਦੇ ਨੇ ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਂਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਬਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਧ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਤੇ ਇੰਜ ਜਾਪਦਾ ਹੈ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਧ ਬਾਬੇ ਨੇ ਚੁੱਕਿਆ ਹੋਇਆ ਜਿਵੇਂ ਸਮੂਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ ਬਾਅਦ ਵਿਚ ਵਾਕਈ ਆਪ ਦੇ ਕਿਰਦਾਰ ਰਾਹੀਂ ਆਪ ਦੇ ਪ੍ਰਚਾਰ ਰਾਹੀਂ ਇਹ ਸਭ ਕੁਝ ਪ੍ਰਗਟ ਵੀ ਹੋਇਆ ਇਹ ਸੇਵਾ ਆਪ ਨੇ ਕੋਈ ਇੱਕ ਦਿਨ ਨਹੀਂ ਕੀਤੀ ਇੱਕ ਮਹੀਨਾ ਨਹੀਂ ਕੀਤੀ ਇੱਕ ਸਾਲ ਨਹੀਂ ਬਲਕਿ 12 ਸਾਲ ਕੀਤੀ ਰੋਜ਼
ਅੱਧੀ ਰਾਤ ਨੂੰ ਉੱਠਣਾ ਵਿਆਸਾ ਤੇ ਪਹੁੰਚਣਾ ਹੈ, ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲਿਆਉਣਾ ਹੈ, ਔਰ ਗਾਲਬਨ 3 ਕੋਹ ਦਾ ਪਿੰਡ ਹੈ, 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈਅ ਕਰਦੇ ਨੇ ਜਾਣਾ ਤੇ ਆਉਣਾ। ਅੱਜ ਕਿਧਰੇ ਐਸਾ ਹੋਇਆ ਜਦ ਜਾਣ ਲੱਗੇ ਅੱਧੀ ਰਾਤ ਦਾ ਵਕਤ, ਰਾਤ ਹਨੇਰੀ ਸੀ। ਆਪ ਇੱਕ ਚੁਲਾਹੇ ਦੀ ਖੱਡੀ ਵਿੱਚ ਗਿਰ ਗਏ। ਆਵਾਜ਼ ਆਈ, ਖੜਾਕ ਆਈ ਤਾਂ ਜੁਲਾਹੇ ਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ, ਦੇਖ ਬਾਹਰ ਕੋਈ ਹੈ, ਖੱਡੀ ਦੇ ਖੜ ਵਿੱਚ ਕੋਈ ਗਿਰੇ ਹੈ। ਤਾਂ ਜੁਲਾਹੀ ਕਹਿਣ ਲੱਗੀ, ਅੱਧੀ ਰਾਤ ਨੂੰ ਉਹੀ ਅਮਰੂ ਨਿਥਾਵਾਂ ਹੋਵੇਗਾ, ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ। ਅੱਧੀ ਰਾਤ ਨੂੰ ਉਹੀ ਉੱਠਦਾ, ਉਸੇ ਦੇ ਸਿਰ ਤੇ ਗਾਗਰ ਆਉਂਦੀ ਏ, ਉਹੀ ਭਟਕਦਾ ਹੋਇਆ ਗਿਰ ਗਿਆ ਹੋਵੇਗਾ, ਉਹੀ ਅਮਰੂ ਨਿਥਾਵਾਂ। ਬਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ, ਸ਼ਾਇਦ ਪੁੱਤਰ ਨਹੀਂ ਰੱਖਦੇ, ਭਤੀਜੇ ਨਹੀਂ ਰੱਖਦੇ, ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਨੇ, ਔਰ ਸਿਰਫ ਟਿਕੇ ਨਹੀਂ, ਤਾਂ ਹੀ ਤੇ ਵਿਆਸਾ ਤੋਂ ਗਾਗਰ ਜਲਦੀ ਭਰ ਕੇ ਲਿਆਂਦੇ ਨੇ, ਦਿਨ ਨੂੰ ਲੱਕੜਾਂ ਫਾੜਦੇ ਨੇ, ਤੱਪੜ ਛਾੜਦੇ ਨੇ, ਲੰਗਰ ਬਣਾਉਣ ਦੀ ਸੇਵਾ ਕਰਦੇ ਨੇ, ਇਹ ਨੌਕਰੀ ਕਰਦੇ ਨੇ, ਇਹ ਗੁਲਾਮੀ ਕਰਦੇ ਨੇ, ਇਨ੍ਹਾਂ ਦਾ ਕੋਈ ਥਾਂ ਨਹੀਂ। ਪਰ ਚਲ ਤੋ ਗਈ ਗੱਲ ਖੰਡੂਰ ਵਿਚ, ਅਮਰੂ ਨਿਥਾਵਾਂ, ਅਮਰੂ ਨਿਥਾਵਾਂ, ਅਮਰੂ ਨਿਥਾਵਾਂ। ਇਹ ਬਚਨ ਧੰਨ ਗੁਰੂ ਅੰਗਦ

0: ਵਿੱਚ ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ ਦਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਦ ਨਾਲ ਲੰਗਰ ਚੱਲਦਾ ਹੈ, ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ। ਅਸੀਂ ਇਹ ਮਰਿਆਦਾ ਬਣਾਈਏ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚੱਲੇਗਾ, ਇਹ ਲੰਗਰ ਚੱਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਦ ਦਸਵਾਂ ਹਿੱਸਾ ਹੈ ਉਸ ਤੋਂ ਚੱਲੇਗਾ, ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ, ਰਸ ਬਣਿਆ ਰਹੇ। ਆਪਣੇ ਸਖਤੀ ਨਾਲ ਦਸਵੰਦ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ ਵੀ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜੋ ਰੱਬ ਦੇ ਨਾਂ ਦਾ ਦਸਵਾਂ ਹਿੱਸਾ ਨਹੀਂ ਕੱਢਦਾ, ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਛ ਹੀ ਚਲਾ ਜਾਂਦਾ ਹੈ। ਇਹ ਬੰਦੇ ਨੌ ਹਿੱਸੇ ਤੂੰ ਰੱਖ ਲੈ, ਦਸਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਜ ਵੀ ਇੱਕ ਸਾਰ ਕਿਤਾਵਲੀ ਦਾ ਕਰਤਾ ਕਹਿੰਦਾ, ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪ ਆਗ। ਅਗਰ ਧਰਮ ਦਾ ਹਿੱਸਾ ਨਹੀਂ ਦਿੱਤਾ ਗਿਆ ਤਾਂ ਚੋਰ ਲੈ ਜਾਏਗਾ, ਅਗਨ ਭੇਟ ਹੋ ਜਾਏਗਾ ਜਾਂ ਰਾਜਗਰਦੀ ਦੇ ਜ਼ੇਰ ਅਸਰ ਹੋ ਜਾਏਗਾ। ਖੈਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਢੰਗ ਦੀ ਲੰਗਰ ਦੀ ਅਗੰਮੀ ਪਰੰਪਰਾ ਤੋਰੀ, ਚਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੋ ਜੀ ਦਾਸੂ ਜੀ ਕਹਿੰਦੇ ਨੇ, ਇਹ ਜਸ ਉਹ ਨਹੀਂ ਸਹਾਰ ਸਕੇ। ਜਿਸੇ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ, ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੂ ਜੀ ਨੂੰ ਵੀ ਬੜਾ ਰੋਸ ਚੜਿਆ। ਅੱਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਹੀ ਕੰਨ ਭਰੇ, ਦੇਖੋ ਜ਼ਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ, ਵਰਨ ਵੰਡ ਦੀ ਪਰੰਪਰਾ ਹੀ ਤੋੜ ਦਿੱਤੀ। ਔਰ ਇਹ ਸਿਰਫ ਦਾਤੂ ਹੀ ਨਹੀਂ, ਮਰਵਾਹਾ ਇੱਥੇ ਅਕਬਰ ਦੇ ਦਰਬਾਰ ਵਿਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪੁਰਾਣੀ ਸੰਸਕ੍ਰਿਤੀ ਹੈ, ਖੱਤਰੀ ਬ੍ਰਾਹਮਣ ਸ਼ੂਦਰ ਵੈਸ, ਇਹ ਚਾਰ ਵਰਨਾਂ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਉਪਜੇ ਬਹੁਤ ਬੇਕਾਰਾ। ਗਵਾਰ ਹੈ ਉਹ ਜੋ ਜ਼ਾਤ ਅਭਿਮਾਨੀ ਹੈ, ਵਰਨ ਅਭਿਮਾਨੀ ਹੈ। ਆਪ ਦਾ ਇਹ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਜਨਮ ਤੋਂ ਕੋਈ ਸ਼ੂਦਰ ਨਹੀਂ, ਜੀਵਨ ਤੋਂ ਸ਼ੂਦਰ ਹੋਵੇਗਾ, ਜੀਵਨ ਤੋਂ ਬ੍ਰਾਹਮਣ ਹੋਵੇਗਾ। ਦਾਤੂ ਜੀ ਨੇ ਇਕਦਮ ਸੰਗਤ ਵਿਚ ਆ ਕੇ ਸਤਿਗੁਰੂ ਦੇਵ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ, ਸੀਨੇ ਵਿਚ ਖਿੱਚ ਕੇ ਲੱਤ ਮਾਰੀ। ਬਿਰਦ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ, ਇਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪ ਨੇ ਦਾਤੂ ਦੇ ਕਦਮ ਪਕੜ ਲਏ, ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ, ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨਿਸ਼ਠ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ, ਇੱਕ ਤੋ ਸੇਵਾ ਕਰਤ ਰਹੇ ਹੂੰ ਦੁਤੀਏ ਬੈਤੇ ਬਿਰਦ ਭਏ ਹੂੰ ਯਾਂ ਤੇ ਅਧਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨੈ ਥੋਰਾ। ਐ ਦਾਤੂ ਜੀ, ਇੱਕ ਤੇ ਮੇਰੀ ਉਮਰ ਵਡੇਰੀ ਏ, 84 ਸਾਲ ਦਾ ਹੋ ਗਿਆ, ਜਿਸ ਕਰਕੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਚਮੜੀ ਸਖਤ ਹੋ ਗਈ, ਮਾਸ ਸਖਤ ਹੋ ਗਿਆ। ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ, تے دوسرا داتو جی میں ادھی رات نو اٹھ کے بیاسا تو جل بھرن دی سیوا کردا رہا بارہ ورے، لکڑ پھاڑنے، تپڑ جھاڑنے اور لنگر ونڈنا، اس طرح دی کرڑی سیوا کر کے اور وڈیری عمر کر کے میرا شریر کرڑا ہو گیا، میری ہڈیاں کرڑیاں ہو گئی نے۔ ایک تو سیوا کرت رہے ہوں، دوتیے بہتے برد بھئے ہوں، یاں تے ادھک شریر کٹھورا، تمرے چرن مردر نے تھورا۔ تو میرا شریر بڑا کرڑا ہو گیا، تھوڑے چرن بڑے کومل نے، تسی مینو کھچ کے لت ماری ہے، کدرے تھوڑے چرنا نو موچ تے نہیں آئی، انج ہاتھ جوڑ کے کھڑے نے۔ داتو دا اہنکار تے کرودھ پانی پانی ہو گیا، اور آکھن لگا یہی نرمانتا، یہی غریبی، دراصل اسے کر کے تسی ساڈا گھر لٹ کے لے گئے، ساڈی گدی لے گئے، ساڈی وراثت تسی لے گئے۔ پر اے بچن بھی بڑے خوشی نال گرو امرداس جی مہاراج ہاتھ جوڑ کے سن دے رہے، جتھے آپ نے ورن ونڈ ذات دی پرتھا نو ختم کیتا، اتھے ایک تیسری لانت چھا گئی سی دیش دیچ، پڑھ دے دی استری نو لمبا گھنڈ کڈانا یا برکے دیچ رکھنا۔ کچھ اسلامی تہذیب دا اثر تے کچھ منک دی پربل واشنا کر کے استری جگت دا اپنا ایک سنکوچ، لمبا گھنڈ اور برکا عالم وجود دے چایا۔ گرو امرداس جی مہاراج اس دی مخالفت کر دینے، اور آپ نے حکم کر دیتا کہ سنگت دیچ کوئی بھی بی بی پردہ کر کے نہ آوے، برکے دیچ نہ آوے، کنڈ کٹ کے نہ آوے۔ کہندے ہماچل پردیش دے راجے دی، پہاڑی راجیاں دی ایک رانی، کدھر بہت لمبا گھنڈ کٹ کے پادشاہ دے درشن کرن لئی آئی، تے گرو امرداس جی مہاراج نے کہہ دیتا اے کون جھلی آئی ہے، جھلی ہو گئی سی۔ اور پھر جد شریکا نے راجے نے بینتی کی تھی، مہاراج اے جھلی ہو گئی، اے تے ٹھیک نہیں ہویا، تو پادشاہ کہن لگے کوئی نہیں، کونڈے ایک پاسے کر کے لنگر دے پانڈے مانجے ٹھیک ہو جائے گی۔ اور واقعی وہ ٹھیک ہو گئی۔ اس تو بعد گرو امرداس جی مہاراج دے دربار دے کوئی بھی بی بی کنڈ کر کے نہیں آؤں دی سی، برکے دے جو ہے نہیں آؤں دی سی۔ گرو گرنتھ صاحب جی مہاراج دی بانی برکے دی مخالفت کر دیے، پردے دی مخالفت کر دیے، رہو رہو ری بہوریا گھونگٹ جن کاڈے، انت کی بار لہے گینا آنڈے۔ اے بہو اے بی بی کنڈ کیوں کڈ رہی ہیں، سنگت دچ بیٹھ، کنڈ نو ایک پاسے کر کے، ہاں اگر گھنڈ کڈنا ہی ہے، واقعی پردہ کرنا ہی ہے، تو گھنڈ تے اے ہوندا ہے، گھونگٹ تیرو تو اوپر ساچے، ہر گن گائے کدے ارناچے۔ کنڈ تے ہوندا ہے شرم و حیا دا، گھنڈ تے ہوندا ہے معصومیت دا، سچائی دا۔ اگر اے ہی نہیں تو کپڑے دا گھنڈ، کپڑے دا برقع عزت نہیں بچا سکے گا۔ شرم و حیا تے سچائی ایک ایسا پڑدا ہے کہ منک لئی اوہی لابکاری ہوندا ہے۔ دھن گرو امرداس جی مہاراج نے جتھے سماج دا سدھار کیتا، دھارمک جگت دچ آئے ہوئے پکھنڈ نو جو ہے ایک پاسے کیتا، اور اس طریقے دے نال ساری مانوتا دے لئی اکو رستہ، ایک دا پجاری، ایک دا سندیش، ایک دا اپدیش دیتا۔ دن رات آپ جوت جگائی بیٹھے رہے گووند وال دے وچ، دور دور تو یاتری آندے رہے، سنگتاں آندیاں رہیاں، آپ دے درشناں دا لاب اٹھا کے آپ تو روحانی لاب پراپت کر دیاں رہیاں۔ بھٹا نے آپ دی اپما دے وچ جو پاون پوتر ایک سویا اچارن کیتا ہے، وہ یہ ہے کہ سورج دیاں کرناں جویں نہیں گنیاں جا سکدیاں، ساگر دیاں لہراں جویں نہیں گنیاں جا سکدیاں، بسنت روپت دیچ بسنتی پھل جو کھڑ دینے او جویں نہیں گنیاں جا سکدیاں، ਜਿਵੇਂ ਸ਼ਿਵ ਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾ ਪਿਆ ਜਾ ਸਕਦਾ, ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ, ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ, ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ। ਗਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਗੁਰ ਕੇ, ਕਵ ਜਨ ਭਲ ਉਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ।
1: ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆਂ ਵਿੱਚ, ਅਵਤਾਰੀ ਪੁਰਸ਼ਾਂ ਦੀ ਦੁਨੀਆਂ ਵਿੱਚ ਇੱਕ ਮਹਾਨ ਮਨੁੱਖ ਨੇ, ਇੱਕ ਪੂਰਨ ਪੁਰਖ ਨੇ। ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿੱਚ ਹੋਇਆ, ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿੱਚ ਬਤੀਤ ਹੋਇਆ। ਅਜੇ 27 ਵਰਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿੱਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੂੰਗਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ, ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ, ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ। ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਯਾਰ ਡਾਕੂ ਬਣ ਜਾਂਦਾ ਹੈ। ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਹਨ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ, ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਵਿੱਚ ਹੀ ਆਪ ਅਜੇ ਗਲੀ ਗਲੀ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ, ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹਾਂ। ਤਾਂ ਇੱਕ ਸਿਆਣੇ ਨੇ ਕਿਹਾ, ਮਹਾਰਾਜ ਕਿਉਂਕਿ ਗੱਲ ਰਸਤੇ ਚ ਹੋਈ, ਉਹ ਸਾਹਮਣੇ ਜੋ ਘੂੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ? ਤਾਂ ਸਤਿਗੁਰ ਕਹਿਣ ਲੱਗੇ, ਇਸ ਵਰਗਾ ਤਾਂ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। ਤਾਂ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ, ਸਤਸੰਗੀਆਂ ਦਾ ਇਕੱਠ, ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗੀਣ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਿਕ ਮੰਡਲ ਵਿੱਚ ਉੱਨਤੀ ਹੋਣ ਲੱਗੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਤ ਦੇ ਵਿੱਚ ਕੁਛ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਛ ਵੀ ਨਹੀਂ ਮੰਗਿਆ, ਮੰਗੋ। ਤੋ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਦੇਵੋ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਹੇ ਮੇਰੇ ਗੁਰਦੇਵ ਪਿਤਾ, ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕੱਪੜਾ ਦਿਓ, ਹਰੀ ਨਾਮ ਦੀ ਦੌਲਤ ਦਿਓ, ਹਰੀ ਨਾਮ ਦਾ ਸਾਜੋ ਸਮਾਨ ਦਿਓ, ਤਾਂ ਕਿ ਲੋਕ ਪਰਲੋਕ ਮੇਰਾ ਸੁਹੇਲਾ ਹੋ ਜਾਏ। ਆਪ ਜੀ ਦਾ ਇੱਕ ਹੋਰ ਵੀ ਵਾਕ ਹੈ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਗੁਰਦੇਵ ਪਿਤਾ, ਮੇਰੇ ਹਿਰ ਸਿਮਰਨ ਦੀਆਂ ਰੁਚੀਆਂ ਵੀ ਵਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ ਭਾਈ ਰਾਮਾ ਜੀ, ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਸਿਆਂ ਵੀ ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ, ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ, ਇੱਕ ਖੂਬਸੂਰਤ ਥੜਾ ਬਣਾਓ, ਅਸੀਂ ਉਸ ਦੇ ਉੱਤੇ ਬੈਠਣਾ ਹੈ, ਬਿਰਾਜਮਾਨ ਹੋਣਾ ਹੈ। ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ, ਬਣਾਓ ਤੁਸੀਂ, ਔਰ ਜਿਸਦਾ ਥੜਾ ਖੂਬਸੂਰਤ ਹੋਇਆ, ਚੰਗਾ ਹੋਇਆ, ਸਾਡੇ ਬੈਠਣ ਦੇ ਲਾਇਕ ਹੋਇਆ, ਅਸੀਂ ਫਿਰ ਉਸ ਤੇ ਬੈਠਾਂਗੇ। ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ। ਭਾਈ ਰਾਮੇ ਜੀ ਨੇ ਵੀ ਬਣਾਇਆ। ਗੁਰੂ ਅਮਰਦਾਸ ਜੀ ਮਹਾਰਾਜ ਟਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ, ਤੂੰ ਥੜਾ ਬਣਾਇਆ? ਹੱਥ ਜੋੜ ਕੇ ਕਹਿਣ ਲੱਗਾ, ਹਾਂ ਮਹਾਰਾਜ, ਇਹ ਥੜਾ ਹੈ, ਬਣਾ ਦਿੱਤਾ। ਮਹਾਰਾਜ ਕਹਿਣ ਲੱਗੇ, ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਹੈ, ਇਹਨੂੰ ਢਾਹ ਦਿਓ। ਭਾਈ ਰਾਮਾ ਕਹਿਣ ਲੱਗਾ, ਮਿਹਨਤ ਤੇ ਮੈਂ ਬਹੁਤ ਕੀਤੀ, ਢੰਗ ਨਾਲ ਬਣਾਇਆ, ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆਇਆ, ਸੋ ਆਪ ਦਾ ਹੁਕਮ ਹੈ ਤਾਂ ਹੁਣ ਮੈਂ ਢਾਹ ਦੇਣਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ, ਪੁਰਖਾ, ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ, ਢਾਹ ਦੇ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲੱਗੇ, ਪਾਤਸ਼ਾਹ, ਮੈਂ ਭੁੱਲਣ ਹਾਰ ਜੋ ਹੋਇਆ, ਛੋਟੀ ਮਤ ਵਾਲਾ ਜੋ ਹੋਇਆ, ਛੋਟੀ ਸੋਚਣੀ ਜੋ ਸੀ, ਹੁਣ ਹੋਰ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੀ ਸੋਚ ਮੇਰੀ ਮਤ ਵਧੇ, ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਬਣਾ ਸਕਾਂ। ਵਾਕਈ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਨਹੀਂ ਬਣਾ ਸਕਿਆ, ਮੈਂ ਢਾਹ ਦਿੰਦਾ ਪਾਤਸ਼ਾਹ। ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ, ਬੜਾ ਖੁਸ਼ ਸੀ ਵੀ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ, ਸਾਹਿਬਾਂ ਨੂੰ ਪਸੰਦ ਆਏਗਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੇ ਕਹਿ ਦਿੱਤਾ, ਇਹ ਥੜਾ ਨਹੀਂ ਕਿਸੇ ਕੰਮ ਦਾ, ਇਹ ਢਾਹ ਦਾ, ਇਹ ਗਿਰਾ ਦਾ। ਭਾਈ ਰਾਮਾ ਜੀ ਦੇ ਮਨ ਵਿੱਚ ਇਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ, ਅਨਹੋਣੀਆਂ ਗੱਲਾਂ ਕਰਦੇ ਨੇ। ਪਰ ਜਦ ਹੁਣ ਗੁਰੂ ਪਿਤਾ ਨੇ ਤੇ ਜਦੋਂ ਹੁਕਮ ਕੀਤਾ ਹੈ ਤਾਂ ਢਾ ਦਿੰਦੇ ਹਾਂ, ਪਰ ਅੰਦਰ ਮਨ ਇਨਕਾਰੀ ਹੈ, ਅੰਦਰ ਮਨ ਬਾਗੀ ਹੋ ਚੁੱਕਿਆ। ਨਿਮੂਜੜੇ ਜਿਹਾ ਮਨ ਨਾਲ ਕਹਿਣ ਲੱਗਾ, ਅੱਛਾ ਪਾਤਸ਼ਾਹ ਬਣਾਇਆ ਤੇ ਮੈਂ ਬਹੁਤ ਵਧੀਆ ਬਹੁਤ ਵਧੀਆ, ਪਤਾ ਨੀ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ, ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾ ਦਿੰਦਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਕਹਿਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਗਾਰ ਅਪਰਾਧੀ ਕੋਹੀ। ਹੇ ਪਾਤਸ਼ਾਹ, ਮੈਂ ਬਾਰ ਬਾਰ ਭੁੱਲ ਕਰਦਾ, ਤੁਸੀਂ ਬਾਰ ਬਾਰ ਮੈਨੂੰ ਬਖਸ਼ ਦਿਓ। ਮੈਂ ਬਾਰ ਬਾਰ ਗਲਤੀ ਕਰਦਾ, ਤੁਸੀਂ ਬਾਰ ਬਾਰ ਨਜ਼ਰ ਅੰਦਾਜ਼ ਕਰ ਦਿਓ। ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਇਗਰਾਹ ਦਿੰਦਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨੇ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਖਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾਹ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਹਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਹਣਾ, ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ। ਤਾਂ ਇਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ। ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ ਪਾਤਸ਼ਾਹ, ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ। ਮਿਹਰ ਕਰੋ, ਬਖਸ਼ਿਸ਼ ਕਰੋ, ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਢੰਗ ਦਾ ਬਣਾਵਾ ਜੋ ਆਪ ਨੂੰ ਪਸੰਦ ਆਵੇ। ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲੋਕੜੀ ਚ ਲੈ ਲਿਆ, ਆਖਿਆ, ਨਹੀਂ ਜੇਠਾ ਜੀ, ਥੜਾ ਬਣ ਗਿਆ, ਤੂੰ ਥੜਾ ਬਣਾ ਦਿੱਤਾ, ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੋ ਥੜਾ ਬਣ ਗਿਆ, ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋਤ ਬਿਰਾਜਮਾਨ ਹੈ। ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਹੁਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ, ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜਦੇ ਨੇ ਤੇ ਦ੍ਰਿਸ਼ਟੀ ਪਾਣੀ ਵਿੱਚ ਰੱਖਦੇ ਨੇ ਤਾਂ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਅਸਥਾਨ ਦਾ ਨਾਮ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ, ਤੁਸੀਂ ਤੇ ਪਰਮ ਆਨੰਦ ਵਿੱਚ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾਏ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਦਾ ਰਾਸ ਪ੍ਰੀਤ ਲਗਾ, ਇੱਕ ਉੱਤਮ ਪੰਨ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਦ ਜੇਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾ ਦੇ ਵਿਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ, ਪਰਕਰਮਾ ਵਿਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ, ਤਾਂ ਆਪ ਦੇ ਮੁਖਾਰ ਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਨੇ। ਆਪ ਕਹਿੰਦੇ ਨੇ, ਰਾਜੇ ਸੁਰ ਈਹਾਂ ਤੋ ਈਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਈਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ, ਕਵੀ ਗਵਾਲ ਕਹਿੰਦੇ ਨੇ, ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਇਹਾਂ ਸੁਧਾ ਸਰ ਦਰਸ ਹੈ, ਪਾਨ ਕੀ ਤੇ ਕੀਏ ਵਾਕੇ ਹੋਤ ਅਮਰ ਸੋ ਮਰੂ ਕੇ, ਜੀਵਨ ਮੁਕਤ ਯੇ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦਿਆਂ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੈਂ ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਆਂ ਹਰਸ਼ ਹੈ, ਉਆ ਹਰੀ ਮੰਦਰ ਤੋ ਇਹਾਂ ਹਰੀ ਮੰਦਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ, ਉੱਥੇ ਕੇਵਲ ਹਰੀ ਦਾ ਮੰਦਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ। ਤੇ ਕਵੀ ਗਵਾਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤੋ ਕਵੀ ਗਵਾਲ ਕਹਿੰਦੇ ਨੇ, ਮੈਂ ਤੇ ਅੰਮ੍ਰਿਤਸਰ ਨੂੰ ਚੁਣਾਂਗਾ, ਜਿੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ, ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਵਿਚ ਪਾਈ ਜਾਂਦੀਆਂ ਨੇ, ਵੀ ਧਰਮਸ਼ਾਲਾ ਬਣਾਉਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਣਾ ਹੈ। اور انہاں دی اس اسارو رچیاں تو بعد ہر سکھ دے اندر اے برتیاں اجاگر ہو گئیاں کہ دھارمک مندر بنانے نے، دھارمک استھان بنانے نے، دھرم شالہ بناونیاں نے، ودیالے بنانے نے۔ اے رچی اج وی سکھ جگت وچ بہت وڈی پربل روپ وچ موجود ہے، اور اے گرو رام داس جی مہاراج دی بخشش ہے، رحمت ہے۔ صاحب شری گرو رام داس جی مہاراج دا ہردا پرماتما دے پریم دے وچ کتنا بھیجیا ہویا ہے۔ آپ کہندے نے میرے من پریم لگو ہر تیر، ہمری بیدن ہر پرب جانے میرے من انتر کی پیر۔ پریم تے برہ، جس نال پریم ہے اس دا وچھوڑا تے بہت وڈی پیڑ ہے۔ ملے تو بنا چین ملنا بہت اوکھا ہے، بہت اوکھا ہے۔ تے مہاراج کہندے نے پریم دا تیر لگے ہے، تے تیر دے لگدیاں پیڑا تے ہووے گی۔ جس نال پریم ہے او دا ملاپ نہیں وچھوڑا ہے، تو ہردا تے تڑپے گا، ہردا تے بہبل ہووے گا۔ گرو رام داس جی مہاراج دے اس طرح دے انیکاں شبد ربی عشق نال بھرے ہوئے نے، ربی سرور نال بھرے ہوئے نے، ربی مستی نال بھرے ہوئے نے۔ آپ نے ایک ہور تھان تے بڑے سندر خیال جگت نو دتے نے۔ جد آپ دے کول چوٹی دے سنگیتکار آئے، ستار لے کے، مردنگ لے کے، ڈھولک لے کے، ہور طرح طرح دے تنتی ساز لے کے، تے صاحباں نو کہن لگے اسی آپ نو راگ ناد دی محفل سجا کے آپ نو راگ رنگ سنانا ہے۔ سنو، اسی سنگیت دے راہیں، راگاں دے راہیں پرماتما دے گیت گانا نے، پر مانسک برتیاں جو انہاں دیاں سن انہاں نو ویکھ کے گرو رام داس جی مہاراج کہندے نے، کب کو بھالے گھونگر تالا، کب کو بجاوے رباب میلت چند کھن پل چسا لاگے، ہوں تب لگ سماروں رام۔ اے راگیو، اے سنگیتکار، جتنے چر تک تسی ستار سر دے چ کرنی ہے، مردنگ سر دے چ کرنی ہے، باقی دے سازاں نو سر دے چ کرنا ہے، اپنے گلے نو سر دے چ کرنا ہے، اس تو پہلے اسی رام آکھ کے رام نال جڑ جانا ہے۔ دراصل اے سارے سادھن تے رام نال جڑن دے واسطے نے، تے رام دی دھنی الاپدیاں جو رام نال جڑ گیا ہے او انہاں سادھنا نو کی کرے گا۔ تو گرو رام داس جی مہاراج کتنے وڈے پدر دے چ اس پریپورن اکال پتا نال جڑے ہوئے نے، آپ نمک ماتر دا بھی وچھوڑا برداشت کرنے تیار نہیں۔ صاحب رام داس جی مہاراج نے سری امرتسر دے یاتروں دے لئی آرام گاہ بنائی، اور آئے ہوئے یاتروں دے لئی لنگر پانی دا انتظام کیتا، آئے ہوئے یاترو رام نال جڑ سکن، اکال پرکھ دی بندگی کر سکن، اس سچ دی سوج تے سمجھ پہ سکے۔ سویرے تے شام آپ نے ستسنگ دے پرواہ جو ہے جاری کیتے۔ انج گرو نانک دیو جی مہاراج دی اے چوتھی جوت سری امرتسر جگمگاندی رہی، اور جگت نو چاننا دیندی رہی، جگت نو پرکاش دیندی رہی، جگت نو آنند دیندی رہی۔ گرو گرنتھ صاحب جی مہاراج دے آئے آپ دے آسا دیوار دے چھند، اور بیشتر شبد جنہاں نو پڑھن تو تے سمجھن تو بعد پتہ چلدا ہے کہ گرو رام داس جی مہاراج اس سچ دا کتنا وڈا بودھ رکھدے نے، کتنا وڈا انبھو رکھدے نے، کتنا وڈا رس ہے آپ دے ہردے چ، اور کتنی وڈی گیان دی گنگا آپ دے انتش کرن دے جو ہے وگ رہی ہے۔ صاحب شری گرو رام داس جی مہاراج اتنے مہان نے کہ ستا برمنڈا کہندے نے، دھن دھن رام داس گر جن سریا تنے سواریا، پوری ہوئی کرامات آپ سر جن ہارے تاریا۔ کرامات واقعی پوری ہو گئی، کیونکہ اس پورن پرخ نے آپ ساجے، آپ بنایا ہے، آپ شنگارے ہے، تو قدرتی گل ہے ہر گل پوری ہونی سی، تے پورے کا کیا سب کچھ پورا، کاٹوت کچھ نہ ہی۔ دراصل پورن پرخ دا جو کچھ بھی کیتا ہویا ہوندا ہے وہ سب کچھ مکمل ہے، سب کچھ پورن ہے۔ امرتسر دی گلیاں وچ گرو رام داس جی مہاراج دیا لہراں موجود نے، دربار صاحب وچ گرو رام داس جی مہاراج دیا لہراں موجود نے، سمچی دنیا تو یاتری جد دربار صاحب آؤندے نے تے محسوس کردے نے ایتھے جو چین تے سکون ملدا ہے دنیا دے کسے کونے وچ نہیں ملدا۔ اور دنیا دا واحد او مندر ہے، ہری مندر او تیرتھ ہے جتھے 24 گھنٹے پربھو دی مہما جاری ہے، جتھے 24 گھنٹے کوئی نہ کوئی منکھ بندگی کر رہا ہے، بھجن کیرتن چل رہا ہے۔ تو اٹھے پیر بندگی دا پرواہ، نام رس دا پرواہ جس استھان تے چل رہا ہے اونوں کہندے نے گرو رام داس پور، اونوں کہندے نے گرو کا چک، تے اس نوں کہندے نے شری امرتسر صاحب گرو رام داس جی مہاراج دی مہان دین، مہان بخشش۔ جگت وچ بخششاں ونڈ رہی ہے، رحمت ونڈ رہی ہے، گیان ونڈ رہی ہے، آنند ونڈ رہی ہے۔ صاحب شری گرو رام داس جی مہاراج دا ایک مول اپدیش کہ ہردے دی شدھی تو بنا جتنے بھی کرم نے فضول نے۔ دراصل شب کرم ایک چنگا بیج ہے، پر شدھ ہردا ایک چنگی دھرتی ہے، تے چنگے بیج نو جتنے چر تک چنگی دھرتی دی ملاپ نہ ہوئے، جتنے چر تک چنگی دھرتی نہ مل سکے، او چنگا بیج ڈھنگ نال پرفلت نہیں ہوندا، وددا نہیں، پھلدا نہیں۔ آپ کہندے نے متھا ٹیکنا ایک چنگا کرم ہے، پر ہردے دی شدھی ایک چنگی دھرتی ہے۔ اگر چنگی دھرتی نہیں تو متھا ٹیکنا فضول ہے، سیس نوائیے کیا تھیے جا ہردے کو سدھے جائے۔ گا رہے ہے گیت پری پورن پرماتما دے، ہردے دی شدھی نہیں تو گرو رام داس جی مہاراج دا کہنا ہے کوئی گاوے راگی نادی بیدی بہ بھانت کر نہیں، ہر ہر بیجے رام راجے، جنا انتر کپٹ وکار ہے تینا روئے کیا کیجے۔ تو صاحب شری گرو رام داس جی مہاراج نے زور دیتا، اے بندے شب کرما دے نال نال شدھ ہردا وی بڑا لازمی ہے، چنگے بیج دے نال نال چنگی دھرتی دا ہونا بڑا لازمی ہے۔ اے گرو رام داس جی مہاراج دا مول سندیش سی، مول اپدیش سی، اور آپ اسی طریقے نال اپدیش کردے رہے، جگت نو پریپورن پرماتما نال جوڑ دے رہے، شب کرم تے شدھ ہردے دا اپدیش تے سندیش آپ جی دی بانی وچ اج وی مل رہا ہے، سمچے جگت نو مل رہا ہے۔ ہریمندر صاحب، دربار صاحب، امرتسر اور اے چاریں پنجے سروور، اے سارے استھان، شری امرتسر دا اے مہان نگر گرو رام داس جی مہاراج دی ایک دین، ایک بخشش، تے امرتسر وچ پرویش کردیاں ہی رسنا تو نکل جاندا ہے دھن گرو رام داس، دھن گرو رام داس، دھن گرو رام داس۔ گرو ارجن دیو جی مہاراج، گرو نانک دیو جی مہاراج دی پنجویں جوت ہن، اور انج کہہ لو سکھ جگت گرمت دا اے مد ہوندا ہے گرو ارجن دیو جی مہاراج تے۔ گرو ارجن دیو جی مہاراج نو بانی دا بہت کہندے نے، بانی دا ساگر کہندے نے۔ آپ جی دا جنم واقعی ادتی ہے، مہان ہے۔ گرو رام داس جی مہاراج دے تین صاحبزادے بابا پرتھی چند، بابا مہادیو، تے سب تو چھوٹے آپ گرو ارجن دیو جی مہاراج۔ ماتا بھانی جی ہیں، اور اس طریقے نال آپ دھارمک ماحول وچ پرورش پا رہے ہیں۔ گرو امرداس جی مہاراج دی گود وچ اکثر کھیڈدے ہیں، تے گرو امرداس جی مہاراج دی اسیس اکثر آپ نو پراپت ہوندی ہے۔ ایک دن آپ جد ایک سال دے سن، ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ, ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਉਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਉਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ, ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ। ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾਂ, ਤੇਰੇ ਦਰ ਤੱਕ ਪਹੁੰਚਾਂ, ਤੇਰੇ ਘਰ ਤੱਕ ਪਹੁੰਚਾਂ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ, ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ ਪਿੱਛੇ ਵੀ ਮੁੜੇ। ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ ਤੇ ਧਾਰਮਿਕ ਦੁਨੀਆ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ। ਧਾਰਮਿਕ ਦੁਨੀਆ ਦੇ ਚੌਥੀ ਸ਼੍ਰੇਣੀ ਦੇ ਉਹ ਮਨੁੱਖ ਨੇ ਜੋ ਜੀਵਨ ਭਰ ਪੁੱਛਦੇ ਤੇ ਰਹਿੰਦੇ ਨੇ ਪਰ ਮਾਰਗ ਤੇ ਕਦੀ ਕਦਮ ਨਹੀਂ ਰੱਖਦੇ, ਚੱਲਦੇ ਨਹੀਂ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਇੰਜ ਕਰਦੇ ਨੇ, पूछत है पथक ते मार्ग न धरे पग, प्रीतम के देश कैसे बातन से जाइए। सिर्फ पुछदे ही रहंदे ने और सारी जिंदगी पुछदे ही बतीत कर छड़दे ने, मार्ग ते कदी कदम नहीं रखते, कदी पैर नहीं रखते। ए चौथी श्रेणी दे मनुख ने। पंजवी श्रेणी दा मनुख धार्मिक दुनिया दे च नहीं आउंदा, ओ मनुख है जिहदी जिंदगी दे च धर्म कोई मसला ही नहीं, ओ पुछदा भी नहीं, चलदा ते है ही नहीं, ओ पुछदा भी नहीं, ओदी जिंदगी दे च इसका कोई सवाल नहीं है। ईश्वर ओदी जिंदगी दी समस्या नहीं है, धर्म ओदे जीवन दी कोई लोड़ नहीं। ए बिल्कुल बेहोश सुत्ता होया मनुख है, इत कोई बहुत वड्डी दुख दी चोट इसनु लगे ताई धर्म इदी जिंदगी दा मसला हो सकेगा, ताई ये थोड़ा सुचेत होके इस मार्ग ते चल सकेगा, वरना ए ते इसे तरीके नाल बेहोशी रेच जिंदगी बतीत करदा है। और दुख हर हालत विच दुख नहीं, दुख दी चोट इस वास्ते है कि बंदा जागे, दुख दारू सुख रोग भया जां सुख ताम न होई, या केतियां दुख भूख सदमार ए भेदा तेरी दाता। एक सूफी फकीर दा कहना है, जख्म जब भी कोई जहनो दिल पर लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे, चोट खाते रहे गुनगुनाते रहे। जरब तो बिना चोट तो बिना ते सितार दिया तारा भी नहीं बोल दिया, चोट तो बिना ते तबले दिच आवाज भी नहीं निकलती। बिना दुख दी चोट तो मनुख दी रसना दिचों भी परमात्मा दा नाम नहीं निकलता, ईश्वरी इबादत नहीं आती। तो दुख हर हालत दिच परमात्मा दी दित्ती हुई करोपी नहीं, उदी बख्शिश है, जगान वास्ते ए चोट चाहिए, जगान लई ए दुख ए भुख चाहिए। इस वास्ते जगत गुरु बाबे गुरु नानक देव जी महाराज ने दुख नो ईश्वर दी करोपी नहीं आखिया, दात आखिया, केतियां दुख भूख सदमार ए भेदा तेरी दाता। तो गुरु अर्जन देव जी महाराज अवतारी पुरुष ने और प्रथम श्रेणी दी पुरुष ने, तै जन्मत गुरमत ब्रह्म पहचान, आप जमदे ही ब्रह्म दी पहचान करने वाले ने और गुरमत दे धारनी ने। आप जी दी देन हरिमंदर साहब दरबार साहब जिथे अमृत सरोवर गुरु रामदास जी महाराज दी देन है, उथे हरिमंदर गुरु अर्जन देव जी महाराज दी देन है। और आपने महान तीर्थ तरन तारण साहब बनाया, जो अज भी ओ तीर्थ रोगियां दे रोग खंडन विच समर्थ है। खास करके जिल्दी बीमारियां दे रोगी, कोड़ दे रोगी, होर इस तरह दे छोटे मोटे जिल्दी बीमारियां दे रोगी उत्थे जाके जद सुखमनी साहब दा पाठ करदे ने, सरोवर दा इशनान करदे ने भावना नाल, तो देखण दे चाया है ए बीमारी अज भी उन्हां दी दूर होंदी है। गुरु अर्जन देव जी महाराज दीआं बख्शिशां अज भी उत्थे पूर्ण रूप दे छाईआं होईआं ने। आप जी ने करतारपुर साहब वसाया और इत्थे भी सत्संग दा महान प्रवाह चलाया, तामीरी रुचियां दे आप मालिक, लेकिन आप महान कलाकार ने, संगीत ते कविता आप दे रोम रोम दे समाई हुई है। कीर्तन दे आप इतने आशक इतने रसक कि कीर्तन तो बिना रह ही नहीं सकदे। एक दफा सत्ते ते ब्रह्मंड ने जद कीर्तन करन तो इनकार कीता है, तो आप खुद ही सरंदा लेके कीर्तन करन लगे और झूम झूम के मस्ती देच कीर्तन करन लगे। इस तो एक गल स्पष्ट हुई, जिथे आप महान बाणी दे बहुत ने उथे आप महान संगीतकार ने। और यह हकीकत है कि जद कोई हिरदा परिपूर्ण परमात्मा नाल जुड़िया होवे उहदे अंदरों राग निकलेगा। अज भी असी देखते हैं کہ دکھ دیچ بندہ روندا ہے، خوشی دیچ بندہ گاؤندا ہے۔ خوشی دیچ گاؤنا نکلدا ہے، دکھ دیچ رونا نکلدا ہے۔ تے جس دن بندے نو پرم خوشی ملدی ہے، تے پرم خوشی ملدی ہے پرم پرکھ دی پراپتی دے نال، تے پرم پرکھ ہے پرماتما۔ او خوشی بھی پرم ہے، مہان ہے، اتنی وڈی خوشی کہ اندروں سنگیت دے فوارے چھٹ پیندے نے، سنگیت دی جھرناٹ اندروں چھٹ پیندی ہے۔ سنسار دا اتہاس اس گل دا گواہ ہے کہ سنگیت تے سازاں دے جنم داتے سنت لوگ نے، مہاپرش نے۔ مرلی دی دین سری کرشن دی ہے۔ ایک تارا نارد نے جگت نو بھیٹ کیتا ہے، ڈمرو شنکر دی دین ہے، رباب صوفی فقیران دا بخشش کیتا ہویا ہے، اور اے ساز گرو نانک دیو جی مہاراج نو بہت پیارا سی، اتینت پیارا سی۔ سرندا گرو ارجن دیو جی مہاراج دی دین ہے۔ تو گل ایک سپشٹ ہوئی کہ جد بندہ دکھ دے چوے تے رونا نکلدا ہے، جد بندہ پرم آنند دے چوے تو گاونا نکلدا ہے، سنگیت نکلدا ہے، گیت نکلدا ہے۔ یہی کارن ہے کہ جنہاں بھگتاں نوں پرم آنند دی پراپتی ہوئی، پرم آنند انہاں دے اندروں گیت تے سنگیت دے راہیں پرگٹ ہویا۔ دنیا بھر دے بھگتاں نے پرماتما دی گل گیت دے چاکھی ہے، سنگیت دے چاکھی ہے، چاہے وہ کبیر نے، چاہے وہ رویداس نے، چاہے وہ بینی نے، چاہے وہ ترلوچن نے، تے چاہے جگت پرسدھ بھگتنی میرا ہے، وہ جد بھی پرماتما دی گل کردی ہے گیت دے کردی ہے، سنگیت دے کردی ہے۔ گرو نانک دیو جی مہاراج جتھے بھی پربھو دی گل بولدے نے گیت دے بولدے نے، سنگیت دے بولدے نے۔ گرو گوبند سنگھ جی مہاراج اکال پرخ دی گل کردے نے گیت دے کردے نے، سنگیت دے کردے نے۔ یہ بہت وڈی کلا ہے گیت اور سنگیت۔ تو جد بھی پریپورن پرماتما دی پراپتی آندی ہے، وہ ہردے دی سیجا تے براجمان ہوندا ہے، پھر بھگتاں دی رسنا تو گیت سنگیت دے راہیں پرگٹ ہوندا ہے، تے جگت نوں اس پرماتما دا جو بودھ ملدا ہے گیت دے راہیں، سنگیت دے راہیں۔ اور اے گیت تے سنگیت پرماتما دی پراپتی دا وی سادھن بندے نے، جیسے گرو تیگ بہادر صاحب جی مہاراج فرمان کردے نے، نانک بھو جل پار پرے جو گاوے پربھ کے گیت۔ بھو ساگر تو تے اوہی پار ہوئے گا جو گیت گاوے، اور گیت گاندیاں گاندیاں منک اس وسماد منڈل دے چھا جاندہ ہے جد اندروں ہی سنگیت پھٹن لگ پیندا ہے، اندروں ہی سنگیت پھٹن لگ پیندا ہے، اندروں ہی گیت دا ساگر امڑ پیندا ہے۔ تو مختصر عرض اے کہ جد وی پریپورن پرماتما دی پراپتی ہوئے گی، پرماتما گیت تے سنگیت دے راہیں بار پرگٹ ہوئے گا، دنیا بھر دے قیمتی ساز اور خاص کر کے سڈے ملک دے ساز اے بھگتاں دی دین نے۔ بینا سرستی دی دین ہے، ایک تارا نارد دی دین ہے، ڈمرو شنکر دی دین ہے، مرلی شری کرشن دی دین ہے، سرندا گرو ارجن دیو جی مہاراج دی دین ہے، ڈھولک اے بھگتاں دی دین ہے، کھڑتالاں اے بھگتاں دی دین ہے۔ دراصل پرماتما دی جھرناٹ جد اندر وجدی ہے تے اس جھرناٹ نو، اس انہد دھنی نو بھگت جن بار پرگٹ کرنا چاہندے نے، تو او بار پھر اس طرح دی آواز لبدے نے جیڑی کہ او اندر سن دے نے۔ بھگت نام دیو جی مہاراج کہندے نے، ان مڑیا مندل باجے بن ساون گھنہر گاجے، بادل بن برکھا ہوئی جو تت بچارے کوئی۔ نام دیو جی مہاراج دا کہنا کہ میرے اندر ایک ڈھول وجرے ہے پر او چمڑے دا مڑیا ہویا نہیں ہے۔ اسی طریقے نال میراں کہندی سی، میرے اندر ایک دھن وج رہی ہے، اونوں میں باہر پرگٹ کرنا ہے، تو ایک تارا وجا کے انہیں پرگٹ کر دیتا، ڈھولک وجا کے نام دیو نے اندر دی دھن نو باہر پرگٹ کر دیتا، ڈمرو وجا کے اندر دے انہد ناد نو شنکر نے باہر پرگٹ کر دیتا، اور رباب دی جھرناٹ دے نال انہد بانی نو گرو نانک دیو جی مہاراج نے گا گا کے باہر پرگٹ کیتا۔ سرندے دی دھن دے نال گرو ارجن دیو جی مہاراج نے اندر دے گیت نو، اندر دے سنگیت نو باہر جو ہے پرگٹ کیتا۔ تو گل سپشٹ ہے، بہتے دکھ دے ਬੰਦਾ ਰੋਂਦਾ ਹੈ, ਪਰਮ ਆਨੰਦ ਵਿੱਚ ਮਨੁੱਖ ਗਾਉਂਦਾ ਹੈ। ਗੀਤ ਦਾ ਸੰਗੀਤ ਦਾ ਸੰਬੰਧ ਖੁਸ਼ੀ

ਪਰਮਾਤਮਾ ਦੇ ਗੀਤ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ, ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ, ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਓ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਇਆ। ਟਕਰਾਏ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ। ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ, ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸੱਚਾਈ ਕੀ ਹੈ, ਸੱਚ ਕੀ ਹੈ। ਤੋ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ। ਉਡੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਤੇ ਸਤਾਧਾਰੀ ਦੇ ਵਿੱਚ, ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ, ਇੱਕਮਿਕ ਹੋਵੇ। ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ, ਤਾਂ ਹੀ ਜਗਤ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ, ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ, ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ। ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ। ਕੋਈ ਵੀ ਸਿੱਖ, ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ। ਐਸਾ ਹੋਇਆ, ਤਿੰਨ ਦਿਨ ਲੰਗਰ ਵੀ ਮਸਤਾਨਾ ਰਿਹਾ, ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ ਆਪ ਜੀ ਦੀ ਸੁਪਤ ਨੇ, ਉਹਨਾਂ ਨੇ ਸਾਰਾ ਘਰ ਟੋਲਿਆ। ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਬੇਸਣ ਪਿਆ ਸੀ, ਉਹਦੇ ਦੋ ਪ੍ਰਸ਼ਾਦੇ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖੇ, ਕਿਉਂਕਿ ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ ਸੀ, ਧਨ ਲੁੱਟ ਕੇ ਲੈ ਗਿਆ, ਚਰਪਾਈਆਂ ਲੁੱਟ ਕੇ ਲੈ ਗਿਆ, ਭਾਂਡੇ ਲੁੱਟ ਕੇ ਲੈ ਗਿਆ, ਘਰ ਵਿੱਚ ਕੁਛ ਵੀ ਨਹੀਂ ਸੀ। ਦੋ ਰੁੱਖੇ ਮਿਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਤਾਂ ਆ ਜ਼ਾਰੋ ਜ਼ਾਰ ਰੋ ਪਈਆਂ। ਧੀਰਜ, ਦਿਆਲੂ ਤੇ ਬ੍ਰਹਮ ਗਿਆਨ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਆਇਆ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਵਿੱਚ ਦਰਜ ਨੇ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ, ਕੀ ਹੋਇਆ ਐ ਸਖੀ, ਭੋਜਨ ਰੁੱਖਾ ਹੈ, ਅੰਨ ਨਹੀਂ ਹੈ, ਧਨ ਨਹੀਂ ਹੈ, ਪਰ ਤੂੰ ਫਿਕਰ ਨਾ ਕਰ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ, ਉਸ ਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਉਹ ਤੇ ਮੇਰੇ ਕੋਲ, ਉਹ ਤੇ ਮੇਰੇ ਅੰਦਰ ਬਿਰਾਜਮਾਨ। ਇਤਨੇ ਧੀਰਜਵਾਨ, ਖਿਮਾ ਦੀ ਮੂਰਤੀ, ਨਿਰਮਾਣਤਾ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਦੇ ਛਾਈ ਹੋਈ ਹੈ, ਰੱਬੀ ਪਿਆਰ ਆਪ ਦੇ ਅੰਗ ਅੰਗ ਦੇ ਸਮਾਇਆ ਹੋਇਆ। ਆਪ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਇਹ ਅਕਾਲ ਪੁਰਖ, ਇਹ ਤੇ ਪਰੰਪਰਾ ਹੈ, ਕਥਨੀ ਹੈ ਕਿ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ ਤੋਂ ਬਾਅਦ ਦੁਆਪੁਰ ਆਇਆ, ਦੁਆਪੁਰ ਤੋਂ ਬਾਅਦ ਕਲਯੁਗ ਆਇਆ। ਅਸਲੀਅਤ ਇਹ ਹੈ, ਐ ਪ੍ਰਭੂ ਜਿਸ ਘੜੀ ਤੋਂ ਨਹੀਂ ਮਿਲਦਾ ਬਸ ਉਸੇ ਵਕਤ ਕਲਯੁਗ ਹੈ। ਜਦ ਤੇਰਾ ਮਿਲਾਪ ਹੈ ਤਾਂ ਸਤਯੁਗ ਹੈ, ਔਰ ਤੇਰਾ ਵਿਛੋੜਾ ਹੈ ਤਾਂ ਕਲਯੁਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਦ ਭਗਵੰਤਾ। ਪਿਆਰ ਆਪ ਦੇ ਰੋਮ ਰੋਮ ਦੇ ਸਮਾਇਆ। ਸਭ ਤੋਂ ਮਹਾਨ ਦੇਣ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ, ਤੇ ਫਿਰ ਆਪਣੀ ਬਾਣੀ।

ਕਿਸ਼ਮ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ ਆਗਿਆ ਕੀਤੀ ਸੀ ਵੀ ਤੁਸੀਂ ਔਰੰਗਜ਼ੇਬ ਦੇ ਦਰਬਾਰ ਤੇ ਜਾਣ ਲੱਗੇ ਹੋ, ਪਰ ਕਰਾਮਾਤਾਂ ਨਹੀਂ ਦਿਖਾਣੀਆਂ, ਕੋਈ ਕਰਾਮਾਤ ਤੁਸੀਂ ਨਹੀਂ ਦਿਖਾਣੀ। ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਬਚਨ ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਣਾ ਹੈ, ਨਾ ਕਿ ਕਰਾਮਾਤ ਦਿਖਾਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਣਾ। ਜਦ ਰਾਮ ਰਾਏ ਗਿਆ ਤਾਂ ਸਤਿਗੁਰ ਨੇ ਬੂਹੇ ਬੰਦ ਕਰ ਦਿੱਤੇ, ਮੂੰਹ ਨਹੀਂ ਲਾਣਾ। ਤੋ ਰਾਮ ਰਾਏ ਨੂੰ ਦਿਸ ਪਈ ਗੱਲ ਕਿ ਗੱਦੀ ਦਾ ਵਾਰਸ ਮੇਰਾ ਛੋਟਾ ਭਰਾ ਬਣੇਗਾ, ਔਰ ਉਹ ਹਕੀਕਤ ਹੋਈ। ਤੋ ਵਿਰੋਧਤਾ ਇਸਨੇ ਚਾਰੋਂ ਪਾਸੇ ਖੜੀ ਕੀਤੀ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੈ, ਬਾਬਾ ਬਕਾ ਲੈ। ਭਾਵ ਹੁਣ 9ਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, 9ਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਦੇ ਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ, ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਦੇ ਦਰਸ਼ਨ ਹੋਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ, ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਤੇ ਗਿਆਨ ਜਗਤ ਨੂੰ ਵੰਡਦੇ ਰਹੇ, ਉੱਥੇ 9ਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ, ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਭਰਾ, 5 ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਇਸ ਨਾਤੇ ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ, ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ, ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ 9ਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ 9ਵਾਂ ਹੈ, ਹੁਣ ਟਿਕਾਣਾ 9ਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾ ਲੈ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਚ ਭੋਰੇ ਦੇ ਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ ਚ ਹੀ ਬੈਠੇ ਰਹਿਣਾ। ਦਰਅਸਲ ਇਹਦਾ ਇਹ ਮਤਲਬ ਨਹੀਂ ਕਿ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ ਚ ਬੈਠਣਾ ਪਿਆ।
ਕਿਉਂ ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ। ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆਂ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਚੁੱਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਵਿੱਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰਦੋਸ ਬਰੂ ਏ ਜ਼ਮੀਂ ਅਸਤੋ ਹਮੀਂ ਅਸਤੋ ਹਮੀਂ ਅਸਤੋ ਹਮੀਂ ਅਸਤੋ। ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਦੇ ਉੱਤੇ ਹੈ ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ। ਕਸ਼ਮੀਰ ਦੇ ਜੇਹਲਮ ਦੇ ਕੰਢੇ ਦੇ ਉੱਤੇ ਨੂਰਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ। ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ। ਸਿਰਫ ਪਾਣੀ ਦੇ ਹੀ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ। ਗਿਆਨ ਦੀ ਗੰਗਾ ਵੀ ਫੁੱਟਦੀ ਸੀ। ਕਸ਼ਮੀਰ ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ। ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ। ਵਕਤ ਦੇ ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਿਬ ਵੀ ਨਾ ਸਮਝਿਆ, ਪਰ ਗਿਆਨ ਦੇ ਧਾਰਾ ਜੋ ਉੱਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕਸ਼ਮੀਰ ਦੇ ਦਰਿਆ, ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ। ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ, ਨਾਮ ਦੇ ਝਰਨੇ ਚੱਲਦੇ ਸਨ, ਵਿਚਾਰ ਦੇ ਚਸ਼ਮੇ ਵਗਦੇ ਸਨ, ਇਹ ਸਾਰੇ ਚਸ਼ਮੇ, ਇਹ ਸਾਰੇ ਝਰਨੇ ਅੱਜ ਦਰਬਾਰ ਵਿੱਚ ਅਨੰਦਪੁਰ ਸਾਹਿਬ ਆ ਕੇ ਹਾਜ਼ਰ ਹੋਏ ਨੇ, ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁੱਖ ਜਾਵਾਂਗੇ। ਅਗਰ ਇਹ ਮਰੂਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ, ਤੋ ਸੁੱਖ ਜਾਵਾਂਗੇ,
نیستو نابود ہو جاوانگے، سڈا گمن بند ہو جائے گا، تے اسی رستے چ کئیاں دی پیاس بجھاندے ہوئے جو ساگر دے چ لین ہونا اپنا لکش سمجھے ہے، اس لکش دی پورتی نہیں ہو سکے گی، تے جگت دی اسی پیاس بھی نہیں بجھا سکانگے۔ گرو تیگ بہادر صاحب جی مہاراج لمبی سوچ دے چ پے گئے، خاموش بھورے دے چ بیٹھ کے جو آپ ویوت بناندے رہے جگت کلیان دی، او ایک دم آپ دے سامنے آئی۔ آپ اجے سوچ ہی رہے سن کہ 9 سال دے بالک شری گرو گوبند سنگھ جی مہاراج نے اجے آپ گوبند رائے نے بینتی کی تھی، حضور گردیو پتا آپ کس سوچ دے چو؟ تاں گرو تیگ بہادر صاحب جی مہاراج نے آکھے، بیٹا کوئی مہان منک، کوئی مہان سنت اپنی قربانی دے وے دیش دا دھرم بچ سکتا ہے، انہ جھرنیاں دی روانی بچ سکتی ہے، انہ دریاواں دا ویگ بچایا جا سکتا ہے۔ گوبند رائے ہاتھ چوڑ کے کہن لگے، مہاراج جی کسے مہان پورن پرکھ دی قربانی نال ہی یہ سب کچھ بچتا ہے تا پھر آپ تو مہان کون ہے، تے آپ ہی بچاؤ۔ کھڑاواں پہن کے گرو تیگ بہادر صاحب جی مہاراج چل پئے، تیاگ تے ویراگ آپ دے روم روم دے بھرے ہویا ہے۔ حقیقت ہے بہت وڈی سچائی ہے کہ ویراگ تو بنا پرماتما دی پراپتی نہیں، اکال پرکھ دی پراپتی نہیں۔ ویراگی ہردا کوئی محسوس کردا ہے جگت کچھ بھی نہیں ہے، اے سنسار کچھ بھی نہیں ہے، تے جد سنسار کچھ بھی نہیں جگت کچھ بھی نہیں، او پھر اداس رہے گا، اپرام رہے گا۔ اپرامتا تے اداس ہونا دھارمک دنیا دا پہلا لکشن ہے اور شب لکشن ہے۔ جو جگت تو اداس نہیں ہویا، اپرام نہیں ہویا، او پرم جگت دی پراپتی دی چیشٹا بھی نہیں کرے گا۔ جو سنسار تو اپرام نہیں ہویا، او نرنکار دی پراپتی دا ادم بھی نہیں کرے گا۔ یہ حقیقت ہے، جے دے لئی اے سنسار سب کچھ ہے اس دے لئی نرنکار سپنا ہے، تے جے دے لئی اے سنسار تچھ ماتر ہے سپنا ہے، او دے لئی پرماتما حقیقت ہے، او دے لئی پرماتما سچائی ہے۔ دو طرح دے منک جگت وچ ملن گے، کسے لئی سنسار سپنا ہے، کسے لئی نرنکار سپنا ہے، کسے لئی پدارت سپنا ہے، تے کسے لئی پرماتما سپنا ہے۔ انج کہہ لو، سنتاں لئی پدارت سپنا ہے، تے عام سنساریاں لئی پرماتما سپنا ہے۔ تے جو سپنا ہے او دے نال کی جڑنا، جو سپنا ہے او دے اتے کی مان کرنا، تو کئیاں دی درشٹی وچ پرماتما سپنا ہے، تے کئیاں دی درشٹی وچ پدارت سپنا ہے۔ تے جد پدارت سپنا پرتیت دکھائی دے، جد سنسار تچھ ماتر پرتیت ہووے، تو اداس ہونا لازمی ہے، پھر اپرام ہونا لازمی ہے۔ سڈے دیش دے سادھو سنت مہاتما کوشش کرتے رہے کہ اندر اداسینتا دا جنم ہووے، بیراگی برتیاں دا جنم ہووے، اپرامتا دا جنم ہووے، کسے اجاڑ دے چلے جائیے، جنگل دے چلے جائیے، جتھے کوئی منکھ نہ ہووے گل بات کرن والا، جتھے چاروں پاسے وحشت ہی وحشت ہووے، تنہائی ہی تنہائی ہووے، او تنہائی او اجاڑ من نو اپرام کرے، اداس کرے، تاکہ نرنکار دی پراپتی اندروں پیدا ہووے، تاکہ ایشور دی پراپتی دی دھن، ایشور پراپتی دی لگن اندروں جنم لے سکے۔ آد کال تو سڈے دیش دے اس طرح دے لوگ گھر بار نو چھڈ کے، بازار محل ماڑیاں نو چھڈ کے، گوشہ تنہائی پہاڑاں دیاں کندراں تے بیابان جنگلاں دے جاندے رہے، محض اس واسطے کہ اداسین برتی پیدا ہوئے، اپرام برتی اندر اجاگر ہوئے۔ گرو نانک دیو جی مہاراج دے ایک صاحبزادے دا نام بابا سری چند، جنہاں نے اس دیش دے اداسین پرمپرا نو جنم دتا، اور آپ دے سادھواں نو اداسی سادھو کر کے آکھیا جاندا ہے، اور اے اداسین سمپردا اج بھی موجود ہے جس نے گربانی دا مہان پرچار دیش دشانتراں دے وچ کیتا۔
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਵਿੱਚ ਜਾ ਕੇ ਬਿਆਬਾਨ ਜੰਗਲ ਵਿੱਚ ਜਾ ਕੇ ਮਨ ਨੂੰ ਉਪਰਾਮ ਕਰਨਾ ਹੈ, ਉਦਾਸ ਕਰਨਾ ਹੈ, ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਜਾਵੇ, ਘਰ ਨੂੰ ਹੀ ਉਜਾੜ ਸਮਝ ਲਿਆ ਜਾਵੇ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਏ ਉਦਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ, ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿੱਚ ਕੁਛ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ, ਆਪ ਜਗਤ ਤੋਂ ਉੱਚੇ ਜੀਵਦੇ ਸਨ। ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ, ਆਪ ਨੇ ਜੰਗਲ ਵਿੱਚ ਜਾਣਾ ਮੁਨਾਸਿਬ ਨਹੀਂ ਸਮਝਿਆ। ਆਪ ਸਾਫ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਜੋ ਵਿਆਪਕ ਹੈ, ਉਹ ਜੋ ਸਰਬ ਵਿਆਪਕ ਹੈ, ਉਹ ਜੋ ਰੋਮ ਰੋਮ ਵਿੱਚ ਵਸਿਆ ਹੋਇਆ ਹੈ, ਉਹ ਤੇ ਤੇਰੇ ਕੋਲ ਹੈ, ਬਨ ਵਿੱਚ ਕਿੱਥੇ ਜਾਣਾ। ਸਰਬ ਨਿਵਾਸੀ ਤੇ ਸਦਾ ਅਲਿਪਤ, ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ। ਜੋ ਵਿਆਪਕ ਹੈ, ਸਰਬ ਨਿਵਾਸੀ ਹੈ, ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ। ਜੋ ਸਾਰਿਆਂ ਦੇ ਵਿੱਚ ਹੈ, ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ। ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਪਹੁਪ ਮਦ ਜੋ ਬਾਸ ਬਸਤ ਹੈ ਮੁਕਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਸਾਰੇ ਫੁੱਲਾਂ ਦੀ ਪੱਤੀ ਪੱਤੀ ਵਿੱਚ ਸੁਗੰਧੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤੇਵੇਂ ਪ੍ਰਮਾਤਮਾ ਵਿਆਪਕ ਹੈ। ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿੱਚ ਅਕਸ, ਸ਼ੀਸ਼ੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਵਿੱਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ, ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿੱਚ ਹੈ, ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪ੍ਰਮਾਤਮਾ ਸਾਡੇ ਵਿੱਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਆਵੇ, ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ, ਪ੍ਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ, ਉਹ ਨਿਰਲੇਪ ਹੈ। ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂ ਰਹੀਆਂ ਸਨ, ਤਾਂ ਆਪ ਨੱਚ ਉੱਠੇ। ਆਖਣ ਲੱਗੇ ਹੇ ਈਸ਼ਵਰ, ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ, ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ। ਹੇ ਪ੍ਰਮਾਤਮਾ, ਤੂੰ ਮੇਰੇ ਗੰਦੇ ਸਰੀਰ ਮਲਮੂਤਰ ਦੇ ਥੈਲੇ ਚ ਬੈਠਾ ਹੈ, ਪਰ ਤੂੰ ਗੰਦਾ ਨਹੀਂ ਹੁੰਦਾ, ਤੂੰ ਤੇ ਨਿਰਲੇਪ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਨਿਰਮਲ ਹੈ। ਤੂੰ ਸਾਹਿਬ ਕਹਿੰਦੇ ਨੇ ਵਿਆਪਕ ਤੂੰ ਐਸੇ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਔਰ ਨਿਰਲੇਪ ਤੂੰ ਐਸਾ ਹੈ ਜੈਸੇ ਸ਼ੀਸ਼ੇ ਵਿੱਚ ਅਕਸ। ਪਹੁਪ ਮਦ ਜੋ ਬਾਸ ਬਸਤ ਹੈ ਮੁਖਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਮਨ ਆਰੰਭ ਕੀਤਾ, ਰੋਹਤਕ, ਹਿਸਾਰ, ਹਾਂਸੀ, ਫਿਰ ਇੱਥੋਂ ਗਮਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿੱਚ ਆਪ ਕਾਫੀ ਸਮੇਂ ਤੱਕ ਟਿਕੇ, ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿੱਚ ਸੀ ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ, ਲੈ ਤੂੰ ਇਹ ਅੰਗੂਠੀ ਵੀ ਲੈ ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਆਦਿ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ
ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਜੁੜੇ ਨੇ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦਕਾਲ ਤੋਰਿਆ, ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿੱਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ, ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ, ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ, ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਝ ਕਾਬੂ ਕਰ ਲੈਂਦਾ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇਕਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਵਿੱਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ, ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ, ਔਰ ਇਹ ਇੱਕ ਵੱਖ ਦਿਸ਼ਾ ਹੈ। ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ, ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂਢੇ ਬਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾਂ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਬਰਜਾਈਆਂ ਨੂੰ ਕੈਦ ਕੀਤਾ, ਔਰ ਅਗਾਹ ਚੱਲ ਕੇ
اس نے اپنے پتر بہادر شاہ نو بھی قید کیتا کدرے بھراواں دی طرح پیو دی طرح اے پتر بھی وارس بنن دی کوشش نہ کرے راجنیتی تے سوارت تے کھڑی ہے تے دھرم پر سوارت تے کھڑا ہے دھرم دا تے مطلب ہے دوجیاں دے ہت لئی سوچنا راجنیتی دا مطلب ہے اپنے ہت لئی سوچنا تو سوارتھی ہوئے گا تو ستوادی تے ستاداری دا ٹکراؤ ہویا اس ٹکراؤ دے وقتی طور تے ہمیشہ ستوادی ہار دے آئے نے سنسار دا اتہاس پڑھ کے دیکھو ست دی مورتی رام بن بندیاں ٹھوکراں کھا رہے نے پر جھوٹھی منترا تے کہہ کئی سنگھاسن تے بیٹھی محلاں وچ بیٹھی سچ دی مورتی پرہلاد جیل دی تنگ تاریک کوٹھڑی دے چ ہے پر جھوٹا ہرناکش سنگھاسن تے بیٹھا سچ تے بیراگ دی مورتی دھرو جنگلاں دی ٹھوکراں کھا رہا ہے سادنا کر رہا ہے پر جھوٹھی مترئی ماں محلاں وچ بیٹھ کے عیش کر رہی ہے آرام کر رہی ہے سکھ مان رہی ہے اگاں چلیے دیوکی تے باس دیو جو پریما بھگتی دی مورتی نے او کنس دی قید وچ نے جیل دے اندر نے پر کنس سنگھاسن تے بیٹھا ہے جیل دی تنگ تاری کوٹھڑی دے وچ ہی سچ دی مورتی سری کرشن دا دواپر دے اوتاری پرش دا جنم ہویا ہے حیرانگی دی گل جد میں اس ڈھنگ نال پڑھدا کہ جیل دے وچ ہی وقت دے ستاداریاں دی جیل دے وچ گرو تیگ بہادر صاحب جی مہاراج جوتی جوت سمائے انہاں دا انت ہویا ہے تے جیل دے وچ ہی سری کرشن دا جنم ہویا ہے تے مینوں کہنا پیندا ہے سچ دا جنم ہوندا ہے تے جیل دے وچ ہوندا ہے سچ دا انت ہوندا ہے تو جیل دے وچ ہوندا ہے ست دی ہار وی اصل وچ جت ہے اور جھوٹ دی جت وی اصل وچ ہار ہے صاحب گرو نانک دیو جی مہاراج دے بول کوڑ نے کھٹے نانکا اوڑ کے سچ رہی آپ دلی دے چاندنی چونک دے شہید کی ہوئے سمچے دیش نو چاننا ونڈ گئے سور بیرتا دا بہادری دا انکھ دا غیرت دا ستی ہوئی قوم نو آپ نے جگایا آپ دی شہادت دے نال ہی سکھی دا جو سروپ بنیا وہ کیشا دھاری بنیا اور سنت سپاہی دی شکل گرو گوبند سنگھ جی مہاراج نے بقاعدہ بخشش کر دیتی تاکہ آئندہ لئی اس ست تے ستا ایک کوئی تھان تے رہے اور ستوادی ستا دھاریاں دے ہتھوں بیزار نہ ہوندا رہے اوکھا نہ ہوندا رہے صاحباں دا دھڑ چک کے لکھی شاہ ونجارا لیایا اور اُر نے اپنے پنڈ دے وچ اپنے مکان دے اندر رکھ کے مکان نو ہی اگ لا دتی اس ڈھنگ نال اس نے اپنا مکان گرو تیگ بہادر صاحب جی مہاراج دے دھڑ تو نچھاور کیتا اس تھان تے پاون گردوارا بنیا ہوا ہے گردوارا رکاب گنج سیس دا داس سکار ہویا آنند پور صاحب اس تھان دیتے بھی گردوارا بنیا ہوا ہے جس دا نام ہے گردوارا سیس گنج تے جتھے آپ دی شہادت ہوئی اتھے بھی استھان بنیا ہوا ہے چاندنی چونک دے گردوارا سیس گنج دراصل جس دا خون پاون ہو جائے پوتر ہو جائے تے کس دا خون پاون ہو جاندا ہے پوتر ہو جاندا ہے جدے روم روم دے اندر پرماتما وسیا ہوئے ایشور وتے وسیا ہوئے اکال پرخ وسیا ہوئے جیسے نام دیو جی مہاراج کہندے نے دس بے راگن موہ بس کینی پنچوں کا مٹناؤ ستر دوئے بھرے امرت سر بک کو مار کڈھاؤں پاچھے بہر نہ آون پاؤں اے جو بہتر موٹیاں ناڑا نے نام دیو کہندے نے خون نہیں گردش کر رہا امرت گردش کر رہا خون پاک ہو گیا پوتر ہو گیا امرت ہو گیا ایک شاعر دا کہنا ہے ایک بوند گر چاہے تو طوفان بن جائے ایک پھول گر چاہے تو گلستان بن جائے
ایک خون کے قطرے میں وہ تاثیر ہے، ایک قوم کی تواریخ کا عنوان بن جائے۔ اگر اچھال آ جائے سہی کسے پاک پوتر خون دے تو وہ قوم دا تے دیش دا ادتی اتہاس بن جاندہ ہے، غیرت تے اڑک بن جاندہ ہے، ہمت تے دلیری بن جاندہ ہے۔ صاحباں دا اے پاون خون جتھے ڈلیا اتھوں دی دھرتی اتنی پاون ہوئی ہے کہ لوکی شردھا نال جد متھا ٹیک دین تو رسنا تو نکلدا ہے دھن گرو تیک بہادر صاحب۔ دھن گرو تیک بہادر صاحب او استھان اج تیرتھ ہے، ہر راہگیر نو اپنی طرف کھچدا ہے، پریردا ہے، اور اتھے بیٹھ کے من وچ تیاگ دی بھاونا دا جنم ہوندا ہے، بیراگ دیاں بھاوناواں دا جنم ہوندا ہے۔ صاحب گرو تیک بہادر صاحب جی مہاراج دا چنتن کردے آیا بیراگ تاری ہو جاندا ہے، اور بیراگ تاری ہوندے آئے ہر طرح دے سکھ دی پراپتی ہوندی ہے۔ تدی تے وار دے اندر بقیدہ گرو گوبند سنگھ جی مہاراج نے لکھا ہے، گرو تیک بہادر سمریے گھر نوند آوے دھائے۔ تو نوند کی ہے؟ پرماتما دا نام، نوند امرت پرب کا نام، دیہی میں اس کابرس رام۔ گرو تیک بہادر صاحب دا چنتن نام دا چنتن کرا دیندا ہے، نام نال جوڑ دیندا ہے، اور جگت تو بیراگی برتیاں دا جنم اجاگر ہو جاندا ہے۔ صاحب گرو تیک بہادر صاحب جی مہاراج تن کر کے سنسار دے چلین ہوئے، آتما کر کے گرو گوبند سنگھ جی مہاراج دے چ جا وراجمان ہوئے، اور آپ دی دسویں جوت، گرو نانک دی دسویں جوت گرو گوبند سنگھ جی مہاراج ہو کے اجاگر ہوئے، اور ادتی سندیش تے اپدیش آپ نے جگت نو دتا۔ گرو گوبند سنگھ جی مہاراج گرو نانک دیو جی مہاراج دی دسویں جوت ہن، مہان کرانتیکاری، وچارک، دارشنک، سنت، مہابلی، اتنیاں خوبیاں کسے ایک ویکتی دے اس تو پیشتر دیکھن نو نہیں ملیاں۔ الا یار خان جوگی کہندے نے، انصاف کرے جی میں زمانہ تو یقین ہے، کہہ دے گرو گوبند کا ثانی ہی نہیں ہے۔ واقعی گرو گوبند سنگھ جی مہاراج دی تلنا تے کسے ویکتی نو رکھنا بہت کٹھن ہے، بہت کٹھن ہے۔ صاحب گرو گوبند سنگھ جی مہاراج دا جنم پٹنہ پاٹلی پتر وکھے ہویا۔ صاحب شری گرو تیک بہادر صاحب جی مہاراج آپ جی دے پتا اور ماتا گجری جی دی ککھ تو آپ نے جنم لیا۔ پٹنے دیچ بال اوستھا دیچ ہی آپ دے مہان یودھا کرانتی کاری تے سنت تے اوتاری پرش دے لچھن پرگٹ ہون لگے۔ جس دن آپ دا اوتار ہویا ہے، پرکاش ہویا ہے، امبالا جدا پرانا نا ہے امبا والا، اتھوں دا وسنیک بھیکھن شاہ اج پورب دی طرف نماز پڑھن لگا۔ خلیفے کہن لگے، پیر سائیں اج کدرے پنگ زیادہ دے نہیں پی لی؟ اج چڑھدے دی طرف سجدہ پے کر دے ہو؟ آکھن لگا، اج اللہ دا نور، اج خدائی پرکاش پورب دی طرف پرگٹ ہویا، درشنا لئی چل پیا۔ تے جد جا کے پٹنے دیچ درشن کیتے تا درشن کردیاں مستک نہیں جھکایا، بال روح گرو گوبند سنگھ جی مہاراج دے اگوں دو مٹھیاں کیتیاں۔ مطلب اس دا اے سی کہ اے جو فقیر، اے جو نور آیا ہے، اے ہندو دے گھر چاننا کرے گا کہ مسلم دے گھر چاننا کرے گا؟ دوویں ہتھ اگے کیتے تے دوویں مٹھیاں دتے، گرو گوبند سنگھ جی مہاراج نے ہتھ رکھ دتے تے پیر دا سر جھک گیا۔ پیر نو سمجھ آئی اے مہابلی یودھا ہندو تے مسلم دا سانجا ہے۔
ਉਸ ਸਾਂਝੀ ਵਾਲਤਾ ਦੇ ਮੁਜੱਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਕ ਕੀ ਜਾਤ ਸਭੇ ਏਕ ਹੈ ਪਹਿਚਾਨ ਬਹੁ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਚ ਗੰਗਾ ਦੇ ਤੱਟ ਤੇ ਬੱਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ। ਇੱਕ ਦਿਨ ਆਪਨੇ ਆਪਣੇ ਹੱਥਾਂ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗੁਆਚ ਗਿਆ। ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ, ਲਾਲ ਜੀ ਕੜਾ ਕਿੱਥੇ ਹੈ? ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨਿਆ ਹੋਇਆ ਸੀ ਸੋਨੇ ਦਾ ਕਿੱਥੇ ਹੈ? ਦੂਸਰਾ ਉਤਾਰ ਕੇ ਤੇ ਗੰਗਾ ਦੇ ਸੁੱਟ ਕੇ ਆਖਿਆ, ਉੱਥੇ ਉੱਥੇ ਸੁੱਟਿਆ, ਕੋਈ ਪਕੜ ਨਹੀਂ ਕੰਚਨ ਨਾਲ, ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ। ਬਚਪਨ ਦੇ ਚ ਆਪ ਦੀਆਂ ਵੈਰਾਗੀ ਤੇ ਤਿਆਗੀ ਬਿਰਤੀਆਂ ਇੰਜ ਉਜਾਗਰ ਹੋਈਆਂ। ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਚ ਪਟਨਾ ਦੇ ਤੱਟ ਤੇ ਤਲਵਾਰ ਸੁੱਟੀ ਸੀ, ਉਸੇ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ। ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ। ਇੱਥੇ ਅਫਗਾਨੀ ਆਏ, ਈਰਾਨੀ ਆਏ, ਡੱਚ ਆਏ, ਪੁਰਤਗੇਜ਼ ਆਏ, ਮੰਗੋਲ ਆਏ, ਅਰਬੀਅਨ ਆਏ, ਫਿਰ ਫ੍ਰੈਂਚ ਆਏ, ਅੰਗਰੇਜ਼ ਆਏ, ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜ਼ਦਿਲ ਹੋ ਗਿਆ ਸੀ, ਅਹਿੰਸਾ ਪਰਮੋ ਧਰਮ ਹੈ ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅਹਿੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ, ਬੁਜ਼ਦਿਲ ਨੂੰ ਨਹੀਂ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਸੰਪੂਰਨ ਧਰਮ ਨਹੀਂ ਹੈ, ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ, ਜੈਸੇ ਸ਼੍ਰੀ ਰਾਮ ਧਨੁਸ਼ਬਾਣ ਧਾਰਨ ਕਰਦੇ ਨੇ, ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ, ਅਰਜਨ ਦੇ ਹੱਥ ਵਿੱਚ ਧਨੁਸ਼ਬਾਣ ਹੈ, ਪਰਸ਼ੁਰਾਮ ਦੇ ਕੋਲ ਬਰਛਾ ਹੈ, ਸ਼ਿਵਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਧਾ ਹੈ ਹਨੂਮਾਨ ਕੋਲ। ਗਰਸ ਕੇ ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ, ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ, ਹਿਫਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਨੇ, ਬਾਹਰ ਦੇ ਵੈਰੀ ਕੋਈ ਹੋਰ ਨੇ, ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ। ਆਪਣੀ ਆਤਮਾ ਨੂੰ ਵੀ ਬਚਾਉਣਾ, ਆਪਣੇ ਸਰੀਰ ਨੂੰ ਵੀ ਬਚਾਉਣਾ, ਆਪਣੇ ਮਨ ਨੂੰ ਵੀ ਬਚਾਉਣਾ, ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ, ਆਪਣੇ ਦੇਸ਼ ਨੂੰ ਵੀ ਬਚਾਉਣਾ, ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ। ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ, ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ, ਮਹਾਂਬਲੀ ਚਾਹੀਦੇ ਨੇ, ਜੋ ਸਿਰ ਨੂੰ ਹਥੇਲੀ ਤੇ ਰੱਖਣ। ਹਕੀਕਤ ਹੈ, ਸੱਚਾਈ ਹੈ, ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ। ਜੋ ਸਿਰ ਭੇਟ ਕਰਨਾ ਨਹੀਂ ਜਾਣਦਾ, ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ। ਜੋ ਸਿਰ ਭੇਟ ਕਰਨਾ ਜਾਂਦੇ ਨੇ, ਉਹ ਸੰਸਕ੍ਰਿਤੀ ਦਾ ਸਿਰ, ਦੇਸ਼ ਦਾ ਸਿਰ, ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ। ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ, ਉਹ ਦੇਸ਼ ਦਾ ਸਿਰ ਨੀਵਾਂ ਕਰਾ ਛੱਡਦੇ ਨੇ। ਦੇਸ਼ ਦੀ ਸੰਸਕ੍ਰਿਤੀ ਨੂੰ ਮਲੀਆ ਮੇਟ ਕਰਨ ਵਿੱਚ ਹੀ ਅਗਾਂਹ ਹੁੰਦੇ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਂਬਲੀ ਇਸ ਤਰ੍ਹਾਂ ਦੇ ਸੂਰਮੇ ਸਨ। ਅੱਜ ਤੱਕ ਦੁਨੀਆਂ ਭਰ ਦੇ ਆਲਮ ਕਹਿੰਦੇ ਆਏ ਨੇ
کہ لڑائی دا کارن زر زمین تے زورو ہے. پر گرو گوبند سنگھ جی مہاراج دی جیونی دا ورکھا پڑی ہے تا آپ دیاں جنگاں دا کارن نہ زر ہے نہ زمین ہے نہ زورو ہے, اور دنیا دا واحد اے پہلا مہا پرش ہے جس نے دنیا دے عالماں دی اس گل نو جھٹلا کے رکھ دیتا ہے کہ صرف زر دی خاطر ہی جنگ نہیں ہوندے, صرف زوری دی خاطر ہی جنگ نہیں ہوندے, اور صرف زمین دی خاطر ہی لڑائی نہیں ہوندی, بلکہ مظلوماں دی رکھیا رہی, دینا دی رکھیا رہی, دیش دی رکھیا رہی, سنسکرتی دی رکھیا رہی, وی تلوار چکنی پیندی ہے. ویر ویرودھی ہردے نال لڑنا ہور گل ہے, نرویر جذبے نال لڑنا اور گل ہے. گرو گوبند سنگھ جی مہاراج نے پاویں ہاتھ وچ تلوار چک لئی ہے پر اندر ہردا نرویر ہے, اور نرویر ہون دا ایک بہت وڈا ثبوت میدان جنگ وچ سنگھ سور میں جنہاں نو مار مار کے گرا دیندے نے, بھائی کنیا انہاں نو ہی جل پلا کے کھڑا کردا ہے, پکڑ کے مشکاں بن کے بھائی کنیا دیاں گرو گوبند سنگھ جی مہاراج دے حضور پیش کیتے گئے. آکھیا گیا مہاراج اے ساڈے وچ غدار ہے, اسی جنہاں ویریاں نو مار کے گراندے ہاں اے انہاں نو ہی پانی پلا کے پھر سرجیت کر دیندا ہے. گرو گوبند سنگھ جی مہاراج نے بھائی کنہیا تو پوچھیا, کیوں بھائی کنہیا اے تیرے تے کی الزام لاندے نے, تو ویریاں نو پانی پلاندا ہے؟ مہاراج میں تے کسے ویری نو پانی نہیں پلایا, میں تے آپ نو جل چھکانا, میں تے جس منہ نو دیکھنا آپ دا ہی مکھڑا پرتیت ہوندا ہے. گل وکڑی چ لے لیا. گرو گوبند سنگھ جی مہاراج نے اپنے کولوں مرم ڈبے وی دتی, آکھیا لے زخماں تے مرم پٹی وی کر لیا کر. اس طرح دا کوئی نرویر منکھ ہی جگت دے اس طرح دے ویریاں نال پیش آ سکدا ہے. نرویر ہردا صاحب شری گرو گوبند سنگھ جی مہاراج دا اس طرح ہے جویں ایک ڈاکٹر مریض دا آپریشن کرن لگیا نشتر چلاندا ہے, چھرا چلاندا ہے, چاقو چلاندا ہے, لیکن ویر بھاو کر کے نہیں. او چھرا او نشتر دے چوں مریض دی زندگی لب رہے ہے, او دی حیات لب رہے ہے. تو چھرا ڈاکٹر دے ہتھ دے چ ہے, چھرا قاتل دے ہتھ دے چ بھی ہے. قاتل چھرے دے چ دوسرے دی موت لب رہے ہے, اور ڈاکٹر چھرے دے چ دوسرے دی زندگی لب رہے ہے. چھرا چلایا ڈاکٹر نے, مریض مر گیا ہے, نہیں بچیا, تو قتل دا مقدمہ نہیں درج ہوئے گا کیونکہ اس دا ارادہ ہی نہیں سی. قاتل نے کسے نو چھرا ماریا ہے لیکن اگلا نہیں مریا, تاوی ارادہ قتل دا مقدمہ اس تے چلے گا کیونکہ اس دا ارادہ سی مارن دا. تو گرو گوبند سنگھ جی مہاراج دا جو ارادہ ہے او تے ایک جراح دا ارادہ ہے, ڈاکٹر دا ارادہ ہے, فالتو مواد نو کڈ دئیے. جیسے بان دیچ بہت مواد بھر جائے یا پیر دیچ, تو ڈاکٹر کہندا ہے سمچے جسم نو بچان دی خاطر اے پیر کٹنا پے گا, بانگ کٹنی پینے. کئی دفعہ سمچے دیش تے دیش دی سنسکرتی نو بچان دی خاطر کچھ ایک نو ایک پاسے کرنا پیندا ہے, تاں دیش بچدا ہے, تاں دیش دی سنسکرتی بچدی ہے. ایک عالم دا کہنا ہے کہ گرو گوبند سنگھ جی مہاراج دے انیکاں روپ نے, جد میں دیکھدا او میدان جنگ وچ لڑ رہے نے تو ایک سپاہی پرتیت ہوندے نے, یودھا پرتیت ہوندے نے, پر جد پاؤنٹا صاحب دے ہتھ دے کلم لے کے کچھ لکھ رہے نے تے کلم دے چوں نغمے نکل رہے نے, کوتا نکل رہی ہے, تا آپ ایک کوی پرتیت ہوندے نے, شاعر پرتیت ہوندے نے. جد انہاں نوں سونے دے سنگھاسن تے بیٹھا دیکھی دا ہے, چور ہو رہی ہے, نظرانے بھیٹ ہو رہے نے, لوکی سجدے دے چ نے, تا انج پرتیت ہو جائے جیسے ایک شہنشاہ سنگھاسن تے بیٹھا ہے. پر جد پنجائی پیاریاں دے اگوں
ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ। ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ, ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ। ਦਸਮ ਗ੍ਰੰਥ ਦੀ ਰਚਨਾ ਆਪ ਨੇ ਪਾਉਂਟਾ ਸਾਹਿਬ ਵਿੱਚ ਕੀਤੀ, ਜਿਹਦੇ ਵਿੱਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਭਗਵਤੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਵਰਸ ਕੇ 24 ਅਵਤਾਰਾਂ ਦੀ ਕਥਾ, ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ, ਕਲਮ ਦੇ ਧਨੀ ਨੇ, ਮਹਾਨ ਲਿਖਾਰੀ ਨੇ, ਔਰ ਉਸਦੇ ਚ ਆਪ ਨੇ ਸਾਫ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਛ ਮੈਂ ਅਨੁਵਾਦ ਕੀਤਾ ਹੈ। ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾ ਹੈ ਪ੍ਰਭ ਧਰਮ ਜੁੱਧ ਕੇ ਜਾਏ। ਮੈਂ ਪੁਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ, ਟੀਕਾ ਕੀਤਾ ਹੈ, ਤਰਜਮਾ ਕੀਤਾ ਹੈ। ਕਿਉਂ ਤਰਜਮਾ ਕੀਤਾ ਹੈ? ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ, ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ, ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ, ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਵਿੱਚ ਨਾ ਆਉਂਦੀ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ ਵਰਨ ਗਰਕ ਜਾਤੇ, ਸਹਿਤ ਵਿਦਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੀ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ ਤੇ ਦੇਸ਼ ਦੀ ਇਹ ਹਾਲਤ ਅੱਜ ਨਹੀਂ ਆਉਣੀ ਸੀ। ਭਾਵ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ, ਉਹਨਾਂ ਦੀ ਰਹਿਮਤ ਦਾ ਸਦਕਾ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ। ਆਪ ਦਾ ਆਗਮਨ ਭਾਈ ਸਾਹਿਬ ਭਾਈ ਨੰਦ ਲਾਲ ਦੇ ਲਫ਼ਜ਼ਾਂ ਚ ਬਹਾਰ ਦਾ ਆਗਮਨ ਹੈ, ਮੌਸਮੇ ਬਹਾਰ ਦਾ ਆਗਮਨ। ਬਾਹੋਸ਼ ਬਾਸ਼ ਕੇ ਹੰਗਾਮੇ ਨਾਉ ਬਹਾਰ ਆਮਦ, ਸਾਡੇ ਦੇਸ਼ ਦੀਆਂ 6 ਰੁਤੂਆਂ ਦੇ ਚੋਂ ਬਹਾਰ ਦੀ ਰੁੱਤ ਰੁਤੂਆਂ ਦਾ ਰਾਜਾ ਹੈ, ਸਿਰਮੌਰ ਹੈ, ਮਹਾਨ ਹੈ। ਕਿਉਂ? ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿਤਨੀ ਸਹਿਨ ਹੋ ਸਕੇ, ਤੇ ਠੰਡ ਵੀ ਇਤਨੀ ਹੈ ਜਿਤਨੀ ਕਿ ਬਰਦਾਸ਼ਤ ਹੋ ਸਕੇ। ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ, ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ, ਪਰ ਜੇ ਬਹੁਤੀ ਠੰਡ ਹੋਵੇ, ਕੱਕਰ ਪੈ ਰਿਹਾ ਹੋਵੇ, ਪਾਲਾ ਪੈ ਰਿਹਾ ਹੋਵੇ, ਤਾਂ ਫੁੱਲ ਮੁਰਝਾ ਜਾਂਦੇ ਨੇ, ਨਹੀਂ ਪੈਦਾ ਹੁੰਦੇ। ਤੋ ਗੱਲ ਸਪਸ਼ਟ ਹੈ ਕਿ ਬਰਫ਼ ਪੈ ਰਹੀ ਹੈ, ਫੁੱਲ ਨਹੀਂ ਪੈਦਾ ਹੋਣਗੇ, ਲੂ ਚੱਲ ਰਹੀ ਹੈ, ਫੁੱਲ ਝੁਲਸ ਜਾਣਗੇ। ਫੁੱਲਾਂ ਨੂੰ ਖੇੜੇ ਲਈ, ਫੁੱਲਾਂ ਦੀ ਉਤਪਤੀ ਲਈ ਮੌਸਮੇ
ਬਹਾਰ ਚਾਹੀਦਾ। ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ, ਜੋ ਬਹੁਤ ਠੰਡਾ ਹੈ ਉਹ ਬੁਜ਼ਦਿਲ ਹੋ ਜਾਏਗਾ। ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ, ਬਹੁਤ ਗਰਮ ਸੀ, ਬਹੁਤ ਗਰਮ ਸੀ, ਦੂਸਰੇ ਪਾਸੇ ਇੱਕ ਬੁਜ਼ਦਿਲ ਸੀ, ਬਹੁਤ ਠੰਡਾ ਸੀ, ਬਹੁਤ ਠੰਡਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਖਾਲਸੇ ਨੂੰ ਜਨਮ ਦਿੱਤਾ, ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ, ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪੱਗ ਲਾਓ, ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪੱਗ ਲਾ ਛੱਡੇ। ਮੌਸਮੇ ਬਹਾਰ ਬਹੋਸ਼ ਬਾਸ਼ ਕੇ ਹੰਗਾਮੇ ਨਾਉ ਬਹਾਰ ਆਮਦ, ਬਹਾਰ ਆਮਦ ਯਾਰ ਆਮਦ ਕਰਾਰ ਆਮਦ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਹਾਰ ਦੀ ਆਮਦ ਹੈ। ਆਪ ਨੇ ਦੇਸ਼ ਵਾਸੀਆਂ ਨੂੰ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ, ਲਾਚਾਰ ਹੋ ਜਾਓ ਤਾਂ ਸ਼ਸਤਰ ਚੁੱਕਣਾ ਵੀ ਧਰਮ ਹੈ। ਚੁੰਕਾਰਸ ਹਮਾ ਹਿਲ ਤੇ ਦਰਗਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ, ਗੁਰੂ ਹੋ, ਫਕੀਰ ਹੋ, ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆਂ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ। ਮੈਂ ਲਾਚਾਰ ਹੋ ਕੇ ਸ਼ਸਤਰ ਚੁੱਕਿਆ, ਬੰਦੂਕ ਚੁੱਕੀ ਹੈ, ਮਜਬੂਰ ਹੋਇਆ। ਐ ਸਤਾਧਾਰੀਓ ਤੁਹਾਡੇ ਤੇ ਗਿਆਨ ਦਾ, ਵਿਚਾਰ ਦਾ, ਸ਼ਾਂਤੀ ਦਾ, ਖਿਮਾ ਦਾ ਅਸਰ ਨਹੀਂ ਪਿਆ, ਮੈਨੂੰ ਮਜਬੂਰਨ ਸ਼ਸਤਰ ਚੁੱਕਣਾ ਪਿਆ। ਤੇ ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਵਾਕ ਨੇ ਚੁੰਕਾਰ ਹਵਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਸਾਡੇ ਦੇਸ਼ ਦੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ, ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਉਹ ਸੂਰਮਾ ਹੋਵੇ, ਜੇ ਸੂਰਮਾ ਨਹੀਂ ਤਾਂ ਭਗਤ ਹੋਵੇ, ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਆਦਿ ਕਾਲ ਤੋਂ ਇਹ ਵਿਚਾਰਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ, ਜਗਤ ਨੂੰ ਕੁਛ ਦਿੱਤਾ ਹੈ, ਦਾਨੀਆਂ ਨੇ ਕੁਛ ਦਿੱਤਾ ਹੈ, ਸੂਰਮਿਆਂ ਨੇ ਕੁਛ ਦਿੱਤਾ ਹੈ, ਭਗਤਾਂ ਨੇ ਕੁਛ ਦਿੱਤਾ ਹੈ। ਇਸ ਵਾਸਤੇ ਆਖਿਆ ਗਿਆ, ਐ ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ, ਦਾਤਾ ਨਹੀਂ ਪੈਦਾ ਕਰ ਸਕਦੀ, ਸੂਰਮਾ ਨਹੀਂ ਪੈਦਾ ਕਰ ਸਕਦੀ, ਤਾਂ ਫਿਰ ਤੇਰਾ ਬਾਂਝ ਰਹਿਣਾ ਹੀ ਬਿਹਤਰ ਹੈ। ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਐਸਾ ਪੂਰਨ ਪੁਰਖ ਜੋ ਦਾਤਾ ਵੀ ਹੈ, ਭਗਤ ਵੀ ਹੈ, ਸੂਰਮਾ ਵੀ ਹੈ। ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਘੇਰਾ ਪਿਆ ਹੋਵੇ, ਹੌਸਲਾ ਪਸਤ ਨਹੀਂ ਹੁੰਦਾ, ਹੌਸਲੇ ਨਾਲ ਆਪ ਲੜਦੇ ਨੇ। ਇੰਨੇ ਮਹਾਨ ਮਹਾਬਲੀ ਔਰ ਆਪ ਨੇ ਹੀ ਐਸਾ ਕਹਿ ਦਿੱਤਾ, ਸਵਾ ਲਾਖ ਸੇ ਏਕ ਲੜਾਊਂ ਤਬ ਹੈ ਗੋਬਿੰਦ ਸਿੰਘ ਨਾਮ ਕਹਾਊਂ। ਤੋਂ ਸਵਾ ਲਾਖ ਨਾਲ ਲੜਨ ਲਈ ਦਰਅਸਲ ਜਿਗਰਾ ਚਾਹੀਦਾ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ। ਆਪ ਭਗਤ ਇਤਨੇ ਮਹਾਨ ਨੇ ਕਿ ਮੈਦਾਨ ਏ ਜੰਗ ਵਿਚ ਵੀ ਜੇ ਅੰਮ੍ਰਿਤ ਵੇਲਾ ਹੋ ਗਿਆ ਤਾਂ ਸਮਾਧੀ ਲਾ ਕੇ ਬੈਠ ਗਏ ਨੇ, ਆਸਾ ਦੀਵਾਰ ਨੂੰ ਸੁਣ ਰਹੇ ਨੇ, ਮਗਨ ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ। ਇਸ ਤਰ੍ਹਾਂ ਦੇ ਆਪ ਭਗਤ ਨੇ। ਦਾਨੀ ਦਾਨੀਆਂ ਵਿਚ ਤੇ ਆਪ ਨੂੰ ਕਿਹਾ ਜਾਂਦਾ ਹੈ ਸਰਬੰਸ ਦਾਨੀ, ਜੋ ਕੁਛ ਵੀ ਹੈ ਦਾਨ ਕਰ ਦਿੱਤਾ ਇਸ ਦੇਸ਼ ਨੂੰ, ਜੋ ਕੁਛ ਵੀ ਸੀ ਦਾਨ ਕਰ ਦਿੱਤਾ ਜਗਤ ਦੇ ਮਜ਼ਲੂਮਾਂ ਨੂੰ, ਜਗਤ ਦੇ ਯਤੀਮਾਂ ਨੂੰ, ਜਗਤ ਦੇ ਦੁਖੀਆਂ ਨੂੰ। ਧਨ ਦਾਨ ਕਰ ਦਿੱਤਾ, ਅੰਨ ਦਾਨ ਕਰ ਦਿੱਤਾ, ਭੂਸ਼ਣ ਦਾਨ ਕਰ ਦਿੱਤੇ, ਮਹਿਲ ਮਾੜੀਆਂ ਦਾਨ ਕਰ ਦਿੱਤੀਆਂ, ਆਪਣੇ ਸਿੰਘ ਦਾਨ ਕਰ ਦਿੱਤੇ, ਆਪਣੇ ਪੁੱਤਰ ਦਾਨ ਕਰ ਦਿੱਤੇ, ਆਪਣਾ ਪਰਿਵਾਰ ਦਾਨ ਕਰ ਦਿੱਤਾ ਔਰ ਆਪਣਾ ਆਪ ਵੀ ਨਿਛਾਵਰ ਕਰ ਦਿੱਤਾ। ਸਰਬੰਸ ਦਾਨੀ, ਅੰਨ ਦੇ ਦਾਨੀ ਤੇ ਧਨ ਦੇ ਦਾਨੀ ਦੁਨੀਆਂ ਵਿੱਚ ਬਹੁਤ ਸਾਰੇ ਮਿਲਣਗੇ, ਪਰ ਸਰਬੰਸ ਦਾਨੀ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਇਸ ਦੇਸ਼ ਦੇ ਉੱਤੋਂ ਸਭ ਕੁਛ ਨਿਛਾਵਰ ਕਰ ਦਿੱਤਾ, ਸਭ ਕੁਛ ਕੁਰਬਾਨ ਕਰ ਦਿੱਤਾ,
ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉੱਥੇ ਕਾਰਨ ਨੇ ਦੋ ਇਸਤਰੀਆਂ ਸੀਤਾ ਤੇ ਸਰੂਪਨਖਾ। ਸਰੂਪਨਖਾ ਦੀ ਨੱਕ ਲਕਸ਼ਮਣ ਨੇ ਕੱਟ ਦਿੱਤੀ ਬਦਲੇ ਦੀ ਭਾਵਨਾ ਵਿੱਚ ਰਾਮ

0: ಅವರು
1: ಶರೀರ ಸವಸ್ತು ಕೇಣ ಸಮಯ ಸಿಮರಂತು ನಾನಿಕ ರಾಮ ದಾಮೋದರ ಮಾಧುವೇ. ವಾಹಿರು ಜಿ ಕಾ ಖಾಲ್ಸಾ, ವಾಹಿರು ಜಿ ಕೀ ಫತೇ. ಗುರು ಸಾಧನ ಜಿಯೋ, ಗುರುಮತ್ ವಿಚಾರ, ಗುರುವಾಣಿ ವಿಚಾರ, ಆಪ್ ಸೇವಾ ಪಂಥಿ ರತನ್ ಭೂಷಣ ಮಹಾನ್ ತೀರ ಸಿಂಗ್ ಜಿ ಪಾಸೋ, ಗುನಿಯಾನಾ ಮಂಡಿ ವಾಲೆ ಉನ್ನಾ ಪಾಸೋ ಆಪ್ ಸರ್ವನ್ ಕರ ರಹೇ ಸੀ. ಇಸ್ ಮಾಹೌಲ ਵਿੱਚ, ਇਸ ਸਤਸੰਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਕੀਤੇ ਨੇ, ਉਹ ਮੈਂ ਸੇਵਾ ਦੇ ਰੂਪ ਵਿੱਚ ਆਪ ਜੀ ਦੀ ਝੋਲੀ ਚ ਪਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਸਾਨੂੰ ਸਾਡੀ ਹੋਂਦ ਨੂੰ ਅੱਜ ਤੱਕ ਦੇ ਵਿਚਾਰਕਾਂ ਨੇ ਚਾਰ ਹਿੱਸਿਆਂ ਵਿੱਚ ਵੰਡਿਆ। ਪ੍ਰਥਮ ਤੇ ਪਰਮਾਤਮਾ, ਕਿਉਂਕਿ ਉਸ ਦੇ ਚ ਅਸੀਂ ਹੈਗੇ ਹਾਂ, ਉਹ ਸਾਡੇ ਵਿੱਚ ਹੈ ਤਾਂ ਉਹ ਹੈ। ਫਿਰ ਇਸ ਨੂੰ ਇਸ ਤਰ੍ਹਾਂ ਉਹ ਵਿਆਖਿਆ ਦੇ ਰੂਪ ਵਿੱਚ ਲੈਂਦੇ ਨੇ, ਸੂਰਜ। ਸੂਰਜ ਦੀ ਕਿਰਨ ਹੈ, ਕਿਰਨ ਦਾ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੈ ਉਹ ਹੈ। ਮੈਂ ਫਿਰ ਦੁਹਰਾਵਾਂ, ਸੂਰਜ ਹੈ ਇੱਕ, ਫਿਰ ਕਿਰਨ ਹੈ ਦੋ, ਫਿਰ ਕਿਰਨ ਦਾ ਪ੍ਰਕਾਸ਼ ਹੈ ਤਿੰਨ, ਫਿਰ ਜਿੱਥੇ ਪ੍ਰਕਾਸ਼ ਹੈ ਜੋ ਕੁਝ ਪ੍ਰਕਾਸ਼ਿਤ ਹੋ ਰਿਹਾ ਉਹ ਹੈ। ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਔਰ ਇਹ ਸਭ ਕੁਝ ਜਿੱਥੇ ਘਟਿਤ ਹੋ ਰਿਹਾ, ਪ੍ਰਗਟ ਹੋ ਰਿਹਾ, ਉਹ ਇਹ ਤਨ, ਉਹ ਇਹ ਸਰੀਰ, ਉਹ ਇਹ ਤਨ। ਹੁਣ ਮੈਂ ਫਿਰ ਦੁਹਰਾਵਾਂ, ਸੂਰਜ ਹੈ, ਕਿਰਨ ਹੈ, ਕਿਰਨ ਦਾ ਪ੍ਰਕਾਸ਼ ਹੈ, ਅਤੇ ਪ੍ਰਕਾਸ਼ ਜਿੱਥੇ ਪੈ ਰਿਹਾ, ਜਿੱਥੇ ਹੈ, ਜਿਸ ਤੋਂ ਜਿਹੜੀ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ ਉਹ ਹੈ। ਪਰਮਾਤਮਾ ਹੈ, ਆਪ ਸਤਸੰਗੀ ਹੋ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਤਰ੍ਹਾਂ ਹੀ ਖਿਆਲ ਮੈਨੂੰ ਦਿੱਤੇ ਨੇ, ਕਿਉਂਕਿ ਸਭ ਕੁਛ ਗੁਰਬਾਣੀ ਵਿੱਚ ਹੈ ਔਰ ਪਾਤਸ਼ਾਹ ਨੇ ਛੁਪਾਇਆ ਕੁਛ ਵੀ ਨਹੀਂ ਹੈ, ਸਿਰਫ ਖੋਲਣ ਦੀ ਗੱਲ ਹੈ। ਪਿਓ ਦਾ ਦੇਖਾ ਖੋਲ, ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਆਪਣੇ ਕੋਲ ਆਪਣੀ ਗੱਲ ਤੇ ਕੁਛ ਵੀ ਨਹੀਂ, ਇਹ ਖਜ਼ਾਨਾ ਹੈ, ਔਰ ਗਜ਼ਬ ਦੀ ਗੱਲ ਹੈ, ਇਹਦੇ ਦਰਵਾਜ਼ੇ ਖੁੱਲ੍ਹਦੇ ਹੀ ਨੇ। ਜਿਤਨਾ ਕੀਮਤੀ ਖਜ਼ਾਨਾ ਹੁੰਦਾ ਛੁਪਾ ਕੇ ਰੱਖਿਆ ਜਾਂਦਾ, ਬੜੇ ਬੜੇ ਲੋਕਰ, ਬੜੇ ਬੜੇ ਤਾਲੇ, ਬੜੀ ਬੜੀ ਸਿਕਿਉਰਿਟੀ, ਬੜੀ ਬੜੀ ਹਿਫਾਜ਼ਤ। ਕਬੀਰ ਕਹਿੰਦੇ ਨੇ, ਰੱਬ ਤੇ ਇੱਕ ਐਸਾ ਖਜ਼ਾਨਾ ਹੈ ਜਿਤਨਾ ਲੁੱਟਣਾ ਇਹਨੇ ਲੁੱਟ ਲਓ, ਰੱਬ ਤੇ ਲੁਟਾ ਕੇ ਹੀ ਰਾਜ਼ੀ ਹੈ। ਰਾਮ ਨਾਮ ਕੀ ਲੁੱਟ ਹੈ, ਲੁੱਟ ਸਕੇ ਤੋ ਲੁੱਟ। ਧਨ ਨੂੰ ਕੋਈ ਲੁੱਟੇ ਤਾਂ ਕਾਨੂੰਨ ਹੈ, ਸਮਾਜ ਹੈ, ਤਰ੍ਹਾਂ ਤਰ੍ਹਾਂ ਦੇ ਖਤਰੇ ਨੇ, ਤੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ, ਲੁਟੇਰਾ ਕਹਿੰਦੇ। ਰਾਮ ਨਾਮ ਦਾ ਜਿਹੜਾ ਖਜ਼ਾਨਾ ਹੈ, ਕੋਈ ਖਤਰਾ ਨਹੀਂ, ਕਿਸੇ ਪ੍ਰਕਾਰ ਦਾ ਖਤਰਾ ਨਹੀਂ। ਕੋਈ ਇਸ ਖਜ਼ਾਨੇ ਨੂੰ ਲੁੱਟ ਲੈ ਉਸੇ ਨੂੰ ਸੰਤ ਕਹਿੰਦੇ। ਇੱਥੇ ਰਾਮ ਨੂੰ ਲੁੱਟਣ ਵਾਲੇ ਨੂੰ, ਰਾਮ ਦੇ ਖਜ਼ਾਨੇ ਨੂੰ ਲੁੱਟਣ ਵਾਲੇ ਨੂੰ ਲੁਟੇਰਾ ਨਹੀਂ ਕਹਿੰਦੇ, ਸੰਤ ਕਹਿੰਦੇ ਨੇ, ਭਗਤ ਕਹਿੰਦੇ। ਧਨ ਦੇ ਲੁਟੇਰਿਆਂ ਨੂੰ ਲੁਟੇਰਾ ਕਹਿੰਦੇ, ਸੰਪਦਾ ਦੇ ਲੁਟੇਰਿਆਂ ਨੂੰ ਡਾਕੂ ਕਹਿੰਦੇ ਨੇ, ਡਕੈਤ ਕਹਿੰਦੇ ਨੇ। ਰਾਮ ਦੇ ਲੁਟੇਰਿਆਂ ਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ, ਬ੍ਰਹਮ ਗਿਆਨੀ ਕਹਿੰਦੇ। ਧਨ ਤੇ ਜਿਨ੍ਹਾਂ ਜਿਨ੍ਹਾਂ ਕੋਲ ਹੁੰਦਾ ਛੁਪਾ ਕੇ ਰੱਖਦੇ ਨੇ, ਕਿਸੇ ਨੂੰ ਕੁਛ ਨਹੀਂ ਪਤਾ ਚੱਲਦਾ, ਕੁਛ ਨਹੀਂ ਪਤਾ ਚੱਲਦਾ। ਇੱਕ ਰਾਮ ਧਨ ਐਸਾ ਹੈ, ਰਾਮ ਆਪ ਹੀ ਆਵਾਜ਼ਾਂ ਮਾਰਦਾ, ਮੈਨੂੰ ਲੁੱਟ ਲਓ, ਲੁੱਟ ਲਓ, ਲੁੱਟ ਲਓ। ਰਾਮ ਨਾਮ ਕੀ ਲੋਟ, ਲੁੱਟ ਸਕੇ ਤੋ ਲੋਟ, ਫਿਰ ਪਾਛੇ ਪਛਤਾਓਗੇ, ਜਬ ਪ੍ਰਾਣ ਜਾਏਗੇ ਛੁੱਟ। ਜਿੰਨਾ ਲੁੱਟਣਾ ਲੁੱਟ ਲਓ। ਮਨੁੱਖ ਦੀ ਮਾਨਸਿਕ ਫਿਤਰਤ ਹੈ, ਸੁਭਾਅ ਹੈ, ਜਿਹੜੀ ਚੀਜ਼ ਇਸਨੂੰ ਮੁਫਤ ਵਿੱਚ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, ਇਹਦੀ ਕਦਰ ਨਹੀਂ ਕਰਦਾ, ਕਦਰ ਨਹੀਂ ਕਰਦਾ। ਹਰ ਚੇ ਜ਼ੂਦ ਬਰਾਇਦ ਦੇਰ ਨਾ ਪਾਇਦ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਬਿਨਾਂ ਮਿਹਨਤ ਤੋਂ ਜੋ ਮਿਲ ਜਾਏ, ਬਿਨਾਂ ਪੁਰਸ਼ਾਰਤ ਤੋਂ ਜੋ ਮਿਲ ਜਾਏ, ਮਨੁੱਖ ਉਸਦੀ ਕਦਰ ਨਹੀਂ ਕਰਦਾ। ਤੇ ਜੇ ਕਿਧਰੇ ਪ੍ਰਾਪਤ ਹੋ ਜਾਏ ਤਾਂ ਫਿਰ ਰੱਖਦਾ ਵੀ ਨਹੀਂ, ਐਵੇਂ ਹੀ ਮਿਲੀ ਹੈ, ਐਵੇਂ ਹੀ ਗਵਾ ਚੱਲਿਆ। ਇਹ ਵੀ ਮੈਂ ਅਰਜ਼ ਕਰਦਾ, ਸੂਰਜ ਹੈ ਫਿਰ ਉਸਦੀ ਕਿਰਨ ਹੈ, ਫਿਰ ਕਿਰਨ ਦਾ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਹੈ। ਪਰਮਾਤਮਾ ਹੈ ਫਿਰ ਉਸਦੀ ਕਿਰਨ ਹੈ ਜੀਵ ਆਤਮਾ। ਕਹੋ ਕਬੀਰ ਇਹ ਰਾਮ ਕੀ ਅੰਸ, ਇਸੇ ਕਿਰਨ ਤੋਂ ਜੋ ਪ੍ਰਕਾਸ਼ ਹੋ ਰਿਹਾ ਉਹ ਮਨ ਹੈ। ਉਹ ਮਨ ਦੀਆਂ ਸਾਰੀਆਂ ਕਿਰਿਆਵਾਂ ਜਿੱਥੇ ਪ੍ਰਗਟ ਹੋ ਰਹੀਆਂ ਨੇ, ਘਟਤ ਹੋ ਰਹੀਆਂ ਨੇ, ਇਹਨੂੰ ਤਨ ਕਹਿੰਦੇ, ਇਹਨੂੰ ਤਨ ਕਹਿੰਦੇ। ਤੋ ਮੈਂ ਫਿਰ ਦੁਹਰਾਵਾਂ, ਪਰਮਾਤਮਾ, ਜੀਵ ਆਤਮਾ, ਮਨ ਤੇ ਤਨ। ਜਿੱਥੇ ਪਰਮਾਤਮਾ ਸੂਰਜ ਰੂਪ ਦੇ ਵਿੱਚ ਪਰਮ ਪ੍ਰਕਾਸ਼ ਹੈ, ਉੱਥੇ ਜੀਵ ਆਤਮਾ ਉਸ ਪਰਮ ਪ੍ਰਕਾਸ਼ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਸੂਰਜ ਨਿਰਲੇਪ ਹੈ, ਕਿਰਨ ਵੀ ਨਿਰਲੇਪ ਹੈ, ਨਾ ਸੂਰਜ ਮਹਿਲਾ ਆਉਂਦਾ ਨਾ ਕਿਰਨ ਮਹਿਲੀ ਆਉਂਦੀ, ਦੋਵੇਂ ਨਿਰਲੇਪ ਨੇ, ਦੋਵੇਂ ਨਿਰਲੇਪ ਨੇ। ਪਰਮਾਤਮਾ ਤੋਂ ਇਹ ਜੋ ਜੀਵ ਆਤਮਾ ਹੈ, ਇਸ ਤੋਂ ਜੋ ਪ੍ਰਕਾਸ਼ਿਤ ਹੋਇਆ ਉਸੇ ਨੂੰ ਮਨ ਕਹਿੰਦੇ, ਉਸੇ ਨੂੰ ਮਨ ਕਹਿੰਦੇ। ਇਹ ਪ੍ਰਕਾਸ਼ ਜਿੱਥੇ ਘਟਿਤ ਹੁੰਦਾ, ਜਿੱਥੇ ਪ੍ਰਗਟ ਹੁੰਦਾ, ਜਿਸ ਨੂੰ ਚਲਾਇਮਾਨ ਕਰਦਾ, ਦ੍ਰਿਸ਼ਮਾਨ ਕਰਦਾ, ਉਸੇ ਨੂੰ ਤਨ ਕਹਿੰਦੇ। ਤੋ ਮੈਂ ਅਰਜ਼ ਕਰਾਂ, ਮੂਲ ਰੂਪ ਦੇ ਉੱਤੇ ਸੂਰਜ, ਫਿਰ ਕਿਰਨ ਹੈ, ਫਿਰ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਹੈ। ਉਮੀਦ ਇਹ ਗੱਲ ਪਕੜਦੇ ਚਾਹੀਏ, ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ। ਮਨ ਨੂੰ ਫਿਰ ਇੰਜ ਵੀ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪੁੱਛਾ। ਹੁਣ ਜਿਹੜੀ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਪੰਕਤੀਆਂ ਮੈਂ ਇਹ ਦੋ ਚੁਣੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ। सूरज किरण मिले जल का जल हुआ राम ज्योति ज्योत रली संपूर्ण थिया राम। किरण सूरज दे चलीन हो जाए तो सूरज है, सूरज तो अलग दिखाई देवे तो किरण है। जीव आत्मा परमात्मा दे चलीन हो जाए तो परमात्मा है, परमात्मा। और जिन्ने चिर तक नियारी दिखाई दे रही उन्ने चिर तक जीव आत्मा, जीव आत्मा है। प्रकाश है ए सूरज दी किरण है परमात्मा दी अंश। मैं फिर दोहरावा, कहो कबीर ए राम की अंश। प्रकृति एक दिन तन नो मन नो इदे जेर असर तन आउंदा पहले प्रकृति दे और प्रकृति तन नू मिटा देंदी। रोज रोज असी मिट रहे, रोज रोज असी घट रहे। जे रोज रोज असी जी रहे हैं ते रोज रोज असी मर रहे हैं। तुसी आखोगे ए की कहंदे रोज रोज जी रहे हैं, जी रहे हैं, पर रोज रोज मर रहे हैं क्योंकि घट रहे हैं। घटना मिटना ही है और की है। एक मनुख ने चलो 100 साल जीवना है, अज दा एक दिन लंघ गया, घट गया, एक दिन घट गया। छिन छिन औद बेहात है, फूटे घट ज्यो पानी। शरीर दोवां दिशावां दे जा रहा है, रोज रोज वध रहा है, रोज रोज घट रहा है। वधना घटना कट्ठा ही चल रहा है, कट्ठा ही चल रहा है। दिस रहा है तन वड्डा हो रहा है, हकीकत विच उम्र घट रही है, घट रही है, घट रही है। चूंकि घट रहा है तो एक दिन प्रकृति इसनू मिटा देती। ये जड़ा मन है ना, ये नहीं मिटता। जीव आत्मा ते परमात्मा दी अंश मिटन का मतलब ही नहीं। मन दे अंदर जड़े विचार चलते हैं तो विचारां नू कौन देखता है? जीव आत्मा। बंदा कह देंदा ना मेरे विचार ने, ते जे विचार नू मन मन लईए ते मन नू कौन देख रहा है जो कह रहा है मेरे विचार। रात नूं जब तन सो जांदा ते मन भी गूढ़ी निंद्रा दे सो जांदा, जिहनूं सुखोपति कहिंदे ने, सुषुप्ति कहिंदे ने, ते सवेरे उठ के बंदा कहिंदा बड़ी गूढ़ी नींद आई, बड़ी गहरी नींद आई। तो तन ते सुन हो गया सी, मन भी सुन हो गया सी। ये बोध किसनूं हो रहा है? बड़ी गूढ़ी नींद आई। ये जीव आत्मा नूं बोध। मन ते विश्राम दे चला गए, मन ते सौ गए। तार्किक एक इस तरह की तर्क खड़ी कर देने, जीव आत्मा परमात्मा की अंश है, ये सूरज की किरण है, फिर अंदर इतना अंधेरा क्यों है? क्यों अंधेरा? ये परमात्मा की अंश है, परमात्मा परम आनंद है, ए उसकी अंश है, पर अंदर इतना दुख क्यों है? मैं ए मूल सिद्धांतिक नुक्ते थोड़े सामने रख रहे हैं। सारी जिंदगी में कर्म कांड च ना लग जाए। परमात्मा महारस है, आत्मा उसकी अंश है, महारस है, पर जीवन दे इतनी बेरसी कितों आ गई? ये बेरसी क्यों है? परमात्मा निर्वैर है, जीव आत्मा उसकी अंश है, फिर अंदर इतना वैर विरोध कितों आ गया, क्यों आ गया? परमात्मा भय तो रहता है, जीव आत्मा उसकी अंश है, पर अंदर इतना भय, इतना डर, ये कितों आ गया, ये क्यों आ गया? तो पता है वाम मार्गियां दे एक तपे तबके ने कह दिता, अगर आत्मा है तो ये भी लिपाए मानो दी, वरना किरण दे होंदे हो इतना अंधेरा क्यों है? किरण दे होंदे हो इतना वैर विरोध क्यों है? अगर किरण सूरज दी है, जीव आत्मा परमात्मा दी है, जेड़ा परमात्मा महारस है, तो इतनी बेरसी क्यों? आप सारे सूझवान बैठे, तर्क बिल्कुल सही है, एवें कोरे जज्बे दे तहत असी नहीं कह सकते, तुसी मुंह रखो मन मुख। गुरमुखताई ते ए आउंदी है दलील दा जवाब दलील नाल, विचार दा जवाब विचार नाल, तर्क दा जवाब तर्क नाल दे। उन्हां दी तर्क है जीव आत्मा नूं निर्लेप कहना बनदा नहीं, फिर पता है वो की कहंदे ने कि जीव आत्मा भी लिपाए मान हो सकती है, तो फिर परमात्मा नूं भी बेदाग कहना बनदा नहीं, वो इंज कहंदे ने वाम मार, वो ये कहंदे ने। जो ना दा एक तबका कोरा नास्तिक हो गया सी, साडा कोई भरोसा नहीं। भरोसा है जिवें तन मैला हुंदा है, मन मैला हुंदा है, जीव आत्मा मैली हुंदी है, परमात्मा भी बेदाग नहीं, वो भी बेदाग नहीं। दलील उन्हां दी बड़ी प्रबल है, बड़ी प्रबल है। मैं एक दफा फिर दोहराऊं, सूरज है, उदी किरण है, उस तो जो प्रकाश हो रहा है वो है, प्रकाश जिथे पै रहा है वो है, जिस तो प्रकाशित हो रही है वस्तुआ वो ने, उसी प्रकाश नाल वस्तुआ हो रही ने, सारी हलचल है। सूरज एको रुत अनेक, नानक करते के कहते वेस सारा पलटा, ते सूरज करके उदी किरणा करके उदे प्रकाश करके उदे तेज करके। सूरज परमात्मा, किरण जीव आत्मा, प्रकाश मन, जिथे प्रकाश हो रहा है, जिथे पै रहा है, जिस तो वस्तु प्रकाशित हो रही है, ओ ए तन, ओ ए तन। तार्किक कहिंदे ने तन दी मैल नूं देख के गल ते स्पष्ट हो गई, मन भी मैल है और मन मैल है, ऐसा भगत लोग मनदे ने, संत भी मनदे। ते जे मन मैल है तो फिर किरण भी मैली है, ते जे किरण मैली है तो सूरज भी बेदाग नहीं है, ग्रहण उसनों भी लगे, क्योंकि जिन्हां जिन्हां ने सूरज नूं उदाहरण बनाया उन्हां तार्किक लोगां ने कह दिता, फिर ये भी कबूल कर लो सूरज नूं ग्रहण लगता है, सूरज नूं ग्रहण लगता है। विषय में थोड़े सामने छेड़ना नहीं सी, पता नहीं थे बैठे हैं, धन गुरु ग्रंथ साहब ने ख्याल दे देते हैं। ये सूरज भी बेदाग नहीं है, नूं ग्रहण लगता है, लगता है। ਨਿਰਲੇਪ ਹੈ ਪਰਮਾਤਮਾ, ਨਿਰਲੇਪ ਹੈ ਜੀਵਾਤਮਾ, ਕਪੋਲ ਕਲਪਨਾ ਹੈ। ਤੇ ਫਿਰ ਮਾਂ ਵਾਮ ਮਾਰ ਗਈਆਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚੱਲਦੀ ਸੀ, ਮਾਸ ਆਮ ਚੱਲਦਾ ਸੀ, ਦੇਵਦਾਸੀਆਂ ਦੀ ਭਰਮਾਰ ਹੋ ਗਈ, ਦੁਰਾਚਾਰ ਆਮ ਚੱਲਦਾ ਸੀ। ਕਹਿੰਦਾ ਜੋ ਕੁਛ ਮਨ ਮੰਨਦਾ ਹੈ ਮੰਗਦਾ ਹੈ ਕਰੋ, ਮੰਦਰ ਦੇ ਚ ਕਰੋ, ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਦੇ ਚ ਇਹੀ ਕੁਛ ਹੈ, ਇਹੀ ਕੁਛ ਹੋਰ ਕੁਛ ਵੀ ਨਹੀਂ। ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪ੍ਰਗਟ ਕਰਕੇ ਦੱਸ ਰਹੇ ਹਾਂ ਇਹੀ ਕੁਛ ਹੈ, ਇਹੀ ਕੁਛ ਹੈ। ਖਜੁਰਾਹੇ ਦੇ ਮੰਦਰ, ਕੋਨਾਰਕ ਦੇ ਮੰਦਰ, ਕਾਮ ਦੇ ਮੰਦਰ, ਤੁਹਾਡੇ ਵਿੱਚੋਂ ਕੋਈ ਗਏ ਵੰਸ਼ ਹੈ? ਖਜੁਰਾਹਾ ਇੱਕ ਛੋਟਾ ਜਿਹਾ ਕਸਬਾ ਹੈ ਮੱਧ ਭਾਰਤ ਦਾ, ਝਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ। ਖਜੁਰਾਹੇ ਦੇ ਨੇੜੇ ਮਹੋਬਾ ਹੈ। ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ, ਦੋ ਸਾਲਾਂ ਚ ਇੱਕ ਦਫਾ ਉੱਥੇ ਜਾਣਾ ਹੁੰਦਾ। ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ, ਗੁਰਮਤਿ ਸਮਾਗਮ ਕਰਦੇ ਨੇ, 2-4 ਜਥਿਆਂ ਨੂੰ ਨਾਲ ਲੈ ਕੇ ਦੱਸ ਜਾਂਦੇ। ਤੋ ਮੈਂ ਇੱਥੋਂ ਖਜੁਰਾਹਾ ਏਅਰਪੋਰਟ ਤੇ ਉਤਰ ਜਾਂਦਾ, ਉਹ ਮੈਨੂੰ ਲੈ ਜਾਂਦੇ ਨੇ ਉੱਥੋਂ 20 ਮੀਲ। 3000 ਆਬਾਦੀ ਦਾ ਇਹ ਕਸਬਾ ਹੈ ਖਜੁਰਾਹਾ, ਬੜੀ ਸੁੰਦਰ ਏਅਰਪੋਰਟ ਹੈ, ਜਦਕਿ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ। 5 5-star ਹੋਟਲ ਨੇ ਉੱਥੇ, ਛੋਟੇ ਛੋਟੇ ਦਰਜਨਾਂ ਨੇ ਬੇਸ਼ੁਮਾਰ। 3-4 ਪਲੇਨ ਰੋਜ਼ ਬੰਬੇ, ਕਲਕੱਤਾ, ਦਿੱਲੀ ਤੋਂ ਭਰੇ ਹੋ ਜਾਂਦੇ, ਅਪ ਡਾਊਨ ਕਰਦੇ, ਡੇਲੀ ਸਰਵਿਸ। 100-125 ਬੱਸਾਂ, ਟੂਰਿਸਟ ਬੱਸਾਂ ਰੋਜ਼ ਪਹੁੰਚਦੀਆਂ ਨੇ, ਸੈਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ। ਕੀ ਦੇਖਣ? ਖਜੁਰਾਹੇ ਦੇ ਮੰਦਰ, ਖਜੁਰਾਹੇ ਦੇ ਮੰਦਰ। ਕੋਈ 300-400 ਏਕੜ ਵਿੱਚ 18 ਮੰਦਰ ਬਣੇ ਹੋਏ ਨੇ, ਕਾਮ ਦੇ ਮੰਦਰ, ਕਾਮ ਦੇ ਚਿੱਤਰ, ਕਾਮ ਦੀਆਂ ਮੂਰਤੀਆਂ। ਰਾਮ ਦੇ ਮੰਦਰ ਨਹੀਂ ਨੇ, ਕਾਮ ਦੇ ਮੰਦਰ, ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ। ਵਾਮ ਮਾਰਗੀਆਂ ਕੋਲ ਤਰਕ ਸੀ, ਅਗਰ ਜੀਵਨ ਮੰਦਰ ਹੈ, ਹਰੀ ਮੰਦਰ ਹੈ, ਇਸ ਮੰਦਰ ਦੇ ਚ ਕਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੋ ਅਸੀਂ ਬਾਹਰ ਕਾਮ ਦੇ ਮੰਦਰ ਬਣਾਏ, ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ। ਭੈਰੋ ਕਾਲ ਦਾ ਮੰਦਰ ਉਜੈਨ ਦਾ, ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ? ਸ਼ਰਾਬ ਦਾ। ਸਾਰਾ ਦਿਨ ਚੜ੍ਹਦੀ ਕੀ ਉੱਥੇ ਸ਼ਰਾਬ, ਜਿਵੇਂ ਦਰਬਾਰ ਸਾਹਿਬ ਸੀਸਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜ੍ਹਦਾ, ਉੱਥੇ ਸ਼ਰਾਬ ਚੜ੍ਹਦੀ, ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ 1000 ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ, ਅੱਜ ਦੀ ਕਰ ਰਿਹਾ, ਹੁਣ ਵੀ ਇਹੀ ਕੁਛ। ਕਾਲੀ ਦਾ ਮੰਦਰ ਕਲਕੱਤੇ ਦਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ ਦਾ, ਮਾਸ ਦਾ ਪ੍ਰਸ਼ਾਦ ਮਿਲਦਾ ਮਾਸ। ਸਵੇਰੇ ਸੰਡੇ ਬੱਕਰੇ ਕੱਟੇ ਜਾਂਦੇ ਨੇ, ਖੂਨ ਦਾ ਤਿਲਕ ਲੱਗਦਾ ਦਰਵਾਜ਼ੇ ਨੂੰ, ਮੰਦਰ ਦਾ ਦਰਵਾਜ਼ਾ ਖੁੱਲਦਾ, ਮੂਰਤੀਆਂ ਨੂੰ ਤਿਲਕ ਲੱਗਦਾ, ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਉਂਦੇ। ਇਹ ਅਜੇ ਕੁਛ ਥੋੜੇ ਜਿਹਾ ਅਸਥਾਨ ਮੌਜੂਦ ਨੇ। ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੁਰਾਹੇ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ, ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਹਨ। ਸਾਡੀ ਅਸੱਭਿਅਤਾ ਨੂੰ ਪ੍ਰਗਟ ਕਰਦੇ ਨੇ, ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ, ਦੱਬਦੇ ਹੋ। ਇਸ ਵਾਸਤੇ ਕਿਹਾ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ 80% ਫੋਰਨਰ ਹੈ, ਯੂਰਪ ਦੇ ਲੋਕ ਨੇ, ਅਮੈਰੀਕਾ, ਕੈਨੇਡਾ, ਕੁਝ ਏਸ਼ੀਆ ਦੇ ਮੁਲਕਾਂ ਦੇ ਫੋਰਨਰ ਪਹੁੰਚਦੇ ਨੇ, ਬੜੀ ਤਾਦਾਦ ਵਿੱਚ ਪਹੁੰਚਦੇ। ਉਸ ਤਰ੍ਹਾਂ ਦਾ ਮੰਦਰ ਹੀ ਕੋਨਾਰਕ ਦੇ ਚ ਹੈ, ਉੜੀਸਾ ਵਿੱਚ ਕਾਮ ਦਾ ਮੰਦਰ। ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡੂ ਦੇ ਚ ਵੀ। ਇਹ ਮਹਾਤਮਾ ਗਾਂਧੀ ਨੇ ਕਿਹਾ ਸੀ, ਦਬਦ ਸਾਡੀ ਅਸੱਭਿਅਤਾ ਪ੍ਰਗਟ ਕਰਦੇ ਨੇ, ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ, ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ। ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤਾਂ ਇਸ ਮੰਦਰ ਵਿੱਚ ਇਸ ਤੋਂ ਬਿਨਾਂ ਹੋਰ ਕੀ ਹੈ, ਹੋਰ ਕੀ ਹੈ? ਜ਼ਬਾਨ ਰਸ ਮੰਗਦੀ ਹੈ, ਅੱਖਾਂ ਰਸ ਮੰਗਦੀਆਂ ਨੇ, ਕੰਨ ਰਸ ਮੰਗਦੇ ਨੇ, ਨਾਸਕਾ ਰਸ ਮੰਗਦੀ ਹੈ, ਖਲੜੀ ਰਸ ਮੰਗਦੀ ਹੈ, ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ। ਕਿਉਂ ਬਣਾਏ ਨੇ? ਬਣਾਏ ਨੇ ਰਸ ਲੈਣ ਵਾਸਤੇ। ਜੀਵਨ ਮੰਦਰ ਹੈ, ਮੰਦਰ ਵਿੱਚ ਇਹੀ ਕੁਛ ਹੈ, ਇੰਦਰੀਆਂ ਦਾ ਰਸ ਹੈ। ਅਸੀਂ ਇਹੀ ਪ੍ਰੇਰਨਾ ਦਿੰਦੇ ਹਾਂ, ਜੀਵਨ ਦੀ ਮਹਾਨਤਾ ਹੈ, ਇੱਥੇ ਬੜਾ ਪ੍ਰਬਲ ਇੰਦਰੀਆਂ ਦਾ ਰਸ ਹੈ, ਅੱਖਾਂ ਦਾ ਰਸ, ਕੰਨਾਂ ਦਾ ਰਸ, ਨਾਸਕਾ ਦਾ ਰਸ, ਰਸਨਾ ਦਾ ਰਸ, ਹਲੜੀ ਦਾ ਰਸ, ਕੋਈ ਰਸ ਮੁੱਕਦੇ ਨੇ? ਮਹਾਰਸ। ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲ੍ਹੀ ਹੁੰਦੀ ਨਹੀਂ, ਪਰ ਜੋ ਪ੍ਰਗਟ ਰੂਪ ਦੇ ਸੰਸਾਰ ਵਿੱਚ ਮੌਜੂਦ ਹੈ ਤੇ ਵਾਮ ਮਾਰਗੀਆਂ ਨੇ ਆਖਿਆ, ਉਹਦੀਆਂ ਲਹਿਰਾਂ ਉਸਦਾ ਸੂਖਸ਼ਮ ਅਸਰ ਤੇ ਮੌਜੂਦ ਹੈ। ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ, ਉਹ ਵੀ ਇਹੀ ਤਰਕ ਪੇਸ਼ ਕਰਦੇ। ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ, ਜੋ ਬਹੁਤ ਸਿਆਣੇ ਨੇ, ਤੀਕਸ਼ਣ ਬੁੱਧੀ ਰੱਖਦੇ ਨੇ, ਇਹੀ ਕੁਛ ਕਹਿੰਦੇ। ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ, ਕਿਸ ਵਾਸਤੇ ਬਣਾਇਆ? ਚਲੋ ਮੰਨ ਲੈਂਦੇ ਹਾਂ ਪਰਮਾਤਮਾ, ਤੇ ਜੀਵਨ ਮੰਦਰ ਹੈ ਔਰ ਰਸ ਹੈ, ਤੋ ਰਸ ਫਿਰ ਅੱਖਾਂ ਦਾ ਹੈ, ਕੰਨਾਂ ਦਾ ਹੈ, ਨਾਸਕਾ ਦਾ ਹੈ, ਖਲੜੀ ਦਾ ਹੈ, ਰਸਨਾ ਦਾ ਹੈ, ਹੋਰ ਕੀ ਹੈ? ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ, ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ। ਭਾਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ, ਰਾਮ ਦਾ ਮੰਦਰ ਹੈ, ਉਹ ਕਹਿੰਦੇ ਨਹੀਂ, ਕਾਮ ਦਾ ਮੰਦਰ ਹੈ। ਉਹਨਾਂ ਨੇ ਜ਼ਮੀਨ ਦੇ ਉੱਤੇ ਫਿਰ ਕਾਮ ਦੇ ਮੰਦਰ ਬਣਾਏ। ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ, ਕਾਮ ਦੇ ਮੰਦਰ। ਕਿਉਂਕਿ ਮੈਂ ਵਿਹਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ, ਵੱਖ ਵੱਖ ਧਰਮਾਂ ਦੀ ਸਟੱਡੀ ਕਰਦਾ ਰਹਿੰਦਾ, ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿੰਦਾ। ਵਾਮ ਮਾਰਗੀਆਂ ਦੀ ਵੀ ਮੈਂ ਸਟੱਡੀ ਕੀਤੀ, ਸਿਰਫ ਸਟੱਡੀ ਨਾ ਕੀਤੀ, ਮੈਂ ਉੱਥੇ ਪਹੁੰਚਿਆ। ਕੋਨਾ ਖਜੂਰਾਹਾ ਮੈਂ ਗਿਆ, ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ। ਭੁਵਨੇਸ਼ਵਰ ਵਿੱਚ ਕਟਕ ਦੀ ਸਾਡਾ ਪ੍ਰਾਮ ਸੀ ਤੇ ਮੈਂ ਹੁਣ ਕੋਨਾਰਕ ਨੇੜੇ ਹੈ, ਹੋ ਕੇ ਆਉਂਦੇ। ਕਾਮ ਦੇ ਮੰਦਰ, ਇੰਦਰੀਆਂ ਦੇ ਰਸ ਦੇ ਮੰਦਰ। ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ, ਮਾਸ ਦਾ। ਅੱਜ ਵੀ ਬੇਸ਼ਤਰ ਮੰਦਰਾਂ ਦੇ ਦੇਵਦਾਸੀਆਂ ਮੌਜੂਦ ਨੇ, ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ, ਵੈਸ਼ੀਆ ਕਹਿ ਸਕਦੇ। ਐਨ ਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ, ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ। ਲੇਕਿਨ ਮਹਾਰਾਸ਼ਟਰ ਵਿੱਚ ਮੌਜੂਦ ਹੈ, ਤਮਿਲ ਵਿੱਚ ਮੌਜੂਦ ਹੈ, ਕਰਨਾਟਕ ਵਿੱਚ ਮੌਜੂਦ ਹੈ, ਥੋੜੀ ਜਿਹੀਆਂ ਮੱਧ ਭਾਰਤ ਵਿੱਚ ਵੀ ਮੌਜੂਦ ਹੈ, ਇਹ ਤੇ ਮੌਜੂਦ ਹੈ। ਹੁਣ ਮੈਂ ਅਰਜ਼ ਕਰਾਂ, ਸੂਰਜ ਹੈ, ਉਹਦੀ ਕਿਰਨ ਹੈ, किरण दी रोशनी है, प्रकाश है। प्रकाश जिथे पै रहे है, जिसनु प्रगट कर रहे है, वो प्रकाश फिर वो परमात्मा है, जीव आत्मा है, मन है, एतन है, एतन। वाम मार्गी कहिंदे ने अगर तन मैला है तो फिर मन भी मैला है, मन मैला है तो फिर जीव आत्मा भी मैली है, जीव आत्मा मैली है तो परमात्मा भी बेदाग नहीं, ग्रहण सूरज नु भी लगता है, सूरज नु भी ग्रहण लगता है, परमात्मा नु भी ग्रहण लगता है। और परमात्मा ने अगर इसनु मंदिर बनाया तो फिर एक काम न मंदिर इति उन्होंने लंबी चौड़ी अपने ढंग नाल व्याख्या की है। आप सुन के हैरान होवोगे, एक ग्रंथ है जो ऋषि वात्स्यायन ने लिखे है, ऋषि ने लिखे है, किसे आम साहित्यकार ने, नावल लिखण वाले ने नहीं, एक ऋषि ने, एक संत ने लिखे है, कामसूत्र, ऋषि वात्स्यायन, ऋषि संत, उन्हें अपने ढंग दी जो है व्याख्या की थी है। चलो उसनों भी मैं ना लवा, क्यों? कुछ कच्चे दिल दे बंदे भी होंदे ने। पंजाब दे एक पिंड दी गल, ते बांदरों दी संगरांद नू मैं किधरे उत्थे ही सी, फिरोजपुर दे नेड़े, ते मैनू कहन लगे गए जी अज ते फिर संगरांद दा दिहाड़ा है, तुसी फिर बादरों दे महीने दी कथा करो। चंगा, ते बादरों दे बारह माह दे उस महीने दे एक पंक्ति है, हथ मरोड़े तन कपे स्याऊ होवा से, भरम दी फिर व्याख्या कर दिन बादो है, भरम भुलाणिया दूजे लगा है, लख सिंगार बनाया कारज नाई के, मेरी बिरती फिर इस पंक्ति ते रुक गई, हथ मरोड़े तन कपे स्याऊ होवा से, प्राण निकलन लगते ने, मुठियां बंद होंदिया ने, तन नु कंबड़ी छिड़दी है, दंदियां वजदिया ने, नाभी खुल जाती है, आखिरी प्राण निकल जाता है। ये तन कुमला जाता है, स्याओ होवा से। पंद्रह मिनट में बाकी अर्थ ते लाए, पौना घंटा में एदी व्याख्या ते लाया। बाहर आए ते मैनू चार सज्जन कहन लगे, पवित्र संगरान दा दिहाड़ा सी, तुसी सारी संगरान दी खराब करके रख दी, मौत दी गल सुना के। मैनू अजे तक याद है, कहिंदे तुसी ते साडी संगरांद खराब कर दित्ती, बड़ा पवित्र दिहाड़ा सी, बड़ा पवित्र दिहाड़ा सी, मौत दी गल और नहीं लभी तुहानू कोई। मैं कह की आखा हुण मैं, धन गुरु नानक देव जी कहिंदे ने रब नू बाद विच कबूल करें पहला मरण कबूल, परमात्मा नू बाद विच कबूल करें पहला मरण कबूल, जीवन की छड़ास। इतनी जोर नाल ऐसा सतगुरु ने क्यों कह दिता है? कहिंदे ने जिस काम विच सावधानी ना होवे, एकाग्रता ना होवे, उस काम नू सिरे चाड़ना बड़ा औखा। सावधानी नहीं, एकाग्रता नहीं, कम सिरे की चढ़ना है, कम बिगड़े। महाराज दी वाणी कहिंदी प्रभु की उस्तत करो संत मीत, सावधान एकाग्र चित। बड़ी सावधानी, ਬੜੀ ਇਕਾਗਰਤਾ ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ ਥੋੜੇ ਜਿਹਾ ਠਹਿਰਾਓ ਰੱਖਣਾ ਇਕਾਗਰਤਾ ਕਿੱਥੇ ਆਉਂਦੀ ਹੈ ਸਾਵਧਾਨੀ ਕਿੱਥੇ ਆਉਂਦੀ ਕੁਝ ਖਤਰਾ ਹੋਵੇ ਕੁਝ ਖਤਰਾ ਹੋਵੇ ਉਂਝ ਨਹੀਂ ਆਉਂਦੀ ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ ਲਿਖਿਆ ਆਉਂਦਾ ਡੇਂਜਰਸ ਸਾਵਧਾਨ ਇੱਥੋਂ ਲੰਘੋ ਬੜੀ ਸਾਵਧਾਨੀ ਨਾਲ ਕੇਅਰਫੁਲੀ ਲਿਖਿਆ ਆਉਂਦਾ ਕੇਅਰਫੁਲ ਮਨੁੱਖ ਕਿੱਥੇ ਆਉਂਦਾ ਪੂਰਨ ਸਾਵਧਾਨ ਕਿੱਥੇ ਆਉਂਦਾ ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ ਨਹੀਂ ਆਉਂਦਾ ਆਪ ਸਾਰੇ ਸਿਆਣੇ ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ ਨਹੀਂ ਤਾਂ ਨਹੀਂ ਵੱਧਦੀ ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ ਖਤਰਾ ਨਹੀਂ ਕੋਈ ਇਕਾਗਰਤਾ ਨਹੀਂ ਕੋਈ ਸਾਵਧਾਨੀ ਨਹੀਂ ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ ਬੜਾ ਸਾਵਧਾਨ ਬੜਾ ਇਕਾਗਰ ਉਹਨੂੰ ਪਤਾ ਗਿਰਜ ਗਿਆ ਅੱਡੀ ਬਜਲੀ ਟੁੱਟੇ ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ ਹੁਣ ਇਹ ਕੇਅਰਫੁਲ ਨਹੀਂ ਹੈ ਹੁਣ ਇਹ ਸਾਵਧਾਨ ਨਹੀਂ ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸਕਰਾ ਕਰੀ ਜਾਂਦਾ ਨਾਲੇ ਸਾਈਕਲ ਚਲਾਈ ਜਾਂਦਾ ਕੋਈ ਗੱਲ ਹੀ ਨਹੀਂ ਸ਼ੁਰੂ ਸ਼ੁਰੂ ਦੇ ਜਿੱਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ ਹੈ ਪੂਰਾ ਕੇਅਰਫੁਲ ਹੁੰਦਾ ਸਾਵਧਾਨ ਇਕਾਗਰ ਹੁੰਦਾ ਉਹਨੂੰ ਪਤਾ ਇਕਾਗਰਤਾ ਨਾ ਹੋਈ ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ ਗਈ ਖਤਰਾ ਖਤਰਾ ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ ਚਲਾਉਣਾ ਸੁਭਾਅ ਬਣ ਜਾਂਦਾ ਹੈ ਚਲਾਉਣਾ ਆ ਜਾਂਦਾ ਹੈ ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ ਟੇਪ ਰਿਕਾਰਡ ਵੀ ਸੁਣੀ ਜਾਂਦਾ ਹੈ ਗੀਤ ਸੰਗੀਤ ਵੀ ਸੁਣੀ ਜਾਂਦਾ ਕੀਰਤਨ ਵੀ ਸੁਣੀ ਜਾਂਦਾ ਗੱਡੀ ਵੀ ਚਲਾਈ ਜਾਂਦੀ ਹੁਣ ਕੇਅਰਫੁਲ ਨਹੀਂ ਹੈ ਗੱਡੀ ਚਲਾਉਣ ਹੁਣ ਸਾਵਧਾਨੀ ਦੀ ਲੋੜ ਨਹੀਂ ਹੈ ਕਿਉਂਕਿ ਖਤਰਾ ਹੀ ਕੋਈ ਨਹੀਂ ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ ਪ੍ਰਭ ਕੀ ਉਸਤਤ ਕਰੋ ਸੰਤ ਮੇ ਸਾਵਧਾਨ ਇਕਾਗਰ ਚੇਤ ਇੱਥੇ ਤਰਕ ਖੜੀ ਹੋਵੇਗੀ ਇੱਥੇ ਤੇ ਖਤਰਾ ਤੇ ਕੋਈ ਹੈ ਨਹੀਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਉਲਟਾ ਲੋਕ ਉਪਮਾ ਕਰਨਗੇ ਬਈ ਬੜਾ ਭਗਤ ਹੈ ਬੜਾ ਪ੍ਰੇਮੀ ਬਾਣੀ ਦਾ ਜਪ ਕਰਾਂਗੇ ਲੋਕੀ ਸਤਸੰਗੀ ਆਖਣਗੇ ਗੁਰਮੁਖ ਆਖਣ ਖਤਰਾ ਤੇ ਕੋਈ ਹੈ ਨਹੀਂ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਤੋ ਮਨੁੱਖ ਕੇਅਰਫੁਲ ਹੋ ਕੇ ਨਾ ਬਾਣੀ ਪੜ੍ਹਦਾ ਨਾ ਜਪ ਕਰਦਾ ਨਾ ਤਪ ਕਰਦਾ ਨਾ ਕੀਰਤਨ ਸੁਣਦਾ ਨਾ ਕਥਾ ਸੁਣਦਾ ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਆਉਂਦੇ ਨੇ ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ ਹੈਰਾਨਗੀ ਕਈਆਂ ਦੇ ਹੱਥ ਚ ਗੁਟਕੇ ਵੀ ਆਉਂਦੇ ਨੇ ਹੱਥੋਂ ਗਿਰ ਜਾਂਦੇ ਜਿਵੇਂ ਸੌ ਬੰਦਾ ਕੇਅਰਫੁਲ ਹੋਵੇ ਸਾਵਧਾਨ ਹੋਵੇ ਨੀਂਦ ਆਵੇਗੀ ਉਹ ਸਾਵਧਾਨੀ ਤੇ ਸਾਵਧਾਨੀ ਖਤਰਾ ਖਤਰੇ ਚ ਨੀਂਦ ਆਉਂਦੀ ਹੈ ਸੌ ਜਾਂਦੇ ਨੇ ਲੋਕੀ ਕਈਆਂ ਨੇ ਮੈਨੂੰ ਕਿਹਾ ਕਹਿੰਦੇ ਗਿਆਨੀ ਜੀ ਕੀ ਕਰੀਏ ਉੱਠਦੇ ਵੀ ਹਾਂ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਜਪ ਕਰਦੇ ਹਾਂ ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ ਪਰ ਸੁਸਤੀ ਗਿਰ ਲੈਂਦੀ ਹੈ ਨਹੀਂ ਤਾਂ ਕੀ ਕਰੀਏ ਨਹੀਂ ਤਾਂ ਜਾਂਦੀ ਮੈਂ ਇਸੇ ਹੀ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜਿਆ ਸੀ ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ ਕੀ ਤਕਲੀਫ ਹੈ ਤੈਨੂੰ ਕੀ ਤਕਲੀਫ ਹੈ ਕਹਿਣ ਲੱਗਾ ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ ਪਰ ਕੀ ਕਰਾਂ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਡਾਕਟਰ ਕਹਿੰਦਾ ਭੋਲਿਆ ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਹੀ ਮੇਰੇ ਕੋਲ ਆ ਕੇ ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣ ਆਪੇ ਤੈਨੂੰ ਨੀਂਦ ਆ ਜਾਏਗੀ ਜਾ ਉੱਥੇ ਕੀਰਤਨ ਸੁਣ ਆਪੇ ਨੀਂਦ ਆ ਜਾਏਗੀ ਹੈਰਾਨਗੀ ਸਾਵਧਾਨੀ ਨਹੀਂ ਰਹਿੰਦੀ क्यों खतरा ते कोई है नहीं, उल्टा लोकी उपमा कर देने सत्संगी, खतरा ते कोई है नहीं, एकाग्रता नहीं रहती, उल्टा लोकी गुरमुख कहते ने सत्संगी कहते, खतरा ते कोई नहीं। पर हुण मैं दूजा नुकता बयान करना, खतरा है, है, है। और खतरा हर वक्त सिर ते है। धन गुरु तेग बहादुर साहब जी महाराज दे बोल, काल ब्याल जो पर ओ डोले मुख पसारे मीत, तेरे सिर दे उते घूम रहा है काल दा सब कमरे। काल ब्याल, ब्याल सब, काल दा सब, मौत दा सब, समय दा सब। काल ब्याल ज्यो पर ओ डोले मुख पसारे, उन्हें मुंह भी अड़िया, मुंह भी खोलिया, मुख पसारे मीत, और ए तू चेते रख आज काल फुन तोहे ग्रस है, अज या कल इन्हें तेन डंग मार। मैं पादरों की संगरांत ते किधरे ए भी कह बैठा, कहते आए सी आनंद लैण वास्ते सानू डरा के रख दिते, आए सी पादरों की संगरांत मनाण वास्ते निरी विपता गले पा दिती। काल ब्याल ज्यो पर ओ डोले मुख पसारे मीत, आज काल फुन तोहे गरस है, आज या कल इन्हें तेनु डंग मार। समझ राखो जी, हर वक्त तू इस समझ नु कायम रख, भूल ना जाइए। इस वास्ते गुरु नानक कहंदे ने पहला मरण कबूल, कबूल परमात्मा दे ज्ञान तो कोई परमात्मा दे मार्ग ते नहीं चलता। पता है परमात्मा दा ज्ञान कदों मिलता है? जब परमात्मा मिलता उस तो पहले नहीं मिलता, नहीं मिलता। सूरज मिलता है तो प्रकाश मिलता है, उंज नहीं मिलता। भगवान मिलता है तो ज्ञान मिलता है, उंज नहीं मिलता। उंज जिहड़ा ज्ञान होवेगा, अक्षरी ज्ञान होवेगा, उहदे नाल जिंदगी चलती तो है, जिंदगी बदलती कोई नहीं। पढ़िए जेते बरस परस, बरसिए जेते मास, पढ़िए जेती आर जा, पढ़िए जेते सास, नानक लेखे एक गल और हों में जकदा। सब हंकार है ते जक मारना है, गलते इको ही है इकदा जप, गलते इको ही है मौत नु चेते रख। मरना मूला मरना, पहला मरण कबूल, ये खतरा तेरे सिर ते हर वक्त मडरा रहे। धन गुरु नानक देव जी महाराज कहंदे ने, मम सर मुए अजराइल गिरफ्ते, कस हे चनारा तिलंग मल्ला पहला। साडे विच कहंदे ने, जब जम आए केस गए पटके, जमाने केसां नूं पकड़िया। इस्लाम दे च कहंदे ने, अजराइल ने पकड़िया। चूंकि सारा शब्द फारसी दा है, तिलंग मल्ला पहला बड़ा कीमती शब्द है, बहुत कीमती शब्द। गुरु नानक फरियाद भी करते ने इस शब्द, यक अर्ज गुफ्तम पेश तो दर गोश कुन करतार, गोश कन नो कहने, हे करतार नानक एक अर्जोई कर रहे है, पर मैं तेरे कन्ना च करनी है, और किधर है तेनों सुन, और कोई नहीं, तो ही सुन सकता। इंज नहीं, मैं हवा दे गल नहीं छोड़नी, दरगोश तू अपना कन मेरी तरफ कर, मेरी गल सुन। इस तरह कह रहे, यक अर्ज गुप्तम पेश तो दरगोश कुन करतार। केवल करतार दे अगों क्यों कर रहे हो, किसी होर जगह नहीं क्यों अर्जोई कर दे? पता सतगुरु की कहने, हक्का तू सच है, बाकी ते सब झूठ है। हक्का हक्का सच नू कहिंदे ने, हक्का कबीर कबीर बजुर्ग नू कहिंदे ने, वड्डे नू कहिंदे ने, आदि नू कहिंदे ने, तू बजुर्ग है वड्डा है। हक्का कबीर करीम तू, पर तू बख्शिंद बड़ा है, रहमान रहीम है, हर वक्त बख्शिश करता है। हक्का कबीर करीम तो बेऐब परवरदेगार, हे प्रभु फिर तेरे विच कोई अवगुण नहीं, तू गुणा दा सागर, इस करके तेरे अगों आ जाए। और किस दे अगों करा, सब जगह ही अवगुण हो, सब झूठ ही झूठ दा पसारा, ते इस झूठ दे पसारे च मेरी कौन सुने, इस चक्कर च ना पैना कोई सुनदा, कोई भी नहीं सुनदा, यकीन जानो फरियाद रब तो बिना होर कोई भी नहीं सुनदा। सबना की तू आस है मेरे प्यार, ओही सारियां दी आस, ओही सुनदा, कोई नहीं किसे दी सुनदा, बस चक्कर च ना पैना, परमात्मा ही सुनदा, ईश्वर ही सुनदा। क्यों अरजोई करना चाहते, की गल है? साहब कहते मम सर मुहे अजरा ईल गिरफ्ते कस हे चला, मेरे सिर दे के सानू अजराइल ने पकड़े। मौत मैनू मिटा देवे, ए प्रभु इस तो पहले मैं तेरे समा जा, इनू जीवन मुक्त कहंदे। मौत मेरा अंत कर देवे, हे बेअंत उस तो पहले मैं तेरे च लीन हो जा। इंज ना वे मेरा अंत हो जाए और बेअंत दी लीनता नसीब ना। बड़ी सोहनी प्रार्थना है, बड़ी गजब दी प्रार्थना है, खतरा हर वक्त मौजूद है। इस वास्ते साहब कहते ने जप करन लगा तो पहला मरण कबूल, ये कबूल करके जप करे, तेरे सिर दे उत्ते मंडला रही है, ये सब मंडला रहे, आज या कल डंग मारे। मैं फिर अर्ज करा, खतरे तो बिना मन सावधान नहीं आता, खतरे तो बिना मन एकागर नहीं आता। हजारा अभ्यासियां दा ये रोज कहना है, हर शहर दे च मिलदे ने, के करिए गैने जी बाणी जपदे ते हां मन ते एकागर होंदा, बैठदे ते हां कीर्तन दे च मन ते एकागर होंदा, करदे ते हां बाणी दा पाठ मन ते एकागर होंदा नहीं। असी मनदे हां परमात्मा नू, मैं उन्हां नू कहिंदा हुंदा परमात्मा तो पहले मौत नू मन लो, यही गुरु नानक कहिंदे, यही कहिंदे, पहला मरण कबूल, जीवन की छड़ास। मौत जीवन नू सुकेड़ देंदी है, शरीर नू खाक राख कर देंदी है, मौत मन नू भी सुकेड़ देंदी, मन दे फैलाव नू भी रोक दें, लोभ हंकार वासना ए भी सब सुकड़ दें, मन दा फैलाव भी रुक दें। मौत दे भय करके मन दी एकाग्रता बनेगी, जप करके नहीं बनेगी। मैं इस तो ज्यादा कोई खुली गल नहीं कहना, मैं नहीं पता कईयां दा हाजमा की है, एवें खामा खा उल्टियां करन लग पैंदे, ठीक नहीं। मौत दे ज्ञान करके जप दे च एकाग्रता होवेगी, वरना नहीं होवेगी। मौत दे ज्ञान करके मनुख चलेगा परमात्मा दे मार्ग ते, वरना नहीं। मौत दा ज्ञान पहले, परमात्मा दा ज्ञान बाद दे च, परमात्मा मिलदा ते परमात्मा दा ज्ञान मिलदा उस तों पहले नहीं मिलदा, नहीं मिलदा। होवेगा ज्ञानी होवेगा, बड़ा ज्ञान होवेगा, सब अक्षरी ज्ञान, इहदे नाल जिंदगी चलती है, समा बतीत हो सकता है, जिंदगी सफल नहीं हो, नहीं। बड़े बड़े पंडित मौजूद, बड़े बड़े आलम फाजल मौजूद, मौलवी मौजूद, सिख जगत दे च बड़े बड़े व्याकरण दे पंडित मौजूद, गुरबाणी दे अर्थ अर्थकार मौजूद, कुछ भी नहीं दे। मैं किसी ते अटैक नहीं कर रहा। इकबाल कहिंदा है, مسجد تو بنا لی شب بھر میں، ایمان کی حرارت والوں نے، من اپنا پرانا پاپی ہے برسوں سے نمازی بن نہ سکا۔ زمین تے تے تو مسجد بنا لی، ایک رات دیچ بنا لی، پر 40 سال تو نماز پڑھنے، زندگی نو تے تو خدا دا روپ دے نہیں سکے۔ جیون تے تیرا خدا دا گھر بنیا نہیں، زمین دے تے تو خدا دا گھر بنا لیا، زندگی تیری خدا دا گھر بنی نہیں۔ زمین دے تے مندر تے تو 2 دن اج بنا لیا، زندگی تے ہری مندر بن نہ سکے۔ جنہ دی بن جاندی انہاں نے کہیا وی ہے، نام دیو کہہ رہے ہیں، دیہی مہجد من مولانا سہج نماز گزارے، میری دیہی مسجد بن گئی، میرا من مولوی بن گئے۔ اے مولوی، تو 5 ٹائم مسجد دے جاندا ہوے گا، میں ہر وقت مسجد دے رہنا، تو 5 وقت نماز پڑھدا ہوے گا، میں 24 گھنٹے ہر وقت نماز پڑھ دا۔ تو زمین دے تے اٹاں دی مسجد کھڑی کیتی ہے، میں زندگی نو ہی مسجد بنا لیا، خدا دا گھر بنا لیا۔ دیہی مہجد، اس طرح دا کرانتیکاری ایک بول بھگت پیپا دا ہی ہے، بھاویں اکو ہی ہے، پر بڑا کرانتیکاری۔ کایو دیوا کایو دیون کایو جنگم جاتی، کایو دھوپ دیپ نہیں بیدا، کایو بوجو پاتی۔ کایا ہی میری مندر بن گئی ہے، ہری مندر بن گئی ہے۔ ہری نرویر ہے تو میں بھی نرویر ہو گیا، ہری نربھے ہے تو میں بھی نربھے ہوں، ہری پریم دا ساگر ہے میں بھی پریم دا ساگر۔ زمین تے تے ہری مندر بن گیا، مسجد بن گئی، زندگی دے درگند ویر ورودھ دی ہے، ہنکار دی ہے، واشنا دی ہے۔ گردوارے تے تو جا رہے ہیں تے بنا بھی لیا ہے، پر تو گرو دا روپ نہیں بن سکیا، تینوں ویکھ کے گرو مان نال آکھ سکے خالصہ میرو روپ ہے خاص، اے تے میرے اپنا ہی روپ، یہ درشن میرے ہی درشن۔ گردوارے کیوں جان دیا؟ تاکہ گرو دے درشن ہو سکن، پر جنہیں اپنے آپ نو گرو ورگا بنا لیا ہے، او دے درشن پربو دے درشن نے، سنت رام میں بید کچھ نائی، ایک جن کئی میں لاکھ کرو ری، ہر کا بھگت سو ہر ہی جے، ہری دا بھگت تے ہری جیسا، پرماتما جیسا ہے۔ اور تائی تے صاحب کہندے نے سکھ میرا ہی روپ ہے، اسی تائی ارداس دے چ شبد ایڈ کیتے نے، سہی سنت گرمکھ پیارے میر، جنا ملیا تیرا نام چیتے۔ ہن میں اپنے مول وشے تے آواں، میں دیکھدا پیا میں پورا نہیں کر سکیا، کوشش کراں گا کل۔ سورج ہے، اودی کرن ہے، پرکاش ہے، پرکاش جتھے پہ رہے ہے، او جس تو

सब दुख हरो हे शरण जोग दयाल दीनानाथ मया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥਿਆ ਰਾਮ। ਕਿਰਨ ਤੇ ਸੂਰਜ ਭਾਵੇਂ ਅਲਗ ਨਹੀਂ, ਫਿਰ ਵੀ ਦੋ ਪ੍ਰਤੀਤ ਹੋ ਰਹੇ ਨੇ ਤੇ ਨਾਮ ਵੀ ਦੋ ਪੈ ਗਏ ਨੇ, ਇੱਕ ਸੂਰਜ ਇੱਕ ਕਿਰਨ। ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ ਨੇ, ਕਿਉਂਕਿ ਦੋ ਦਿਖਾਈ ਦੇ ਰਹੇ ਨੇ ਤਾਂ ਨਾਮ ਵੀ ਦੋ ਪੈ ਗਏ, ਸੂਰਜ ਔਰ ਕਿਰਨ। ਸਾਗਰ ਤੇ ਲਹਿਰ ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ, ਸਾਗਰ ਤੇ ਲਹਿਰ, ਕਿਉਂਕਿ ਦੋ ਦਿਖਾਈ ਦੇ ਰਹੇ ਨੇ ਹੈਨ ਤੇ ਨਹੀਂ, ਇਸ ਵਾਸਤੇ ਨਾਮ ਵੀ ਦੋ ਪੈ ਗਏ, ਸਾਗਰ ਤੇ ਲਹਿਰ। ਹੈ ਤੇ ਸਾਗਰ ਹੀ ਸਾਗਰ, ਲੇਕਿਨ ਸਾਗਰ ਝਲਕ ਰਿਹਾ ਹੈ ਲਹਿਰਾਂ ਵਿੱਚ, ਹੈ ਤੇ ਸੂਰਜ ਹੀ ਸੂਰਜ ਪਰ ਸੂਰਜ ਝਲਕ ਰਿਹਾ ਹੈ ਕਿਰਨਾਂ ਦੇ ਵਿੱਚ, ਕਿਉਂਕਿ ਦਿਖਾਈ ਦੋ ਦੇ ਰਹਿਣ ਹੈ ਨਹੀਂ ਦੋ ਹੈਨ ਨਹੀਂ। ਇੱਕੋ ਬ੍ਰਹਮ ਦੁਤੀਆ ਨਾਸਤੀ, ਐਸਾ ਵੇਦਾਂਤੀ ਕਹਿੰਦੇ ਨੇ, ਇੱਕੋ ਬ੍ਰਹਮ ਹੀ ਹੈ ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਫਿਰ ਵੀ ਚੁੰਕੇ ਦੋ ਦਿਖਾਈ ਦੇ ਰਹੇ ਨੇ, ਪਰ ਜਦ ਦੋ ਦਿਖਾਈ ਦੇ ਰਹੇ ਨੇ ਤੇ ਨਾਮ ਵੀ ਦੋ ਪੈ ਗਏ ਨੇ, ਫਿਰ ਇਸਦਾ ਵਿਸਥਾਰ ਹੋਇਆ, ਫਿਰ ਇਹ ਦੋਵਾਂ ਤੋਂ ਚਾਰ ਹੋਏ, ਇੱਕ ਸੂਰਜ, ਇੱਕ ਸੂਰਜ ਦੀ ਕਿਰਨ, ਇੱਕ ਕਿਰਨ ਦਾ ਪ੍ਰਕਾਸ਼, ਇੱਕ ਪ੍ਰਕਾਸ਼ ਵਿੱਚ ਜੋ ਪ੍ਰਗਟ ਹੋ ਰਿਹਾ ਦਿਖਾਈ ਦੇ ਰਿਹਾ ਉਹ, ਅਗਰ ਇਹ ਪ੍ਰਕਾਸ਼ ਨਾ ਹੋਵੇ ਤਾਂ ਨਹੀਂ ਦਿਖਾਈ ਦੇਗਾ। ਮੈਂ ਕਈ ਦਫਾ ਅਰਜ਼ ਕਰ ਚੁੱਕੇ ਹਾਂ, ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ, ਅੰਧੇਰੇ ਤੇ ਹਿਮਾਲਿਆ ਪਰਬਤ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਇਤਨਾ ਵੱਡਾ ਸਾਗਰ ਵੀ ਨਹੀਂ ਦਿਖਾਈ ਦਿੰਦਾ, ਜ਼ਮੀਨ ਤੋਂ ਕਈ ਗੁਣਾ ਵੱਡਾ ਫਿਰ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਸਾਰਾ ਸ਼ਹਿਰ ਵੀ ਨਹੀਂ ਦਿਖਾਈ ਦਿੰਦਾ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਜੰਗਲ ਵੀ ਨਹੀਂ ਦਿਖਾਈ ਦਿੰਦੇ, ਸੜਕਾਂ ਵੀ ਨਹੀਂ ਦਿਖਾਈ ਦਿੰਦੀਆਂ, 1 ਲੱਖ ਮਨੁੱਖ ਬੈਠਾ ਹੋਵੇ ਇੱਕ ਵੀ ਨਹੀਂ ਦਿਖਾਈ ਦਿੰਦਾ, ਇਸ ਵਾਸਤੇ ਅੰਧੇਰੇ ਤੋਂ ਵੱਡਾ ਕੋਈ ਪਰਦਾ ਵੀ ਨਹੀਂ ਹੈ, ਬਹੁਤ ਵੱਡਾ ਪਰਦਾ, ਬਹੁਤ ਵੱਡਾ ਪਰਦਾ। ਅੰਧੇਰਾ ਸਭ ਕੁਝ ਨੂੰ ਢੱਕ ਦਿੰਦਾ ਹੈ, ਪ੍ਰਕਾਸ਼ ਸਭ ਕੁਝ ਨੂੰ ਪ੍ਰਗਟ ਕਰ ਦਿੰਦਾ, ਪ੍ਰਗਟ ਕਰ ਦਿੰਦਾ। ਤੋ ਮੈਂ ਅਰਜ਼ ਕਰਾਂ, ਜੋ ਕੁਛ ਵੀ ਪ੍ਰਗਟ ਹੈ ਇਹ ਆਤਮਾ ਦੇ ਪ੍ਰਕਾਸ਼ ਕਰਕੇ ਹੀ ਪ੍ਰਗਟ ਹੈ, ਉਂਝ ਨਹੀਂ। ਇੱਕ ਪਰਮਾਤਮਾ, ਇੱਕ ਆਤਮਾ, ਫਿਰ ਆਤਮਾ ਦਾ ਹੀ ਪ੍ਰਕਾਸ਼ ਮਨ, ਮਨ ਦੇ ਪ੍ਰਕਾਸ਼ ਕਰਕੇ ਹੀ ਤਨ ਹੈ ਤੇ ਸਭ ਕੁਛ ਹੈ। ਮੈਂ ਇਸ ਪ੍ਰਕਰਨ ਨੂੰ ਕਿਤਨਾ ਖੋਲ ਸਕਾਂਗੇ ਤੇ ਗੁਰੂ ਦੀ ਦਿੱਤੀ ਹੋਈ ਸਮਰਥਾ, ਠੀਕ ਹੈ ਮੈਂ ਛੇੜ ਬੈਠਾ, ਪਰ ਜਿਤਨੀ ਗੁਰੂ ਦੀ ਕਲਾ ਵਰਤਾਣਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨਗੇ, ਇਸ ਮੁੱਖ ਨੁਕਤੇ ਨੂੰ ਮੈਂ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਆਮ ਇਹ ਦੋ ਪੰਕਤੀਆਂ ਦੁਹਰਾਈਆਂ ਜਾਂਦੀਆਂ ਨੇ ਖਾਸ ਕਸ ਸਮਾਗਮਾਂ ਵਿੱਚ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥਿਆ ਰਾਮ। ਕਿਰਨ ਦੀ ਸੰਪੂਰਨਤਾ ਉਦੋਂ ਹੀ ਹੈ ਜਦੇ ਸੂਰਜ ਹੋ ਜਾਏ,
ਨਹੀਂ ਤੇ ਸੀਮਤ ਹੈ। ਲਹਿਰ ਦੀ ਸੰਪੂਰਨਤਾ ਉਦੋਂ ਹੈ ਜਦ ਸਾਗਰ ਹੋ ਜਾਏ, ਨਹੀਂ ਤੇ ਸੀਮਤ ਹੈ। ਸੀਮਤ ਹੋਣਾ ਦੁਖਦਾਈ ਹੈ, ਸੀਮਤ ਹੋਣਾ ਮਨੁੱਖ ਦੀ ਚੇਤਨਾ ਬਰਦਾਸ਼ਤ ਨਹੀਂ ਕਰਦੀ। ਮਨੁੱਖ ਹਰ ਪੱਖ ਦੇ ਵਿੱਚ ਹਰ ਪਾਸੋਂ ਵਿਸਥਾਰ ਚਾਹੁੰਦਾ ਹੈ, ਇਸ ਵਾਸਤੇ ਮਨੁੱਖ ਨੂੰ ਮੌਤ ਕਬੂਲ ਨਹੀਂ, ਕਿਉਂਕਿ ਮਨੁੱਖ ਜੀਵਨ ਨੂੰ ਸੀਮਤ ਕਰਦੀ ਹੈ ਤੇ ਮਨੁੱਖ ਤੇ ਇਤਨਾ ਜੀਵਣਾ ਚਾਹੁੰਦਾ ਹੈ, ਕਿਤਨਾ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੇ। ਇਸ ਵਾਸਤੇ ਮੌਤ ਦਾ ਨੁਕਤਾ, ਮੌਤ ਦੀ ਗੱਲ ਮਨੁੱਖ ਨੂੰ ਚੰਗੀ ਨਹੀਂ ਚੱਲ, ਅਸੀਮ ਜੀਵਨ ਚਾਹੀਦਾ, ਮੌਤ ਤੇ ਸੀਮਾ ਕਰ ਦਿੰਦੀ, ਸੀਮਤ ਕਰ ਦਿੰਦੀ, ਸੀਮਤ ਹੀ ਨਹੀਂ ਕਰਦੀ ਉਹ ਜੋ ਜ਼ਿੰਦਗੀ ਚੱਲ ਰਹੀ ਹੁੰਦੀ ਉਹਨੂੰ ਖਤਮ ਕਰ ਦਿੰਦੀ। ਪ੍ਰਾਣਾਂ ਵਿੱਚ ਪਿਆਸ ਪਰਮਾਤਮਾ ਦੀ ਹੈ, ਉਹ ਕਿਸ ਤਰ੍ਹਾਂ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜੋ ਅਸੀਮ ਹੋਵੇ ਔਰ ਜਿਸ ਵਿੱਚ ਕੋਈ ਮੌਤ ਨਾ ਹੋਵੇ, ਐਸੀ ਅਸੀਮ ਜ਼ਿੰਦਗੀ ਦਾ ਨਾਂ ਹੀ ਪਰਮਾਤਮਾ ਹੈ। ਐਸੇ ਅਸੀਮ ਜੀਵਨ ਨੂੰ ਹੀ ਪ੍ਰਭੂ ਕਹਿੰਦੇ। ਮਨੁੱਖ ਨੂੰ ਐਸਾ ਸੁੱਖ ਚਾਹੀਦਾ, ਸਦੀਵੀ ਸੁੱਖ ਚਾਹੀਦਾ ਜੋ ਕਦੇ ਦੁੱਖ ਵਿੱਚ ਨਾ ਬਦਲੇ, ਉਸ ਪਰਮ ਸੁੱਖ ਦਾ ਨਾਂ ਹੀ ਪਰਮਾਤਮਾ। ਮਨੁੱਖ ਨੂੰ ਐਸਾ ਅਸੀਮ ਰਸ ਚਾਹੀਦਾ ਹੈ, ਐਸਾ ਰਸ ਚਾਹੀਦਾ ਜੋ ਕਦੀ ਬੇਰਸ ਨਾ ਹੋਵੇ, ਉਸ ਮਹਾਰਸ ਦਾ ਨਾਂ ਹੀ ਪਰਮਾਤਮਾ। ਮਨੁੱਖ ਨੂੰ ਐਸੀ ਸ਼ਕਤੀ ਚਾਹੀਦੀ ਹੈ, ਐਸੀ ਪ੍ਰਭਤਾ ਚਾਹੀਦੀ ਹੈ, ਐਸੀ ਤਾਕਤ ਚਾਹੀਦੀ ਹੈ ਅਸੀਮ, ਜੋ ਕਦੀ ਕਮਜ਼ੋਰੀ ਵਿੱਚ ਨਿਰਬਲਤਾ ਵਿੱਚ ਬਦਲੇ ਹੀ ਨਾ, ਤਬਦੀਲ ਨਾ ਹੋਵੇ, ਉਸ ਮਹਾਂਸ਼ਕਤੀ ਦਾ ਨਾਂ ਹੀ ਪਰਮਾਤਮਾ। ਮੰਗ ਤੇ ਪਰਮਾਤਮਾ ਦੀ ਹੈ, ਠੀਕ ਹੈ, ਅਸੀਮ ਸ਼ਕਤੀ ਚਾਹੀਦੀ ਹੈ, ਅਸੀਮ ਜੀਵਨ ਚਾਹੀਦਾ, ਅਸੀਮ ਸੁੱਖ ਚਾਹੀਦਾ, ਅਸੀਮ ਰਸ ਚਾਹੀਦਾ, ਅਸੀਮ ਆਨੰਦ ਚਾਹੀਦਾ, ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰਮਾਤਮਾ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਚਾਹੀਦਾ। ਮੰਗ ਠੀਕ ਹੈ, ਪ੍ਰਾਪਤੀ ਦਾ ਸਾਧਨ ਗਲਤ ਹੈ, ਬਸ ਇੱਥੋਂ ਜ਼ਿੰਦਗੀ ਗਲਤ ਹੋ ਜਾਂਦੀ ਹੈ, ਇੱਥੋਂ ਹੀ ਮਨੁੱਖ ਗਲਤ ਹੋ ਜਾਂਦਾ ਹੈ। ਮੰਗ ਤੇ ਠੀਕ ਹੈ, ਐਸਾ ਕਿਹੜਾ ਹੈ ਜਿਸ ਨੂੰ ਸੁੱਖ ਨਹੀਂ ਚਾਹੀਦਾ, ਐਸਾ ਕਿਹੜਾ ਹੈ ਜੋ ਰਸ ਨਹੀਂ ਚਾਹੁੰਦਾ, ਬੇਰਸੀ ਤੇ ਕਿਸੇ ਨੂੰ ਨਹੀਂ ਚੰਗੀ ਲੱਗਦੀ, ਐਸਾ ਕਿਹੜਾ ਹੈ ਜੋ ਮਹਾਂਸ਼ਕਤੀ ਨਹੀਂ ਚਾਹੁੰਦਾ, ਕਮਜ਼ੋਰੀ ਤੇ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ, ਐਸਾ ਧਨ ਚਾਹੀਦਾ ਜੋ ਰੋਜ਼ ਰੋਜ਼ ਵਧਦਾ ਤੇ ਜਾਏ, ਕਦੀ ਘਟੇ ਨਾ, ਉਸੇ ਹੀ ਪਰਮ ਧਨ ਦਾ ਨਾਂ ਪਰਮਾਤਮਾ ਪਰਮਾਤਮਾ। ਮੰਗ ਠੀਕ ਹੈ ਮਨੁੱਖ ਦੀ, ਹਰ ਮਨੁੱਖ ਦੀ ਠੀਕ ਹੈ। ਇਸ ਹਿਸਾਬ ਦੇ ਨਾਲ ਮੇਰਾ ਮਨ ਕਿਸੇ ਨੂੰ ਨਾਸਤਿਕ ਨਹੀਂ ਕਹਿੰਦਾ, ਨਹੀਂ ਹੈ ਨਾਸਤਿਕ, ਕਹਿ ਦੇਵੇ ਮੈਂ ਨਾਸਤਿਕ ਹਾਂ, ਕਿਆ ਉਹਨੂੰ ਰਸ ਨਹੀਂ ਚਾਹੀਦਾ, ਉਹਨੂੰ ਸੁੱਖ ਨਹੀਂ ਚਾਹੀਦਾ, ਉਹਨੂੰ ਆਨੰਦ ਨਹੀਂ ਚਾਹੀਦਾ, ਕਿਆ ਉਹਨੂੰ ਸ਼ਕਤੀ ਨਹੀਂ ਚਾਹੀਦੀ, ਕਿਆ ਉਸਨੂੰ ਜੀਵਨ ਨਹੀਂ ਚਾਹੀਦਾ? ਅਗਰ ਚਾਹੀਦਾ ਤਾਂ ਮੰਗ ਤੇ ਪਰਮਾਤਮਾ ਦੀ ਕਰਦਾ ਪਿਆ, ਔਰ ਕਿਸ ਦੀ ਕਰਦਾ? ਮੈਂ ਫਿਰ ਦੁਹਰਾਵਾਂ, ਪਰਮ ਜੀਵਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਰਸ ਦਾ ਨਾਂ ਹੀ ਪਰਮਾਤਮਾ ਹੈ, ਪਰਮ ਆਨੰਦ ਦਾ ਨਾਂ ਹੀ ਪਰਮਾਤਮਾ ਹੈ, ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ। ਹਰ ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰ ਕਰੀਬਨ ਕਰੀਬਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖਾਂ ਨੂੰ ਛੋੜ ਕੇ ਪ੍ਰਾਪਤੀ ਦੇ ਸਾਧਨ ਸਾਰਿਆਂ ਦੇ ਗਲਤ ਨੇ। ਰਿਸ਼ੀ ਚਾਣਕ ਕਹਿੰਦੇ ਨੇ, ਕੋਲੂ ਦੇ ਵਿੱਚ ਪੀੜਨ ਨਾਲ ਹੀ ਤੇਲ ਨਿਕਲਦਾ,
ਪਰ ਤਿਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਕਹਿੰਦਾ ਠੀਕ ਹੈ, ਕੋਲੂ ਦੇ ਪੀੜਨ ਨਾਲ ਹੀ ਤੇਲ ਨਿਕਲਦਾ, ਮੰਨਦੇ, ਪਰ ਤਿਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਮਨੁੱਖ ਜੀਵਨ ਦੇ ਕੋਲੂ ਵਿੱਚ ਰੇਤ ਪਾ ਲੈਂਦਾ, ਫਿਰ ਕੱਢਣਾ ਚਾਹੁੰਦਾ ਪਰਮ ਰਸ ਦਾ ਤੇ, ਪਰਮ ਆਨੰਦ, ਪਰਮ ਜੀਵਨ, ਪਰਮ ਸੁਖ, ਰੇਤ ਦੇ ਚੋਂ ਤੇਲ ਕਿੱਥੇ? ਮੰਗ ਠੀਕ ਹੈ, ਮੰਗ ਨੂੰ ਪੂਰੇ ਕਰਨ ਦੇ ਸਾਧਨ ਵਲਤਨ ਹੈ, ਵਲਤਨ ਹੈ, ਵਲਤਨ। ਮਨੁੱਖ ਆਪਣੇ ਸਾਧਨਾ ਨੂੰ ਠੀਕ ਕਰ ਲਵੇ, ਮੰਗ ਹੁਣੇ ਹੀ ਪੂਰੀ, ਐਸੇ ਵਕਤ, ਐਸੇ ਵਕਤ। ਲੰਬੇ ਚੌੜੇ ਚੱਕਰਾਂ ਚ ਨਾ ਪੈਣਾ, ਇੱਕ ਛਿੰਨ ਦੇ ਚ ਪਰਮ ਰਸ, ਇੱਕ ਛਿੰਨ ਦੇ ਚ ਪਰਮ ਆਨੰਦ, ਇੱਕ ਛਿੰਨ ਦੇ ਚ ਪਰਮ ਸ਼ਕਤੀ, ਇੱਕੋ ਹੀ ਛਿੰਨ ਦੇ ਚ ਪਰਮ ਜੀਵਨ, ਇੱਕੋ ਹੀ ਛਿੰਨ ਦੇ ਚ ਪਰਮ ਦਾ। ਇਕ ਚਿਤ ਜੈ ਇਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਇਕ ਛਿਨ ਇਕ ਸੈਕਿੰਡ। ਸੰਸਾਰ ਵਿਚ ਇਕ ਸੈਕਿੰਡ ਵਿਚ ਤੇ ਐਸਾ ਕੁਛ ਵੀ ਪ੍ਰਾਪਤ ਕਰਨਾ ਕਠਿਨ ਹੈ, ਪਰ ਇੱਕੋ ਹੀ ਸੈਕਿੰਡ ਵਿਚ ਪਰਮਾਤਮਾ ਮਿਲਦਾ ਹੈ। ਜ਼ਿੰਦਗੀ ਵਿਚ ਉਹ ਇਕ ਸੈਕਿੰਡ ਆ ਜਾਏ, ਇੱਕ ਛਿੰਨ ਆ ਜਾਏ, ਉਹ ਨਿਮਕ ਆ ਜਾਏ। ਨਿਰਮਾਉਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ, ਨਿਮਕ, ਨਿਮਕ ਇੱਕ ਸੈਕਿੰਡ, ਨਿਮਕ ਇੱਕ ਪਲ, ਨਿਮਕ ਇੱਕ ਦਮ। ਸਾਰੀ ਜ਼ਿੰਦਗੀ ਹੋ ਗਈ ਕੀਰਤਨ ਕਰਦੇ ਹਾਂ, ਪਰ ਪ੍ਰਭੂ ਤੇ ਨਿਮਕ ਕੀਰਤਨ ਨਾਲ ਮਿਲਦਾ ਹੈ, ਨਿਮਕ। ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟ ਹੈ। ਜਦ ਮਨੁੱਖ ਕਹਿੰਦਾ ਔਰ ਸੋਚਦਾ ਇੰਨਾ ਕੀਰਤਨ ਕੀਤਾ, ਇਤਨਾ ਕੀਰਤਨ ਸੁਣਿਆ, ਹੋਇਆ ਤੇ ਕੁਛ ਨਹੀਂ, ਸ਼ਾਇਦ ਗੁਰਬਾਣੀ ਸਾਨੂੰ ਤਸੱਲੀ ਦੇ ਰਹੀ ਹੈ, ਵਿਸ਼ਵਾਸ ਨਹੀਂ ਬਣਦਾ, ਨਿਮਕ ਭਰੋਸਾ ਨਹੀਂ ਬਣਦਾ ਇੱਕ ਸੈਕਿੰਡ। ਮੈਂ ਫਿਰ ਅਰਜ਼ ਕਰਾਂ, ਮੈਂ ਇੱਥੇ ਕਬੂਲ ਕਰ ਲਵਾਂ ਤੇ ਮੈਂ ਕੋਈ ਫੋਕੀ ਨਿਰਮਾਣਤਾ ਵੀ ਤੁਹਾਡੇ ਅੱਗੋਂ ਨਹੀਂ ਰੱਖ ਰਿਹਾ। ਅੰਦਾਜ਼ਨ 50 ਸਾਲ ਦੇ ਨੇੜੇ ਹੋਣ ਲੱਗੇ ਗੁਰਬਾਣੀ ਵਿਚਾਰ ਸੰਗਤਾਂ ਨੂੰ ਸੁਣਾਉਂਦੇ, ਮੈਨੂੰ ਇੰਨੀ ਸਮਝ ਆਈ ਹੈ ਮਿਲਦਾ ਇੱਕ ਸੈਕਿੰਡ ਦੇ ਚ। ਇਹ ਗੱਲ ਵੱਖਰੀ ਹੈ ਕਿ ਮੇਰੀ ਜ਼ਿੰਦਗੀ ਚ ਉਹ ਸੈਕਿੰਡ ਨਹੀਂ ਆਇਆ, ਨਹੀਂ ਆਇਆ। ਇਹ ਮੈਂ ਐਸਾ ਨਹੀਂ ਕਿ ਮੈਂ ਕੋਈ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਇਸ ਵਾਸਤੇ ਕਹਿ ਰਿਹਾ ਕਿ ਇੱਕ ਸੈਕਿੰਡ ਵਿੱਚ ਆਉਣਾ ਬੜਾ ਔਖਾ ਹੈ। ਇਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾ। ਤੇ ਕੀ ਔਖਾ ਹੈ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਮੈਂ 4 ਦਫਾ ਕਹਿ ਦਿੱਤਾ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਹੁਣ ਮੈਂ ਹੋਰ ਕਹਿ ਦਿੱਤਾ, ਕੀ ਹੋਇਆ? ਕੋਈ ਔਖਿਆ ਹੀ ਨਹੀਂ। ਪਰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਖਣ ਔਖਾ ਸਾਚਾ ਨਾਮ, ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘ ਜਾਂਦੇ। ਉਹ ਇੱਕ ਦਫਾ ਕਹਿਣ ਦੀ, ਉਹ ਛਿੰਨ ਦੇ ਚ ਆਉਣ ਦੀ ਜਾਚ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਾਂ, 50 ਸਾਲ ਜੋ ਮੈਨੂੰ ਮਿਲਿਆ ਹੋਏ, ਖੇਡ ਇੱਕ ਸੈਕਿੰਡ ਦੇ ਚ ਬਣਦੀ ਹੈ, ਜ਼ਿੰਦਗੀਆਂ ਨਹੀਂ ਲੱਗਦੀਆਂ, ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦੇ ਹਾਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ, ਇੱਕ ਸੈਕਿੰਡ ਲੱਗਦਾ, ਇੱਕ ਛਿੰਨ ਲੱਗਦਾ,
ਇੱਕ ਪਲ ਲੱਗਦਾ ਜ਼ਿੰਦਗੀਆਂ ਗਲ ਜਾਂਦੀਆਂ ਨੇ, ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ ਕਿਰਨ ਦਾ, ਮਨ ਹੈ। ਇਸੇ ਹੀ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ, ਉਹ ਇਹ ਤਨ ਹੈ, ਇਹ ਤਨ ਹੈ। ਭਰਤਰੀ ਤੇ ਕਹਿੰਦੇ ਨੇ ਇਹ ਤਨ ਮੇਰੇ ਮਨ ਚੋਂ ਬਣਿਆ। ਬੜੇ ਧਿਆਨ ਨਾਲ ਸੁਣਨਾ, ਉਹਦਾ ਇੱਕ ਛੱਦ ਹੈ। ਇਸ ਮਹਾਂਪੁਰਸ਼ ਨੇ ਤਿੰਨ ਗ੍ਰੰਥ ਲਿਖੇ ਨੇ, ਭਰਤਰੀ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਵੀ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ, ਧਾਰ ਸਟੇਟ ਦਾ ਰਾਜਾ ਸੀ, ਇੰਦੌਰ ਉਜੈਨ ਦੇ ਕੋਲ ਹੈ, ਉੱਥੋਂ ਦਾ ਰਾਜਾ ਸੀ, ਰਾਜਾ ਬਿਕਰਮਾਜੀਤ ਦਾ ਛੋਟਾ ਦਰਾਸ। ਜਿਸ ਤਰ੍ਹਾਂ ਬਿਕਰਮਾਜੀਤ ਬੜਾ ਧਾਰਮਿਕ ਸੀ, ਇਹ ਉਸ ਤੋਂ ਵੀ ਅੱਗੇ ਸੀ, ਧਾਰਮਿਕ ਰੁਚੀਆਂ ਦਾ ਮਨੁੱਖ ਸੀ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ, ਸਾਧਨਾ ਇਸਨੇ ਬੜੀ ਮਿਹਨਤ ਨਾਲ ਕੀਤੀ ਜੋ ਗੋਰਖ ਨੇ ਦੱਸੀ। ਉਹਨਾਂ ਦਿਨਾਂ 'ਚ ਗੋਰਖ ਮੌਜੂਦ ਸਨ, ਗੋਰਖ ਦੀ ਸੰਗਤ ਨਸੀਬ ਹੋਈ, ਗੋਰਖ ਨੇ ਇਸ ਨੂੰ ਜੋਗੀ ਬਣਾਇਆ। ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਵਿੱਚ ਸਿੱਧ ਸ਼ੁਮਾਰ ਹੋਇਆ। ਪੁਰਾਣਾ ਯਮ ਦੀ ਸਾਧਨਾ ਵਿੱਚ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲਈ, ਪ੍ਰਾਣਾਂ ਨੂੰ ਰੋਕ ਲਿਆ ਕਈ ਕਈ ਸਾਲ, ਪੁਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣ। ਅਸੀਂ ਜੋ ਜ਼ਿੰਦਗੀ ਲੈ ਕੇ ਆਇਆ ਪ੍ਰਾਣਾਂ ਦੀ, ਸਵਾਸਾਂ ਦੀ ਗਿਣਤੀ ਮਿਣਤੀ ਚੱਲਣੇ ਨਹੀਂ ਦਿੱਤੇ। ਆਪਦੀ ਗਿਆਤ ਲਈ ਅਰਜ਼ ਕਰਾਂ, ਗੁਰੂ ਨਾਨਕ ਦੇ ਵਕਤ ਇਹ ਭਰਤਰੀ ਮੌਜੂਦ ਸੀ, ਇਹ ਉਸ ਵਕਤ ਮੌਜੂਦ ਸੀ। ਬਾਕੀ ਗੋਰਖ ਦੇ ਚੇਲੇ ਉਹ ਤੇ ਨਹੀਂ ਰਹੇ, ਨਵੇਂ ਚੇਲੇ ਮੌਜੂਦ ਸਨ, ਪਰ ਪੁਰਾਣਿਆਂ ਚ ਭਰਤਰੀ। ਭਰਤਰੀ ਦੇ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਬਦ ਨੇ ਆਸਾ ਰਾਗ ਵਿੱਚ। ਇਹਨਾਂ ਤਿੰਨ ਸ਼ਬਦਾਂ ਦੀ ਸਿਰ ਮੈਂ ਦੋ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਤੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ। ਨਿਆਏ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਿਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਛ ਹੋਰ ਕਹਿੰਦੇ ਨੇ। 6 ਸ਼ਾਸਤਰਾਂ ਦੇ 6 ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ। ਮਹਾਤਮਾ ਬੁੱਧ ਕੁਛ ਹੋਰ ਕਹਿੰਦੇ ਨੇ, ਔਰ ਸਵਾਮੀ ਮਹਾਂਵੀਰ ਕੁਛ ਹੋਰ ਕਹਿੰਦੇ ਨੇ, ਤੇ ਮੈਂ ਫਿਰ ਇਹ ਵੀ ਅਰਜ਼ ਕਰਾਂ, ਗਲਤ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਸਹੀ ਕਹਿੰਦੇ ਨੇ, ਪਰ ਸਾਰੇ ਜੋ ਕਹਿ ਰਹੇ ਨੇ ਹੋਰ ਹੋਰ ਕਹਿ ਰਹੇ, ਇੱਕ ਜੋ ਕੁਛ ਕਹਿ ਰਿਹਾ, ਦੂਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਤੀਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਚੌਥਾ ਉਸ ਤੋਂ ਕੁਛ ਹੋਰ ਕਹਿ ਰਿਹਾ, ਲੇਕਿਨ ਫਿਰ ਵੀ ਸਾਰੇ ਸਹੀ ਕਹਿ ਰਹੇ, ਗਲਤ ਇੱਕ ਵੀ ਨਹੀਂ ਹੈ, ਬੋਲਿਆ ਹੋਇਆ ਇੱਕ ਵੀ ਨਹੀਂ ਹੈ। ਇਸ ਦੇ ਉੱਤੇ ਮੈਂ ਉਦਾਹਰਣ ਦੇਣਾ ਹੁੰਦਾ, ਨਦੀਆਂ ਸਾਰੀਆਂ ਹੀ ਸਾਗਰ ਦੀ ਤਰਫ ਜਾਂਦੀਆਂ ਨੇ, ਔਰ ਸਾਗਰ ਹੋਣ ਲਈ ਲਪਕਦੀਆਂ ਨੇ, ਤੜਪਦੀਆਂ ਨੇ, ਪਰ ਇੱਕ ਰਸਤੇ ਤੋਂ ਨਹੀਂ ਜਾਂਦੀਆਂ। ਗੰਗਾ ਦਾ ਆਪਣਾ ਰਸਤਾ, ਨਰਮਦਾ ਦਾ ਆਪਣਾ ਰਸਤਾ,
ਸਤਲੁਜ ਬਿਆਸ ਰਾਵੀ ਚਨਾਬ ਦਾ ਆਪਣਾ ਰਸਤਾ ਹੈ, ਸਿੰਧ ਦਾ ਆਪਣਾ ਰਸਤਾ ਹੈ, ਇਰਾਕ ਦੇ ਦਜਲਾ ਫਰਾਤ ਦਾ ਆਪਣਾ ਰਸਤਾ ਹੈ, ਮਿਸਰ ਦੀ ਨੀਲ ਨਦੀ ਦਾ ਆਪਣਾ ਰਸਤਾ ਹੈ, ਇੰਗਲੈਂਡ ਦੇ ਥੇਮ ਦਾ ਆਪਣਾ ਰਸਤਾ ਹੈ। ਜਾਂਦੇ ਤੇ ਸਾਰੇ ਹੀ ਸਾਗਰ ਦੇ ਚ ਨੇ, ਇੱਕ ਰਸਤੇ ਤੋਂ ਨਹੀਂ ਜਾਂਦੇ। ਤੜਪ ਤੇ ਸਾਰੀਆਂ ਨਦੀਆਂ ਦੇ ਸਾਗਰ ਹੋਣ ਦੀ ਹੈ, ਰਸਤਾ ਇੱਕ ਨਹੀਂ ਹੈ। ਚੰਗਾ ਨਦੀਆਂ ਕੋਲ ਇਹ ਅਕਲ ਨਹੀਂ, ਤੇ ਨਦੀਆਂ ਵੀ ਐਲਾਨ ਕਰ ਸਕਦੀਆਂ ਸਨ ਮੇਰਾ ਰਸਤਾ ਠੀਕ ਹੈ। ਗੰਗਾ ਕਹਿ ਸਕਦੀ ਸੀ ਮੇਰਾ ਰਸਤਾ ਠੀਕ ਹੈ, ਇਰਾਕ ਦੇ ਦਜਲਾ ਫਰਾਹ ਤੇ ਜਿਹੜੇ ਦੋ ਦਰਿਆ ਉਹਨਾਂ ਨੂੰ ਕਹਿ ਸਕਦੀ ਤੁਸੀਂ ਗਲਤ ਜਾ ਰਹੇ। ਤੇ ਜੇ ਕਿਧਰੇ ਇਹਨਾਂ ਕੋਲ ਅਕਲ ਵੀ ਆਉਂਦੀ ਤੇ ਜ਼ਬਾਨ ਵੀ ਆਉਂਦੀ ਤੇ ਇਰਾਕ ਦਾ ਦਜਲਾ ਤੇ ਫਰਾਹ, ਉਹਨੇ ਉੱਚੀ ਆਵਾਜ਼ ਨਾਲ ਕਹਿਣਾ ਸੀ ਸਾਡਾ ਰਸਤਾ ਠੀਕ ਹੈ, ਗੰਗਾ ਗਲਤ, ਸਤਲੁਜ ਗਲਤ। ਚੰਗਾ ਇਹੋ ਜਿਹੀਆਂ ਦੀ ਅਕਲ ਉਹਨਾਂ ਕੋਲ ਨਹੀਂ ਹੈ, ਇਹੋ ਜਿਹੀਆਂ ਦੀ ਜ਼ਬਾਨ ਉਹਨਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ। ਇਹਦੀ ਗਲਤ ਵਰਤੋਂ ਕਰਕੇ ਕਹਿੰਦਾ ਨਹੀਂ ਇਸਲਾਮ ਠੀਕ ਹੈ, ਈਸਾਈਅਤ ਗਲਤ, ਈਸਾਈਅਤ ਠੀਕ ਹੈ, ਯਹੂਦੀ ਗਲਤ ਨੇ, ਹਿੰਦੂ ਠੀਕ ਨੇ, ਬੋਧੀ ਗਲਤ ਨੇ, ਬੋਧੀ ਠੀਕ ਨੇ, ਜੈਨੀ ਗਲਤ ਨੇ, ਜੈਨੀ ਠੀਕ ਨੇ, ਸਿੱਖ ਗਲਤ ਨੇ, ਜਾਂ ਫਿਰ ਸਿੱਖ ਠੀਕ ਨੇ, ਹਿੰਦੂ ਗਲਤ ਨੇ, ਸਨਾਤਨੀ ਗਲਤ ਨੇ। ਇਸ ਤਰ੍ਹਾਂ ਦੀ ਮਨੁੱਖੀ ਦੁਨੀਆਂ 'ਤੇ ਚਰਚਾ ਹੈ, ਔਰ ਇਹ ਸਾਰੀਆਂ ਨਦੀਆਂ ਹੀ ਨੇ, ਹੋਰ ਕੁਛ ਵੀ ਨਹੀਂ। ਸਭ ਦਰਿਆ, ਸਾਰਿਆਂ ਕੋਲ ਪਾਣੀ ਹੈ ਆਪਣੇ ਆਪਣੇ ਝਰਨੇ ਦਾ। ਇੱਕ ਝਰਨਾ, ਉਹਦਾ ਨਾਮ ਮੁਹੰਮਦ ਹੈ, ਉੱਥੋਂ ਇਸਲਾਮ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਗੁਰੂ ਨਾਨਕ ਹੈ, ਗੁਰਬਾਣੀ ਦਾ ਝਰਨਾ ਫੁੱਟਿਆ, ਸਿੱਖ ਮਤ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਬੋਧ ਹੈ, ਉਦੋਂ ਬੋਧ ਹੋਣ ਦਾ ਝਰਨਾ ਫੁੱਟਿਆ ਹੈ, ਨਾਮ ਨੇ ਅਲੱਗ। ਪਰ ਰਵਾਨੀ ਸਾਰਿਆਂ ਦੀ ਸਾਗਰ ਦੀ ਤਰਫ ਹੈ, ਰਸਤਾ ਸਾਰਿਆਂ ਦਾ ਇੱਕ ਨਹੀਂ ਹੈ, ਨਹੀਂ ਹੈ। ਖੋਜ ਤੜਪ ਤੇ ਸਾਰਿਆਂ ਦੀ ਸਾਗਰ ਦੀ ਹੈ, ਮਾਰਗ ਇੱਕ ਨਹੀਂ ਹੈ, ਰਸਤਾ ਇੱਕ ਨਹੀਂ ਹੈ। ਮੂੜ ਬੁੱਧੀ ਦੇ ਕਾਰਨ ਕਰਕੇ ਕਿਸੇ ਵਕਤ ਮੈਂ ਕਹਿੰਦਾ ਹੁੰਦਾ ਸੀ ਉਹ ਗਲਤ ਹੈ, ਉਹ ਗਲਤ ਹੈ, ਉਹ ਗਲਤ ਹੈ। ਪਰ ਗੁਸਤਾਖੀ ਮਾਫ, ਗੁਰਬਾਣੀ ਪੜ੍ਹ ਕੇ ਜੋ ਸਮਝ ਆਈ, ਕੋਈ ਗਲਤ ਨਹੀਂ, ਕੋਈ ਗਲਤ ਨਹੀਂ। ਸਭ ਦਰਿਆ ਸਾਗਰ ਦੀ ਤਰਫ ਹੀ ਜਾ ਰਹੇ ਨੇ, ਔਰ ਕਿਧਰੇ ਵੀ ਨਹੀਂ ਜਾ ਰਹੇ। ਸਾਰੀਆਂ ਹੀ ਨਦੀਆਂ ਸਮੁੰਦਰ ਦੀ ਤਰਫ ਜਾ ਰਹੀਆਂ ਨੇ, ਔਰ ਕਿਧਰੇ ਵੀ ਨਹੀਂ ਜਾ ਰਹੀ। ਤੇ ਜਦ ਸਮੁੰਦਰ ਦੇ ਚ ਲੀਨ ਹੋ ਜਾਂਦੀਆਂ ਨੇ ਤਾਂ ਸਮੁੰਦਰ ਹੀ ਹੋ ਜਾਂਦੀਆਂ ਨੇ, ਨਾ ਉੱਥੇ ਗੰਗਾ ਲੱਭਦੀ ਹੈ, ਨਾ ਦਜਲਾ ਲੱਭਦਾ, ਨਾ ਉੱਥੇ ਫਰਾਤ ਮਿਲਦਾ ਹੈ, ਨਾ ਥੇਮ ਮਿਲਦਾ ਹੈ, ਨਾ ਉੱਥੇ ਸਤਲੁਜ ਲੱਭਦਾ ਹੈ, ਨਾ ਦਰਿਆ ਸਿੰਧ ਲੱਭਦਾ, ਨਾ ਬ੍ਰਹਮਪੁੱਤਰ ਲੱਭਦਾ, ਬਸ ਸਾਗਰ ਦੇ ਉੱਤੇ ਸਾਗਰ ਹੀ ਲੱਭਦਾ। ਜਦ ਵੀ ਕੋਈ ਪਰਮਾਤਮਾ ਦੇ ਚ ਲੀਨ ਹੋ ਜਾਂਦਾ, ਉਹਦੀ ਗੋਤ ਖਤਮ ਹੋ ਜਾਂਦੀ ਹੈ, ਵਰਨ ਖਤਮ ਹੋ ਜਾਂਦਾ, ਉਹਦਾ ਮਜ਼ਹਬ ਤਾਂ ਖਤਮ ਹੋ ਜਾਂਦਾ, ਕਿਉਂਕਿ ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਮੈਂ ਸੰਗਤਾਂ ਦੇ ਸਾਹਮਣੇ ਰੱਖਦਾ ਹੁੰਦਾ, ਜਾਪ ਸਾਹਿਬ, ਨਮਸਤੰ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਵੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਨਮਸਤੰ ਅਮਜਵੇ, ਨਮਸਤਸਤ ਅਜਵੇ, ਹੇ ਅਜਬ ਸਰੂਪ ਪਰਮਾਤਮਾ, ਨਮਸਕਾਰ ਹੈ ਤੈਨੂੰ, ਹੇ ਅਮਜ਼ਬ, ਤੇਰਾ ਕੋਈ ਮਜ਼ਬ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ। ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ, ਤੁਹਾਡਾ ਮਜ਼ਬ, ਤੁਹਾਡਾ ਰਸਤਾ, ਤੁਹਾਡਾ ਮਤ। ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਧਰੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਦੇ ਚ,
ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ, ਸਾਰੇ ਇਸ ਮਾਰਗ ਤੇ ਚੱਲਦੇ, ਕਿਉਂਕਿ ਸੁਖੈਨ ਮਾਰਗ ਹੈ। ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ, ਸਾਡਾ ਮਤ ਕੀ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ। ਇਹ ਜਗਤ ਵਿੱਚ ਵੱਖ ਵੱਖ ਵਰਨ, ਭੇਕ, ਮਜ਼ਹਬ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਐ ਭਰਤਰੀ, ਨਾਨਕ ਸਮਝਾ ਰਹੇ ਨੇ, ਤੁਹਾਨੂੰ ਕਹਿ ਰਹੇ ਨੇ, ਇਹ ਜੋ ਵੱਖ ਵੱਖ ਵਰਨ ਨੇ, ਧਰਮ ਨੇ, ਮਜ਼ਹਬ ਨੇ, ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਚਲਾਉਣਾ, ਬਸ ਗੁਰੂ ਨਾਨਕ ਦਾ ਇਹੀ ਮਤ ਹੈ। ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਚਲਾਉਣਾ, ਬਸ ਇਹੀ ਮਤ ਹੈ ਮੇਰਾ, ਹੋਰ ਕੋਈ ਮਤ ਨਹੀਂ। ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ ਹੈ, ਮੁਸਲਿਮ ਵੀ ਚੱਲ ਸਕਦਾ ਹੈ, ਵੱਖ ਵੱਖ ਵਰਨਾਂ ਦੇ ਸਾਧੂ ਵੀ ਚੱਲ ਸਕਦੇ ਨੇ, ਬੈਰਾਗੀ ਵੀ ਚੱਲ ਸਕਦੇ ਨੇ, ਸੰਨਿਆਸੀ ਵੀ ਚੱਲ ਸਕਦੇ ਨੇ। ਰਾਮਾਨੰਦ ਬੈਰਾਗੀ ਚੱਲ ਹੀ ਰਿਹਾ, ਮੁਸਲਮਾਨ ਫਰੀਦ ਚੱਲ ਹੀ ਰਿਹਾ, ਕਬੀਰ ਚੱਲ ਹੀ ਰਿਹਾ, ਪੰਡਿਤ ਜੈਦੇਵ ਚੱਲ ਹੀ ਰਿਹਾ, ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਤੇ ਕਬੀਰ ਚੱਲਦੇ ਹੀ ਪਏ ਨੇ। ਸਭ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਚਲਾਉਣਾ, ਬਸ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸੰਸਾਰ ਵਿੱਚ ਰਹਿਣ ਦੀ ਕਿਧਰੇ ਜੁਗਤੀ ਪੁੱਛੀ ਹੈ ਭਰਤਰੀ ਨੇ, ਕਿਉਂਕਿ ਘਰ ਬਾਰ ਛੋੜ ਆਇਆ ਸੀ, ਪਤਨੀ ਨੂੰ ਛੋੜ ਆਇਆ ਸੀ, ਰਾਜਪਾਟ ਛੋੜ ਆਇਆ ਸੀ, ਗੋਰਖ ਤੇ ਕਹਿਣੇ ਦੇ ਉੱਤੇ ਜਦ ਪਹਿਲੀ ਦਫਾ ਭਿਕਸ਼ਾ ਮੰਗਣ ਲਈ ਗਿਆ ਉਸ ਸ਼ਹਿਰ ਵਿੱਚ ਜਿਸ ਸ਼ਹਿਰ ਦਾ ਇਹ ਰਾਜਾ ਸੀ, ਭੇਜੇ ਗੋਰਖ ਨੇ, ਜਾ ਭਿਕਸ਼ਾ ਮੰਗ ਕੇ ਲੈ। ਰੋ ਪਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਬਿਖਿਆ। ਖੱਪਰ ਚੁੱਕ ਕੇ ਜਦ ਦਰ ਦਰ ਤੇ ਚੁਟਕੀ ਭਿਕਸ਼ਾ ਮੰਗਣੀ ਪਈ, ਭਰਤਰੀ ਤੇ ਜ਼ਾਰੋ ਜ਼ਾਰ ਰੋ ਪਿਆ, ਗੋਪੀ ਚੰਦ ਤੇ ਜ਼ਾਰੋ ਜ਼ਾਰ ਰੋ ਪਿਆ ਸੀ। ਹੈ ਲੱਖਾਂ ਦਾ ਮੈਦਾਨ ਕਰਨ ਵਾਲਾ ਸੀ, ਚੁਟਕੀ ਚੁਟਕੀ ਆਟਾ ਘਰੋਂ ਮੰਗਣਾ, ਤੜਪ ਉੱਠਿਆ ਸੀ, ਰੋ ਉੱਠਿਆ ਸੀ, ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ, ਦ੍ਰਿੜ ਇਰਾਦੇ ਦਾ ਬੰਦਾ ਸੀ, ਸਾਰੀਆਂ ਮੁਸੀਬਤਾਂ ਸਹਿੜੀਆਂ, ਸਾਰੀ ਸਾਧਨਾ ਕੀਤੀ, ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ। ਇਹ ਨਦੀ ਸਾਗਰ ਦੇ ਸਾਗਰ ਨਾ ਹੋਈ, ਇਹ ਕਿਰਨ ਸੂਰਜ ਦੇ ਸੂਰਜ ਨਾ ਹੋਈ। ਗੁਰੂ ਨਾਨਕ ਨੂੰ ਕਹਿਣਾ ਪਿਆ, ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਧਨ ਸੰਪਦਾ ਮਹਿਲ ਮਾੜੀਆਂ ਛੋੜਨ ਦੀ ਲੋੜ ਨਹੀਂ ਸੀ, ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ, ਕਿਸ ਕੋਲੋਂ, ਕਮਲ ਕੋਲੋਂ। ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਭਰਤਰੀ ਨੂੰ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ, ਮੁਖਾਤਬ ਕਰਦੇ ਨੇ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਦਿ। ਪੈਦਾ ਤੇ ਜਲ ਦੇ ਚੋਇਆ ਇਹ ਕਮਲ, ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਇਹ ਕਮਲ, ਪਰ ਗਜ਼ਬ ਦੀ ਗੱਲ, ਜਿਹਦੇ ਆਸਰੇ ਵਿੱਚ ਜੀਵਦਾ ਪਿਆ ਤੇ ਜਿਹਦਾ ਸਦਕਾ ਇਸਦਾ ਜਨਮ ਹੋਇਆ, ਇਹ ਉਹਦੇ ਚ ਡੁੱਬਿਆ ਨਹੀਂ, ਗਰਕ ਨਹੀਂ ਹੋਇਆ। ਜੀਵਣਾ ਤੇ ਰੋਟੀ ਦੇ ਆਸਰੇ ਤੇ ਚੱਲਦਾ ਪਿਆ, ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ,
ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਮੈਂ ਇਸ ਤਰ੍ਹਾਂ ਵੀ ਕਹਿੰਦਾ ਹੁੰਦਾ, ਇਹ ਤਨ ਬਸ ਰੋਟੀ ਹੈ ਔਰ ਕੁਛ ਵੀ ਨਹੀਂ, ਦਿਖਾਈ ਦੇ ਰਿਹਾ ਰੋਟੀ। ਤੇ ਹੁਣ ਸਾਰੇ ਸਿਆਣੇ ਬੈਠੇ ਹੋਣਗੇ ਤੇ ਕੋਈ ਨਾ ਕੋਈ ਸਾਇੰਟਿਸਟ ਵੀ ਬੈਠੇ ਹੋਣਗੇ, ਕਹਿਣਗੇ ਤਨ ਕਿਸ ਤਰ੍ਹਾਂ ਰੋਟੀ, ਇਹ ਕਿਵੇਂ ਰੋਟੀ ਤੋਂ ਬਣੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਖਤ ਬਿੰਦ ਕਰ ਨਿਮਿਆ ਆਗਨ ਪੋਦਰ ਮਾਝਾ। ਇਹ ਤਨ ਬਣਿਆ ਲਹੂ ਤੋਂ, ਇਹ ਤਨ ਬਣਿਆ ਬਿੰਦ ਤੋਂ, ਰਖਤ ਬਿੰਦ ਕਰ ਨਿਮਿਆ। ਪਰ ਹੁਣ ਸਵਾਲ ਪੈਦਾ ਹੁੰਦਾ, ਲਹੂ ਕਿਵੇਂ ਬਣਦਾ, ਬਿੰਦ ਕਿਵੇਂ ਬਣਦਾ? ਉਹ ਤੇ ਰੋਟੀ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਉਹ ਤੇ ਭੋਜਨ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਖਾਧੀ ਹੋਈ ਰੋਟੀ ਹੋਣ ਬਣਦੀ, ਖਾਧੀ ਹੋਈ ਰੋਟੀ ਹੀ ਬਿੰਦ ਬਣਦੀ। ਰਖਤ ਬਿੰਦ ਕਰ ਨਿਮਿਆ ਆਗਨ ਉਧਰ ਮਜ਼ਾ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂ ਕੀ ਰਕਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ। ਫਿਰ ਗੁਰਬਾਣੀ ਖੋਲਦੀ ਹੈ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਪਾਨੀ ਮਹਿਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋੜੀ। ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ। ਤਨ ਰੋਟੀ ਖੂਨ ਤੋਂ ਬਣਦਾ, ਬਿੰਦ ਤੋਂ ਬਣਦਾ, ਤੇ ਜਦ ਖੂਨ ਤੋਂ ਹੀ ਇਹ ਤਨ ਬਣਦਾ, ਬਿੰਦ ਤੋਂ ਹੀ ਇਹ ਤਨ ਬਣਦਾ, ਤਾਂ ਫਿਰ ਵੇਖਣਾ ਪਏਗਾ, ਸੋਚਣਾ ਪਏਗਾ, ਗਹਿਰਾਈ ਚ ਦੇਖਣਾ ਪਏਗਾ, ਇਹ ਬਿੰਦ ਕਿਵੇਂ ਬਣਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ, ਤਨ ਬਣਿਆ ਭੋਜਨ ਤੋਂ, ਤਨ ਰੋਟੀ ਹੈ, ਬਣਿਆ ਜੋ ਰੋਟੀ ਤੋਂ ਹੈ। ਜਦ ਇਹ ਬਣਿਆ ਹੀ ਰੋਟੀ ਤੋਂ ਹੈ, ਜੰਮਿਆ ਹੀ ਰੋਟੀ ਤੋਂ ਹੈ, ਹੁਣ ਧਿਆਨ ਦੇਣਾ, ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਨਹੀਂ ਜੀ ਸਕਦਾ, ਬਿਨਾਂ ਭੋਜਨ ਤੋਂ ਨਹੀਂ ਜੀ ਸਕਦਾ। ਜੰਮਿਆ ਜੋ ਰੋਟੀ ਤੋਂ ਹੈ, ਪੈਦਾ ਜੋ ਰੋਟੀ ਤੋਂ ਹੋਇਆ, ਬਿਨਾਂ ਰੋਟੀ ਤੋਂ ਨਹੀਂ ਰਹਿ ਸਕਦਾ। ਕਬੀਰ ਜੈਸੇ ਇੱਕ ਮਹਾਨ ਦਾਰਸ਼ਨਿਕ ਸੰਤ ਨੂੰ ਵੀ ਬੁਲੰਦ ਆਵਾਜ਼ ਵਿੱਚ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ, ਐ ਪ੍ਰਭੂ ਆਪਣੀ ਮਾਲਾ ਪਕੜ ਮੇਰੇ ਕੋਲ ਨਹੀਂ, ਭੁੱਖਿਆਂ ਨਹੀਂ ਹੁੰਦਾ, ਭੁੱਖਿਆਂ ਤੇਰਾ ਨਾਮ ਨਹੀਂ ਜਪਿਆ। ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ ਜੇ। ਫਿਰ ਕਮਾਲ ਕੀਤਾ ਹੈ ਇੱਕ ਸ਼ਬਦ ਵਿੱਚ ਤੇ ਕਬੀਰ ਨੇ, ਐਲਾਨੀਆਂ ਕਿਹਾ ਚਾਰ ਹਸਤੀਆਂ ਪੂਜਣ ਯੋਗ ਨੇ, ਧਨ ਧਨ ਪੂਜਣ ਯੋਗ ਨੇ। ਕਿਹੜੀਆਂ ਚਾਰ? ਤੂੰ ਜੋ ਗਿਣਤੀ ਕੀਤੀ ਹੈ ਧਿਆਨ ਨਾਲ ਸੁਣ ਲੈਣਾ। ਭਗਤ ਕਬੀਰ, ਧਨ ਗੋਪਾਲ ਧਨ ਗੁਰੂਦੇਵ, ਹੇ ਗੋਪਾਲ ਤੂੰ ਪੂਜਣ ਯੋਗ ਹੈ, ਪੂਜਣ ਯੋਗ, ਪਰ ਹੇ ਗੁਰੂ ਤੂੰ ਵੀ ਪੂਜਣ ਯੋਗ ਹੈ, ਤੇਰਾ ਸਦਕਾ ਗੋਪਾਲ ਦਾ ਪਤਾ ਚੱਲਦਾ, ਤੇਰੇ ਬੋਲਾਂ ਤੋਂ ਗੋਪਾਲ ਦੀ ਝਲਕ ਮਿਲਦੀ। ਧਨ ਗੋਪਾਲ ਧਨ ਗੁਰੂਦੇਵ, ਤੀਸਰਾ ਧਨ ਅਨਾਦ ਭੁੱਖੇ ਕਵਲ ਟੇਕ, ਧਨ ਹੈ ਇਹ ਅੰਨ ਇਹ ਰੋਟੀ, ਜਦ ਤੂੰ ਪੇਟ ਦੇ ਚ ਪੈ ਜਾਂਦੀ ਹੈ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ, ਨਹੀਂ ਚੰਗੇ ਲੱਗਦੇ। ਧਨ ਅਨਾਜ, ਧਨ ਹੈ ਇਹ ਅੰਨ ਅਨਾਜ ਰੋਟੀ, ਧਨ ਅਨਾਜ ਭੁੱਖੇ ਕਵਲ ਟੇਕੇ, ਭੁੱਖਾ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ। ਇਹ ਵੀ ਪੂਜਣ ਯੋਗ ਹੈ, ਜਿੱਥੇ ਰੱਬ ਨੂੰ ਬਿਠਾਇਆ ਜਿਸ ਸਿੰਘਾਸਣ ਤੇ ਕਬੀਰ ਨੇ, ਜਿਸ ਸਿੰਘਾਸਣ ਤੇ ਗੁਰੂ ਨੂੰ ਬਿਠਾਇਆ ਉੱਥੇ ਹੀ ਰੋਟੀ ਨੂੰ ਬਿਠਾ ਰਹੀ ਹੈ, ਉਸੇ ਤਾਂ ਹੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਇਕੱਠੀ ਕਰ ਦਿੱਤੀ, ਬਰਾਬਰ ਨੇ।
ਸਿਮਰਨ ਕਰਕੇ ਜੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਸੇਵਾ ਕਰਕੇ ਵੀ ਆਨੰਦ ਪ੍ਰਾਪਤ ਕੀਤਾ। ਗੁਰਸੇਵਾ ਤਪਾਂ ਸਿਰ ਤਪ ਸਾ, ਸੇਵਾ ਦੀ ਵੀ ਆਪਣੀ ਮਹਿਮਾ, ਸਿਮਰਨ ਦੀ ਵੀ ਆਪਣੀ ਮਹਿਮਾ, ਸੰਗਤ ਦੀ ਵੀ ਆਪਣੀ ਮਹਿਮਾ, ਪੰਗਤ ਦੀ ਵੀ ਆਪਣੀ ਮਹਾਨਤਾ। ਬਸ਼ਰਤੇ ਮਨੁੱਖ ਨੂੰ ਸੰਗਤ ਵਿੱਚ ਬੈਠਣ ਦਾ ਢੰਗ ਆਵੇ, ਔਰ ਬਸ਼ਰਤੇ ਪੰਗਤ ਦੀ ਸੇਵਾ ਕਰਨ ਦਾ ਢੰਗ ਆਵੇ। ਇਹ ਜੇ ਨਹੀਂ, ਇੱਕ ਚੌਰ ਪਿਆ ਕਰਦਾ ਤੇ ਦੂਸਰੇ ਨੇ ਹੱਥੋਂ ਲੈ ਲਈ ਤੇ ਫਿਰ ਉਸਨੇ ਉਹਦੇ ਕੋਲੋਂ ਖੋ ਕੇ ਉਹਦੇ ਸਿਰ ਤੇ ਮਾਰੀ, ਤੇਰਾ ਕੀ ਹੱਕ, ਤੂੰ ਕੌਣ, ਮੈਂ ਕਰਦਾ ਚੌਰ, ਮੈਂ ਤੇ ਕ੍ਰਿਸ਼ਮੇ ਦੇਖ ਕੇ ਦੰਗ ਰਹਿ ਜਾਂਦੇ, ਸੇਵਾ ਪੈ ਕਰਦੇ। ਸਾਬਣ ਲਾ ਲਾ ਕੇ ਮਾਰਬਲ ਦਾ ਫਰਸ਼ ਉਦੋਂ ਧੋਵੋ ਜਦੋਂ ਸੰਗਤਾਂ ਆਉਂਦੀਆਂ ਨੇ, ਲੱਤਾਂ ਬਾਹਾਂ ਸਭ ਦੀਆਂ ਥੋੜਾ ਵਿਚਾਰੇ ਚੱਲਦੇ ਨੇ, ਗਿਰਦੇ ਨੇ, ਰੋਜ਼ ਗਿਰਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ, ਦਿਖਾਉਣਾ। ਤੂੰ ਗਿਰਦੇ ਨੇ ਲੋਕ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ। ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ, ਕਿਸ ਤਰ੍ਹਾਂ ਆਖੋਗੇ ਸੇਵਾ। ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦਿਓ। ਧਨ ਓਏ ਸੰਤ ਜਿਨ ਐਸੀ ਜਾਣੇ, ਤਿੰਨ ਕੋ ਮਿਲਬੋ ਸਾਰੰਗ ਪਾਣੇ। ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੋ ਮੈਂ ਫਿਰ ਅਰਜ਼ ਕਰਾਂ, ਤਨ ਰੋਟੀ ਹੈ, ਬਣਿਆ ਰੋਟੀ ਤੋਂ। ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ। ਮਨੁੱਖ ਜਿੱਥੇ ਬੈਠਾ ਹੈ, ਜ਼ਰੂਰੀ ਨਹੀਂ ਇਸਦਾ ਰਿਜ਼ਕ ਵੀ ਉੱਥੇ ਹੋਵੇ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ, ਤਹਾਂ ਖਾਣੇ, ਨਾਨਕਾ ਸੱਚ ਏ। ਐ ਸੱਚਾਈ ਹੈ, ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏ, ਲੈ ਜਾਏ, ਲੈ ਜਾਏ, ਕਿਰਤ ਧੱਕੇ ਦੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬਕ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆ ਜਾਂਦੀ, ਜਦ ਕਿਸੇ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ।
ਤੀਹ ਚਾਲੀ ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗੈਨੀ ਬਾਦਲ ਸਿੰਘ, ਗੈਨੀ ਰਣਜੀਤ ਸਿੰਘ ਜੀ ਪਾਰਸ, ਗੈਨੀ ਮਾਨ ਸਿੰਘ ਜੀ ਜੌਹਰ, ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ, ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੌਹਰ ਜਗਤ ਦੀ ਬਣਾਵਟ, ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਪ ਬਜ਼ੁਰਗ ਸਨ। ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ, ਉਹ ਬਿਰਦ ਸਨ, 84-85 ਸਾਲ ਦੇ ਬਜ਼ੁਰਗ ਸਨ। ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ। ਮੱਥਾ ਟੇਕ ਕੇ ਮੈਂ ਬੈਠ ਗਿਆ, ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਨੇ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ, ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੇ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੇ ਕਰਦਾ, ਵਿਸ਼ਨੂੰ ਜਗਤ ਦੀ ਪਾਲਣਾ ਕਰਦਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਮਿਥਿਹਾਸ ਹੈ, ਇਤਿਹਾਸ ਨਹੀਂ ਹੈ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚਾਕੂ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੇ ਇਹਨੂੰ ਅੱਖਰ ਦਾ ਬੋਧ, ਕਹਾਣੀਆਂ ਸੁਣੇ ਤੇ ਇਹਨੂੰ ਸੱਚਾਈ ਦਾ ਪਤਾ ਚੱਲ ਜਾਵੇ, ਸਮਝਾਉਣ ਦਾ ਢੰਗ ਸੀ। ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਰਾਜਨੈਤਿਕ ਤੌਰ ਤੇ ਬਜ਼ੁਰਗ ਹੋ ਜਾਂਦਾ, ਰਾਜਨੀਤੀ ਦੇ ਬੜੇ ਦਾਹ ਪੇਚ ਇਸ ਨੂੰ ਆਉਂਦੇ ਨੇ, ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ ਹੈ, ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ ਪੈਂਦਾ। ਸਨਾਤਨ ਮਤ ਦੇ ਇਸ ਮਿਥਿਹਾਸ ਨੂੰ ਮਾਨ ਸਿੰਘ ਜੀ ਜੋ ਸੁਣਾ ਰਹੇ ਸਨ, ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਅ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ। ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ ਤਾਂ ਲੈਨ ਬੜੀ ਲੰਬੀ ਸੀ, ਪਸ਼ੂਆਂ ਦੀ ਲੈਨ, ਪੰਛੀਆਂ ਦੀ ਲੈਨ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਜੌਹਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ, ਲੈਨ। ਕਹਿੰਦਾ ਮੈਂ ਵੀ ਉਸੇ ਕਤਾਰ ਚ ਖੜਾ ਹੋ ਗਿਆ, ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ, ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਅੱਧੀ ਮੁੱਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੇ ਕਰਦੇ ਸਨ। ਇਹਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ, ਵੰਡਿਆ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਕਾਬਲੀਅਤ ਦੇਖੀ, ਅਗਲੇ ਦੀ ਝੋਲੀ ਦੇਖੀ, ਅਗਲੇ ਦੀ ਪਾਤਰਤਾ ਦੇਖੀ ਤੇ ਪ੍ਰਮਾਤਮਾ ਉਂਝ ਪਾਉਂਦਾ ਗਿਆ, ਇਹਦੇ ਕੋਲ ਤੇ ਕੌਲੀ ਹੈ, ਇਹਦੇ ਕੋਲ ਲੋਟਾ ਹੈ, ਇਹਦੇ ਕੋਲ ਗਲਾਸ ਹੈ, ਇਹਦੇ ਕੋਲ ਤੇ ਵੱਡਾ ਥਾਲ ਹੈ, ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ, ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ। ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦੀ ਸੀ।
ਕੌਲੀ ਵੀ ਭਰ ਦਿੰਦਾ ਸੀ, ਲੋਟਾ ਵੀ ਭਰ ਦਿੰਦਾ ਸੀ, ਡੋਲ ਵੀ ਭਰ ਦਿੰਦਾ ਸੀ, ਪਰ ਦਿੰਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ, ਜਿਸ ਤਰ੍ਹਾਂ ਦਾ ਭਾਂਡਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲ ਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਬਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਰੀ ਦੁਨੀਆਂ ਦੀਆਂ ਚਿੰਤਾਵਾਂ ਤੇ ਗਮ, ਗਹਿਰਾਈਆਂ ਤੇ ਸੋਚਣੀਆਂ, ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ ਸੀ, ਮੇਰੇ ਕੋਲ ਬਰਤਨ ਇਸ ਤਰ੍ਹਾਂ ਸੀ। ਵਿਸ਼ਨੂੰ ਦੋ ਮੁੱਠੀਆਂ ਇੰਜ ਭਰਦਾ, ਕਿਸੇ ਦੀ ਝੋਲੀ ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਤਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ, ਲੈਣ ਦੇ ਜੋ ਸੀ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਕਹਿਣ ਲੱਗੇ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਏ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪੈਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪੈਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪੈਗੀ, ਮਿਹਨਤ ਕਰਨੀ ਪੈਗੀ, ਲੱਭਣੀ ਪੈਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ, ਹੋਰ ਕੁਛ ਵੀ ਨਹੀਂ ਹੈ। ਮੇਰੇ ਦੇਖੇ ਤੇ ਗੁਸਤਾਖੀ ਮਾਫ, ਬਾਰ ਬਾਰ ਮਾਫ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪਰ ਪੋਤਰਿਆਂ ਨੂੰ ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਰਿਜ਼ਕ ਤੂੰ ਲੱਭ, ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੂੰ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇਤੇ ਰਿਜ਼ਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਵਿੱਚ ਆਉਂਦਾ, ਰਿਜ਼ਕ ਉਸਦਾ ਪਹਿਲੇ ਬਣਿਆ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜ਼ਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜ਼ਕ। ਇਹਦੇ ਉੱਤੇ ਇਰਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ। ਉਹ ਕਹਿੰਦਾ ਗਮੇ ਰੋਜ਼ੀ ਮਫੁਰ, ਰਿਜ਼ਕ ਦਾ ਗਮ ਬਿਲਕੁਲ ਨਾ ਕਰ, ਓਕੇ ਨਾ ਕਰ। ਸ਼ੇਖ ਸਾਹਿਬ ਬੋਲ ਕੇ ਵੀ ਨਾ ਕਰ, ਰੋਟੀ ਦਾ ਗਮ ਨਾ ਕਰ। ਰੋਟੀ ਲੱਭ, ਰੋਟੀ ਕਮਾ, ਪਰ ਗਮ ਨਾ ਕਰ। ਗਮੇ ਰੋਜ਼ੀ ਮਫੁਰ, ਮਜ਼ਨ ਔਰਾ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤਿਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖਦਾ ਨਹੀਂ ਮਾਂ ਦੇ ਅਸਤਣਾਂ ਵਿੱਚ ਦੁੱਧ ਪਹਿਲੇ ਆ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ। ਤੈਨੂੰ ਇਤਨੀ ਅਕਲ ਨਹੀਂ ਆਈ, ਤੈਨੂੰ ਇਤਨੀ ਸਮਝ ਨਹੀਂ ਆਈ? ਸ਼ੇਖ ਸਾਹਿਬ
ਕਿ ਪੇਸ਼ੇ ਅਸਤੇ ਫਲ ਏ ਇੱਜ਼ਤ ਤੇ ਫਲ ਬੱਚੇ ਨੂੰ ਕਹਿੰਦੇ ਕਿ ਪੇਸ਼ੇ ਅਸਤੇ ਫਲ ਏ ਇੱਜ਼ਤ ਕਲ ਕੁਨਦ ਪਸਤਾਨੇ ਮਾਦਰ ਰਾ ਮਾਂ ਦੇ ਅਸਥਣਾਂ ਵਿੱਚ ਦੁੱਧ ਪਹਿਲੇ ਆ ਜਾਂਦਾ ਹੈ ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ ਹੈ ਮਨੁੱਖ ਰਿਜ਼ਕ ਤੇਰਾ ਪਹਿਲੇ ਬਣਿਆ ਪਿਆ ਜਨਮ ਤੇਰਾ ਬਾਅਦ ਵਿੱਚ ਆਉਂਦਾ ਤੂੰ ਇਸ ਤੋਂ ਸਮਝ ਲੈ ਚਿੰਤਾ ਨਾ ਕਰ ਇਹ ਠੀਕ ਹੈ ਤਨ ਰੋਟੀ ਹੈ ਔਰ ਕੁਛ ਵੀ ਨਹੀਂ ਔਰ ਕੁਛ ਵੀ ਨਹੀਂ ਤੇ ਸਭ ਕੁਛ ਜੋ ਤਨ ਨੂੰ ਹੀ ਮਨ ਬੈਠਾ ਉਹਦੇ ਲਈ ਰਿਜ਼ਕ ਹੀ ਸਭ ਕੁਛ ਹੈ ਤੂੰ ਇਹ ਰੋਟੀ ਲਈ ਧਰਮ ਗਵਾ ਸਕਦਾ ਰੋਟੀ ਲਈ ਇਮਾਨ ਵੇਚ ਸਕਦਾ ਰੋਟੀ ਲਈ ਸਭ ਕੁਛ ਵੇਚ ਸਕਦਾ ਕੌਮ ਵੇਚ ਸਕਦਾ ਦੇਸ਼ ਵੇਚ ਸਕਦਾ ਸਭ ਕੁਛ ਵੇਚ ਰਿਜ਼ਕ ਕਰਕੇ ਹੀ ਆਉਂਦਾ ਔਰ ਕਿਸ ਕਰਕੇ ਧੋਖਾ ਦੇ ਸਕਦਾ ਛਲ ਕਰ ਸਕਦਾ ਕਪੜ ਕਰ ਸਕਦਾ ਮਸਲਾ ਸਾਰਾ ਰੋਟੀ ਔਰ ਕੁਛ ਵੀ ਖਾਣੀਆਂ ਦੋ ਰੋਟੀਆਂ ਹੀ ਹੁੰਦੀਆਂ ਔਰ ਕੁਛ ਵੀ ਇਸ ਨੂੰ ਹੁਣ ਮੈਂ ਲਮਕਾਵਾਂ ਰਾਜਯੋਗੀ ਭਰਤਰੀ ਜਿਹਦੇ ਪ੍ਰਤੀ ਮੇਰੇ ਪਾਤਸ਼ਾਹ ਨੇ ਬੜੇ ਸ਼ਬਦ ਉਚਾਰਨ ਕੀਤੇ ਤਿੰਨ ਆਸਾ ਰਾਗ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕ ਜਲ ਤੇ ਉਪਜੇ ਜਲ ਤੇ ਦੂਰ ਜਲ ਮੈਂ ਜੋਤ ਰਿਹਾ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਤੀਸਰਾ ਸ਼ਬਦ ਸਿਫਤੀ ਰੱਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਦਾਵਰੇ ਇਹ ਤਿੰਨ ਸ਼ਬਦ ਵੀ ਬੜੇ ਕੀਮਤੀ ਨੇ ਔਰ ਇਸ ਤੋਂ ਇਹ ਵੀ ਸਮਝ ਆਉਂਦੀ ਹੈ ਕਿ ਭਰਤਰੀ ਦੀ ਸਮਝ ਬੜੀ ਉੱਚੀ ਸੀ ਇਤਨੇ ਉੱਚੇ ਸਿਧਾਂਤਕ ਨੁਕਤੇ ਧੰਨ ਗੁਰੂ ਨਾਨਕ ਨੇ ਭਰਤਰੀ ਦੀ ਝੋਲੀ ਚ ਪਾਏ ਭਰਤਰੀ ਨੂੰ ਸਮਝਾਇਆ ਇਸਨੇ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖ ਦਿੱਤਾ ਸੀ ਆਖਿਆ ਜ਼ਿੰਦਗੀ ਮੈਂ ਲੰਬੀ ਤੇ ਕਰ ਲਈ ਉਮਰ ਮੈਂ ਲੰਬੀ ਤੇ ਕਰ ਲਈ ਜ਼ਿੰਦਗੀ ਸਫਲ ਨਹੀਂ ਹੋਈ ਸਫਲ ਨਹੀਂ ਜ਼ਿੰਦਗੀ ਦੇ ਬੂਟੇ ਨੂੰ ਪ੍ਰਭੂ ਨਾਮ ਦਾ ਫਲ ਨਹੀਂ ਲੱਗਿਆ ਰਿਧੀਆਂ ਸਿੱਧੀਆਂ ਦੇ ਪੱਤੇ ਤੇ ਲੱਗ ਗਏ ਉਮਰ ਵੱਡੀ ਹੋ ਗਈ ਹੈ ਛਾਇਆ ਤੇ ਬਣ ਗਈ ਫਲ ਨਹੀਂ ਲੱਗਿਆ ਫਲ ਦੀ ਪ੍ਰਾਪਤੀ ਨਹੀਂ ਹੋਈ ਕਬੂਲ ਕਰ ਲਿਆ ਸੱਚਾਈ ਨੂੰ ਕਬੂਲ ਕਰਨਾ ਮੈਂ ਸਮਝਣਾ ਸਚਿਆਰ ਹੋਣ ਦਾ ਬਹੁਤ ਵੱਡਾ ਸਬੂਤ ਹੈ ਦੁਸ਼ਟ ਬਿਰਤੀ ਦੇ ਮਨੁੱਖ ਵੀ ਕਹਿੰਦੇ ਨੇ ਅਸੀਂ ਸੰਤ ਹਾਂ ਅਸੀਂ ਸੰਤ ਹਾਂ ਕਿਉਂਕਿ ਕਬੂਲ ਕਰਨਾ ਬੜਾ ਔਖਾ ਹੈ ਬਈ ਸੰਤ ਨਹੀਂ ਇਹ ਵੀ ਅਰਜ਼ ਕਰਦੇ ਹਾਂ ਔਰ ਜੋ ਸੰਤ ਹੁੰਦੇ ਨੇ ਯਕੀਨ ਜਾਣੋ ਕਦੀ ਕਹਿੰਦੇ ਹੀ ਨਹੀਂ ਅਸੀਂ ਸੰਤ ਇਹ ਵੀ ਮੈਂ ਅਰਜ਼ ਕਰਦੇ ਜਿਨ੍ਹਾਂ ਨੇ ਰੱਬ ਨੂੰ ਜਾਣਿਆ ਹੈ ਉਹਨਾਂ ਨੇ ਕਦੀ ਦਾਅਵਾ ਹੀ ਨਹੀਂ ਕੀਤਾ ਅਸੀਂ ਜਾਣਦੇ ਹਾਂ ਜਿਹੜੇ ਨਹੀਂ ਜਾਣਦੇ ਉਹਨਾਂ ਦੇ ਬੜੇ ਬੜੇ ਦਾਅਵੇ ਨੇ ਬੜੇ ਬੜੇ ਦਾਅਵੇ ਬੜੀਆਂ ਬੜੀਆਂ ਗੱਲਾਂ ਨੇ ਤੇ ਬੜੇ ਬੜੇ ਦਾਅਵੇ ਇਸ ਗੱਲ ਦੇ ਸਬੂਤ ਹੈ ਕਿ ਨਹੀਂ ਜਾਣਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ ਖੈਰ ਨਮਕਾਈ ਗੱਲ ਭਰਤਰੀ ਆਪਣਾ ਅਨੁਭਵ ਇਸ ਤਨ ਬਾਰੇ ਔਰ ਸਾਰੇ ਪਸਾਰੇ ਬਾਰੇ ਇੰਜ ਕਹਿੰਦਾ ਹੈ ਮੋਹ ਮਨ ਕੋ ਅਜ ਖਲ ਬ੍ਰਿਧ ਪਿੰਡ ਮਖਲੂਕ ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ ਹੇ ਪ੍ਰਭੂ ਵਾਕਈ ਤੂੰ ਕੁਮਾਰ ਹੈ ਭਾਂਡੇ ਬਣਾਉਂਦਾ ਤੂੰ ਕਿਵੇਂ ਭਾਂਡੇ ਬਣਾਏ ਤੂੰ ਮੇਰੇ ਮਨ

0: ਵਿੱਚ ਜੀ ਰਿਹਾ। ਅਜੇ ਵੀ ਭਵਿਸ਼ ਦੀ ਚਿੰਤਾ ਹੈ, ਅੱਜ ਮਿਲੀ ਹੈ, ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ ਪ੍ਰਭਤਾ ਚਾਹੀਦੀ, ਔਰ ਪ੍ਰਭਤਾ ਤੋਂ ਰਜਦਾ ਹੀ ਨਹੀਂ, ਇਹ ਤ੍ਰਿਸ਼ਨਾ ਭ੍ਰਸ਼ਟ ਕਰ ਦੇਗੀ। ਲੋਭ ਤ੍ਰਿਸ਼ਨਾ ਇਹ ਭ੍ਰਸ਼ਟ ਕਰ ਦੇਗੀ, ਕਾਮ ਤ੍ਰਿਸ਼ਨਾ ਇਹ ਬਲਾਤਕਾਰੀ ਬਣਾ ਦੇਗੀ, ਗਨਕਾ ਬਣਾ ਦੇਗੀ, ਮਨੁੱਖ ਭ੍ਰਸ਼ਟ ਹੋ ਜਾਏ। ਭਰਤਰੀ ਕਹਿੰਦੇ ਨੇ, ਹੇ ਪ੍ਰਭੂ ਤੂੰ ਮੇਰੀ ਮਨ ਦੀ ਮਿੱਟੀ ਵਿੱਚ, ਬਸ ਮੈਂ ਸਮਾਪਤੀ ਕਰਨ ਲੱਗਾ, ਤੂੰ ਵਾਸ਼ਨਾ ਦਾ ਪਾਣੀ ਪਾ, ਇਹਨੂੰ ਚੰਗੀ ਤਰੀਕੇ ਨਾਲ ਗੁੰਨਿਆ, ਫਿਰ ਤੂੰ ਇਸਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕੁਮਾਰ ਪਹਿਲੇ ਮਾਟੀ ਗੁੰਨਦਾ, ਉਹਦੇ ਚ ਪਾਣੀ ਪਾਉਂਦਾ, ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ। ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਘੜੇ ਬਣਦੇ ਦੇਖੇ। ਭਰਤਰੀ ਇਹ ਦ੍ਰਿਸ਼ ਖਿੱਚਦਾ। ਮੋਹ ਮਨ ਕੋ ਅਜ ਖਲ ਮਿਰਦ ਪਿੰਡ ਮਖਲੋਕ, ਕਰ ਇਕੱਤਰ ਚਿੰਤਾ ਚੱਕਰ ਪਰਬਤ ਭਰੇ ਹੈ। ਏ ਪ੍ਰਭੂ ਤੂੰ ਮੇਰੇ ਮਨ ਰੂਪੀ ਮਿੱਟੀ ਚ ਵਾਸ਼ਨਾ ਦਾ ਪਾਣੀ ਪਾ, ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ। ਤੇ ਚੱਕ ਨੂੰ ਕੁਮਾਰ ਚਲਾਉਂਦਾ, ਸੋਟੇ ਨਾਲ ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ? ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ, ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ, ਦੁੱਖ ਪੂਰੇ ਲਾਓ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇਂ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਓ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ। ਦਸ ਦੇ ਨਾਲ ਇੱਕ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ, ਉਹਦਾ ਐਕਸੀਡੈਂਟ ਹੋ ਗਿਆ ਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ, ਬੜੀ ਮੁਸ਼ਕਿਲ ਨਾਲ ਉਹ ਵੀ ਔਖ। ਹੁਣ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ, ਐਕਸੀਡੈਂਟ ਤੇ ਇੱਕ ਹੋਇਆ, ਫ੍ਰੈਕਚਰ ਹੋ ਗਿਆ। ਹੁਣ ਗੌਰ ਨਾਲ ਦੇਖੀਏ, ਦੁੱਖਾਂ ਦੀ ਲੰਬੀ ਲੈ, ਦੁੱਖ ਕੋਈ ਇੱਕ ਨਹੀਂ ਆਉਂਦਾ, ਕਤਾਈ ਇੱਕ ਨਹੀਂ ਆਉਂਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਓ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਰੰਗੇ ਜਦ ਕਿ ਹੂਨੇ ਆਸ਼ਕਾਂ ਰੇ ਜਦ, ਇਹ ਗਮ ਤੂੰ ਆਪਣਾ ਪੂਰਾ ਲਾਓ ਲਸ਼ਕਰ ਲੈ ਕੇ ਆਵੇਂ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼ਦ ਕਿ ਹੂਨੇ ਆਸ਼ਕਾਂ ਰੇਜ਼ਦ, ਮਨੋ ਸਾ ਕੀ ਬਹਿਮ ਸਾਜ਼ਮ ਬਬੁਰਨੇ ਆਦਸ਼ ਬਰੰਦਾ ਜ਼ੇਮ, ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮੋ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਨਸ ਵਜੋ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾ ਇਹ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ? ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ। ਹੁਣ ਤੇ ਕਰਤੇ ਪੁਰਖ ਦੀ ਬਰਕਤ, ਹੁਣ ਤੇ ਉਸਦੀ ਹੋਂ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ, ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨਿਆ ਹੋਇਆ ਮਨ, ਇਹਨੂੰ ਰੱਖਿਆ ਹੈ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ, दुख वधे गए, चिंता वधी गई, चिंता वधी गई, दुख वधे गए, दुख वधे गए, चिंता वधी गई, चक तेजी नाल घूमदा गया, घूमदा गया। चिंता तुर मनुख कीर्तन नहीं सुन सकता, चिंता तुर मनुख कथा भी नहीं, वो तो चक दे उत्ते घूम रहे, घूम रहे। चिंता तुर मनुख पाठ भी नहीं कर सकता, चिंता तुर मनुख सेवा भी नहीं कर सकता, वो तो घूम रहे। दुख मांज दुख होर, लाभ होत सांझ भोर, दंड जोर जोर कर फेरे चल करे। फिर अग्गे जड़ी गल कहिए बड़ी कीमती, फिर हे प्रभु हे कुमार, तू फिर मेरे मन रूपी मिट्टी चो की बनाया। अत्र मित्र गलब पर गलब कुलाल विद, कोने विद करे विद वे तो घरे घरे हैं। इस तरह दे तू घड़े बना देते, ऐ मेरा अपना है, ऐ मेरा बेगाना है, ऐ शत्रु है, ऐ मेरा मित्र है, ऐ मेरा पुत्र है, ऐ मेरा मित्र है, मेरी पत्नी है, ऐ मेरे मां बाप ने, मेरा भरा है, मेरी संपदा है, मेरा घर है। बड़ा पसारा तू मेरे मन चो बना देता, सब मन चो। तो जे इतना सारा पसारा मन चो बने है, ते मन नु समेटदे हैं सारा पसारा खत्म हो, सब खत्म हो जाता। धर्म दी मूल साधना है मन नु एकाग्र करना, मन दा एक होना, सावधान होना, सारा पसारा खत्म हो जाता है। ते सारा पसारा जब खत्म होया तो प्रकाश किरण दिच लीन हो जाता है। जैसे प्रकाश किरण दिच लीन हो जाता है, यकीन जानो किरण सूरज दिच लीन हो जाता। किसे नो ही कह, सूरज किरण मिले जल का जल हुआ राम, ज्योति ज्योत रली संपूर्ण थिया राम। जो मन बनया सी ते धन गुरु ग्रंथ साहब जी महाराज ने मैनू कुछ इथे बैठे अनुभव बख्शे सन, वो हुण मैं बयान करा ते कम से कम मैनू चार पांच दिन हो लगन गए, अंदर एक हड़ चले। पर मैं हुण वर्का इत्थे ही समाप्त करना, किताब इत्थे ही टपना, समा हो गया, वक्त हो गया। ये पसारा जो प्रकाश करके प्रकाशित हो रहा सी, दिखाई दे रहा सी, मन दे एकाग्र होंदे आ सारा पसारा सिमट जांदा। परतरी इंज कहिंदे, फिर मन आत्मा दे चलीन हो जांदा है। पर जैसे मन आत्मा च लीन होया, आत्मा परमात्मा च लीन हो जाती है। इस तरह की लीनता की अवस्था नु गुरबाणी फिर इंज बयान कर दी है, सूरज किरण मिले जल का जल हुआ राम, ज्योति ज्योत रली संपूर्ण थिया राम। इस प्रसंग नु मैं फिर किसी जगह संपूर्ण करांगा, ये ठीक है, मैं दो दिन होर इत्थे है। अज शाम नू दास ने श्री गुरु सिंह सभा विकासपुरी हाजरी भरनी है, कल सवेरे श्री गुरु सिंह सभा साउथ अनारकली जमुना पर उथे दास ने हाजरी भरनी है। ते इसे तरीके दे नाल कल शाम दी हाजरी श्री गुरु सिंह सभा प्रशांत विहार विच 24 तरीक गुरुद्वारा संतपुरा तिलक नगर बाबा धर्म सिंह जी का अस्थान उत्थे हाजरी भरनी है। 24 तरीक शाम दी कालका जी श्री गुरु सिंह सभा उत्थे दास ने हाजरी भरनी है। कोशिश तो यही होगी, पर पता नहीं कलगीधर पातशाह धन गुरु नानक देव जी महाराज केड़ी बाली खोलते ने, केड़ा बुआ खोलते ने। इस तों बाद दास ने अलवर चले जाना है, क्योंकि एक दो तीन समागम गुरमत समागम जो धन गुरु ग्रंथ साहब जी महाराज अपनी कृपा दित्ती हुई शक्ति समर्था दा सदका हर साल करा लेंदे ने, अदके भी यह समागम चलना हर साल चलदा है। जिन्हां जिन्हां सतसंगियां नूं समा मिले पहुंच सकदे ने, दो ढाई घंटिया का ट्रेन का ते रोड का जो है रस्ता है, इस थां ते हर साल हाजरी भरदे होया सरदार रजिंदर सिंह जी ਅਗਲੇ ਸਾਲ ਦਾ ਮੈਨੂੰ ਉਸੇ ਵਕਤ ਨੋਟ ਕਰਾਉਂਦੇ ਨੇ ਬਈ ਅਗਲਾ ਸਾਲ ਨੋਟ ਕਰਨਾ। ਤਾਂ ਮੈਂ ਵੀ ਇਹਨਾਂ ਨੂੰ ਕਹਿੰਦਾ ਹੁੰਦਾ, ਗੁਰੂ ਨੇ ਜ਼ਿੰਦਗੀ ਰੱਖੀ, ਸਿਹਤ ਰੱਖੀ, ਜ਼ਰੂਰ ਹਾਜ਼ਰੀ ਭਰਾਂਗੇ, ਕਿਉਂਕਿ ਇਹ ਉਸ ਸੰਤ ਦੀ ਬਰਸੀ ਹੈ ਜਿਹਦੇ ਉੱਤੇ ਦੋ ਪੰਕਤੀਆਂ ਬਿਲਕੁਲ ਪੂਰੀਆਂ ਉਤਰਦੀਆਂ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਉਸੇ ਮਹਾਨ ਸੰਤ ਦਾ ਨਾਮ ਸੀ ਸੰਤ ਬਾਬਾ ਅਤਰ ਸਿੰਘ ਜੀ। ਮਸਤੋਂ ਆਣੇ ਵਾਲੇ ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਜ਼ਿੰਦਗੀ ਰਹੀ, ਸਿਹਤ ਰਹੀ, ਸਤਿਗੁਰ ਨੇ ਸੰਜੋਗ ਬਣਾਇਆ, ਫਿਰ ਇਸੇ ਅਸਥਾਨ ਤੇ ਇਸੇ ਵਰਸੀ ਵਿੱਚ ਤੁਹਾਡੇ ਚਰਨ ਪਰਸਾਂਗੇ। ਸਾਰਿਆਂ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਸਮੂਹ ਸਾਧ ਸੰਗਤ ਨੇ ਇਕਾਗਰਤਾ ਨਾਲ ਸਰਵਣ ਕੀਤਾ ਹੈ। ਸਭ ਦਾ ਦਾਸ ਰਿਣੀ ਭੁੱਲ ਚੁੱਕਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਸਾਗਿਦ ਤੁਮ ਹਰ ਜਾਣ ਹੋ ਆਪੇ, ਅੰਮ੍ਰਿਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕਾ ਸਭ ਸੋਗ ਸੰਤਾਪੇ, ਸੁਕਹੋ ਟਲ ਗੁਰੁ ਸੇਵੀਆ ਅਹਿਨ ਸੁਸਹਿਜ ਸੁਖਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮੋ ਦੀ ਨੂਰ ਅਰਸੋ ਕੁਰਸੋ ਝਟੀਆ, ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ, ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੂ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਤੀਜਾ, ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ, ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ, ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ, ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ, ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ ਥਾਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵ ਮੁਕਤ ਨਾ ਹੋਈ, ਨਾਨਕ ਕਾਮਣ ਕੰਤਾ ਭਾਵ, ਨਾਨਕ ਕਾਮਣ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ, ਸਤਿਗੁਰ ਸੇਵ ਥਨ ਬਾਲੜੀਏ ਹਰ ਵਰ ਪਾਵਹ ਸੋਈ ਰਾਮ, ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ, ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ, ਹਉਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਕੰਮ ਨੂੰ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਥਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਥੁਰਮੇਲੀ ਮੇਰਾ ਪ੍ਰਭਿਆ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭਾਣੀ ਸੱਚ ਸੀਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ

मयाकर शरीर स्वस्थ खीण समय सिमरंतु नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ। बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदियां दे चै, चार चरणां दे चै, चार पैरियां दे चै। किसे एक केंद्री ख्याल नूं, किसे एक मरकजी ख्याल नूं बार बार चार पैरियां दे, चार चरणां दे, चार पदियां दे च दोहराया गया। इहदे च प्रथम पंक्ति अक्सर चौपदियां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जे भवे, इहदे च चार युगां दा मेरे पातशाह ने जिगर कीता है। अर्थ करन तो पहले थोड़ा जिहा मैं इस दा जिक्र कर दिया। युग बदलदे ने समय दे च, युग बदलदे ने शरीर दे च, युग बदलदे ने मन दे च। युग दी तब्दीली तीन थावां ते हुंदी है। मन दी दुनिया च युग बदलदे ने, हर युग मानसिक अवस्था है। युग बदलदे ने तन दी दुनिया दे च, तन दी अवस्था है युग। ते युग बदलदे ने समय दे च, वक्त दे च, और निर्धारित समय दे च युग दी तब्दीली हो जांदी है, युग दा पलटा हो जांदा है। पहली गल। दूसरी, युग सिर्फ मनुखां दी दुनिया च बदलदे ने, पशु पक्षियां दी दुनिया च नहीं। युग सिर्फ मनुखां दी दुनिया च बदलदे ने, कीड़े मकोड़ियां दी दुनिया च नहीं। युग सिर्फ मनुखां दी दुनिया च बदलदे ने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हैं, बाकी सब कुछ कायनात विच उही चलदा रहिंदा है। लखां करोड़ां साल पहले जिहड़ा सूरज सी अज भी होई है, लखां करोड़ां साल पहले जिहड़े तारे सन अज भी होई है, ये धरती भी होई है, ये सागर भी होई है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले से अज भी होई है। इसनों धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपतर है साधर तीसा पवन जोलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किस ते खड़ी है, किस ते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलदे। हजारां लखां साल पहले जिवें चिड़ियां रहिंदियां सन, अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तरजे जिंदगी विच कोई तब्दीली नहीं। तब्दीली तीन थावां ते मंदे ने,
ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ ਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਹੈ ਉਸਦੀ ਵਿਆਖਿਆ ਆਸਾ ਦੀਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ ਹੈ ਤਾਂ ਮਨੁੱਖੀ ਦੁਨੀਆ ਦੇ ਵਿੱਚ ਯੁੱਗ ਬਦਲ ਜਾਂਦਾ ਹੈ। ਜਦ ਜੀਵਨ ਦਾ ਮਨੋਰਥ ਬਦਲ ਜਾਂਦਾ ਹੈ ਤਾਂ ਯੁੱਗ ਬਦਲ ਜਾਂਦਾ ਹੈ। ਸਮੇਂ ਦੇ ਵਿੱਚ ਮਨ ਦੇ ਤਲ ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਗੁਰਮੁਖ ਬੈਠੇ ਹੋ ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ ਵਿੱਚ ਬੈਠਾ ਹੋਵੇਗਾ, ਕੋਈ ਦੁਆਪਰ ਦੇ ਵਿੱਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ ਹੈ, ਤ੍ਰੇਤੇ ਯੁੱਗ ਦੇ ਵਿੱਚ ਜੀ ਸਕਦਾ ਹੈ, ਦੁਆਪਰ ਦੇ ਵਿੱਚ ਜੀ ਸਕਦਾ ਹੈ, ਕਲਯੁੱਗ ਦੇ ਜੀ ਸਕਦਾ ਹੈ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਕਿਹੜੇ ਯੁੱਗ ਦੇ ਵਿੱਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁੱਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁੱਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ ਵਿੱਚ ਮਾਂ ਦੀ ਕੁੱਖ ਦੇ ਵਿੱਚ ਸੀ, ਫਿਰ ਧਰਤੀ ਦੀ ਗੋਦ ਦੇ ਵਿੱਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ ਵਿੱਚ ਯੁੱਗ ਦੀ ਜਿਹੜੀ ਤਬਦੀਲੀ ਹੈ ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੀ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਣ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ ਹੈ। ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਅਤੇ ਯੁੱਗ ਇੰਝ ਬਦਲਦੇ ਨੇ, ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ,
ਤਾਕਤ ਚਾਹੀਦੀ ਹੈ, ਸਮਰਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ, ਸ਼ਕਤੀ ਚਾਹੁੰਦਾ, ਤਾਕਤ ਚਾਹੁੰਦਾ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭਤਾ ਚਾਹੁੰਦਾ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਆਉਂਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ 'ਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ 'ਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੋ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ। ਉਂਝ ਪਾਣੀ ਨਿਵਾਣ ਨੂੰ ਜਾਂਦਾ ਹੈ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਮਾਣ ਦੇ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਮਾਣ ਦੇ ਜਾ ਰਿਹਾ ਹੈ, ਨਿਮਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਮਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਮਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਮਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ। ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਹੁੰਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ,
ਇਹ ਮਨੁੱਖ ਕਲਯੁਗੇ ਹੈ, ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ ਹੈ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗੇ, ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ। ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁੱਗ ਵਿੱਚ ਸਾਰੇ ਨਹੀਂ ਜੀਵਦੇ। ਇਹ ਵੀ ਮੈਂ ਅਰਜ਼ ਕਰਦੇ, ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਚ ਜੀ ਰਹੇ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੇ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੇ, ਕਲਯੁਗ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪਾਂ ਨੂੰ ਸਰਵਨ ਕਰਾ ਸਕਾ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨ ਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੈਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ।
ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ, ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ। ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸ ਦੀਆਂ ਲੋੜਾਂ ਨਹੀਂ ਨੇ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭ ਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਮੈਂ ਹੁਣ ਅਨਹਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ, ਇਹ ਅੰਸਾ ਅਵਤਾਰ ਹੈ,
ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ ਦਸ ਕਲਾ ਬਾਰਾਂ ਕਲਾ ਅਵਤਾਰ ਹੈ, ਔਰ ਇਹ ਸੋਲਾਂ ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸ ਦੇ ਕੋਲ ਕਿਤਨੀ ਹੈ, ਹੁਨਰ ਇਸ ਦੇ ਕੋਲ ਕਿਤਨਾ ਹੈ, ਗੁਣ ਇਸ ਦੇ ਕੋਲ ਕਿਤਨਾ ਹੈ। ਗੁਣ ਕਲਾ ਇਹ ਕਲਾਕਾਰ ਤਾਂ ਹੈ, ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ, ਇਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਦੇ ਨੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ ਇਹਦੇ ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦੇ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ ਨੇ। ਤੁਹਾਡੇ ਦਿਮਾਗ ਚੋਂ ਨਿਕਲੇ ਨੇ, ਤੁਹਾਡੀ ਸੋਚਣੀ ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤੇ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ, ਤੇ ਫਿਰ ਇਹਦੇ ਚ ਕੁਝ ਹੋਰ ਨਾ ਸਮਝਣਾ। ਇਹ ਤੇ ਰਵਿਦਾਸ ਦੇ ਬੋਲਣੇ ਤੇ ਕਬੀਰ ਦੇ ਬੋਲਣੇ, ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ, ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ, ਤਰਕ ਤੇ ਕੋਈ ਵੀ ਕਰ ਸਕਦਾ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ, ਤਰਕ ਦਾ ਕੀ ਹੈ? ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ, ਤਰਕ ਤੇ ਹੋ ਸਕਦੀ ਹੈ, ਸੂਰਜ ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤੋ ਅੰਧੇ ਦੇ ਤਲ ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤੋ ਇਤਨਾ ਹੀ ਕਹਿਣਾ ਪਏਗਾ, ਜੇ ਤੈਨੂੰ ਸਮਝ ਨਹੀਂ ਹੈ, ਪਰਮਾਤਮਾ ਤੇ ਹੈ ਤੈਨੂੰ ਸਮਝ ਨਹੀਂ ਹੈ, ਸੂਰਜ ਤੇ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ? ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਮਾਫ, ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ ਹੋ, ਤੁਸੀਂ ਆਪਣੇ ਤਲ ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ ਤੇ ਤੁਸੀਂ ਗਲਤ ਹੋ, ਆਪਣੇ ਤਲ ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ। ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ ਹੈ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਤਾਂ ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ?
ਕਿਹੜਾ ਪ੍ਰਤੱਖ ਪ੍ਰਮਾਣ ਦੇ ਦਿੰਦਾ। ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏ, ਗੁਸਤਾਖੀ ਮਾਂ। ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ, ਬੰਦ ਬੰਦ ਕੱਟੇ ਨੇ, ਸੋਲੀ 'ਤੇ ਲਟਕਾਇਆ, ਕਤਲ ਕੀਤਾ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾਂ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤੇ ਦਿਖਾਓ, ਪ੍ਰਤੱਖ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ ਹੋ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਹੈ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤੇ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਮਨ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਹੈ ਸਤਸੰਗ ਦੇ ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤੇ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਹਰੇ, ਸੰਗਤ ਦੇ 'ਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਣਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ, ਗੁਰੂ ਪੰਥ ਗੁਰੂ ਸੰਗਤ। ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਦਰਖਤਾਂ ਦੇ ਫਲ ਤੋੜ ਲੈਣੇ, ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ, ਖਾ ਲੈਣਾ, ਜ਼ਿੰਦਗੀ ਬੜੀ ਇੰਝ ਕਹਿ ਲਓ
ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭ ਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭ ਕਾਲ ਦੀ ਅਵਸਥਾ ਲੱਭਦਾ ਹੈ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ ਤੇ ਨਾ ਹੋਵੇ। ਇਹ ਜਿਹੜੀ ਇਸ ਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤੇ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭ ਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ ਹੈ, ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭ ਕਾਲ ਦੀ ਅਵਸਥਾ ਲੱਭ ਰਿਹਾ ਹੈ, ਨਿਸ਼ਚਿੰਤ ਹੋ ਜਾਣਾ।

ਅਸੀਂ ਜੋ ਮੌਂਦੇ ਚ ਗੱਲ ਕਹਿ ਦਿੱਤੀ ਸਭ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ ਔਰ ਇਹਦੇ ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ। ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ ਬਿਲਕੁਲ ਮਦਰਾ ਜਿਹਾ 2.5 ਫੁੱਟ ਦਾ ਬਾਵਨ ਅਵਤਾਰ ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ, ਕਿਉਂ ਸਤਯੁਗੀ ਜੀਵ ਨੂੰ ਕੀ ਲੋੜ ਹੈ, ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ। ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤਾਂ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ, ਇਹ ਵੀ ਮੈਂ ਅਰਜ਼ ਕਰਦੇ। ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ 'ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਜ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤਾਂ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ, ਰਾਮ ਨੇ ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤਾਂ ਦੁਆਪੁਰ ਰੱਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਣ ਇਖਲਾਕ। ਇੰਜ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ਼੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ਼੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ।

0: ਕੀਤਾ ਸੀ ਮੈਂ ਮੈਦਾਨ ਜੰਗ ਦੇ ਵਿੱਚ ਸ਼ਸਤਰ ਨਹੀਂ ਉਠਾਵਾਂਗਾ। ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ। ਇਹ ਵੀ ਮੈਂ ਅਰਜ਼ ਕਰਦਾ, ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡਵ ਹਾਰਦੇ ਪਏ ਨੇ, ਮਜ਼ਲੂਮ ਨੇ। ਸੱਚਾਈ ਇਹ ਹੈ ਕਿ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤੇ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ? ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ। ਪ੍ਰਣ ਤੋੜ ਦਿੰਦੇ, ਪ੍ਰਣ ਉਹਨਾਂ ਨੇ ਕਦਮ ਕਦਮ ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ, ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ। ਹੁਣੇ ਮੈਂ ਅਰਜ਼ ਕਰ ਬੈਠਾ, ਉਹਨਾਂ ਨੇ ਕਿਸੇ ਥਾਂ ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ। ਤੋੜੀਏ ਮਰਿਆਦਾ, ਕਿਹਾ ਸੱਚ ਨੂੰ ਬਚਾਉਣਾ ਹੈ ਮਰਿਆਦਾ ਨੂੰ ਨਹੀਂ, ਸੱਚਾਈ ਨੂੰ ਬਚਾਉਣਾ ਹੈ ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤੇ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ। ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਤੇ ਕਾਨੂੰਨ ਚੱਲਦਾ ਹੈ ਗਵਾਹੀਆਂ ਨਾਲ। ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤੇ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤੇ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨੇ, ਤਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ। ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ 'ਚ ਵੀ ਪੇਸ਼ ਹੋਏ, ਹਾਈ ਕੋਰਟ ਦੇ 'ਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ 'ਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ 'ਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ 'ਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ 'ਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤੇ ਖੁੱਲ ਦਿਓ ਅਗਲੇ, ਇਤਨੀ ਆਜ਼ਾਦੀ ਤੇ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ ਤੇ ਕਿਸੇ ਨੂੰ ਫਾਂਸੀ ਤੇ ਚਾੜ ਦੇਣਾ ਮਰਿਆਦਾ ਤੇ ਬਚ ਜਾਏਗੀ, ਕਾਨੂੰਨ ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ ਮਰਿਆਦਾ ਨੇ। ਤੋ ਅਗਾਂਹ ਚੱਲ ਕੇ ਕੀ ਹੋਇਆ? ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ। ਭੈਰੋ ਕਾਲ ਮੰਦਰ ਉਜੈਨ ਹੋਰ ਕਈ ਮੰਦਰਾਂ 'ਚ ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨਹੀਂ, ਗੱਲ ਖਤਮ। ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ। ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ, ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ, ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ। ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ। ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ ਜੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ। ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਛੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ। ਤਾਂ ਬੁੱਢਾ ਸਿਆਣਾ ਬੜਾ ਹੁੰਦਾ। ਇਸ ਵਾਸਤੇ ਪੁਰਾਣੇ ਜ਼ਮਾਨੇ 'ਚ ਕਹਿੰਦੇ ਸਨ ਬੁੱਢੇ ਦਾ ਬਜ਼ੁਰਗ ਦਾ ਸਤਿਕਾਰ ਕਰੋ। ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ। ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵ ਵਿਦਿਆਲੇ, ਕਦਮ ਕਦਮ ਦਿੱਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ। ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ, ਇਹ ਮੈਂ ਅਰਜ਼ ਕਰਦਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ। ਬਸ ਇਤਨਾ ਹੀ ਮੈਂ ਕਹਿ ਦਿਆਂ। ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ। ਤੋ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਦੇ 'ਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ, ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ। ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ, ਸਿਆਣਾ ਯੁੱਗ ਹੈ। ਤੋ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰ ਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ। ਪਰ ਨਹੀਂ, ਸੰਗੀਤ ਤੇ ਹੈ ਗੁਰੂ ਘਰ ਦੇ 'ਚ ਵੀ, ਮਰਿਆਦਾ 'ਚ। ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ, ਮਰਿਆਦਾ ਦੇ 'ਚ ਵਧ। ਗੀਤ ਤੇ ਇੱਥੇ ਵੀ ਗਾਉਣੇ ਹਨ, ਮਰਿਆਦਾ ਦੇ 'ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਇਸ ਗੁਰ ਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ। ਗੁਰ ਪੁਰਸ਼ੋਤਮ ਅਵਤਾਰ ਤੋਂ ਇਹ ਕੈਸਾ ਹੋ ਸਕਦਾ ਹੈ, ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ, ਸਿੱਖ ਦਾ ਮਤਲਬ ਤੂੰ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਾ, ਮੈਂ ਜਾਣਨਾ ਚਾਹੁੰਦਾ। ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ। ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ। ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ, ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ। ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤਾਂ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲ ਦੇਣਾ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲ ਦੇਣਾ, ਇੱਕ ਸਰੀਰ ਦੇ ਤਲ ਤੇ ਯੁੱਗ ਬਦਲ ਦੇਣਾ। ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ। ਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ ਹੈ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਾ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੀਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ 97%। ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ। ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਆਉਂਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਨਰਸ ਕਰ, ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਹੁੰਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਰਹੇ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ। ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ। ਗੱਲ ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣਿਆ। ਇਹ ਤੇ ਹਕੀਕਤ ਹੈ, ਬੁੱਢਾ ਹੀ ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਦੇ ਚ ਯੁੱਗ ਬਦਲਦੇ ਨੇ, ਮਾਨਸਿਕ ਤਲ ਤੇ ਯੁੱਗ ਬਦਲਦੇ ਨੇ, ਸਰੀਰਕ ਤਲ ਤੇ ਯੁੱਗ ਬਦਲਦੇ ਨੇ। ਫਿਰ ਇਸ ਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 4 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
0: 4 ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ।
1: ਨਿਹਚੁਲ ਰਾਜ ਸਦਾ ਹਰ ਕੇ ਰਾਮ, ਤਿਸ ਬਿਨੇ ਅਵਰ ਨਾ ਕੋਈ ਰਾਮ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ,
1: ਤਿਸ ਬਿਨੇ ਅਵਰ ਨ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
1: ਤਾਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ,
1: ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਮ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
1: ਨਾਨਕ ਕੰਮ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ।
0: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
1: ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵਹ ਸੋਈ ਰਾਮ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ, ਇਹ ਜੀਵ ਇਸਤਰੀ, ਇਹ ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
1: ਸਦਾ ਹੋਵਹ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ ਰਾਮ।
0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ ਚ, ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
1: ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
1: ਕਰਨੀ ਕਾਰ ਕਮਾਵਾ, ਸ਼ਬਦ ਸਮਾਵਾ, ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
1: ਗੁਰਮੁਖ ਪ੍ਰਭ ਰਾਵੇ, ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
1: ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
0: ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਵਿੱਚ ਇਸਦਾ ਵਾਸਾ ਹੋ ਜਾਏਗਾ, ਉਸ ਵਿੱਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਤੇ ਗੁਣੀ ਨਿਧਾਨ ਹੈ। ਹਾਂਜੀ,
1: ਗੁਰ ਕੀ ਕਾਰ ਕਰੇ ਧਨਵਾ ਲੜੀਏ ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
1: ਹਰ ਕਰ ਅੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ ਚ ਜੀਵਦਾ। ਹਾਂਜੀ,
1: ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ। ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈਏ ਕਿ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੇ ਮਹਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ, ਪਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾਧ ਹਨਵਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ। ਸਾਧ ਹਨਵਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਦੇ ਚ ਰਵੇ ਹੈ, ਵਿਆਪਕ ਹੈ, ਉਹ ਇਸ ਘਟ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
1: ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਆਪ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
2: ਹੇ ਕਾਮੰ ਨਰਕ ਬਿਸਰਾਮੰ, ਬਹੁ ਜਾਨੀ ਭਰਮਾਵਣੇ, ਚਿਤ ਹਰਣੰ ਤ੍ਰੈ ਲੋਕ ਗਮੰ, ਜਪ ਤਪ ਸੀਲ ਬਿਦਾਰਣੇ, ਅਲਪ ਸੁਖ ਅਵਿਤ ਚੰਚਲ, ਊਚ ਨੀਚੇ ਸਮਾਵਣੇ, ਤਵ ਭੈ ਭੁਮੰਚਿਤ ਸਾਧ ਸੰਗਮ, ਊਟ ਨਾਨਕ ਨਾਰਾਇਣੇ। ਧਾਰਮਿਕ ਦੁਨੀਆਂ ਵਿੱਚ ਕਾਮ ਇੱਕ ਐਸਾ ਵਿਸ਼ਾ ਹੈ, ਇੱਕ ਐਸਾ ਪ੍ਰਕਰਣ ਹੈ, ਇੱਕ ਐਸਾ ਮਜ਼ਮੂਨ ਹੈ ਜੋ ਅਛੂਤਾ ਹੈ, ਜਿਸ ਤੇ ਬਹੁ ਪੱਖੀ ਵਿਚਾਰ ਨਹੀਂ ਹੋਈ। ਜੇ ਕਿਧਰੇ ਹੋਈ ਹੈ ਇਸ਼ਾਰਤਨ, ਖੁੱਲ੍ਹ ਕੇ ਨਹੀਂ ਹੋਈ। ਜੇ ਕਿਧਰੇ ਹੋਈ ਵੀ ਹੈ ਦਬੇ ਹੋਏ ਅਲਫਾਜ਼ਾਂ ਚ, ਖੁੱਲ੍ਹੇ ਸ਼ਬਦਾਂ ਵਿਚ ਨਹੀਂ। ਉਸ ਦਾ ਇੱਕ ਕਾਰਨ ਵੀ ਦਿਖਾਈ ਦਿੰਦਾ ਹੈ। ਮਨੁੱਖ ਦਾ ਲੋਭ ਬਾਹਰ ਪ੍ਰਗਟ ਹੁੰਦਾ ਹੈ, ਔਰ ਬਾਹਰ ਦੀ ਉਹ ਕ੍ਰਿਤ ਹੈ, ਧਨ ਦੀ ਪਕੜ, ਪਦਾਰਥਾਂ ਦੀ ਪਕੜ, ਔਰ ਉਸ ਲਈ ਭੱਜ ਦੌੜ ਦਿਖਾਈ ਦੇ ਜਾਂਦੀ ਹੈ। ਕ੍ਰੋਧਾਤੁਰ ਮਨੁੱਖ ਦਾ ਕ੍ਰੋਧ ਵੀ ਇੱਕ ਐਸੀ ਕ੍ਰਿਤ ਹੈ ਜੋ ਬਾਹਰ ਕਿਸੇ ਤੇ ਪ੍ਰਗਟ ਹੁੰਦਾ ਹੈ, ਦਿਖਾਈ ਦੇ ਜਾਂਦਾ ਹੈ। ਇਹ ਤੇ ਇਸ ਵਕਤ ਕ੍ਰੋਧ ਦੇ ਜੀ ਰਿਹਾ। ਅਹੰਕਾਰ ਬੋਲਾਂ ਦੇ ਰਾਹੀਂ, ਤਰ੍ਹਾਂ ਤਰ੍ਹਾਂ ਦੀ ਕ੍ਰਿਤ ਦੇ ਰਾਹੀਂ ਪ੍ਰਗਟ ਹੋ ਜਾਂਦਾ ਹੈ, ਦ੍ਰਿਸ਼ਮਾਨ ਹੈ। ਕਾਮ ਇੱਕ ਅੰਦਰੂਨੀ ਵੇਗ ਹੈ, ਇੱਕ ਅੰਦਰੂਨੀ ਬਿਰਤੀ ਹੈ, ਇੱਕ ਅੰਦਰ ਦਾ ਉਛਾਲ ਹੈ। ਸ਼ਾਇਦ ਇਹ ਕ੍ਰਿਤ ਵੀ ਅੰਦਰੂਨੀ ਬਣ ਗਈ, ਪਰਦੇ ਵਿੱਚ ਬਣ ਗਈ। ਕ੍ਰੋਧ ਕ੍ਰਿਤ ਪ੍ਰਗਟ ਹੈ, ਲੋਭ ਕ੍ਰਿਤ ਪ੍ਰਗਟ ਹੈ, ਅਹੰਕਾਰ ਪ੍ਰਦਰਸ਼ਿਤ ਆਉਂਦਾ ਹੈ, ਲੇਕਿਨ ਕਾਮ ਪਰਦੇ ਵਿੱਚ ਆਉਂਦਾ ਹੈ, ਛੁਪ ਕੇ ਆਉਂਦਾ ਹੈ। ਇਸ ਕ੍ਰਿਤ ਨੂੰ ਸਭ ਤੋਂ ਛੁਪਾਇਆ ਜਾਂਦਾ ਹੈ, ਹਰ ਇੱਕ ਤੋਂ ਛੁਪਾਇਆ ਜਾਂਦਾ ਹੈ। ਸ਼ਾਇਦ ਇਸੇ ਵਾਸਤੇ ਕਾਮ ਦੀ ਕੋਈ ਖੁੱਲ੍ਹ ਕੇ ਚਰਚਾ ਨਹੀਂ ਹੋਈ। ਇਸ ਦੇ ਸੰਬੰਧ ਵਿੱਚ ਮਹਾਂਪੁਰਸ਼ਾਂ ਨੇ ਖੁੱਲ੍ਹ ਕੇ ਕੁਝ ਲਿਖਿਆ ਵੀ ਨਹੀਂ ਹੈ। ਲਿਖੇ ਹੋਏ ਗ੍ਰੰਥ ਮਿਲਦੇ ਨੇ ਕ੍ਰੋਧ ਦੇ ਉੱਤੇ, ਲੋਭ ਤੇ, ਅਹੰਕਾਰ ਤੇ, ਮੋਹ ਤੇ, ਲੇਕਿਨ ਇਹ ਵਿਸ਼ਾ ਬੜੇ ਬੜੇ ਸਤਪੁਰਸ਼ਾਂ ਦੀ ਕਲਮ ਤੋਂ ਵੀ ਅਛੂਤਾ ਰਹਿ ਗਿਆ। ਔਰ ਮੂਲ ਕਾਰਨ ਇਹੀ ਦਿਖਾਈ ਦਿੰਦਾ ਹੈ ਕਿ ਕਾਮ ਕ੍ਰਿਤ ਮਨੁੱਖ ਸਰੇਆਮ ਨਹੀਂ ਕਰਦਾ। ਇਹ ਗੱਲ ਵੱਖਰੀ ਹੈ ਕਿ ਪਸ਼ੂ ਸਰੇਆਮ ਕਰਦੇ ਨੇ, ਪੰਛੀ ਸਰੇਆਮ ਕਰਦੇ ਨੇ, ਔਰ ਇਸ ਕ੍ਰਿਤ ਨੂੰ ਦਿਨ ਦਿਸ਼ ਕਰਦੇ ਨੇ, ਜਦਕਿ ਮਨੁੱਖ ਨੇ ਇਸ ਕ੍ਰਿਤ ਨੂੰ ਰਾਤ ਲਈ ਚੁਣਿਆ, ਪੜਦਾ ਤੇ ਫਿਰ ਰਾਤ ਦਾ ਪੜਦਾ, छुप के फिर रात दा अंधकार। यही कारण है कि इस दी विचार भी किधरे होइए बहुत तारीकी देच, बहुत पर्दियां देच, बहुत छुप छुप के होई है। क्रोध दी चर्चा मनुख सरेआम करता है, अहंकार दी गल भी सरेआम करता है, बैसम वासे देच मोह दा भी जिक्र आम चलता है, लेकिन काम इसकी विचारधारा, इसकी चर्चा, इसका बहस मुबासा भी करन लई मनुख किसे विशेष थां नूं चुणदा है और विशेष व्यक्ति नूं चुणदा है, हर एक दे सामने इसकी चर्चा करन लग्या भी संकोच करदा है, छुपांदा है इस विचार नूं। और यही कारण है चाहे राजनीतिक दुनिया है, चाहे सामाजिक दुनिया है, चाहे धार्मिक दुनिया है, हर विषय ते विचार होइए यही एक विषय है जो अछूता रह गया। जे प्रातन कुछ ऋषियां ने जैसे के वात्सायन, कोका पंडित इत्यादिक ने काम सूत्र लिखे तो एक कोई बहुत सारे ग्रंथ नहीं ने, थोड़े ने। और हैरानगी दी गल ए है कि इन्हां महापुरुषां ने भी जो कुछ लिखे है काम कृत नूं किवें प्रगट करना है, इस कृत दा किवें प्रयोग करना है, यही लिखे। अगर कोई महापुरुष ए लिखे कि क्रोध किवें करना चाहिदा है, इन्हों किवें प्रगट करना है, तो एक गल स्पष्ट हो गई ये महापुरुष नहीं है। अगर कोई हंकार की व्याख्या इस ढंग नाल करे कि किवें हंकारी बनीदा है ते किवें हंकार नूं प्रदर्शित करीदा है और हंकार प्रगट करन दे ढंग दसे, उकसाण दे ढंग दसे, तो ये विचार ये लेखनी कोई धार्मिक लेखनी नहीं है। और इस संबंध च कोई लिखे कि लोभी किवें बनीदा है और लोभ नूं किवें प्रगट करीदा है, तो ओ स्पष्ट होवेगी गल कि कोई लोभी लिख रहा है। इस वास्ते ऐसा जापदा है वात्सायन ने या कोका पंडित ने काम सूत्र जो लिखे है काम उभारण लई, काम प्रदर्शित करन लई, काम ही किवें बनीदा है और काम नूं किवें प्रदर्शित करीदा है, ये लिखे है। इस वास्ते धार्मिक ग्रंथां दी कोटी देच वात्सायन दे काम सूत्र या कोका पंडित दे काम शास्त्र शास्त्र दर्जा नहीं प्राप्त कर सके। वो एक कामियां दी लेखनी बन के रह गए, कामियां दे पढ़न योग ही जो है रह गए। और अत्यंत वासना विस ग्रसे हुए मनुखा ने अपनी वासना नु होर उजागर करन लई उन्हां नु पढ़ना पढ़ाना शुरू कीता। यही कारण है कि धर्म दी दुनिया च और समाज दी दुनिया च ये ग्रंथ प्रतिष्ठा नहीं पा सके। इस अछूते विषय नु गुरु नानक देव जी ने, गुरु अर्जन देव जी महाराज ने बकायदा छोया है, अपने विचारां विच थां दित्ती है और इस दा जिक्र भी कीता है। ये तो ठीक है कि जन्म दी किरिया काम आश्रित है, तो जब काम आश्रित है काम बंद हो जाए, काम रहे ही ना, तो जन्म बंद हो जाएगा। जन्म काम है, काम जीवन का केंद्र है। धन गुरु अर्जन देव जी महाराज इसकी जो व्याख्या कर रहे हैं अपने पावन शब्दां विच थां दित्ती है तो महज इस लई कि जैसे अधिक मात्रा विच खाया होया भोजन अमृत दी थां ते जहर बनदा है, तंदुरुस्ती दी थां ते रोग पैदा करदा है। इस तरह असीम काम जीवन विकसित नहीं करदा बल्कि जीवन भ्रष्ट करदा है, तलांजलि विच ले जांदा है। और यही बार बार दे जन्म ते मरण दा कारण बनदा है। शायद इसे वास्ते ही धन गुरु अर्जन देव जी महाराज फरमान कर रहे ने कि काम अनंत जूना विच पाण दा कारण बनदा है, जीवन भटक के रह जांदा है अनंत जन्मा तक। आप साफ फरमान कर देने, हे काम नरक विश्राम बहु जौनी भरमावण है। इसकी मूल व्याख्या तो इंज बनती है, जब जन्म काम तो होया है तो काम की अंश जीवन विच होवेगी, लाजमी होवेगी। जैसे मां बाप तो शरीर आया है तो शरीर विच मां बाप की अंश मौजूद है। मां की रकत पिता बिन धारा, पातशाहिंद भी फरमान करते ने, पानी मैला माटी गोरी इस माटी की पुत्री जोरी। पिता दा मैला पानी, मां दी लाल मिट्टी, माटी गोरी गेरवी लाल, इस माटी की पुत्री जोरी। ए गेरवी लाल मिट्टी ते मैला पानी इस दी सहयोग दे नाल ए मनुखी तन दा पुतला बनया। मिट्टी ते पानी दा मिश्रण कीता एक वेग ने जिसका नाम है काम। इस वेग ने मिट्टी ते पानी नू जोड़े है तो इस पुतले विच मिट्टी है पानी है वो वेग भी है, मां दा खून भी है, पिता दा बिंद भी है इस काया विच, लेकिन काम दा वेग भी है जन्म तो ही। इस बिंद नू इस खून नू असी काया विचों कढ नहीं सकदे, ते जिथे उस बिंद नू उस खून नू इस काया विचों नहीं कढ सकदे तो काम नू भी नहीं कढ सकदे, क्योंकि तिन्हां दे मिश्रण दे नाल ही ते काया दा ढांचा बनया है, ये पुतला बनया है। पानी मैला माटी गोरी इस माटी की पुत्री जोरी, बड़ा सुंदर ये पुतला बनया। तो सतगुरु देव जी महाराज काम दे त्याग दा उपदेश नहीं दे रहे, इस उपदेश दे च है काम दे प्रति संयम। जैसे बकायदा आयुर्वेद ग्रंथ कहंदे ने, भूख लगे खादा होया भोजन दारू है, औषधि है, अमृत है, पर भूख नहीं एक एक बुरकी पाई हुई ए रोग पैदा करेगी, शरीर की लोड़ नहीं है तू दे रहे हैं। काम दा वेग शरीर की अधिक शक्ति है जो शरीर विच नहीं समा सकती, वो अधिक वेग पर बलवाशना बनता है, काम बनता है। इसका निकास सही ढंग नाल हो सके, संयममयी हो सके, बकायदा शिक्षा है दीक्षा है मर्यादा बनाई गई है, लेकिन काम शरीर का हिस्सा है, सोचनी का नहीं। अज के समय दे काम चिंतन का हिस्सा बन गया है, काम सोचनी का हिस्सा बन गया है। शरीर देश ते है, ये मन देश भी हो गया, चिंतन देश आ गया, सोचनी देश आ गया, विचारां देश आ गया। ता ही ते आज जितना साहित बाजार देश बिक रहा है, लोकी खरीद के पढ़ रहे हैं, उस साहित देश काम ही काम है। साहित्यकारां दी कलम काम दे संबंध च लिख रही है। लाजमी साहित्यकार काम बारे सोच रहे ने, काम दा चिंतन कर रहे ने, काम दे विचार उन्हां दे अंदर चल रहे ने, काम सोचनी बन गई है। किसे वक्त शायर मशरिक डॉक्टर मोहम्मद इकबाल ने आख्या सी, हिंद के शायर व सूरत गर अफसाना नवीस है बिचारे के आजा पर औरत सवार। भावें उन्हें अपने देश की गल की थी, हिंद के शायर व सूरत गर अफसाना नवीस है बिचारे के आजा पर औरत सवार। ये जो नावलिस्ट ने, कहानीकार ने, ये जो संत राश ने, ये जो शायर ने, दार्शनिक ने, विचारक ने, इन्हां दे विचारां विच, इन्हां दी लेखनी विच, इन्हां दी चित्रकारी विच, इन्हां दी संत राशी विच काम ही काम छाया है। मानो काम तो बिना और कुछ है ही नहीं। सारा साहित्य काम आश्रित हो गया है, और इसे ही कहानियां शायरी दे आधार ते बनन वालियां फिल्मां काम दी प्रदर्शित तस्वीर बन गईयां। चारों पासे मानो काम ही काम छाया हुआ है। पोस्टर्स, इश्तेहार, फिल्मां, मैगजीन, शायरी, संतराशी, तस्वीर, सब काम की नुमाइश बन के रह गए। काम चिंतन बन गया, काम विचार बन गया, काम सोचनी बन गया, काम याद बन गया, काम राम बन गया, काम परमात्मा बन गया। जबकि चाहिदा तो ऐसा सी काम नू राम बना दे, लेकिन काम ही राम हो गया, और चारों पासे काम ही मनुख दे दिल दिमाग ते छा के रह गया। काम एक ऐसा जज्बा अगर विचारां च आ जाए, सोचनी च आ जाए, चिंतन दे च आ जाए, तो काम ग्रसिया मनुख राम दा चिंतन नहीं कर सकता, नाम दा सिमरन नहीं कर सकता। भगत रविदास जी महाराज फरमान कर देने, तुम कहियत हो जगते गुरु स्वामी, हम कहियत कल युग के कामी। हे जगत गुरु, हे जगत दे मालिक परमात्मा, असी ते इस दौर दे, इस कलयुग दे कामी जीव हां, काम नाल भरे होया। प्रथम इस काम नूं अर्थां दे रूप दे समझना है। काम दे अखरी अर्थ ते ने कामना, पर कामनावां विच बहुत वासना है, इस वास्ते प्रियवाची शब्द बन गया काम वासना। कामना विच पदार्थ होवन तो काम लोभ, कामना सता दी होवे तो काम अहंकार। पर चूंकि कामना बहु वासना दी है, इस वास्ते काम वासना ते शब्द प्रचलित हो गया। काम लोभ काम अहंकार ये कथनी विच ना आ सके, ये लेखनी विच भी ना आ सके। काम दे अर्थ ने कामना, पर चूंकि कामना दी ज्यादा वासना है, रूप है, यही कारण है कि काम दे अर्थ ही बन गए वासना, काम दे अर्थ ही बन गए रूप। रूपे कामे दोस्ती, रूपे कामे दोस्ती भुखे सादे गंड। जैसे स्वाद सारा भुख दे च है, इतना भोजन दे च नहीं, तो वासना रूप ते ही आकर्षित होंदी है, रूप दी तरफ खिंच दी है। तो काम ते रूप दी दोस्ती बन गई। एक शायर ने बड़ा सुंदर लिखे है, वो कहिंदा है, जब हुसन नहीं तो इश्क भी पैदा नहीं होता, बुलबुल गिले दीवार पर शैदा नहीं होता, बुलबुल गुले दीवार पर शैदा नहीं होता। दीवार देते जो फुल बने होया है, कोई बुलबुल उसते नगमे नहीं अलापती, नहीं चहचहांदी, नहीं गीत गांदी, क्योंकि तस्वीर है, हुसन दी तस्वीर है, हुसन नहीं, रूप दी छाया है, रूप नहीं। तो पंछी सियाने ने छाया ते आशिक नहीं आंदे, छाया ते फिरा नहीं आंदे, रूप ते स्वप्न ते। मनुख ते किसे किसे थां पंछियां तो भी गया गुजरे है, इते तस्वीरां ते भी मोहित है, चाहे चलदी फिरदी तस्वीर है जैसे कि फिल्मा, चाहे पत्थर देते उकरियां या तस्वीरां ने, चाहे तरह तरह दी इल्मे मसूरी है, चित्रकारी है, मनुख ते उसते भी फिदा होया पे। यही कारण है कि फैश तस्वीरां वालियां मैगजीन्स बहुत बिक रहे ने, बहुत पढ़े जा रहे ने, और उन तस्वीरां नूं मनुख देखदा है, खूब देखदा है। दूर क्यों जायो, मनुख दा ए वेग किसे समय इतनी शिखरता ते पहुंचिया सी कि जमीन दे मंदिर भी काम दे बने, राम दे नहीं, जैसे के खजुराहे दे मंदिर, कोनार दे मंदिर, जगन्नाथ पुरी दियां पत्थर ते उकरियां तस्वीरां मूर्तियां। हैरानगी है, खजुराहे नूं दुख देखण लई देश विदेश तो भीड़ पहुंचती है, और छोटा जिहा कस्बा, लेकिन चारों पासे फाइव स्टार होटल भी ने, एयरपोर्ट भी है, खूब जांदे ने सैलानी, और सैकड़े एकड़ विच फैले हुए इना मंदरां नूं देखण लई। की है इना मंदरां विच, कोई कथा हो रही है, कीर्तन हो रहा है, किसे संत दी मूर्ति दे दर्शन करन जा रहे ने, किसे अवतार दे चित्र दे दर्शन करन जा रहे ने, कता ही नहीं। उत्थे जो मूर्तियां ने वो काम दिया मूर्तियां ने, वासना दिया मूर्तियां ने, मनुख वेखण जा रहा है, मनुख दे अंदर दी वासना इसनु मजबूर कर रही है, एक कोणार्क जांदा है, जगन्नाथ ਪੁਰੀ ਦੀਆਂ ਬਾਹਰ ਦੀਆਂ ਤਸਵੀਰਾਂ ਦੇਖਦਾ ਹੈ ਔਰ ਖਜੁਰਾਹੇ ਦੇ ਮੰਦਰ ਦੇਖਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮਨੁੱਖ ਦੇ ਇਸ ਵਾਸ਼ਨਾ ਦੇ ਵੇਗ ਨੇ ਮੰਦਰ ਵੀ ਬਣਾਏ ਤੇ ਵਾਸ਼ਨਾ ਦੇ ਬਣਾਏ, ਪ੍ਰਾਰਥਨਾ ਦੇ ਨਹੀਂ। ਮੰਦਰ ਵੀ ਬਣਾਏ ਤੇ ਕਾਮ ਦੇ ਬਣਾਏ, ਰਾਮ ਦੇ ਨਹੀਂ। ਹੁਣ ਇਸ ਸਦੀ ਵਿਚ, ਇਸ ਯੁੱਗ ਦੇ ਵਿਚ ਤੇ ਦਿਲ ਦਿਮਾਗ ਦੇ ਉੱਤੇ ਇਹ ਕਾਮ ਹੀ ਛਾ ਗਿਆ। ਹਰ ਪਾਸੇ ਇਸ ਦੀ ਵਿਚਾਰ, ਇਸ ਦੀ ਪ੍ਰਦਰਸ਼ਨੀ ਅਖਬਾਰਾਂ ਵਿਚ, ਸ਼ਾਇਰੀ ਵਿਚ, ਫਿਲਮਾਂ ਵਿਚ, ਸਾਹਿਤ ਵਿਚ, ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਵਿਚ, ਔਰ ਚਾਰੋਂ ਪਾਸੇ ਇਤਨਾ ਕਾਮ ਦਾ ਪ੍ਰਗਟਾਵਾ ਹੋਵੇ, ਪ੍ਰਚਾਰ ਹੋਵੇ, ਤਾਂ ਕੋਈ ਧਿਆਨੀ, ਕੋਈ ਸਾਧਕ ਰਾਮ ਦਾ ਚਿੰਤਨ ਕਰੇ ਇਸ ਯੁੱਗ ਵਿਚ ਕਠਿਨਾਈ ਹੈ। ਅਗਰ ਉਹ ਕਰ ਸਕੇ ਤਾਂ ਮਹਾਨ ਹੈ। ਭਗਤ ਰਵਿਦਾਸ ਜੀ ਮਹਾਰਾਜ ਨੂੰ ਇੱਥੇ ਹੀ ਦੁੱਖ ਤੋਂ ਕੇ ਕਹਿਣਾ ਪਿਆ, ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸੀ ਕਾਮ ਦੇ ਹੜ ਦੇ ਚ ਬਹਿ ਗਿਆ ਸਮੁੱਚਾ ਮਗਰਬ, ਯੂਰਪ, ਅਮੈਰੀਕਾ, ਕੈਨੇਡਾ, ਔਰ ਬਦਕਿਸਮਤੀ ਹੈ ਇਹ ਭਾਰਤ ਜੋ ਸਦੀਆਂ ਤੱਕ ਧਾਰਮਿਕ ਦੇਸ਼ ਰਿਹਾ ਹੈ ਔਰ ਧਰਮ ਦੀ ਮਹਿਮਾ ਇੱਥੇ ਬੜੀ ਪ੍ਰਗਾੜ ਰਹੀ ਹੈ। ਅਫਸੋਸ, ਇਹ ਵੀ ਅੱਜ ਯੂਰਪ ਦੀ ਨਕਲ ਕਰ, ਮਗਰਬ ਦੀ ਨਕਲ ਕਰ, ਪੱਛਮ ਦੀ ਨਕਲ ਕਰ, ਕਾਮ ਦੇ ਵੇਗ ਵਿਚ ਬਹਿ ਗਿਆ, ਕਾਮ ਦੇ ਦਲਦਲ ਵਿਚ ਫਸ ਗਿਆ। ਔਰ ਇਹੀ ਕਾਰਨ ਹੈ ਕਿ ਰਾਮ ਦਾ ਚਿੰਤਨ ਘਟਦਾ ਗਿਆ, ਘਟਦਾ ਗਿਆ। ਹੁਣ ਮੋਚੀ ਤੇ ਕਦਮ ਕਦਮ ਤੇ ਬੈਠੇ ਮਿਲਦੇ ਨੇ ਜੁੱਤੀਆਂ ਗੰਢਣ ਵਾਲੇ, ਕਿਸੇ ਰਵਿਦਾਸ ਦੇ ਦਰਸ਼ਨ ਨਹੀਂ ਆਉਂਦੇ। ਕੱਪੜੇ ਬੁਣਨ ਵਾਲੇ ਤੇ ਬਹੁਤ ਮਿਲਦੇ ਨੇ, ਕਬੀਰ ਦੇ ਦਰਸ਼ਨ ਨਹੀਂ ਆਉਂਦੇ। ਨਾਈ ਤੇ ਬਹੁਤੇ ਨੇ, ਸਹਿਣ ਕਿੱਥੇ। ਕੱਪੜਿਆਂ ਨੂੰ ਰੰਗਣ ਵਾਲੇ ਤੇ ਬਹੁਤੇ ਨੇ, ਪਰ ਨਾਮਦੇਵ ਕਿੱਥੇ, ਚੇਤਨੇ ਮਹਾਂਪ੍ਰਭੂ ਇਹ ਕਿੱਥੇ। ਹੁਣ ਕੋਈ ਮੀਰਾ ਇੱਕ ਤਾਰਾ ਲੈ ਕੇ ਭਜਨ ਵਿਚ ਡੁੱਬੀ ਹੋਈ ਨਹੀਂ ਦਿਖਾਈ ਦਿੰਦੀ। ਹੁਣ ਕੋਈ ਮਾਤਾ ਭਾਗ ਕੌਰ ਸੁਰਬੀਰਤਾ ਦੀ ਮੂਰਤੀ ਨਹੀਂ ਦਿਖਾਈ ਦਿੰਦੀ। ਸਮਾਂ ਜਗਤ ਇਸੇ ਹੀ ਵਹਿਣ ਵਿਚ ਵਹਿ ਤੁਰਿਆ, ਇਸੇ ਹੀ ਹੜ ਵਿਚ ਵਹਿ ਤੁਰਿਆ। ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿਚ ਇਸੇ ਵੇਗ ਦਾ ਜ਼ਿਕਰ ਕਰ ਰਹੇ ਨੇ। ਹੇ ਕਾਮ ਨਰਕ ਬਿਸਰਾਮੰ

ਹੇ ਕਾਮ ਤੂੰ ਕੀਤੇ ਹੋਏ ਜਪ ਨੂੰ ਕੀਤੇ ਹੋਏ ਤਪ ਨੂੰ ਸ਼ੀਲ ਨੂੰ ਭੰਗ ਕਰਨ ਵਾਲਾ ਹੈ ਨਾ ਤੂੰ ਸੰਜਮ ਰਹਿਣ ਦਿੰਦਾ ਨਾ ਤੂੰ ਸ਼ਰਮ ਰਹਿਣ ਦਿੰਦਾ ਨਾ ਤੂੰ ਜਪ ਰਹਿਣ ਦਿੰਦਾ ਨਾ ਤੂੰ ਤਪ ਰਹਿਣ ਦਿੰਦਾ ਇਤਨਾ ਚੰਚਲ ਕਰ ਦਿੰਦਾ ਹੈ ਕਿ ਮਨੁੱਖ ਲਈ ਰਾਮ ਦਾ ਚਿੰਤਨ ਕਠਿਨ ਹੋ ਜਾਂਦਾ ਹੈ ਨਹਿਚਲ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ ਚੰਚਲ ਦਾ ਮਤਲਬ ਹੈ ਚਲ ਚਲ ਚਲ ਇਤਨਾ ਚਲਾਏ ਮਾਨ ਕਰ ਦੇਣਾ ਮਨ ਨੂੰ ਉਹ ਜੋ ਨਹਿਚਲ ਹੈ ਨਹੀਂ ਚੱਲਦਾ ਟਿਕਿਆ ਹੋਇਆ ਟਿਕਿਆ ਹੋਇਆ ਉਸ ਨਾਲ ਟਿਕਣਾ ਉਸ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ ਔਰ ਜੀਵਨ ਚੰਚਲਤਾ ਦੇ ਵਹਿਣ ਵਿੱਚ ਬਹਿ ਤੁਰਦਾ ਹੈ ਅਗੰਮੀ ਮਹਾਨ ਮਿਲਿਆ ਇਹ ਜੀਵਨ ਕਾਮ ਦੀ ਭੇਟ ਹੋ ਜਾਂਦਾ ਹੈ ਜਦਕਿ ਜੀਵਨ ਮਿਲਿਆ ਸੀ ਰਾਮ ਨੂੰ ਭੇਟ ਕਰਨ ਲਈ ਹੋ ਗਿਆ ਕਾਮ ਦੀ ਭੇਟ ਅਗਰ ਕਾਮ ਪ੍ਰਾਰਥਨਾ ਬਣ ਜਾਏ ਤਾਂ ਰਾਮ ਪ੍ਰਗਟ ਆਉਂਦਾ ਹੈ ਕਾਮ ਵਾਸ਼ਨਾ

ਪਾਣੀ ਦਾ ਗਿਲਾਸ ਲਿਆ, ਉਤਰਾ ਥਾਲੀ ਦੇ ਚ ਰੋਟੀ ਲੈ ਕੇ ਆ ਗਿਆ। ਬਿਰਧ ਭਾਇਆ ਉਪਰ ਸਾਕ ਸੈਨ, ਮੁਖ ਅਪਿਆਇਓ ਬੈਠ ਕੋ ਦੇਨ। ਬਿਰਧ ਹੋ ਗਏ ਸਾਕ ਸੰਗ ਬੰਦੀ, ਤੇਰੇ ਮੂੰਹ ਚ ਗਰਾਈਆਂ ਦੇ ਰਹੇ, ਤੇਰੇ ਹੱਥ ਦੇ ਸਭ ਕੁਝ ਪਕੜਾ ਰਹੇ ਨੇ। ਹੇ ਪ੍ਰਭੂ ਇਤੋਂ ਹੀ ਹੈ ਮਾਤ ਪਿਤਾ ਸੁੱਤ ਬੰਧਪ ਭਾਈ, ਹੁਣ ਸੁੱਤ ਬਣ ਕੇ ਪੁੱਤ ਬਣ ਕੇ ਪੋਤਰਾ ਬਣ ਕੇ ਤੂੰ ਮੇਰਾ ਮਦਦਗਾਰ ਬਣਿਆ ਹੋਇਆ। ਜਦ ਮੈਂ ਛੋਟਾ ਸੀ ਤੂੰ ਮਾਂ ਬਾਪ ਬਣ ਕੇ ਮੇਰਾ ਮਦਦਗਾਰ ਬਣਿਆ, ਜਦ ਮੈਂ ਬੁੱਢਾ ਹੋ ਗਿਆ ਕਮਜ਼ੋਰ ਹੋ ਗਿਆ ਪੁੱਤਰ ਬਣ ਕੇ ਜਵਾਨ ਪੋਤਰਾ ਬਣ ਕੇ ਤੂੰ ਮੇਰਾ ਮਦਦਗਾਰ ਹੋਇਆ। ਜ਼ਰਾ ਸੋਚ ਤੇ ਸਹੀ, ਇਹ ਸੋਚਣੀ ਨਿਰਮਾਣ ਬਣਾ ਦੇਵੇਗੀ, ਇਹ ਸੋਚਣੀ ਧੰਨਵਾਦ ਨਾਲ ਭਰ ਦੇਗੀ, ਇਹ ਸੋਚਣੀ ਪ੍ਰਾਰਥਨਾ ਨਾਲ ਭਰ ਦੇਗੀ। ਐਸੀ ਹਾਲਤ ਵਿਚ ਮਨੁੱਖ ਭਗਵਾਨ ਦਾ ਰੂਪ ਹੋ ਜਾਂਦਾ ਹੈ। ਪਰ ਗਿਲੇ ਨੇ, ਸ਼ਿਕਵੇ ਨੇ, ਮਾਂ ਤੇ ਗਿਲੇ, ਪਿਓ ਤੇ ਗਿਲੇ, ਪੁੱਤਰ ਤੇ ਗਿਲੇ, ਪੋਤਰਿਆਂ ਤੇ ਗਿਲੇ, ਪੜੋਸੀਆਂ ਤੇ ਗਿਲੇ, ਸ਼ਹਿਰ ਵਾਸੀਆਂ ਤੇ ਗਿਲੇ, ਸਾਰੇ ਸੰਸਾਰ ਤੇ ਗਿਲੇ, ਫਿਰ ਰੱਬ ਤੇ ਗਿਲੇ। ਇਤਨਾ ਪ੍ਰਬਲ ਕ੍ਰੋਧ ਸ਼ੈਤਾਨ ਦਾ ਰੂਪ ਹੋ ਗਿਆ। ਕ੍ਰੋਧੀ ਭੁੱਲ ਕੇ ਵੀ ਨਹੀਂ ਸੋਚਦਾ ਸ਼ਾਇਦ ਮੇਰਾ ਹੀ ਕਸੂਰ ਹੈ। ਔਰ ਸ਼ਾਂਤਮਈ ਮਨੁੱਖ ਕਦੀ ਆਪਣੇ ਸੰਤਾਪ ਲਈ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੀ ਨਹੀਂ, ਉਹ ਤੇ ਸਾਫ਼ ਕਹਿ ਦਿੰਦਾ ਮੁਝ ਔਗੁਣ ਸਹਿਨਾਈ ਦੋਸ, ਮੇਰਾ ਹੀ ਦੋਸ਼, ਮੇਰਾ ਹੀ ਕਸੂਰ ਹੈ। ਐਸੀ ਸੋਚਣੀ ਨਿਰਮਾਣ ਬਣਾ ਦਿੰਦੀ ਹੈ ਦੂਜਿਆਂ ਦਾ ਕਸੂਰ ਹੈ, ਦੂਜਿਆਂ ਦੀ ਜ਼ਿਆਦਤੀ ਹੈ, ਐਸਾ ਕ੍ਰੋਧ ਨਾਲ ਭਰ ਦਿੰਦੀ ਹੈ। ਔਰ ਕ੍ਰੋਧ ਦੀ ਅਗਨ ਜਿੱਥੇ ਬਲ ਰਹੀ ਹੈ ਉੱਥੇ ਹਰੀ ਬਨਸਪਤੀ ਕਿੱਥੇ, ਉੱਥੇ ਫੁੱਲ ਕਿੱਥੇ, ਉੱਥੇ ਫਲ ਕਿੱਥੇ? ਅਸੀਂ ਵੇਖਦੇ ਹਾਂ ਬਹੁਤ ਲੋਹ ਚੱਲ ਰਹੀ ਹੈ, ਧੁੱਪ ਪੈ ਰਹੀ ਹੈ, ਭਿਅੰਕਰ ਗਰਮੀ ਹੈ, ਫੁੱਲ ਮੁਰਝਾ ਜਾਂਦੇ ਨੇ, ਨਹੀਂ ਖਿੜਦੇ, ਫੁੱਲਾਂ ਦੇ ਬੂਟੇ ਪੈਦਾ ਵੀ ਨਹੀਂ ਆਉਂਦੇ। ਪਰ ਬਰਫ਼ ਪੈ ਰਹੀ ਹੈ, ਕੱਕਰ ਪੈ ਰਹੇ ਹੈ, ਪਾਣੀ ਜੰਮ ਰਹੇ ਨੇ, ਸੀਤ ਲਹਿਰ ਚੱਲ ਰਹੀ ਹੈ, ਕੋਮਲ ਫੁੱਲਾਂ ਦੇ ਬੂਟੇ ਨਹੀਂ ਪੈਦਾ ਆਉਂਦੇ, ਫੁੱਲ ਨਹੀਂ ਖਿੜਦੇ। ਫੁੱਲ ਉਦੋਂ ਖਿੜਦੇ ਨੇ ਨਾ ਬਹੁਤੀ ਠੰਡ ਹੋਵੇ ਨਾ ਬਹੁਤੀ ਗਰਮੀ ਹੋਵੇ। ਉਸ ਮੌਸਮ ਨੂੰ ਕਹਿੰਦੇ ਨੇ ਮੌਸਮੇ ਬਹਾਰ, ਬਸੰਤ ਬਹਾਰ, ਮੌਸਮੇ ਬਹਾਰ। ਫੁੱਲ ਖਿੜਦੇ ਨੇ ਬਹਾਰ ਦੇ ਚ, ਇਤਨੀ ਗਰਮੀ ਹੈ, ਖਿੜੇ ਲਈ ਮਦਦਗਾਰ ਹੋ ਰਹੀ ਹੈ, ਐਸੀ ਠੰਡ ਹੈ, ਖਿੜੇ ਲਈ ਸਹਾਇਕ ਹੋ ਰਹੀ ਹੈ। ਕੱਕਰ ਤੇ ਬਰਫ਼ ਦੀ ਤਰ੍ਹਾਂ ਜੰਮਿਆ ਹੋਇਆ ਮਨੁੱਖ ਠੰਡਾ ਕਾਇਰ ਆਉਂਦਾ ਹੈ, ਬੁਜ਼ਦਿਲ ਆਉਂਦਾ ਹੈ, ਉਹ ਸੱਚ ਦੇ ਪੱਖ ਦੇ ਚ ਨਹੀਂ ਖੜਾ ਹੋ ਸਕਦਾ, ਸੱਚ ਬੋਲ ਨਹੀਂ ਸਕਦਾ, ਸ਼ਹਾਦਤ ਦੇ ਨਹੀਂ ਸਕਦਾ ਸੱਚ ਦੀ। ਪਰ ਬਹੁਤ ਗਰਮ ਮਨੁੱਖ ਜ਼ਾਲਮ ਹੁੰਦਾ ਹੈ, ਦੁਸ਼ਟ ਆਉਂਦਾ ਹੈ, ਹਰ ਇੱਕ ਨੂੰ ਪੈਰਾਂ ਦੇ ਥੱਲੇ ਲਿਤਾੜਦਾ ਹੈ, ਕੁਚਲਦਾ ਹੈ। ਤੋ ਜਿੱਥੇ ਖੂਨ ਵਿਚ ਬਹੁਤ ਗਰਮੀ ਹੈ ਜੀਵਨ ਵਿਚ ਖੇੜਾ ਨਹੀਂ ਆਉਂਦਾ, ਜਿੱਥੇ ਬਹੁਤ ਠੰਡਕ ਹੈ ਉੱਥੇ ਵੀ ਇਹ ਖੇੜਾ ਨਹੀਂ ਆਉਂਦਾ। ਜੈਸੇ ਕਿ ਅਸੀਂ ਬਾਹਰ ਦੇਖਦੇ ਹਾਂ, ਜਦ ਬਾਹਰ ਜ਼ਮੀਨ ਤੇ ਲੂਹ ਚੱਲ ਰਹੀ ਹੈ, ਧੁੱਪ ਅੱਗ ਵਰਸਾ ਰਹੀ ਹੈ, ਫੁੱਲ ਨਹੀਂ ਖਿੜਦੇ। ਪਰ ਬਾਹਰ ਸੀਤ ਲਹਿਰ ਚੱਲ ਰਹੀ ਹੈ, ਬਰਫ਼ ਪੈ ਰਹੀ ਹੈ, ਫੁੱਲ ਨਹੀਂ ਖਿੜਦੇ। ਮਹਾਨ ਸੰਤ ਕਵੀ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਇਸ ਦ੍ਰਿਸ਼ ਨੂੰ

ਆਮਦ ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾ ਕੀ ਬਹਾਰ ਬਹਾਰਾਂ ਤੇ ਯਾਰਾਂ ਨਾਲ ਖੇੜੇ ਤੇ ਖੁਸ਼ੀ ਆਪਣਿਆਂ ਨਾਲ ਮਿੱਤਰਾਂ ਨਾਲ ਦੋਸਤਾਂ ਨਾਲ ਕੋਈ ਯਾਰ ਹੀ ਨਹੀਂ ਤਾਂ ਬਹਾਰ ਨੂੰ ਕੀ ਕਰੀਏ ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ ਯਾਰ ਨਹੀਂ ਹੈ ਤਾਂ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ ਬਹਾਰ ਆਮਦੋ ਯਾਰੇ ਆਮਦੋ ਕਰਾਰ ਆਮਦ ਦੇਖਦੇ ਸਹੀ ਜਿੱਥੇ ਮਨੁੱਖਾ ਤਨ ਦੀ ਬਹਾਰ ਆਈ ਹੈ ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ ਹੈ ਯਾਰ ਤੇ ਆਇਆ ਹੈ ਬਹਾਰ ਆਈ ਹੈ ਕੋਈ ਸੰਗੀਤ ਨਹੀਂ ਕੋਈ ਗੀਤ ਨਹੀਂ ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਦ ਬੁਲਬੁਲਾਂ ਚਹਿਚਹਾਉਂਦੀਆਂ ਨੇ ਨਗਮੇ ਗਾਉਂਦੀਆਂ ਨੇ ਖਿੜ ਉੱਠਦੇ ਨੇ ਫੁੱਲ ਚਟਕ ਉੱਠਦੇ ਨੇ ਗੁੰਝੇ ਖਿੜ ਉੱਠਦੇ ਨੇ ਫੁੱਲ ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ ਵਧੀਆ ਖਿੜਦੇ ਨੇ ਬਹੁਤ ਖਿੜਦੇ ਨੇ ਤੋ ਭਾਈ ਸਾਹਿਬ ਕਹਿੰਦੇ ਨੇ ਖਬਰ ਦੇਹੰਦ ਬਾਗੁਲ ਕੇਸ਼ਾ ਗੁਫਤੰਦ ਹਮਾ ਸਾਰੇ ਫੁੱਲਾਂ ਨੂੰ ਖਬਰ ਕਰ ਦਿਓ ਦੱਸ ਦਿਓ ਕੋਈ ਵਾਂਝਾ ਨਾ ਰਹਿ ਜਾਏ ਸਭ ਦੇ ਕੰਨੀ ਖਬਰ ਕਰ ਦਿਓ ਹਰ ਇੱਕ ਫੁੱਲ ਨੂੰ ਦੱਸ ਦਿਓ ਖਬਰ ਦੇਹੰਦ ਬਾਗੁਲ

ਆਮਦ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ, ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ, ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਹੈ। ਇੱਕ ਨਗਮਾ ਲੈ ਕੇ, ਇੱਕ ਸ਼ਬਦ ਲੈ ਕੇ, ਪਤਾ ਨਹੀਂ ਕਿਤਨੇ ਸ਼ਬਦ ਲੈ ਕੇ, ਰੱਬੀ ਰਸ ਨਾਲ ਭਰੇ ਹੋਏ, ਆਨੰਦ ਨਾਲ ਭਰੇ ਹੋਏ। ਤੂੰ ਸੁਣ ਤੇ ਸਹੀ, ਆ ਜਾ ਖੇੜੇ ਵਿੱਚ, ਬਹਾਰ ਨੂੰ ਅਜਾਈ ਨਾ ਗਵਾਉਣ ਦੇ। ਯਾਰ ਵੀ ਆਇਆ ਹੈ, ਯਾਰ ਨਗਮੇ ਵੀ ਲੈ ਕੇ ਆਇਆ ਹੈ, ਗੀਤ ਵੀ ਲੈ ਕੇ ਆਇਆ ਹੈ। ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ। ਬਦਕਿਸਮਤ ਹੈ ਮਨੁੱਖ, ਮੌਸਮੇ ਬਹਾਰ, ਯਾਰ ਤੇ ਸੰਗੀਤ ਤੇ ਫਿਰ ਵੀ ਕੁਮਲਾਇਆ ਹੋਇਆ। ਸ਼ੁਕਰਾਨੇ ਨਾਲ ਨਹੀਂ ਭਰਿਆ, ਗਿਲਿਆਂ ਨਾਲ ਭਰਿਆ, ਪ੍ਰਾਰਥਨਾ ਨਾਲ ਨਹੀਂ ਭਰਿਆ, ਵਾਸ਼ਨਾ ਨਾਲ ਭਰਿਆ, ਸ਼ਿਕਵਿਆਂ ਨਾਲ ਭਰਿਆ, ਕ੍ਰੋਧ ਹੈ। ਤੋ ਕ੍ਰੋਧੀ ਮਨੁੱਖ ਧਨਵਾਦੀ ਨਹੀਂ ਹੋ ਸਕਦਾ, ਕ੍ਰੋਧੀ ਮਨੁੱਖ ਝੁਕ ਨਹੀਂ ਸਕਦਾ, ਕ੍ਰੋਧੀ ਮਨੁੱਖ ਪ੍ਰਾਰਥਨਾਮਈ ਨਹੀਂ ਹੋ ਸਕਦਾ। ਤੇ ਜਿੱਥੇ ਪ੍ਰਾਰਥਨਾ ਨਹੀਂ ਉੱਥੇ ਪ੍ਰਮਾਤਮਾ ਕਿੱਥੇ? ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਪ੍ਰਬੋਧ ਚੰਦਰ ਨਾਟਕ ਦੇ ਕਰਤਾ, ਬਹੁਤ ਸੁੰਦਰ ਇਹ ਗ੍ਰੰਥ ਹੈ। ਉਸ ਦੇ ਵਿੱਚ ਮੋਹ ਤੇ ਵਿਵੇਕ ਦੀ ਆਪਨੇ ਜੰਗ ਲਿਖੀ ਹੈ। ਇੱਕ ਪਾਸੇ ਰਾਜਾ ਮੋਹ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਪੰਜਾਂ ਵਿਸ਼ਿਆਂ ਨੂੰ ਜਿਹੜੀ ਤਰਤੀਬ ਦਿੱਤੀ ਹੈ, ਸਭ ਤੋਂ ਪ੍ਰਥਮ ਮੋਹ, ਫਿਰ ਕਾਮ, ਫਿਰ ਕ੍ਰੋਧ, ਫਿਰ ਲੋਭ, ਫਿਰ ਅਹੰਕਾਰ। ਸਤਿਗੁਰ ਨੇ ਇਸ ਤਰ੍ਹਾਂ ਦੀ ਤਰਤੀਬ ਦਿੱਤੀ ਹੈ, ਮੋਹ ਪਹਿਲ। ਪ੍ਰਬੋਧ ਚੰਦਰ ਨਾਟਕ ਦਾ ਕਰਤਾ ਮਹਾਨ ਪੰਡਿਤ ਔਰ ਮਹਾਨ ਦਾਰਸ਼ਨਿਕ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ, ਉਹ ਵੀ ਮੋਹ ਨੂੰ ਰਾਜਾ ਮੰਨਦੇ ਨੇ, ਬਾਕੀ ਸਭ ਇਹਨਾਂ ਦੀ ਸੈਨਾ ਹੈ। ਇੱਕ ਪਾਸੇ ਮੋਹ ਰਾਜਾ, ਇੱਕ ਪਾਸੇ ਵਿਵੇਕ। ਮੋਹ ਦੇ ਸੈਨਾਪਤੀ ਨੇ ਕਾਮ, ਕ੍ਰੋਧ, ਲੋਭ, ਅਹੰਕਾਰ। ਵਿਵੇਕ ਦੀ ਵੀ ਸੈਨਾ ਹੈ ਸ਼ਾਂਤੀ, ਪ੍ਰਾਰਥਨਾ, ਗਿਆਨ, ਦਇਆ, ਸ਼ੀਲ, ਸੰਜਮ ਇਤਿਆਦਿ। ਦੋਵੇਂ ਆਮਣੇ ਸਾਹਮਣੇ ਨੇ ਔਰ ਗ੍ਰੰਥਕਾਰ ਬੜੀ ਸੁੰਦਰ ਵਿਆਖਿਆ ਕਰਦਾ ਹੈ। ਬੈਠਾ ਹੈ ਮੋਹ ਰਾਜਾ ਉਦਾਸ ਨਿਰਾਸ਼, ਕ੍ਰੋਧ ਆ ਕੇ ਪੁੱਛਦਾ ਹੈ, ਰਾਜਨ ਇਤਨੇ ਦੁਖੀ ਕਿਉਂ, ਇਤਨੇ ਬੇਜ਼ਾਰ, ਇਤਨੇ ਨਿਰਾਸ਼ ਕਿਉਂ? ਦੇਖਦਾ ਨਹੀਂ ਸ਼ੀਲ ਤੇ ਸੰਜਮ ਨੇ ਕਾਮ ਨੂੰ ਮਾਰ ਦਿੱਤਾ ਹੈ, ਵਾਸ਼ਨਾ ਨੂੰ ਮਾਰ ਦਿੱਤਾ ਹੈ। ਔਰ ਉਹ ਜੋ ਸਾਹਮਣੇ ਖੜਾ ਹੈ ਗਿਆਨ, ਉਹ ਜੋ ਆਪਣੇ ਨਾਲ ਲਈ ਖੜਾ ਹੈ ਸ਼ਾਂਤੀ, ਦੂਰਦ੍ਰਿਸ਼ਟਤਾ, ਇਸਨੇ ਖਤਮ ਕਰ ਦਿੱਤਾ ਹੈ ਅਹੰਕਾਰ। ਉਹ ਦੇਖ ਸਾਹਮਣੇ ਖੜਾ ਹੈ ਸੰਤੋਖ, ਉਸਨੇ ਲੋਭ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ ਨੇ। ਐਸੇ ਸ਼ਕਤੀਸ਼ਾਲੀ ਸੈਨਾਪਤੀ ਜਿਸ ਰਾਜੇ ਦੇ ਮਾਰੇ ਜਾਣ ਉਸ ਦੀਆਂ ਤੇ ਬਾਹਾਂ ਟੁੱਟ ਗਈਆਂ। ਹੇ ਕ੍ਰੋਧ, ਮੈਂ ਇਸ ਵਾਸਤੇ ਉਦਾਸ ਬੈਠਾ, ਨਿਰਾਸ਼ ਬੈਠਾ, ਹੁਣ ਤੇ ਹਾਰ ਯਕੀਨੀ ਹੈ, ਹਾਰ ਜਾਵਾਂਗੇ, ਮਰ ਜਾਵਾਂਗੇ, ਖਤਮ ਹੋ ਜਾਵਾਂਗੇ।
तो पंडित गुलाब सिंह जी महाराज लिख देने क्रोधोवाच। उस वक्त क्रोध बोलता है, नहीं मोहराजन, उदास होने की लोड़ नहीं, निराश होने की लोड़ नहीं, मैं जो मौजूद हां, मैनू भेजो, मैं लड़ांगा, मैं युद्ध करांगा। मोह कहिंदा है, जिथे काम मर गया, लोभ खत्म हो गया, अहंकार दे टुकड़े टुकड़े हो गए, तू की करेगा? देखदा नहीं पिया सामने ज्ञान खड़ा है संतोख नू नाल लेके। विवेक राजा अपने नाल शांति दी सेना लई खड़ा है, शील खड़ा है, संयम खड़ा है, दूरदृष्टा खड़ी है, लंबियां निगाहां खड़ियां ने, लंबी सोचनी खड़ी है, की करेगा तू? उत्थे तेरी नहीं चलने। तो क्रोध बोलता है, पंडित जी प्रबोध चंद्र नाटक दे इस तरह लिख देने, अंधकरों दृगवंतन को श्रुतवंतन को बदरो कर डारो, धृतवंतन को सो अधीर करो, और चौतर की मत दूर निवारो। अंधा कर देंगा जिन्हां दियां निगाहां बड़ियां लंबियां ने, जो दूर तक वेखदे ने अपने पैरां नूं भी नहीं देख सकणगे कित्थे खड़े आं, मैनूं भेज के ते देखो। अंधा कर देंगा जो पारदर्शी ने, पार तक देखदे ने और आर भी नहीं दिखाई देगा, जो लंबियां निगाहां रखदे ने, लंबी नजर रखते ने, दूरदृष्टा रखते ने, ये भी नहीं देख सकने कि किथे खड़े हैं, मैनू भेज के देखो। अंध करो दृगवंतन को श्रुतवंतन को बदरो कर डारो। जिहड़े विचारक ने, सूझवान ने, पागल करके रख देंगा, हिला देंगा उन्हां दी सोचनी नूं, हिला देंगा उन्हां दी विचार शक्ति नूं। धृतवंतन को सो अधीर करो, और चातर की मत दूर निवारो। धीरजवान नूं, सबरवान नूं मैं बेसबरा करके रख देंगा, जल्दबाज बना देंगा। क्रोधी बहुत जल्दबाज होता है, जल्दबाज बहुत क्रोधी होता है। धन गुरु गोबिंद सिंह जी महाराज के बड़े सुंदर वाक जफरनामे दे आपने औरंगजेब नूं इंज लिखे है, चे खुश गुफ्त फिर दोसी है खुशतर जवां के जूदी बवद कारे आहिर मना। ऐ औरंगजेब, कितना सुंदर लिखे है तेरे हमदीन जनाब फिरदौसी ने, ईरान दा मायानाज शायर, महान सूझवान, दूरदृष्ट है। औरंगजेब चल, तू मेरे बोलां तो कुछ नहीं सिखिया, ना सिखना चाहना है, कम से कम फिरदौसी नूं पढ़ लेंदा, फिरदौसी दे बोल सुन लेंदा, चे खुश गुफ्त फिरदौसी है खुशतर जबां के जूदी बद कारे आहिर मना। कितना सोना उसने लिखे है कि जल्दबाजी करना शैताना दा काम है, तू बहुत जल्दी की थी। क्रोधी बहुत जल्दबाज आंदा है, तू इसी जल्दबाजी दे प्यो नूं कैद कीता, भरावां नूं कतल कीता, भैन जहां आरा नूं भी जेल दे च पाया, और ऐ औरंगजेब तेरी इस जल्दबाजी ते इस क्रोध ने पता नहीं कितने मासूमां दी जान ली,
سرمد جیسے صوفی فقیر، پھر میرے معصوم لاڈلے، پھر تیاگ تے ویراگ دی مورتی، دھن گرو تیگ بہادر صاحب جی دی شہادت، سب تیرے کرودھ دا کارنامہ، سب تیری جلد بازی دا کارنامہ۔ تو رنچک ماتر بھی سوچیا نہیں، پنڈت گلاب سنگھ جی ٹھیک رکھتے نے، کرودھ کہہ رہے ہیں سوچے گا ہی نہیں منک، اس دے دھیرج ہی نہیں رہے گا، دور درشتا ہی نہیں رہے گی، جتنا سیانا ہوئے گا مورکھ ہو جائے گا۔ دھرتونتن کو سو ادھیر کروں اور چاتر کی مت دور نواروں، ہت کارج نائے پکھے کبھیں، جن کے اُر بھیتر میں پگ دھاروں۔

ਪਿਆਰੋ ਸੁਣ ਐ ਮੋਹ ਰਾਜਨ ਮੇਰੀ ਕਰਾਮਾਤ ਦੇਖ ਮੈਂ ਜਿਸ ਹਿਰਦੇ ਚ ਆਪਣਾ ਪੈਰ ਰੱਖ ਦੇਣਾ ਉਹ ਆਪਣਾ ਵਿਗੜਦਾ ਹੋਇਆ ਕੰਮ ਵੀ ਨਹੀਂ ਦੇਖ ਸਕੇਗਾ ਕਿ ਕਿਤਨਾ ਵਿਗੜ ਰਿਹਾ ਹੈ ਮੇਰਾ ਕਿਤਨਾ ਨਾਸ ਹੋ ਰਿਹਾ ਹੈ ਉਹ ਆਪਣੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕੇਗਾ ਐ ਮੋਹ ਰਾਜਨ ਤੂੰ ਮੈਨੂੰ ਭੇਜ ਕੇ ਦੇਖ ਜ਼ਿੰਦਗੀ ਭਰ ਜੋ ਪੜਿਆ ਹੋਵੇਗਾ ਸਾਲਾਂ ਵਧੀ ਜੋ ਪੜਿਆ ਹੋਵੇਗਾ ਇੱਕ ਛਿੰਨ ਵਿਚ ਮੈਂ ਬੁਲਾ ਕੇ ਰੱਖ ਦਿਆਂਗਾ ਅਨਪੜ ਬਣਾ ਕੇ ਰੱਖ ਦਿਆਂਗਾ ਕ੍ਰੋਧ ਵਿਚ ਸੜਿਆ ਹੋਇਆ ਮਨੁੱਖ ਤੇ ਅਨਪੜ ਲੱਗਦਾ ਹੈ ਕ੍ਰੋਧ ਦੇ ਜਲਿਆ ਹੋਇਆ ਮਨੁੱਖ ਤੇ ਮੂੜ ਲੱਗਦਾ ਹੈ ਕ੍ਰੋਧੀ ਤੇ ਸ਼ੈਤਾਨ ਲੱਗਦਾ ਹੈ ਨਹੀਂ ਮਹਿਸੂਸ ਹੁੰਦਾ ਇਹ ਪੜ੍ਹਾ ਲਿਖਾ ਹੋਵੇਗਾ ਇਹ ਦਾਰਸ਼ਨਿਕ ਹੋਵੇਗਾ ਇਹ ਫਿਲਾਸਫਰ ਹੋਵੇਗਾ ਇਹ ਚਾਤਰ ਹੋਵੇਗਾ ਪੜਿਓ ਜਿਤਨੋ ਖਿਨ ਮਾਏ ਬਿਸਾਰੋ ਜੀਵਨ ਭਰ ਜੋ ਇਸਨੇ ਪੜਿਆ ਮੈਂ ਇੱਕ ਸੈਕਿੰਡ ਦੇ ਚ ਭੁਲਾ ਕੇ ਰੱਖ ਦਿਆਂਗਾ ਇੱਕ ਛਿੰਨ ਦੇ ਚ ਭੁਲਾ ਕੇ ਰੱਖ ਦਿਆਂਗਾ ਕ੍ਰੋਧ ਦੀ ਇਹ ਮਹਾਨ ਪਰਬਲ ਸ਼ਕਤੀ ਜਿਸ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਵਾਕ ਸੰਸਕ੍ਰਿਤੀ ਸਲੋਕ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ ਹੇ ਕਲਮੂਲ ਕਰੋਧੰ ਕਦੰਚ ਕਰੁਣਾ ਨ ਉਪਰਜਤੇ ਹੇ ਕਲੇਸ਼ ਦੀ ਜੜ ਝਗੜੇ ਦਾ ਮੂਲ ਕ੍ਰੋਧ ਝਗੜਾ ਚਾਹੇ ਪਰਿਵਾਰ ਦੇ ਚਾਹੇ ਮੂਲ ਕ੍ਰੋਧ ਹੈ ਝਗੜਾ ਚਾਹੇ ਬਾਜ਼ਾਰ ਦੇ ਚਾਹੇ ਮੂਲ ਕ੍ਰੋਧ ਹੈ ਝਗੜਾ ਚਾਹੇ ਸਾਰੇ ਸ਼ਹਿਰ ਦੇ ਚਾਹੇ ਕੌਮ ਦੇ ਚਾਹੇ ਮੂਲ ਕ੍ਰੋਧ ਹੈ ਤੇ ਝਗੜਾ ਚਾਹੇ ਸਾਰੇ ਸੰਸਾਰ ਦੇ ਚਾਹੇ ਵਿਸ਼ਵ ਯੁੱਧ ਹੈ ਵਰਲਡ ਵਾਰ ਹੈ ਮੂਲ ਵਿੱਚ ਤੇ ਕ੍ਰੋਧ ਹੈ ਹੇ ਝਗੜੇ ਦੀ ਜੜ ਹੇ ਕਲੇਸ਼ ਦਾ ਮੂਲ ਹੇ ਕਲ ਮੂਲ ਕਰੋਧੰ ਕਦੰ

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

बहु प्रकारं अनेक भांत बहु डोलते।

अजित सूर संग्राम अत बल नाम बहुमर्दने गण गंधर्वे देव मानुखं पशुपंखी विमोहने हर करण हारं नमस्कारं शरण नानक जगदीश्वरे ज्ञान दे अथा सागर धन गुरु ग्रंथ साहब जी महाराज जिस विच परमात्मा दे गुण ते उस दियां शक्तियां दा बड़े सोहने ढंग नाल वर्णन है लेकिन नाल नाल मनुख दियां कमजोरियां मनुख दे अवगुण इन्हां दा भी निखेड़ा कीता गया है ताकि मनुख नूं अपनिया कमजोरियां दा पता चल सके। आखिर ऐसा की है जिस करके परमात्मा नहीं मिल रहा? वो गुणा दा सागर है, मनुख अवगुणा दा सागर है। परमात्मा दे गुण नहीं गिने जांदे, मनुख दे अवगुण भी गिनने औखे ही ने। जेता समुंद सागर नीर भरिया तेते अवगुण हमारे उंजते अनंत अवगण ने अनंत अवगण ने पर मूल कमजोरियां मूल अवगण मनुख दे पंज ने जिन्हां नूं इस तरह गणित दे च लियाया जांदा है काम क्रोध लोभ मोह अहंकार। धन गुरु ग्रंथ साहिब जी महाराज दी बाणी संस्कृति श्लोक इन्हां पंज कमजोरियां नूं बड़े सोहणे ढंग नाल उजागर करके मनुख नूं दर्शाउंदियां ने कि तुम इन्हां अवगुणा नूं गुणा दे जमाना है। सतगुरु मोह तो आरंभ करते ने, मोह मेरा जो मेरा है उस नाल पकड़ हो जाती है, उसे पकड़ नु कहंदे ने मोह। जो मेरा नहीं उस नाल मोह भी नहीं, उस नाल पकड़ भी नहीं। जो मेरा है उसनू थोड़ी जी भी चोट लग जाए, खराश लग जाए, टूट भज जाए, तड़प उठती है आत्मा, चीख उठ जाए मनुख। लेकिन जो मेरा नहीं, जिस विच पकड़ नहीं, जिसका मोह नहीं, चाहे कल बर्बाद होंदा अज हो जाए, कल मिटदा अज मिट जाए, कोई दुख नहीं, कोई संताप नहीं। घर विच एक बच्चा मासूम बच्चा बीमार पै गया है, सारा घर उदास हो गया है। मोह है, पकड़ है, मेरा है। लेकिन किसी देश विच किसी शहर विच महामारी करके सारा शहर बीमार पे है, कोई आ नहीं निकलती। क्यों? उस नाल मोह नहीं, वो मेरा नहीं, उस विच पकड़ नहीं। रत्ती जी वस्तु टूट भज जाए, नुकसान हो जाए, आह निकल जाती है। लेकिन बहुत बड़िया किधरे बर्बादियां हो जान अगर उस विच मोह नहीं, वो मेरा नहीं, तो कोई आह नहीं निकलती, कोई चीख नहीं निकलती,
कोई अफसोस नहीं आता। जो मेरा है, जिस विच मोह है, आज नहीं तो कल संबंध टूटेगा। मेरे खत्म होने नाल संबंध टूटेगा, या जो मेरा है उसके खत्म होने नाल संबंध टूटेगा, संबंध तो टूटेगा। चाहे जो मेरा है वो टूटे या मैं टूट जावा, जिस विच मोह है वो खत्म हो जाए या मैं खत्म हो जावा, रिश्ता तो टूटेगा, संबंध तो टूटेगा। बस इसी टूटने का दुख है, इसी टूटने का गम है। जो मेरा है उस विच मोह है, और जिस विच मोह है उस विच बड़ी भारी पकड़ है, बड़ी भारी पकड़ है। पर कितनी भी पकड़ क्यों ना होवे, हथों ते छुटेगी ये वस्तु, ये हस्ती, जो कुछ भी है, आखिर एक ना एक दिन ते हथों दी पकड़ ढिली होवेगी। जे पकड़ ढिली ना होई तो जिसनु पकड़े है शायद वही मुर्दा हो जाए, वही ढिला हो जाए। आखिर ते संबंध टूटना है। दुख सारा मनुख दे कोल मोह दा है, मेरे दा है। और जितना मनुख मेरा मेरा करता है उतना ही मोह बच जाता है, और जितना मोह बच जाता है उतना ही दुखी हो जाता है, बेचैन हो जाता है, परेशान हो जाता है। ये मोह व्यापक है, किधरे थोड़ा किधरे बहुत, किधरे बहुत ज्यादा। प्रथम मोह परिवार का, सहजे सहजे जैसे जैसे पता चलता है ये मेरा पिता, बच्चे नू जैसे पता चलता है ये मेरी मां, ये मेरी बहन, ये मेरा भरा, और जितना प्रतीत आता है मेरा है मेरा है मेरा है, उतना ही मोह बढ़ जाता है, उतनी ही पकड़ बढ़ जाती है। अगां चल के मेरी पत्नी, मेरा घर, मेरी धन संपदा, मेरी कुल, मेरी मान मर्यादा, मेरी शक्ति, मेरी ताकत, मेरा स्वप्न, मेरी जिंदगी, मेरे दा पसारा बहुत ज्यादा हो जाता है। मोह दा फैलाओ जितना वद्दा है, बस मनुख दा दुख भी उतना ही वद्दा जा रहा है, उतना ही वद्दा जा रहा है, उतना ही वद्दा जा रहा है। मोह ग्रसा प्राणी चैन दी नींद सो नहीं सकता, कारण जिस नाल मोह है, जिस देते मेरे दी मोर लाई है, आखरे मोर मिटती है। जिस ते मोर लाई है वो भी मिटता है, बस इतों ही दुख है, इतों बेचैनी, इतों ही संताप शुरू हो जाते ने। दो चार उदाहरण राही मैं स्पष्ट करने की कोशिश करा। मां बाप का इकलौता बच्चा गालवन 5-6 वरिया का गुम हो गया, नहीं लभ रहा। मां दियां अखां हर पासे लभदियां ने, पिता दे पैर हर पासे दौड़ रहे ने, दिल हर वक्त याद कर रहा है, अखां छम छम हंजू पियां वगंदियां ने। जीवन बहुत पीड़ा दे बतीत हो रहा है। जो मेरा सी, जिस च मोह सी, बिछड़ गया। सहजे सहजे विछोड़े दा दुख
ਧੀਮਾ ਪੈਂਦਾ ਗਿਆ। ਕਿਉਂ? ਕਹਿੰਦੇ ਨੇ ਸਮਾਂ ਸਭ ਕੁਛ ਨੂੰ ਪਾਟ ਦਿੰਦਾ ਹੈ, ਸਮਾਂ ਜ਼ਖਮਾਂ ਨੂੰ ਭਰ ਦਿੰਦਾ ਹੈ। ਬਹੁਤ ਸਮਾਂ ਲੰਘ ਗਿਆ, ਅੱਜ 5 ਸਾਲ ਹੋ ਗਏ ਉਸ ਬੱਚੇ ਨੂੰ ਗੁੰਮ ਹੋਇਆ। ਅਚਾਨਕ ਅੱਜ ਕਿਸੇ ਨੇ ਦਰ ਤੇ ਦਸਤਕ ਦਿੱਤੀ ਔਰ ਉਸਨੇ ਆ ਕੇ ਆਖਿਆ, ਤੁਹਾਡਾ ਜੋ ਬੱਚਾ ਜੋ ਬਹੁਤ ਪਹਿਲੇ ਕਿਧਰੇ ਗੁੰਮ ਹੋਇਆ ਸੀ ਉਸਨੂੰ ਮੈਂ ਵੇਖਿਆ। ਜਿਸ ਹਾਰ ਦੀ ਤੁਸੀਂ ਗੱਲ ਕਹਿੰਦੇ ਸੀ ਉਹ ਹਾਰ ਉਸਦੇ ਗੱਲ ਦੇ ਚ ਹੈ, ਆ ਕੇ ਦੇਖੋ। ਖੈਰ ਕੁਝ ਹੋ ਲਿਆ, ਹਾਰ ਰੰਗ ਰੂਪ ਮੇਲ ਖਾਂਦਾ ਵੇਖ ਕੇ ਪਿਓ ਨੇ ਸੀਨੇ ਨਾਲ ਲਾਇਆ, ਮਾਂ ਨੇ ਅੱਖਾਂ ਵਿੱਚ ਬਿਠਾਇਆ। ਵਿਛੋੜਾ ਮਿਲਾਪ ਦੇ ਸੁੱਖ ਦੇ ਚ ਬਦਲਿਆ, ਹੰਝੂ ਹਾਸਿਆਂ ਦੇ ਚ ਬਦਲੇ, ਮੁਰਝਾਣਾ ਖਿੜੇ ਦੇ ਚ ਬਦਲਿਆ, ਦੁੱਖ ਸੁੱਖ ਦੇ ਚ ਤਬਦੀਲ ਹੋਇਆ। 5 ਸਾਲ ਦਾ ਵਿਛੋੜਾ ਮਾਂ ਨੇ ਮਮਤਾ ਡੁੱਲ ਡੁੱਲ ਕੇ ਡੋਲੀ, ਪਿਓ ਨੇ ਪਿਆਰ ਦੇ ਮਾਨੋ ਸਾਗਰ ਉਮੜਾ ਦਿੱਤੇ। ਵੇਖ ਵੇਖ ਕੇ ਮਾਂ ਦੀਆਂ ਅੱਖਾਂ ਰਜਦੀਆਂ ਨਹੀਂ, ਪਿਓ ਦਾ ਦਿਲ ਭਰਦਾ ਨਹੀਂ। ਪਾਲਣ ਪੋਸ਼ਣ ਇਸ ਤਰ੍ਹਾਂ ਚੱਲ ਰਿਹਾ, ਦਿਨ ਲੰਘਦੇ ਗਏ। ਬੱਚਾ ਬਹੁਤ ਖੁਸ਼, ਉਸਨੂੰ ਇਤਨੀ ਮਮਤਾ ਮਿਲ ਰਹੀ ਹੈ, ਇਤਨਾ ਪਿਆਰ ਮਿਲ ਰਿਹਾ ਹੈ। ਉਹ ਵੀ ਖੇੜੇ ਚ, ਉਹ ਵੀ ਖੁਸ਼ੀ ਚ, ਮਾਂ ਨੂੰ ਬੱਚਾ ਮਿਲ ਗਿਆ, ਪਿਓ ਨੂੰ ਪੁੱਤਰ ਮਿਲ ਗਿਆ, ਉਹਨਾਂ ਦੀ ਵੀ ਪ੍ਰਸੰਨਤਾ। ਪਰ ਅੱਜ ਕਿਸੇ ਹੋਰ ਨੇ ਆ ਕੇ ਦੁਆਰ ਤੇ ਦਸਤਕ ਦਿੱਤੀ, ਆਖਿਆ, ਜਿਸ ਬੱਚੇ ਨੂੰ ਤੁਸੀਂ ਲੈ ਆਇਓ ਇਹ ਤੁਹਾਡਾ ਨਹੀਂ, ਤੁਹਾਡਾ ਬੱਚਾ ਤੇ ਮੈਂ ਵੇਖਿਆ ਉਹ ਹੋਰ ਹੈ। ਇਸ ਬੱਚੇ ਨੇ ਉਸੇ ਬੱਚੇ ਦੇ ਗਲ ਚ ਹਾਰ ਉਤਾਰ ਕੇ ਆਪ ਪਾਇਆ, ਆਓ ਤੁਹਾਨੂੰ ਦਿਖਾਈਏ। ਜਦ ਜਾ ਕੇ ਮਾਂ ਨੇ ਵੇਖਿਆ, ਪਿਓ ਨੇ ਵੇਖਿਆ, ਹੁਲੀਆ ਬਹੁਤ ਨੇੜੇ ਮੇਲ ਖਾਂਦਾ ਸੀ, ਆਵਾਜ਼ ਮੇਲ ਖਾਂਦੀ ਸੀ, ਚਾਲ ਢਾਲ ਮੇਲ ਖਾਂਦੀ ਸੀ। ਮਾਂ ਨੇ ਸੀਨੇ ਚਲਾਇਆ, ਪਿਓ ਨੇ ਉਂਗਲ ਪਕੜੀ ਉਸ ਬੱਚੇ ਦੀ, ਕਰ ਲਿਆ ਹੈ। ਨਜ਼ਰਾਂ ਜਿਸ ਹੁਣ ਲੈਂਦੇ ਬੱਚੇ ਤੇ ਟਿੱਕੀਆਂ, ਪਹਿਲੇ ਲਿਆਂਦੇ ਤੋਂ ਨਜ਼ਰਾਂ ਫਿਰ ਗਈਆਂ। ਹੁਣ ਅੱਖਾਂ ਵਿੱਚ ਤੇ ਉਸ ਲਈ ਥਾਂ ਨਹੀਂ ਸੀ, ਘਰ ਵਿੱਚ ਵੀ ਉਸ ਲਈ ਮਾਨੋ ਥਾਂ ਨਹੀਂ ਸੀ। ਧਾਰਾ ਮੋਹ ਦੀ ਬਦਲ ਗਈ, ਦੂਸਰੇ ਬੱਚੇ ਦੀ ਟਿੱਕ ਗਈ, ਸਾਰਾ ਪ੍ਰੇਮ ਸਾਰੀ ਮਮਤਾ ਮਾਂ ਤੇ ਪਿਤਾ ਦੀ ਇਸ ਨਵੇਂ ਲੈਂਦੇ ਬੱਚੇ ਦੇ ਉੱਤੇ ਡੁੱਲਣ ਲੱਗ ਪਈ। ਪਹਿਲਾ ਮਾਯੂਸ ਰਹਿਣ ਲੱਗ ਪਿਆ, ਦੁਖੀ ਰਹਿਣ ਲੱਗ ਪਿਆ, ਜਿਸੇ ਬੂਟੇ ਨੂੰ ਪਾਣੀ ਨਾ ਦਿਓ ਕਮਲਾਣ ਲੱਗ ਪੈਂਦਾ ਹੈ। ਮਾਸੂਮ ਬੱਚਾ ਮਮਤਾ ਤੋਂ ਵਾਂਝਾ ਰਹਿ ਗਿਆ, ਪਿਆਰ ਤੋਂ ਵਾਂਝਾ ਰਹਿ ਗਿਆ, ਸਤਿਕਾਰ ਤੋਂ ਵਾਂਝਾ ਰਹਿ ਗਿਆ, ਕਮਲਾਣ ਲੱਗ ਪਿਆ। ਦੂਜਾ ਖਿੜਨ ਲੱਗ ਪਿਆ, ਵਧਣ ਲੱਗ ਪਿਆ, ਪ੍ਰਫੁੱਲਤ ਆਉਣ ਲੱਗ ਪਿਆ। ਪਹਿਲਾ ਲਿਆਂਦਾ ਹੋਇਆ ਬੱਚਾ ਇਤਨਾ ਕੁਮਲਾ ਗਿਆ, ਇਤਨਾ ਮੁਰਝਾ ਗਿਆ, ਮੁਰਝਾ ਕੇ ਟੁੱਟ ਗਿਆ, ਮਿਟ ਗਿਆ, ਸੁੱਤਾ ਸੁੱਤਾ ਅਬਦੀ ਨੀਂਦ ਸੌਂ ਗਿਆ, ਹਮੇਸ਼ਾ ਦੀ ਨੀਂਦ ਸੌਂ ਗਿਆ।
ਇਸ ਬੱਚੇ ਨੂੰ ਮੁਰਦਾ ਵੇਖ ਕੇ ਨਾ ਮਾਂ ਦੀ ਅੱਖਾਂ ਚੋਂ ਹੰਝੂ ਨਾ ਪਿਤਾ ਦੇ ਮੂੰਹ ਚ ਹੋਕੇ ਦਾ ਸੰਸਕਾਰ ਕਰਾਏ। ਕੋਈ ਗਮ ਨਹੀਂ, ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ। ਕਿਉਂ? ਇਸ ਨਾਲ ਮੋਹ ਨਹੀਂ। ਮੋਹ ਕਿਉਂ ਨਹੀਂ? ਮੇਰਾ ਨਹੀਂ, ਮੇਰੇ ਨਾਲ ਮੋਹ ਹੁੰਦਾ। ਜੋ ਮੇਰਾ ਨਹੀਂ ਉਸ ਨਾਲ ਕਾਹਦਾ ਮੋਹ। ਲੇਕਿਨ ਦਾਹ ਸੰਸਕਾਰ ਕਰਕੇ ਘਰ ਵਾਪਸ ਹੀ ਆਏ ਨੇ, ਇੱਕ ਸੱਜਣ ਨੇ ਆ ਕੇ ਦੱਸਿਆ, ਮਿੱਤਰੋ ਜਿਸ ਦਾ ਦਾਹ ਸੰਸਕਾਰ ਕਰਕੇ ਆਇਓ ਉਹੀ ਤੁਹਾਡਾ ਬੱਚਾ ਸੀ, ਜਿਸ ਨੂੰ ਲੈ ਕੇ ਆਇਓ ਇਹ ਨਹੀਂ ਹੈ ਤੁਹਾਡਾ। ਸਬੂਤ ਮੁਹੱਈਆ ਕਰ ਦਿੱਤੇ। ਤਾਹੀਆਂ ਮਾਰ ਕੇ ਰੋ ਉੱਠੀ ਮਾਂ, ਚੀਖਾਂ ਨਿਕਲ ਗਈਆਂ ਪਿਤਾ ਦੀਆਂ, ਸਾਰਾ ਘਰ ਗਮਾਂ ਦਾ ਸਾਗਰ ਬਣ ਗਿਆ, ਮਰਗੜ ਘਾਟ ਬਣ ਗਿਆ। ਹੁਣੇ ਜਿਸ ਘਰ ਦੇ ਚ ਖੁਸ਼ੀਆਂ ਦੇ ਫੁੱਲ ਖੜੇ ਹੋਏ ਸਨ, ਹੁਣ ਦੁੱਖਾਂ ਦੇ ਕੰਢਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੈ। ਹੁਣੇ ਜਿੱਥੇ ਖੁਸ਼ੀ ਦੀ ਰੋਸ਼ਨੀ ਸੀ, ਹੁਣ ਦੁੱਖਾਂ ਦੇ ਹਨੇਰਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਮਾਂ ਆਪਣੇ ਕੇਸ ਪੁੱਟਦੀ ਹੈ, ਪਿਤਾ ਆਪਣਾ ਸਿਰ ਦੀਵਾਰ ਨਾਲ ਮਾਰਦਾ ਹੈ। ਸਾਡੇ ਬਗੀਚੇ ਦਾ ਫੁੱਲ ਮੁਰਝਾ ਗਿਆ, ਉੱਥੇ ਮੇਰਾ ਸੀ, ਮੁਰਝਾ ਗਿਆ, ਉੱਥੇ ਮੇਰਾ ਸੀ, ਟੁੱਟ ਗਿਆ, ਉੱਥੇ ਮੇਰਾ ਸੀ, ਜਾਂਦਾ ਰਿਹਾ। ਤੋ ਦੁੱਖ ਮੇਰੇ ਦਾ ਹੈ, ਉਹਨਾਂ ਲੜਕਾ ਤੇ ਸਾਹਮਣੇ ਖੜਾ ਹੈ, ਇਹ ਮੇਰਾ ਨਹੀਂ। ਉਸ ਨਾਲ ਮੋਹ ਵੀ ਟੁੱਟ ਗਿਆ। ਇਸ ਉਦਾਹਰਣ ਨਾਲ ਸਪਸ਼ਟ ਹੋ ਗਿਆ, ਜੋ ਮੇਰਾ ਹੈ ਉਸ ਵਿੱਚ ਮੋਹ ਹੈ, ਔਰ ਜਿਸ ਵਿੱਚ ਮੋਹ ਹੈ ਛੋਟੀ ਜਿਹੀ ਖਰਾਸ਼ ਵੀ ਬਰਦਾਸ਼ਤ ਨਹੀਂ ਹੋਵੇਗੀ। ਪਰ ਜਿਸ ਵਿੱਚ ਮੋਹ ਨਹੀਂ, ਜੋ ਮੇਰਾ ਨਹੀਂ, ਰੇਜ਼ਾ ਰੇਜ਼ਾ ਹੋ ਜਾਏ ਟੁੱਟ ਕੇ, ਤਾਂ ਵੀ ਕੋਈ ਦੁੱਖ ਨਹੀਂ, ਤਾਂ ਵੀ ਕੋਈ ਸੰਤਾਪ ਨਹੀਂ। ਸੰਤਾਪ, ਮੋਹ, ਦੁੱਖ ਇਹ ਸਾਰੇ ਉੱਥੇ ਇਕੱਠੇ ਹੋ ਜਾਂਦੇ ਨੇ ਜਿੱਥੇ ਮੇਰੇ ਦੀ ਮੋਹਰ ਲੱਗਦੀ ਹੈ। ਮੇਰਾ ਘਰ, ਮੇਰੀ ਕੁੱਲ, ਮੇਰੀ ਇੱਜ਼ਤ, ਮੇਰੀ ਮਾਣ ਮਰਿਆਦਾ, ਮੇਰੀ ਧਨ ਸੰਪਦਾ, ਤੋ ਜੋ ਮੇਰਾ ਨਹੀਂ ਉਸ ਨਾਲ ਮੋਹ ਨਹੀਂ। ਦਰਅਸਲ ਮਨੁੱਖ ਨੇ ਮੇਰੇ ਦੀ ਮੋਹਰ ਮਿਥਿਆ ਤੇ ਲਾਈ ਹੈ। ਇਹ ਮੇਰੇ ਦੀ ਮੋਹਰ ਸੱਚ ਤੇ ਨਹੀਂ ਲਾ ਸਕਿਆ। ਵਾਕਈ ਜਿਸ ਨੂੰ ਕਹਿ ਸਕਦਾ ਹੈ ਵੀ ਪ੍ਰਭੂ ਮੇਰਾ ਹੈ, ਵੀ ਪਰਮਾਤਮਾ ਮੇਰਾ ਹੈ, ਔਰ ਉਹ ਮੇਰਾ ਐਸਾ ਹੈ ਕਿ ਸਾਰੀ ਕਾਇਨਾਤ ਵੀ ਉਸਨੂੰ ਆਖੇ ਮੇਰਾ ਹੈ, ਮੇਰਾ ਹੈ, ਤਾਂ ਵੀ ਉਹ ਵੱਧਦਾ ਨਹੀਂ, ਘਟਦਾ ਨਹੀਂ, ਸਭ ਦੇ ਹਿੱਸੇ ਯਕਸਾਂ ਆਉਂਦਾ ਹੈ, ਇੱਕੋ ਜਿਹਾ ਆਉਂਦਾ ਹੈ। ਲੇਕਿਨ ਮੋਹ ਇੱਕ ਐਸਾ ਪੜਦਾ, ਮੇਰਾ ਇੱਕ ਐਸਾ ਅਗਿਆਨ, ਜਿਸ ਕਾਰਨ ਕਰਕੇ ਇਹ ਮਿਥਿਆ ਨੂੰ ਤੇ ਗੱਲ ਨਾਲ ਲਾਂਦਾ ਹੈ, ਸੱਚ ਤੋਂ ਕੋਸੋਂ ਦੂਰ ਭੱਜਦਾ ਹੈ, ਔਰ ਇਸ ਤਰ੍ਹਾਂ ਜ਼ਿੰਦਗੀ ਮੋਹ ਦੇ ਦਲਦਲ ਵਿੱਚ ਫਸ ਕੇ ਰਹਿ ਜਾਂਦੀ ਹੈ, ਮੋਹ ਦੇ ਖੂਹ ਦੇ ਵਿੱਚ ਡੁੱਬ ਕੇ ਰਹਿ ਜਾਂਦੀ ਹੈ। ਔਰ ਇਹ ਮੇਰੇ ਦਾ ਵਿਸਤਾਰ ਸਿਰਫ ਮਨੁੱਖਾਂ ਤੱਕ ਹੀ ਨਹੀਂ ਕਿ ਮੇਰਾ ਭਰਾ, ਮੇਰੀ ਮਾਂ, ਮੇਰਾ ਪਿਤਾ, ਮੇਰੀ ਪਤਨੀ, ਮੇਰੇ ਬੱਚੇ, ਅਗਾਂਹ ਚੱਲ ਕੇ ਇਹ ਮੋਹ ਸੰਪਤਾ ਤੇ ਹੋ ਜਾਂਦਾ ਹੈ, ਧਨ ਤੇ ਹੋ ਜਾਂਦਾ ਹੈ। ਮੌਜੂਦਾ ਦੌਰ ਦੇ ਵਿੱਚ ਕੁਛ ਮਨੁੱਖਾਂ ਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ। ਮਨੁੱਖ ਦੀ ਮਨੁੱਖ ਨਾਲ ਪਕੜ ਘਟਦੀ ਜਾ ਰਹੀ ਹੈ। ਮਨੁੱਖ ਸਿਆਣਾ ਹੁੰਦਾ ਜਾ ਰਿਹਾ ਹੈ, ਚੰਚਲ ਹੁੰਦਾ ਜਾ ਰਿਹਾ ਹੈ, ਬੌਧਕ ਹੁੰਦਾ ਜਾ ਰਿਹਾ ਹੈ, ਔਰ ਜਿਤਨਾ ਬੌਧਕ ਹੁੰਦਾ ਜਾ ਰਿਹਾ ਹੈ
ਮਨੁੱਖ ਦੀ ਪਕੜ ਮਨੁੱਖ ਨਾਲ ਘਟ ਕੇ ਮਨੁੱਖ ਦੀ ਪਕੜ ਧਨ ਸੰਪਦਾ ਨਾਲ ਜ਼ਿਆਦਾ ਹੋ ਗਈ। ਪੁੱਤਰ ਧੋਖਾ ਦੇ ਸਕਦਾ ਹੈ, ਭਰਾ ਮੂੰਹ ਫੇਰ ਸਕਦਾ ਹੈ, ਲੇਕਿਨ ਧਨ ਧੋਖਾ ਨਹੀਂ ਦੇ ਸਕਦਾ, ਮੂੰਹ ਨਹੀਂ ਫੇਰ ਸਕਦਾ। ਜੈਸੇ ਇਸ ਨੂੰ ਵਰਤਾਂਗੇ ਵਰਤ ਸਕਦੇ ਹਾਂ, ਪਰ ਜੈਸੇ ਪੁੱਤਰ ਨੂੰ ਵਰਤਣਾ ਚਾਹੀਏ ਨਹੀਂ ਵਰਤ ਸਕਦੇ। ਜੈਸੇ ਪਤੀ ਨੂੰ ਆਖੀਏ ਜਾਂ ਪਤਨੀ ਨੂੰ ਕੁਝ ਕਹੀਏ, ਲਾਜ਼ਮੀ ਨਹੀਂ ਕਿ ਦੋਵੇਂ ਇੱਕ ਦੂਸਰੇ ਦੀ ਮੰਨਣ। ਕਿਸੇ ਥਾਂ ਤੇ ਨੌਕਰ ਵੀ ਇਨਕਾਰੀ ਹੋ ਸਕਦਾ ਹੈ। ਤੋ ਇਸ ਸਦੀ ਵਿੱਚ ਮਨੁੱਖ ਦਾ ਮੋਹ ਧਨ ਨਾਲ ਬਹੁਤ ਜ਼ਿਆਦਾ ਹੋ ਗਿਆ, ਪਦਾਰਥਾਂ ਨਾਲ ਜ਼ਿਆਦਾ ਹੋ ਗਿਆ, ਔਰ ਸਹਿਜੇ ਸਹਿਜੇ ਹਾਲਾਤ ਐਸੇ ਬਣਦੇ ਜਾ ਰਹੇ ਨੇ, ਪਦਾਰਥ ਦੀ ਖਾਤਰ, ਧਨ ਦੀ ਖਾਤਰ, ਸੰਪਦਾ ਦੀ ਖਾਤਰ ਭਰਾ ਕੁਰਬਾਨ ਕੀਤਾ ਜਾ ਸਕਦਾ ਹੈ, ਮਾਂ ਬਾਪ ਛੋੜੇ ਜਾ ਸਕਦੇ ਨੇ, ਪੁੱਤਰ ਤੋਂ ਵੀ ਮੂੰਹ ਮੋੜਿਆ ਜਾ ਸਕਦਾ ਹੈ, ਔਰ ਪਤਨੀ ਤੇ ਪਤੀ ਦੇ ਵਿਚਕਾਰ ਦੀਆਂ ਤਲਖੀਆਂ ਪੈਦਾ ਹੋ ਸਕਦੀਆਂ ਨੇ, ਖਲੀਜ ਪੈਦਾ ਹੋ ਸਕਦੀ ਹੈ, ਦੀਵਾਰਾਂ ਖੜੀਆਂ ਹੋ ਸਕਦੀਆਂ ਨੇ। ਔਰ ਜਦ ਵੀ ਇਹਨਾਂ ਰਿਸ਼ਤਿਆਂ ਵਿੱਚ ਦਰਾੜ ਦੇਖੋ, ਦੀਵਾਰ ਦੇਖੋ, ਦੂਰੀਆਂ ਦੇਖੋ, ਤਾਂ ਬਹੁ ਗਿਣਤੀ ਵਿੱਚ ਕਾਰਨ ਧਨ ਹੋਵੇਗਾ, ਧਨ ਦੀ ਪਕੜ ਜ਼ਿਆਦਾ, ਧਨ ਨਾਲ ਮੋਹ ਜ਼ਿਆਦਾ, ਔਰ ਇਤਨਾ ਜ਼ਿਆਦਾ ਇਸ ਦੇਸ਼ ਦੇ ਉੱਤੇ ਧਨ ਦੀ ਪੂਜਾ ਹੁੰਦੀ ਹੈ। ਸਭ ਤੋਂ ਵੱਡਾ ਤਿਉਹਾਰ ਦੀਵਾਲੀ, ਤੇ ਦੀਵਾਲੀ ਵਾਲੇ ਦਿਨ ਲਕਸ਼ਮੀ ਪੂਜਨ, ਧਨ ਦੀ ਪੂਜਾ। ਕੋਈ ਇਸ ਢੰਗ ਨਾਲ ਆਪਣੇ ਮਾਂ ਦੀ ਪੂਜਾ ਨਹੀਂ ਕਰਦਾ, ਪਿਤਾ ਦੀ ਪੂਜਾ ਨਹੀਂ ਕਰਦਾ, ਪੁੱਤਰਾਂ ਦੀ ਪੂਜਾ ਨਹੀਂ ਕਰਦਾ, ਪਤਨੀ ਦੀ ਪੂਜਾ ਨਹੀਂ ਕਰਦਾ, ਪਤੀ ਦੀ ਪੂਜਾ ਨਹੀਂ ਕਰਦੀ ਪਤਨੀ, ਲੇਕਿਨ ਸਾਰੇ ਮਿਲ ਕੇ ਧਨ ਦੀ ਪੂਜਾ। ਤੋ ਅਚੇਤਨ ਮਨ ਵਿੱਚ ਧਨ ਦੀ ਪਕੜ ਬਹੁਤ ਜ਼ਿਆਦਾ ਹੋ ਗਈ, ਔਰ ਮੂਲ ਕਾਰਨ ਧਨ ਨੂੰ ਜੈਸਾ ਵਰਤੀਏ ਧਨ ਨਾ ਨਹੀਂ ਕਰਦਾ, ਧਨ ਨੂੰ ਜਿੱਥੇ ਰੱਖੀਏ, ਔਰ ਜੋ ਇਸਦਾ ਇਸਤੇਮਾਲ ਕਰੀਏ, ਧਨ ਕੋਈ ਹੀਲ ਹੁੱਜਤ ਨਹੀਂ ਕਰਦਾ। ਇਸ ਸਦੀ ਵਿੱਚ ਤੇ ਇਹ ਪਗੜ ਸ਼ਿਖਰਤਾ ਤੇ ਹੈ, ਬੜੀ ਪ੍ਰਬਲ ਹੈ। ਇਸ ਤੋਂ ਥੱਲੇ ਹੈ ਪਰਿਵਾਰ ਦੀ ਪਕੜ, ਕੁਲ ਦੀ ਪਕੜ, ਮਾਣ ਮਰਿਆਦਾ ਦੀ ਪਕੜ, ਔਰ ਫਿਰ ਆਪਣੇ ਤਨ ਦੀ ਪਕੜ, ਆਪਣੇ ਰੂਪ ਦੀ ਪਕੜ, ਆਪਣੇ ਜੋਬਨ ਦੀ ਪਕੜ। ਮੋਹ ਦਾ ਇੱਕ ਬਹੁਤ ਵੱਡਾ ਵਿਸਥਾਰ ਹੈ, ਔਰ ਐਸਾ ਜਾਪਦਾ ਹੈ ਜੈਸੇ ਮੋਹ ਨੂੰ ਨਾਪਣਾ ਔਖਾ ਹੈ, ਇਸ ਵਾਸਤੇ ਮਨੁੱਖ ਦੇ ਦੁੱਖਾਂ ਨੂੰ ਵੀ ਨਾਪਣਾ ਬੜਾ ਔਖਾ ਹੈ। ਤਦੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੇ ਮੋਹ ਤੂੰ ਬਹੁਤ ਬਲਵਾਨ ਹੈ, ਹੇ ਮੋਹ ਤੂੰ ਬਹੁਤ ਸ਼ਕਤੀਸ਼ਾਲੀ ਹੈ, ਤੂੰ ਆਪਣੀ ਜਾਲ ਸਾਰਿਆਂ ਤੇ ਪਾਈ ਹੋਈ ਹੈ, ਤੂੰ ਸਾਰਿਆਂ ਨੂੰ ਆਪਣੀ ਜਾਲ ਵਿੱਚ ਫਸਾ ਕੇ ਰੱਖਿਆ ਹੋਇਆ। ਮੋਹ ਨੂੰ ਘੁੰਮਣ ਗੇੜੀ ਵੀ ਕਹਿੰਦੇ ਨੇ, ਸਿਆਣੇ ਲੋਕ ਜਾਣਦੇ ਨੇ, ਖਾਸ ਕਰਕੇ ਦਰਿਆਵਾਂ ਦੇ ਕੰਢੇ ਤੇ ਰਹਿਣ ਵਾਲੇ, ਜਿੱਥੇ ਪਾਣੀ ਘੁੰਮ ਰਿਹਾ ਹੋਵੇ ਲਾਜ਼ਮੀ ਉੱਥੇ ਖੱਡਾ ਹੁੰਦਾ ਹੈ, ਚਾਰੋਂ ਪਾਸੇ ਦਾ ਪਾਣੀ ਉਸਨੂੰ ਭਰਨ ਲਈ ਦੌੜਦਾ ਹੈ, ਔਰ ਜੈਸੇ ਉਸ ਖੱਡੇ ਨੂੰ ਪਾਣੀ ਭਰਨ ਲਈ ਦੌੜਦਾ ਹੈ, ਪਾਣੀ ਦਾ ਘੇਰਾ ਬਣ ਜਾਂਦਾ ਹੈ, ਉਹ ਘੁੰਮਣ ਲੱਗ ਪੈਂਦਾ ਹੈ। ਉਸੇ ਨੂੰ ਕਹਿੰਦੇ ਨੇ ਘੁੰਮਣ ਘੇਰੀ। ਸਿਆਣੇ ਤੈਰਾਕ ਵੀ ਜਾਣਦੇ ਨੇ, ਅਗਰ ਕੋਈ ਉਸ ਘੁੰਮਣ ਘੇਰੀ ਚ ਫਸ ਗਿਆ ਹੈ ਨਿਕਲ ਨਹੀਂ ਸਕਦਾ। ਹਾਂ, ਉਦੋਂ ਨਿਕਲਦਾ ਹੈ ਜਦ ਸਰੀਰ ਦੇ ਚੋਂ ਪ੍ਰਾਣ ਨਿਕਲ ਜਾਂਦੇ ਨੇ। ਜੀਵ ਦਾ ਮਨੁੱਖ ਜਿਤਨਾ ਸੰਘਰਸ਼ ਕਰਦਾ ਹੈ ਨਿਕਲਣ ਦਾ, ਉਤਨਾ ਹੀ ਉਸ ਘੇਰੀ ਚ ਫਸਦਾ ਹੈ, ਉਤਨਾ ਹੀ ਡੁੱਬਦਾ ਹੈ, ਉਤਨਾ ਹੀ ਗੋਤੇ ਖਾਂਦਾ ਹੈ, ਔਰ ਜਿਤਨਾ ਸੰਘਰਸ਼ ਕਰਦਾ ਹੈ ਉਤਨਾ ਹੀ ਪ੍ਰਾਣ ਨਿਕਲਣੇ ਸ਼ੁਰੂ ਹੋ ਜਾਂਦੇ ਨੇ।
और जब सारे निकल जाते ने प्राण तो यह भी घूमण के रिचा निकल गए। परिवार का मोह, धन का मोह, संपदा का मोह, जीवन का मोह, मान मर्यादा का मोह, ऐसी घूमण घेरी है। एक दफा जन्म दे लेके जद मनुख फसदा है तो मरण तो बाद ही उस घूमण घेरी चो निकलता है। और एक गल वखरी है, एक घूमण घेरी चो निकलिया है फिर जन्म आना है, फिर घूमण घेरी, फिर जन्म आना है, फिर घूमण घेरी। इस तरह अनंत जन्म घूमण घेरी च फसदा है, मरदा है, फिर घूमण घेरी च फसदा है, मरदा है, फिर घूमण घेरी च फसदा है और मरदा है। इस तरह अनंत जन्म दुखां दे बतीत होंदे ने। अनंत जन्मां दा संताप मनुख दे कोल जमा होंदा जा रहा है, जमा होंदा जा रहा है, जमा होंदा जा रहा है। ठीक आख्या है, मोह घूमण घेरी है, मोह चक्र वांको नीर जारे वांको सीर है। भर्तरी ने ठीक आख्या है, मोह ऐसी घूमण घेरी है, इसी ची मनुख फस के रह जांदा है, इसी ची मनुख तड़प के रह जांदा है। और निकलना जींदे जी उस लई औखा हो जांदा है, कठिन हो जांदा है। लिहाजा धन गुरु अर्जन देव जी महाराज ने मोह नूं जो पहल दिती है, इत्थों ही मनुख दियां मूल कमजोरियां दा जिक्र करना आरंभ कर देने हैं। ये ठीक ही है, वाकई यही एक ऐसा चक्कर है, यही एक ऐसा घेरा है जिस विच फसदा है मनुख, निकलना कठिन हो जाता है। 80-90 साल का भी मनुख हो जाए, 100 साल का भी मनुख हो जाए, जीवन का मोह, संबंधियां का मोह, धन संपदा का मोह छोड़ता नहीं, मनुख होर जो है फसता है। जद कदी ऐसी विचार चले तो मैंने एक ओ बिरध माता चेते आउंदी है, गालबन 90 साल दी, कुबड़ा शरीर, हड्डियां दा ढांचा, बड़ी मुश्किल नाल मेरे कोल चल के आई, हाथ जोड़ के कहन लगी, गैनी जी मेरे लिए अरदास करो। तो मैं सोची पै गया, भया पुराना चोला, चोला पुराना हो गया जिंदगी दा, यही आखती होवेगी परमात्मा संभाल लवे। तो मैं आख्या दसो मां की अरदास करनी है। कहन लगी ओ सामने मेरा पड़पोता खेड़ रहा है, बस इसका व्याह वेख के मरा, अरदास करो। मैं आख्या नहीं मां, ये अरदास नहीं हो सकती, तू अपना व्याह वेखिया नहीं रजी, पुत्रां दा व्याह वेखिया नहीं रजी, पोतरियां दा व्याह वेखिया नहीं तृप्त होई, तो याद रख पड़पोतरे दा व्याह वेख के भी नहीं रजेंगी। ते मोह दा घेरा होर वड्डा हुंदा जाएगा, होर वड्डा हुंदा जाएगा, और मरण तो पहले ये घेरा टुटदा ही नहीं। धन ने और मनुख जो मौत तो पहले, प्राणा दे निकलण तो पहले मोह दे घेरे विचों निकल जाते ने, बड़े सूरबीर ने, मोह नू जित लिया है, मेरे नू जित लिया है, और जो मेरे नू जित लेंदा है, मोह नू जित लेंदा है, प्रभु उसनू गलवकड़ी च लांदा है और वो जीवन की बाजी वाकई जित लेंदा है, अपनी जिंदगी वाकई सफल कर लेंदा है।

ਕਰਨ ਹਾਰ ਕਰਤਾਰ ਹੈ, ਸਮੂਹ ਬ੍ਰਹਿਮੰਡ ਦੇ ਬਣਾਉਣ ਵਾਲਾ। ਉਸ ਨੂੰ ਹੀ ਸਮਝ ਕਿ ਮੋਹ ਦਾ ਕਰਤਾ ਵੀ ਹੋਈ ਹੈ। ਤੂੰ ਮੋਹ ਨੂੰ ਸਜਦਾ ਨਾ ਕਰ, ਕ੍ਰਿਤ ਨੂੰ ਸਜਦਾ ਨਾ ਕਰ, ਕਰਤੇ ਨੂੰ ਸਜਦਾ ਕਰ। ਹਰ ਕਰਨ ਹਾਰ ਨਮਸਕਾਰਮ, ਸਜਦਾ ਕਰ ਪ੍ਰਭੂ ਨੂੰ, ਹੱਥ ਜੋੜ ਪਰਮਾਤਮਾ ਦੇ ਅੱਗੋਂ, ਅਰਦਾਸ ਕਰ ਔਰ ਆਖ ਤੇਰੀ ਸ਼ਰਨ, ਤੇਰੀ ਸ਼ਰਨ, ਸ਼ਰਨ ਨਾਨਕ ਜਗਦੀਸ਼ ਹੈ। ਇਹ ਜਗਦੀਸ਼, ਇਹ ਜਗਤ ਦੇ ਮਾਲਕ, ਤੇਰੀ ਸ਼ਰਨ, ਤੇਰੀ ਸ਼ਰਨ, ਤੇਰੀ ਸ਼ਰਨ। ਬਚਣ ਦਾ ਕੇਵਲ ਇਹੀ ਉਪਾਅ ਹੈ।

مہودہ ماریا یہ اکبر اپنی خادمہ دے نال اس طرح دیاں گلاں کر رہے ہیں اور کہہ رہے ہیں جا لب کے لیا حکم من خادمہ چل پئی سویر دی گئی دن ڈھل دیا واپس آ رہی ہے دبے ہوئے پیران نال طرح طرح دی وچاراں دی ڈبی ہوئی گود وچ ایک بچہ لیا ہوا سدھی اکبر دے پاس آئی دیکھ کے اکبر خوش ہویا ہے کوئی بچہ لے آئی ہے اس دی گود وچ ہے خادمہ لے آئی ہے ایسا کوئی بچہ جو سلیم تو بھی زیادہ خوبصورت ہے ہاں جہاں پناہ میں لے آئی ہوں اکبر نے چادر ایک پاسے کی تھی چیتڑیاں دے چ لپٹیا ہوا ایک کروپ اور میلا بچہ خادمہ دی گود دے چ ہے حیران ہو کے اکبر کہندا ہے اے بچہ اے کس دا بچہ ہے جہاں پناہ اے میرا ہی بچہ ہے میں سارا آگرہ شہر گام آ رہا ہے جہاں پناہ اس بچے تو مینو زیادہ کوئی خوبصورت نہیں دسیا سچ پوچھیں اور میرے جان دی بخشی کریں اے جہاں پناہ تیرا سلیم بھی اس دے سامنے پک کر ہے کہندے نے نوکرانی دے انہ بولاں نے اکبر دیاں اکھاں کھولیاں خیال آیا میں موہ دی نظر نال سلیم نو ویکھ رہا ہوں یہ موہ دی نظر نال اپنے بچے نو ویکھ رہی ہے موہ کر کے سارے جہان نالوں اس نوکرانی نو اپنا بچہ خوبصورت دکھائی دے رہا ہے اور مو کر کے مینوں سلیم سب نالوں سندر دکھائی دے رہا ہے سیانا سی عالم فاضلہ نو اپنی سبا دے چ رکھدا سی ایک دم گل سمجھ دے چا گئی پکڑ دے چا گئی اور اے اسی روز مرہ دی زندگی دے چ دیکھ رہے ہیں منکھ نو اپنے اوگنا نال بھی مو ہو جاندا ہے کسی دے گن بھی اس نو چنگے نہیں لگتے اپنا کروک بچہ بھی مہان ہے یوسف ہے لیکن پڑوسی دا سندر بچہ بھی کروپ ہے بے مینی ہے تو سوپن اجاگر کردا ہے موہ اور اے سوپن بناوٹی ہوندا ہے وقتی ہوندا ہے عارضی ہوندا ہے اور منک اسی چی پھسیا رہندا ہے کدی کدائیں کوئی منک پربھو دی شرن پرکٹ پربھو دا چنتن کر رہے نام دے گیت گاندیاں گاندیاں مو دے پردے نو پرے سٹدا ہے نرمو ہو جاندا ہے نرمو ہی لئی سارا سنسار اس دا اپنا ہے مو گرسے لئی کیول اس دا پروار اور اس دے چوں بھی کچھ سدسے اس دے اپنے نے باقی تے سارے دا سارا پرایا اتنا وڈا جگت تے اوپرا ہوئے پرایا ہوئے تو پھر تے منک بھے دے چ جیوے گا ڈر دے چ جیوے گا دکھ دے چ جیوے گا اس واسطے موہ گرسیا دکھ دے چ تے بھے دے چ جیوندا ہے سارا جگت اپنا ہے پریمی لئی سارا سنسار اپنا ہے تو نربھے ہو کے وچردا ہے آنند نال وچردا ہے سکھ نال رمن کردا ہے سب جو اپنے نے موہ دی سیما ہوندی ہے نرموہی اسیم ہوندا ہے نرموہی لئی سارا سنسار اس دا اپنا ہے موگرسے لئی کیول پروار ہی اس دا جو ہے اپنا ہے بہت چھوٹی دنیا ہوندی ہے موگرسے دی جس دی دنیا چھوٹی او دی عقل چھوٹی او دی سوچنی چھوٹی
ਉਹਦੀ ਸਮਝ ਛੋਟੀ ਉਹਦਾ ਸਭ ਕੁਝ ਛੋਟਾ ਬਹੁਤ ਛੋਟੇ ਤਲ ਤੇ ਜੀਵਦਾ ਹੈ ਮੋਹ ਗ੍ਰਸਿਆ ਮਨੁੱਖ ਔਰ ਅਸੀਮ ਤਲ ਤੇ ਜੀਵਦਾ ਹੈ ਨਿਰਮੋਹੀ ਕੋਈ ਸੀਮਾ ਨਹੀਂ ਪਰਮਾਤਮਾ ਦੀ ਕੋਈ ਸੀਮਾ ਨਹੀਂ ਨਿਰਮੋਹੀ ਦੀ ਕੋਈ ਸੀਮਾ ਨਹੀਂ ਸਾਡੇ ਦੇਸ਼ ਵਿਚ ਇੱਕ ਐਸਾ ਵੀ ਪੁਰਸ਼ ਹੋਇਆ ਹੈ ਰਾਜਾ ਸੀ ਸੁਭਾਵਕ ਕਿਧਰੇ ਮਾਂ ਬਾਪ ਨੇ ਜਨਮ ਸਮੇਂ ਉਸਦਾ ਨਾਂ ਰੱਖਿਆ ਸੀ ਨਿਰਮੋਹ ਔਰ ਵੱਡਾ ਹੋ ਕੇ ਵੀ ਇਹੀ ਨਾਮ ਪ੍ਰਚਲਿਤ ਰਿਹਾ ਨਿਰਮੋਹ ਰਾਜਾ ਨਿਰਮੋਹ ਇਤਿਹਾਸਕ ਵਾਰਤਾ ਹੈ ਇੱਕ ਰਿਸ਼ੀ ਨੇ ਜਦ ਇਹ ਨਾਂ ਸੁਣਿਆ ਰਾਜਾ ਨਿਰਮੋਹ ਹੋ ਨਹੀਂ ਸਕਦਾ ਕਠਿਨ ਹੈ ਔਖੀ ਗੱਲ ਹੈ ਤੋ ਪ੍ਰੀਖਿਆ ਲਈ ਚੱਲ ਪਿਆ ਨਿਰਮੋਹ ਦੇ ਮਹਿਲਾਂ ਦੀ ਤਰਫ ਜੈਸੇ ਮਹਿਲਾਂ ਵਿੱਚ ਦਾਖਲ ਹੋਇਆ ਰਾਜੇ ਨਿਰਮੋਹ ਦੀ ਪਟਰਾਣੀ ਮਿਲੀ ਔਰ ਇਸ ਰਿਸ਼ੀ ਨੇ ਪੂਰਾ ਤੌਰ ਤਰੀਕਾ ਪਹਿਲੇ ਬਣਾਇਆ ਹੋਇਆ ਸੀ ਕਿ ਮੈਂ ਸਪਸ਼ਟ ਕਰਨਾ ਹੈ ਤੂੰ ਮੋਹ ਗ੍ਰਸਿਆ ਨਿਰਮੋਹੀ ਨਹੀਂ ਰਾਜੇ ਨਿਰਮੋਹ ਦਾ ਲੜਕਾ ਇਧਰੇ ਰਿਸ਼ੀ ਦੀ ਕੁਟੀਆ ਚ ਆਇਆ ਸੀ ਔਰ ਰਿਸ਼ੀ ਨੇ ਉਸ ਬੱਚੇ ਨੂੰ ਬਿਠਾ ਦਿੱਤਾ ਆਖਿਆ ਜਿੰਨੇ ਚਿਰ ਤੱਕ ਮੈਂ ਨਾ ਆਵਾਂ ਤੂੰ ਬੈਠੀ ਮੈਂ ਥੋੜੀ ਦੇਰ ਦੇ ਚਾਵਣਾ ਰਾਣੀ ਨੂੰ ਇਹ ਰਿਸ਼ੀ ਕਹਿੰਦਾ ਹੈ ਰਾਣੀ ਤੁਮਕੋ ਅਤੀ ਵਿਭਕਤ ਸੁਤ ਖਾਇਓ ਮ੍ਰਿਗਰਾਜ ਹਮਨੇ ਭੋਜਨ ਨਾ ਕੀਓ ਤਿਸ ਮਿੱਤਰ ਕੇ ਕਾਜ ਹੇ ਰਾਜਮਾਤਾ ਤੁਹਾਡਾ ਸੁਤ ਤੁਹਾਡਾ ਲੜਕਾ ਰਾਜਕੁਮਾਰ ਸ਼ੇਰ ਨੇ ਖਾ ਲਿਆ ਮੈਂ ਤੇ ਭੋਜਨ ਛੱਡ ਕੇ ਦੌੜਿਆ ਤੁਹਾਨੂੰ ਇਹ ਖਬਰ ਸੁਣਾਉਣ ਵਾਸਤੇ ਪਰ ਇਹ ਰਾਣੀ ਰਾਜੇ ਨਿਰਮੋਹ ਦੀ ਰਾਣੀ ਉਸ ਅਸੀਮ ਮਨੁੱਖ ਦੀ ਸੰਗਤ ਚ ਰਹਿ ਰਹਿ ਕੇ ਉਸ ਅਸੀਮ ਮਨੁੱਖ ਦੀ ਪਤਨੀ ਵੀ ਨਿਰਮੋਹੀ ਹੋ ਗਈ ਸੀ ਮੋਹ ਤੋਂ ਉੱਚੀ ਹੋ ਗਈ ਸੀ ਰਿਸ਼ੀ ਨੂੰ ਕਹਿਣ ਲੱਗੀ ਪੇੜ ਏਕ ਸਾਖਾ ਘਣੀ ਪੰਖੀ ਬੈਠੇ ਆਏ ਉਹ ਫੁੱਟੀ ਚੀਰੀ ਪਈ ਉੜ ਉੜ ਦਿਸ ਜਾਏ ਪੇੜ ਏਕ ਸਾਖਾ ਘਣੀ ਪੰਖੀ ਬੈਠੇ ਆਏ ਉਹ ਫੁੱਟੀ ਚੀਰੀ ਪਈ ਉੜ ਉੜ ਦਿਸ ਜਾਏ ਸੰਸਾਰ ਇੱਕ ਬ੍ਰਿਕਸ਼ ਦੀ ਤਰ੍ਹਾਂ ਹੈ ਕਈ ਇਸ ਦੀਆਂ ਸ਼ਾਖਾ ਨੇ ਕਈ ਮੁਲਕ ਨੇ ਕਈ ਇਲਾਕੇ ਨੇ ਔਰ ਸੰਸਕਾਰਾਂ ਤੇ ਪ੍ਰਾਲਵਧ ਵਸ ਹੋ ਕੇ ਸੰਯੋਗ ਵਸ ਹੋ ਕੇ ਇਹਨਾਂ ਪਰਿਵਾਰਾਂ ਦੀਆਂ ਟਹਿਣੀਆਂ ਤੇ ਆ ਕੇ ਪੰਛੀ ਬੈਠਦੇ ਨੇ ਮੌਤ ਦਾ ਸੂਰਜ ਚੜਦਾ ਹੈ ਦਰਗਾਹ ਤੋਂ ਚੀਰੀ ਪਾਟਦੀ ਹੈ ਇਹ ਪੰਛੀ ਵਾਰੀ ਵਾਰੀ ਉੱਡ ਉੱਡ ਕੇ ਆਪਣੀ ਦਿਸ਼ਾ ਨੂੰ ਚਲੇ ਜਾਂਦੇ ਨੇ ਰਿਸ਼ੀ ਇਹ ਕੋਈ ਨਵੀਂ ਖਬਰ ਤੇ ਤੂੰ ਨਹੀਂ ਲੈ ਕੇ ਆਇਆ ਕਿਉਂਕਿ ਰੋਜ਼ ਹੋ ਰਿਹਾ ਐਸਾ ਹੋ ਰਿਹਾ ਐਸਾ ਨਿਜ਼ਾਮ ਹੈ ਐਸੀ ਬਣਤਰ ਹੈ ਐਸੀ ਪ੍ਰਭੂ ਦੀ ਲੀਲਾ ਹੈ ਰਿਸ਼ੀ ਦੰਗ ਰਹਿ ਗਿਆ ਹੈ ਤਪ ਸਾਧਨਾ ਕਰਦਿਆਂ ਕਰਦਿਆਂ ਥੱਕ ਗਏ ਪਰਿਵਾਰ ਦੇ ਮੋਹ ਦੀ ਦੀਵਾਰ ਅਜੇ ਵੀ ਨਹੀਂ ਤੋੜ ਸਕੇ ਧਨ ਦੇ ਮੋਹ ਦਾ ਪਰਦਾ ਅਜੇ ਵੀ ਬਾਕੀ ਹੈ ਜੀਵਨ ਦੇ ਮੋਹ ਦੀ ਪਕੜ ਅਜੇ ਵੀ ਬਾਕੀ ਹੈ ਪਰ ਸੋਚਦਾ ਹੈ ਚਲੋ ਉਸ ਨਾਲ ਤੇ ਗੱਲ ਕਰੀਏ ਜਿਸਦਾ ਨਾਂ ਹੀ ਰਾਜਾ ਨਿਰਮੋਹ ਹੈ ਉਹਨੂੰ ਤਾਂ ਵੇਖੀਏ ਗਿਆ
ਰਾਜ ਸਭਾ ਦੇ ਵਿੱਚ ਇਹ ਰਿਸ਼ੀ ਦਾਖਲ ਹੋਇਆ। ਆਹੋ ਭਗਤ ਕੀਤੀ, ਡੰਡੌਤ ਕੀਤੀ ਰਾਜੇ ਨੇ, ਸਨਮਾਨ ਦਿੱਤਾ, ਬਿਠਾਇਆ। ਆਉਣ ਦਾ ਕਾਰਨ ਪੁੱਛਿਆ, ਰਿਸ਼ੀ ਰਾਜ ਕਿਸ ਤਰ੍ਹਾਂ ਪਧਾਰੇ, ਸਾਡੇ ਇਸ ਘਰ ਨੂੰ ਕਿਸ ਤਰ੍ਹਾਂ ਭਾਗ ਲਾਏ, ਇਸ ਰਾਜ ਸਭਾ ਨੂੰ ਆ ਕੇ ਪਵਿੱਤਰ ਕੀਤਾ, ਆਹੋ ਭਾਗ ਸਾਡੇ। ਕੋਈ ਸੇਵਾ ਹੋਵੇ ਤੇ ਦੱਸੋ। ਰਿਸ਼ੀ ਕਹਿੰਦਾ, ਰਾਜਨ ਬਹੁਤ ਦੁੱਖ, ਬਹੁਤ ਸੰਤਾਪ, ਬਹੁਤ ਮਾੜੀ ਖਬਰ। ਰਾਜਨ ਦੱਸਣ ਲੱਗਿਆਂ ਮੇਰੀ ਜ਼ਬਾਨ ਲੜਖੜ ਆਉਂਦੀ ਹੈ, ਪਰ ਮਜਬੂਰ ਹਾਂ ਦੱਸਣ ਤੇ ਵੀ। ਮੁਸਕੁਰਾਉਂਦੇ ਹੋਏ ਚਿਹਰੇ ਨਾਲ ਰਾਜਾ ਨਿਰਮੋਹ ਕਹਿੰਦਾ, ਦੱਸੋ ਰਾਜ ਰਿਸ਼ੀ, ਸੰਤ ਜਨ ਦੱਸੋ। ਖੜਾ ਹੋਇਆ ਰਿਸ਼ੀ ਤੇ ਕਹਿੰਦਾ, ਰਾਜਨ ਤੁਮਕੋ ਅਤੀ ਬਿਪਤ, ਪਲ ਪਲ ਘੜੀ ਘੜੀ

ਤੁਹਾਡੇ ਪੁੱਤਰ ਦੀ ਮੜੀ ਲਾਸ਼ ਮੇਰੇ ਕੋਲ ਹੈ। ਸ਼ੇਰ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਹੈ, ਮਾਰ ਦਿੱਤਾ, ਉਹਦੀ ਲਾਸ਼ ਮੇਰੇ ਕੋਲ ਪਈ ਹੈ। ਬਸ ਇਹੀ ਸੰਦੇਸ਼ਾ ਦੇਣ ਵਾਸਤੇ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਦੱਸਣ ਲਈ ਆਇਆ। ਰਾਜਾ ਨਿਰਮੋਹ ਪ੍ਰਸੰਨ ਚਿੱਤ ਹੋ ਕੇ ਪ੍ਰਸੰਨ ਮੁਦਰਾ ਵਿੱਚ ਹੱਸਦਿਆਂ ਹੋਇਆ ਕਹਿੰਦਾ ਹੈ, ਤਪਿਆ ਤਪ ਕਿਉਂ ਛਾਡਿਓ, ਯਹਾਂ ਹਰਕ ਨਹੀਂ ਸੋਗ।

ਦੁਖਤ ਹੋ ਕੇ ਕਹਿੰਦਾ ਮੇਰੇ ਮਿੱਤਰ ਨੇ ਕੱਲ ਆਏ ਸਨ, ਮੇਰੇ ਬਚਪਨ ਦੇ ਦੋਸਤ ਨੇ, ਸਾਧੂ ਨੇ, ਸਾਧਨਾ ਕਰਦੇ ਨੇ, ਬੜੇ ਗਿਆਨੀ ਨੇ, ਜਪੀਸ਼ਵਰ ਨੇ, ਤਪੀਸ਼ਵਰ ਨੇ, ਪਰ ਇਹ ਜਿਹੜਾ ਚੋਲਾ ਹੈ ਨਾ ਇਹ ਮੇਰਾ ਹੈ। ਹੁਣ ਇਸ ਢੰਗ ਨਾਲ ਤੇ ਤਾਰਫ ਨਹੀਂ ਕਰਾਈਦਾ, ਲੇਕਿਨ ਅਹੰਕਾਰ ਉਬਲ ਪਿਆ, ਬੁਲਵਾ ਦਿੱਤਾ ਅਹੰਕਾਰ ਨੇ, ਮੇਰਾ ਹੈ ਚੋਲਾ, ਮੇਰਾ ਹੈ। ਖੈਰ ਜਦ ਉਸ ਘਰ ਤੋਂ ਰੁਖਸਤ ਹੋਏ, ਉਸ ਮਹਿਮਾਨ ਸਾਧੂ ਨੇ ਕਿਹਾ, ਮਿੱਤਰ ਤੂੰ ਕੱਪੜੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਚੋਲਾ ਪਵਾ ਕੇ ਵੀ ਤੂੰ ਮੇਰੇ ਕੱਪੜੇ ਉਤਾਰੇ, ਕੋਈ ਇਸ ਤਰ੍ਹਾਂ ਤਾਰਫ ਕਰਾਈਦਾ? ਖੈਰ ਮਾਫੀ ਮੰਗਣ ਲੱਗ ਪਿਆ, ਕਹਿਣ ਲੱਗਾ ਨਹੀਂ, ਅਚਾਨਕ ਮੇਰੇ ਮੂੰਹ ਇਹ ਬੋਲ ਨਿਕਲ ਗਏ, ਤੁਸੀਂ ਬੁਰਾ ਨਾ ਮਨਾਓ, ਬੁਰਾ ਨਾ ਮਨਾਓ, ਦੂਸਰੇ ਘਰ ਗਏ। ਦੂਸਰੇ ਘਰ ਵਾਲਿਆਂ ਦੀ ਵੀ ਨਿਗਾਹ ਇਸ ਸਾਧੂ ਤੇ, ਅੱਖਾਂ ਵਿੱਚ ਰਮਜ਼ ਹੈ, ਬਿਸਮਾਤ ਹੈ, ਚਿਹਰੇ ਤੇ ਸ਼ਾਂਤੀ ਹੈ, ਔਰ ਸਭ ਤੋਂ ਵੱਡੀ ਗੱਲ ਜਿਸ ਤੋਂ ਇਹ ਘਰ ਵਾਲੇ ਪ੍ਰਭਾਵਿਤ ਹੋ ਰਹੇ ਨੇ, ਇਤਨਾ ਕੀਮਤੀ ਚੋਲਾ, ਇਤਨਾ ਸੁੰਦਰ ਚੋਲਾ। ਤਾਂ ਦੂਸਰੇ ਘਰ ਵਾਲਿਆਂ ਨੇ ਵੀ ਇਹੀ ਪੁੱਛਿਆ, ਸੰਤ ਜੀ ਇਹ ਨਾਲ ਕੌਣ ਮਹਾਤਮਾ ਆਏ ਨੇ, ਇਹ ਕੌਣ ਨੇ? ਤਾਂ ਇਕਦਮ ਬੋਲ ਪਏ, ਮੇਰੇ ਬਚਪਨ ਦੇ ਦੋਸਤ ਨੇ, ਬਾਲ ਸਖਾ ਨੇ, ਔਰ ਸਾਧੂ ਨੇ, ਤਪੱਸਿਆ ਕਰਦੇ ਨੇ, ਗਿਆਨੀ ਨੇ। ਰਹਿ ਗਈ ਇਸ ਚੋਲੇ ਦੀ ਗੱਲ, ਇਹ ਚੋਲਾ ਮੇਰਾ ਨਹੀਂ ਹੈ, ਮੇਰਾ ਨਹੀਂ ਹੈ, ਇਸ ਦੇ ਵਿੱਚ ਹੀ ਉਹ ਕਹਿ ਗਿਆ, ਮੇਰਾ ਹੈ, ਮੇਰਾ ਹੈ, ਮੇਰਾ ਹੈ। ਖੈਰ ਉਸ ਘਰ ਤੋਂ ਜਿਉਂ ਨਿਕਲੇ, ਇਹ ਬੈਰਾਗੀ ਸਾਧੂ ਫਿਰ ਮਾਫੀ ਮੰਗਦਾ, ਮਿੱਤਰਾ ਮੈਨੂੰ ਇਸ ਤਰ੍ਹਾਂ ਵੀ ਨਹੀਂ ਕਹਿਣਾ ਚਾਹੀਦਾ ਸੀ, ਪਰ ਨਿਕਲ ਗਈ ਇਹ ਗੱਲ, ਤੂੰ ਸਹਿਨ ਕਰ ਲੈ, ਬਰਦਾਸ਼ਤ ਕਰ ਲੈ, ਹੁਣ ਮੈਂ ਨਹੀਂ ਕਵਾਂਗਾ। ਤੀਸਰੇ ਘਰ ਗਏ, ਆਓ ਭਗਤ ਹੋਈ, ਬਿਠਾਏ ਗਏ, ਪਰ ਉਹ ਚੋਲਾ ਤੀਸਰੇ ਘਰ ਦੇ ਵੀ ਸਾਰੇ ਮਨੁੱਖਾਂ ਨੂੰ ਪ੍ਰਭਾਵਿਤ ਕਰ ਰਿਹਾ, ਨਰ ਨਾਰੀ ਬੱਚੇ ਸਭ ਪ੍ਰਭਾਵਿਤ ਉਸੇ ਸਾਧੂ ਨੂੰ ਦੇਖ ਰਹੇ ਨੇ। ਸੁਭਾਵਕ ਪੁੱਛ ਲਿਆ, ਸੰਤ ਜੀ ਇਹ ਨਾਲ ਕੌਣ ਆਏ ਨੇ, ਇਹ ਕਿਹੜੇ ਸੰਤ ਨੇ? ਤਾਂ ਹੁਣ ਤਾਰਫ ਕਰਾਂਦਾ, ਮੇਰੇ ਬਾਲ ਸਖਾ ਮਿੱਤਰ ਨੇ, ਜਪੀਸ਼ਵਰ ਨੇ, ਤਪੀਸ਼ਵਰ ਨੇ, ਗਿਆਨੀ ਪੁਰਸ਼ ਨੇ, ਪਰ ਰਹਿ ਗਈ ਇਹਨਾਂ ਕੱਪੜਿਆਂ ਦੀ ਗੱਲ, ਇਸ ਚੋਲੇ ਦੀ, ਮੈਂ ਇਸ ਦੀ ਗੱਲ ਨਹੀਂ ਕਰਨੀ। ਨਾ ਗੱਲ ਕਰਕੇ ਵੀ ਕਰ ਗਿਆ। ਜਦ ਉਸ ਤੀਸਰੇ ਘਰ ਤੋਂ ਰੁਖਸਤ ਹੋਏ, ਕੁਟੀਆ ਚ ਪਹੁੰਚੇ, ਇਸ ਮਹਿਮਾਨ ਸਾਧੂ ਨੇ, ਇਸ ਦੋਸਤ ਸਾਧੂ ਨੇ ਚੋਲਾ ਉਤਾਰ ਕੇ ਅੱਗੇ ਰੱਖ ਦਿੱਤਾ, ਆਖਿਆ ਤਿੰਨ ਦਫਾ ਤੂੰ ਨੰਗਾ ਕੀਤਾ, ਇਹ ਲੈ ਆਪਣਾ ਚੋਲਾ, ਹੁਣ ਚੌਥੀ ਦਫਾ ਮੈਂ ਆਪ ਹੀ ਉਤਾਰ ਦੇਣਾ, ਤਿੰਨ ਦਫਾ ਤੂੰ ਉਤਰਵਾਇਆ, ਤਿੰਨ ਦਫਾ ਤੂੰ ਨਗਨ ਕੀਤਾ। ਅਹੰਕਾਰੀ ਆਪਣੇ ਮਿੱਤਰ ਦਾ ਵੀ ਮਾਣ ਸਨਮਾਨ ਬਰਦਾਸ਼ਤ ਨਹੀਂ ਕਰ ਸਕਦਾ, ਅਹੰਕਾਰੀ ਆਪਣੇ ਗੁਰੂ ਦੀ ਮਹਾਨਤਾ ਵੀ ਬਰਦਾਸ਼ਤ ਨਹੀਂ ਕਰ ਸਕੇਗਾ, ਉਹ ਮਿੱਤਰ ਨੂੰ ਛੁਪਾਏਗਾ। ਮਾਂ ਬਾਪ ਗੁਣਵਾਨ ਨੇ ਤੇ ਉਹਨਾਂ ਨੂੰ ਪਿੱਛੇ ਸੁੱਟੇਗਾ। ਵਿਦਿਆ ਗੁਰੂ ਹੈ ਜਾਂ ਅਧਿਆਤਮ ਗੁਰੂ ਹੈ, ਉਸ ਨੂੰ ਵੀ ਹੰਕਾਰੀ ਛੁਪਾਉਣ ਦੀ ਕੋਸ਼ਿਸ਼ ਕਰੇਗਾ, ਪਿੱਛੇ ਸੁੱਟੇਗਾ। ਮਹਾਰਾਜ ਦੀ ਬਾਣੀ ਬੜਾ ਸੁੰਦਰ ਫਰਮਾਨ ਕਰਦੀ ਏ, ਜੋ ਗੁਰੂ ਗੋਪੇ ਆਪਣਾ ਤੇ ਨਰ ਬੁਰੇ ਆਰੀ, ਇਹ ਬੜੇ ਬੁਰੇ ਪੁਰਸ਼ ਆਉਂਦੇ ਨੇ ਹੰਕਾਰੀ,
गुरु नु भी छुपा देने। क्यों? फिर मेरी मैं मेरा वडपना फिर किथे? तो मित्र नु छुपा देने, पुत्र नु छुपा देने, अगर गुणवान है मां बाप नु पिछे सुट देने। सिर्फ अपने आप नु ही अगे करना इन्हां दी जिंदगी दा लक्ष्य है। और यतन कोशिश ए भी आउंदी है रब नु भी पिछे सुटीए, परमात्मा नु भी पिछे सुटीए। और नाकश ने पिछे सुटन दी कोशिश कीती सी। नमरूद ने कह दिता सी कौन हुंदा है खुदा, मैं खुद खुदा। तो अहंकार अपने तो वड्डा किसे नु भी नहीं मन सकदा। अहंकार जीवदा है मैं आश्रित तू ते बिल्कुल भूल जांदा है। एक उर्दू शायर ने बड़ी सुंदर नजम लिखी है बकरे दे बोल नु अग्गे करके। ते बकरे दा बोल है मैं मैं मैं। इसे नु आधार बना के इस शायर ने बड़ी सुंदर कल्पना की थी। फखर

ਲਈਏ ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ, ਬਾਕੀ ਤੇ ਸਭ ਕੁਝ ਕੰਮ ਆ ਗਿਆ, ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ ਕੰਮ ਦੇ ਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਦ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

दरअसल व्याख्या करने ना आई। नरक दुख है, स्वर्ग सुख है। सुख दे समा छोटा हो जाता है, दुख दे समा लंबा हो जाता है, बहुत लंबा हो जाता है, बहुत लंबा हो जाता है। एक घड़ी दिनस मुख बहुत दिहाड़े, मन न रहे कैसे मिलो प्यारे। एक पल दा विछोड़ा और उसका दुख, ये एक पल ते कई दिनों वर्गा है, नहीं लंघता, नहीं लंघता। दुख दे बहुत समा लंबा हो जाता है, काल बहुत लंबा हो जाता है। सुख दे काल छोटा हो जाता है, परम आनंद काल खत्म हो जाता है, अकाल प्रगट हो जाता है। एक सैकंड, एक क्षण, एक दम दे भूत खो गया, भविष्य खो गया, अकाल प्रगट हो गया, काल तो खत्म हो गया। लेकिन बहुगिणती मनुखी दुनिया दी काल विच जी रही है। मनुख दे कोल सिमरति है, ये सिमरति कदी अगे जांदी है, कदी पिछे जांदी है। जदे भूतकाल दी तरफ जांदी है तो भूतकाल दा चिंतन बन जांदी है, जद भविष्य दी तरफ जांदी है तो चिंता बन जांदी है। तो चिंतन चलदा है भूतकाल दा, चिंता चलदी है भविष्य दी। ये किस तरह मिटे? धन गुरु अर्जन देव जी महाराज फरमान करदे ने, मैं जिथे तक देखदा मनुख चिंता विच जी रहा है, भविष्य बहुत लंबा हर एक ने बनाया है, बहुत लंबा, बहुत लंबा। चिंतत ही दी से सब को है, सारी चिंता विच दिखाई दे रहे, सारिया ने बड़ा लंबा भविष्य बना रखे और चिंता भविष्य दी। यही कारण है कि कदम कदम ते बाजारां च बैठे ज्योतिषी मिलन गए, उन्हां नूं भी पता है हर मनुख जी रहा है भविष्य की चिंता दे च। जरूर पूछेगा भविष्य कैसा है, भविष्य कैसा है, भविष्य कैसा है, भूतकाल कैसा है, कुछ इस नूं चेते है। गुजरिया होया कल कैसे सी, गुजरिया होया साल कैसे सी, गुजरे 50 साल कैसे सन, चेते ने। आने वाला कल किस तरह होवेगा कुछ भी नहीं पता, कुछ भी नहीं पता। ये तो ठीक है कि 50-60 साल तो कोई पिछे जाए, 5 साल दी जद जिंदगी होवे उस तो पिछे मनुख दियां यादां नहीं जांदियां, भुल गया है। हां किसी किसी दी सिमरति ये शक्ति ज्यादा होंदी है, वो इस जन्म दी दीवार नूं तोड़ के अगले जन्मां च भी पहुंच जाती है। पिछोकड़ बहुत कुछ दिसदा है, बहुत कुछ दिसदा है, और भविष्य भी वो देख लेंदे ने और सही देखदे ने। मनुख दा भविष्य है परमात्मा होना, भावें अज हो जाए भावें कल होवे, परमात्मा होए बिना ये चिंता मिटनी नहीं, ये भविष्य मिटना नहीं। पर यादां मासी दियां, भूतकाल दियां, यही बोझ मनुख ढो रहा है। इसी बोझ दे तले मनुख दबे होया है, यही भार चुकी फिरता है। कहिंदे ने भाई साहब भाई नंद लाल अद्धी रात नूं बैठे ने, मुंह लंबे लंबे होके निकल रहे हैं, गुरु गोविंद सिंह जी महाराज दी चहल कदमे आप दे कन्ना विच होकियां दी आवाज पई। जिधरों होके आ रहे सन गए देखे आए थे नंद लाल, नंद लाल नूं भी महसूस होया मेरे कोल कोई खड़ा है। गौर
ਪਰ ਨਾਲ ਦੇਖਿਆ ਤੇ ਸਤਿਗੁਰੂ ਕਦਮਾਂ ਤੇ ਡਿੱਗ ਗਏ। ਪਾਤਸ਼ਾਹ ਕਹਿੰਦੇ ਨੇ ਨੰਦ ਲਾਲ ਰਾਤ ਬੜੀ ਸਿਆਹ ਹੈ, ਕਾਲੀ ਹੈ। ਹਾਂ ਮਹਾਰਾਜ ਬੜੀ ਕਾਲੀ ਹੈ, ਸਭ ਕੁਛ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ ਕਾਲਾ ਦਿਖਾਈ ਦੇ ਰਿਹਾ, ਸਾਰਾ ਆਸਮਾਨ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ ਸਾਰਾ ਆਸਮਾਨ ਕਾਲਾ ਦਿਖਾਈ ਦੇ ਰਿਹਾ। ਦੱਸ ਕਿਉਂ ਕਾਲਾ ਦਿਖਾਈ ਦੇ ਰਿਹਾ, ਇਹ ਕਿਉਂ ਕਾਲਾ ਹੈ? ਤਾਂ ਨੰਦ ਲਾਲ ਸੋਚਦੇ ਚ ਪੈ ਗਏ, ਹੱਥ ਜੋੜ ਕੇ ਕਹਿੰਦੇ ਨੇ ਪਾਤਸ਼ਾਹ ਮੈਂ ਸ਼ਾਇਰ ਹਾਂ, ਕਵੀ ਹਾਂ, ਆਪ ਦਾ ਅਦਨਾ ਸੇਵਕ ਹਾਂ, ਸਿੱਖ ਹਾਂ, ਮੈਂ ਵਿਗਿਆਨਕ ਨਹੀਂ, ਮੈਂ ਕੀ ਜਾਣਾ ਆਸਮਾਨ ਕਾਲਾ ਕਿਉਂ ਹੈ? ਪਰ ਸਤਿਗੁਰ ਕਹਿੰਦੇ ਨੇ ਤੂੰ ਤਸਲੀਮ ਕੀਤਾ ਹੈ ਸ਼ਾਇਰ ਹੈ, ਕਵੀ ਹੈ, ਤਾਂ ਕਵੀ ਦੀ ਆਪਣੀ ਕਲਪਨਾ ਦੀ ਪਰਵਾਜ਼ ਵੀ ਹੁੰਦੀ ਹੈ, ਸ਼ਾਇਰ ਦੇ ਆਪਣੀ ਤਖੀਲ ਦੀ ਪਰਵਾਜ਼ ਵੀ ਹੁੰਦੀ ਹੈ, ਉਡਾਰੀ ਹੁੰਦੀ ਹੈ। ਚੱਲ ਤੂੰ ਆਪਣੇ ਤਖੀਲ ਦੇ ਆਧਾਰ ਤੇ, ਕਲਪਨਾ ਦੇ ਆਧਾਰ ਤੇ ਦੱਸ ਆਸਮਾਨ ਦਾ ਰੰਗ ਕਾਲਾ ਕਿਉਂ ਹੈ? ਰੰਗਸ਼ ਕਬੂਦ ਕਰ ਦਿਲੇ ਅਜ ਪੁਰ ਸੁਰਾਰ ਸਾਖਤ, ਅਜ ਬਸ ਕੇ ਦੂਦ ਆਹੇ ਮਨ ਅਜ ਆਸਮਾਨ ਗੁਜਸਤ। ਹੇ ਮੇਰੇ ਪਾਤਸ਼ਾਹ, ਮੇਰੇ ਤੜਪੇ ਹਿਰਦੇ ਚੋਂ ਜਿਹੜੇ ਹੌਕੇ ਨਿਕਲੇ ਨੇ ਉਹ ਜਦ ਆਸਮਾਨ ਤੱਕ ਪਹੁੰਚੇ ਨੇ, ਉਹਨਾਂ ਨੇ ਸਾੜ ਕੇ ਕਾਲਾ ਕੀਤਾ। ਪਾਤਸ਼ਾਹ ਨੇ ਗਲਵਕੜੀ ਚ ਲੈ ਲਿਆ। ਇਤਨੇ ਕਾਲ ਦੇ ਬਾਹਰ ਥੱਲੇ ਤੂੰ ਜੀ ਰਿਹਾ, ਅਕਾਲ ਪੁਰਖ ਰਹਿਮਤ ਕਰਨ, ਬਖਸ਼ਿਸ਼ ਕਰਨ, ਕਾਲ ਖਤਮ ਹੋਵੇ, ਅਕਾਲ ਪ੍ਰਗਟ ਹੋਵੇ। ਅਕਾਲ ਮਹਾ ਆਨੰਦ ਹੈ, ਅਕਾਲ ਵਰਤਮਾਨ ਹੈ, ਕਾਲ ਭੂਤਕਾਲ ਹੈ, ਕਾਲ ਭਵਿਸ਼ ਹੈ, ਔਰ ਕਾਲ ਭਵਿਸ਼ ਦੀ ਚਿੰਤਾ ਹੈ, ਕਾਲ ਭੂਤਕਾਲ ਦੀਆਂ ਯਾਦਾਂ ਨੇ। ਪਰ ਅਕਾਲ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾਵਾਂ, ਪਰਮ ਆਨੰਦ ਪ੍ਰਗਟ ਹੋ ਗਿਆ, ਅਕਾਲ ਪ੍ਰਗਟ ਹੋ ਗਿਆ। ਭਗਤ ਕਬੀਰ ਕਹਿੰਦੇ ਨੇ ਦਿਨ ਸੁਰੈਨ ਬੇਦ ਨਹੀਂ ਸ਼ਾਸਤਰ, ਤਹਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰ ਤਿਸੇ ਦਿਆਵੋ ਬਾਵਰਿਆ ਸੰਸਾਰਾ। ਇਹ ਪਾਗਲ ਸੰਸਿਆਰਿਓ, ਵਾਕਈ ਜੋ ਭੂਤਕਾਲ ਦੀਆਂ ਯਾਦਾਂ ਚ ਬੈਠਾ ਹੈ ਉਹਨੂੰ ਕਿਸ ਤਰ੍ਹਾਂ ਸਿਆਣਾ ਆਖਿਆ ਜਾ ਸਕਦਾ ਹੈ? ਜੋ ਭਵਿਸ਼ ਦੀਆਂ ਚਿੰਤਾਵਾਂ ਵਿੱਚ ਡੁੱਬਿਆ ਹੋਇਆ ਹੈ ਉਸਨੂੰ ਕਿਵੇਂ ਸਿਆਣਾ ਆਖਿਆ ਜਾ ਸਕਦਾ ਹੈ? ਸਿਆਣਾ ਤੇ ਉਹ ਜੋ ਵਰਤਮਾਨ ਵਿੱਚ ਜੀ ਰਿਹਾ, ਅਕਾਲ ਵਿੱਚ ਜੀ ਰਿਹਾ, ਕਾਲ ਵਿੱਚ ਨਹੀਂ। ਅਕਾਲ ਦੇ ਜੀਣ ਵਾਲਾ ਕਾਲ ਦੀਆਂ ਸਾਰੀਆਂ ਫਾਈਆਂ ਨੂੰ ਤੋੜ ਕੇ ਰੱਖ ਦਿੰਦਾ, ਕਾਲ ਦੇ ਜਾਲ ਨੂੰ ਤੋੜ ਕੇ ਰੱਖ ਦਿੰਦਾ। ਤਦੀ ਤੇ ਸਤਿਗੁਰਾਂ ਦੀ ਬਾਣੀ ਫਰਮਾਨ ਕਰਦੀ ਹੈ, ਕਾਲ ਜਾਲ ਜਮ ਜੋ ਨਾ ਸਾਕੇ, ਸੱਚ ਕਾ ਪੰਥਾ ਠਾਠਿਓ। ਇਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਾਲ ਹੈ ਅਜਾਲ ਹੈ, ਹੇ ਪ੍ਰਭੂ ਤੂੰ ਅਕਾਲ ਹੈ, ਤੇਰੇ ਉੱਤੇ ਕਾਲ ਦਾ ਜਾਲ ਨਹੀਂ ਹੈ। ਔਰ ਮਿਟ ਜਾਂਦਾ ਹੈ ਸਮਾਧੀ ਦੇ ਸਮਾਂ, ਖੋ ਜਾਂਦਾ ਹੈ ਕਾਲ, ਸਮੱਸਿਆਵਾਂ ਤੇ ਭਵਿਸ਼ ਦੀਆਂ ਨੇ, ਸਮੱਸਿਆਵਾਂ ਤੇ ਮਾਜ਼ੀ ਦੀਆਂ ਸਨ, ਤੋ ਯਾਦਾਂ ਸਮੱਸਿਆ ਸਮੱਸਿਆਵਾਂ ਦੀ ਯਾਦਾਂ ਕੁਝ ਭੂਤਕਾਲ ਨਾਲ ਸੰਬੰਧਿਤ ਹੈ, ਕੁਝ ਭਵਿਸ਼ ਨਾਲ ਸੰਬੰਧਿਤ ਨੇ। ਮਿਟ ਗਈਆਂ ਸਾਰੀਆਂ ਸਮੱਸਿਆਵਾਂ, ਕਿਉਂਕਿ ਵਰਤਮਾਨ ਇੱਕ ਛਣ ਸਮਾਧੀ। ਜਾਂ ਮਨੁੱਖ ਸਮੱਸਿਆ ਚ ਜੀਵਦਾ ਹੈ ਜਾਂ ਸਮਾਧੀ। ਸਮਾਧੀ ਅਕਾਲ ਹੈ, ਸਮੱਸਿਆ ਭੂਤ ਹੈ, ਸਮੱਸਿਆ ਭਵਿਸ਼ ਹੈ, ਸਮਾਧੀ ਅਕਾਲ ਹੈ। ਅਕਾਲ ਦਾ ਚਿੰਤਨ ਸਮਾਧੀ ਲੀਨ ਕਰ ਦਿੰਦਾ ਹੈ, ਅਕਾਲ ਦੀ ਯਾਦ ਕਾਲ ਨੂੰ ਮਿਟਾ ਕੇ ਰੱਖ ਦਿੰਦੀ ਹੈ,
ਅਕਾਲ ਦਾ ਚਿੰਨ੍ਹ ਤਨ ਸੱਚ ਦੇ ਮਾਰਗ ਤੇ ਚੱਲਣਾ ਔਰ ਸੱਚ ਤੱਕ ਪਹੁੰਚਣਾ। ਕਾਲ ਜਾਲ ਜਮ ਜੋ ਹੋ ਨਾ ਸਾਕੇ ਸੱਚ ਕਾ ਪੰਥਾ ਠਾਠਿਓ।

ਸਕਦੀਆਂ। ਲੇਕਿਨ ਰੱਬ ਦਾ ਭੈ ਅਗਰ ਇਹ ਮੰਨਦਾ ਹੈ ਤਾਂ ਗੁਨਾਹ ਹੋਵੇਗਾ ਹੀ ਨਹੀਂ, ਪਾਪ ਹੋਵੇਗਾ ਹੀ ਨਹੀਂ। ਰੱਬੀ ਭੈ ਨੇ ਪਵਿੱਤਰ ਕਰਕੇ ਰੱਖ ਦੇਣਾ ਹੈ, ਸ਼ੁੱਧ ਕਰਕੇ ਰੱਖ ਦੇਣਾ ਹੈ। ਇਹ ਭੈ ਦੀ ਤੂੰ ਭੱਠੀ ਬਣਾ, ਇਹਦੇ ਚ ਪਾ ਗਿਆਨ ਦਾ ਗੁੜ, ਇਹਦੇ ਚ ਪਾ ਧਿਆਨ ਦਾ ਮਊਆ। ਅੱਗ ਕਿਹੜੀ ਇਸ ਭੱਠੀ ਦੇ ਤੱਲੇ ਬਾਲਣੀ ਹੈ। ਦੋਇ ਪੁਰ ਜੋਰ ਰਸਾਈ ਪਾਠੀ, ਪੀਓ ਮਹਾਰਸ ਭਾਰੀ, ਕਾਮ ਕ੍ਰੋਧ ਦੋਇ ਕੀਏ ਜਲੇਤਾ, ਛੂਟ ਗਈ ਸੰਸਾਰੀ। ਦੋਇ ਪੁਰ ਜੋੜ, ਸੁਰਤ ਤੇ ਸ਼ਬਦ ਨੂੰ ਜੋੜ, ਇਹ ਦੋ ਪੁੜਾਂ ਨੂੰ ਜੋੜ ਕੇ ਬਣਾ ਚੁੱਲਾ। ਦੋ ਪੁੜਾਂ ਨੂੰ ਜੋੜ ਕੇ ਚੁੱਲਾ ਬਣਦਾ ਹੈ। ਸੁਰਤ ਦੇ ਸ਼ਬਦ ਨੂੰ ਇਕੱਠਾ ਕਰੇ, ਬਣਾ ਚੁੱਲਾ, ਇਸ ਦੇ ਉੱਤੇ ਰੱਖ ਭੈ ਦੀ ਭੱਠੀ, ਪਾ ਗਿਆਨ ਦਾ ਗੁੜ, ਧਿਆਨ ਦਾ ਮਊਆ। ਥੱਲੇ ਬਾਲਣ ਕਿਹੜਾ ਡਾਣਾ, ਕਾਮ ਕ੍ਰੋਧ ਦੋਏ ਕੀਏ ਜਲੇਤਾ, ਛੂਟ ਗਈ ਸੰਸਾਰੀ। ਕਾਮ ਦਾ ਈਂਧਨ, ਕ੍ਰੋਧ ਦਾ ਈਂਧਨ, ਇਹ ਥੱਲੇ ਬਾਲ। ਜੈਸੇ ਜੈਸੇ ਤੂੰ ਗਿਆਨ ਦਾ ਗੁੜ ਪਾਉਂਦਾ ਜਾਏਗਾ, ਧਿਆਨ ਦਾ ਮਹੁਆ ਪਾਉਂਦਾ ਜਾਏਗਾ, ਔਰ ਜੈਸੇ ਜੈਸੇ ਤੇ ਤੂੰ ਸੁਰ ਤੇ ਸ਼ਬਦ ਨੂੰ ਇੱਕ ਕਰਦਾ ਜਾਏਗਾ, ਕਾਮ ਸੜਦਾ ਜਾਏਗਾ, ਕ੍ਰੋਧ ਸੜਦਾ ਜਾਏਗਾ, ਆਖਿਰ ਈਂਧਨ ਹੀ ਤੇ ਜਲਦਾ ਹੈ। ਤੂੰ ਕਾਮ ਈਂਧਨ ਹੈ, ਜਲੇਗਾ, ਕ੍ਰੋਧ ਈਂਧਨ ਹੈ, ਜਲੇਗਾ। ਕਾਮ ਕ੍ਰੋਧ ਕਰਕੇ ਜ਼ਿੰਦਗੀ ਚੱਲਦੀ ਏ, ਈਂਧਨ ਕਰਕੇ ਜ਼ਿੰਦਗੀ ਚੱਲਦੀ ਏ, ਅੱਗ ਕਰਕੇ ਇਹ ਅੱਗ ਖਤਮ ਹੋਵੇਗੀ। ਕਿਉਂਕਿ ਈਂਧਨ ਉਤਨੇ ਚਿਰ ਤੱਕ ਈਂਧਨ ਹੈ ਜੋ ਕਾਰਾਮਦ ਹੋਵੇ, ਈਂਧਨ ਉਦੋਂ ਬਰਬਾਦੀ ਬਣ ਜਾਂਦਾ ਹੈ ਜਦ ਅੱਗ ਮਕਾਨ ਨੂੰ ਲੱਗ ਜਾਏ, ਦੁਕਾਨ ਨੂੰ ਲੱਗ ਜਾਏ, ਸਾੜ ਕੇ ਰਾਖ ਕਰ ਦੇਵੇ। ਕਾਮ ਕ੍ਰੋਧ ਦੋਇ ਕੀਏ ਜਲੇਤਾ, ਛੂਟ ਗਈ ਸੰਸਾਰੀ। ਸੜ ਗਿਆ ਕ੍ਰੋਧ, ਸੜ ਗਿਆ ਕਾਮ। ਉਹ ਜੋ ਗਿਆਨ ਦਾ ਗੁੜ ਸੀ, ਉਹ ਜੋ ਧਿਆਨ ਦਾ ਮਊਆ ਸੀ, ਉਹ ਐਸਾ ਪੱਕਿਆ, ਉਹਦੇ ਚੋਂ ਨਿਕਲੀ ਸ਼ਰਾਬ ਨਾਮ ਦੀ, ਉਹਦੇ ਚੋਂ ਨਿਕਲੀ ਸ਼ਰਾਬ ਪ੍ਰਭੂ ਦੇ ਸਿਮਰਨ ਦੀ। ਤੋ ਪੁੱਛੀਏ ਕਬੀਰ, ਇਹ ਸ਼ਰਾਬ ਬਣਾਉਣੀ ਕਿਸ ਤੋਂ ਸਿੱਖੀ, ਕੌਣ ਸਿਖਾਉਂਦਾ ਹੈ? ਇਸ ਤਰ੍ਹਾਂ ਦੇ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਭਗਤ ਕਬੀਰ ਦੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬਹੁਤ ਸਾਰੇ ਨੇ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਗੁਰ ਤੇ ਸੁਧ ਪਾਈ, ਦਾਸ ਕਬੀਰ ਤਾਸ ਮਦ ਮਾਤਾ, ਉਚਕ ਨ ਕਬਹੂੰ ਜਾਈ। ਇਹ ਸਮਝ ਗੁਰੂ ਤੋਂ ਲਈ ਹੈ, ਔਰ ਜਿਸ ਦਿਨ ਦੀ ਇਹ ਸ਼ਰਾਬ ਪੀਤੀ ਹੈ, ਹੁਣ ਬਾਕੀ ਸ਼ਰਾਬ ਪੀਣ ਨੂੰ ਜੀ ਨਹੀਂ ਕਰਦਾ। ਰਾਮ ਦਾ ਰਸ ਆਉਂਦਿਆਂ ਹੀ ਕਾਮ ਦਾ ਰਸ ਮਿਟ ਜਾਂਦਾ ਹੈ, ਰਾਮ ਦਾ ਰਸ ਆਉਂਦਿਆਂ ਹੀ ਕ੍ਰੋਧ ਖਤਮ ਹੋ ਜਾਂਦਾ ਹੈ, ਰਾਮ ਦਾ ਰਸ ਆਉਂਦਿਆਂ ਰੋਮ ਰੋਮ ਦੇ ਚੋਂ ਲੋਭ ਨਿਕਲ ਜਾਂਦਾ ਹੈ, ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ। ਔਰ ਜ਼ਿੰਦਗੀ ਜਦ ਅੰਮ੍ਰਿਤਮਈ ਹੋ ਗਈ ਹੈ ਤਾਂ ਪਹਿਚਾਣ ਕੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ। ਜ਼ਹਿਰੀਲੇ ਬੋਲ ਦੱਸਦੇ ਨੇ ਜੀਵਨ ਜ਼ਹਿਰ ਹੈ, ਇਹ ਫਿੱਕੀ ਦ੍ਰਿਸ਼ਟੀ ਦੱਸਦੀ ਹੈ, ਇਹ ਜ਼ਹਿਰੀਲੀ ਨਿਗਾਹਾਂ ਦੱਸਦੀਆਂ ਨੇ ਜ਼ਿੰਦਗੀ ਜ਼ਹਿਰ ਹੈ। ਜ਼ਹਿਰ ਨੂੰ ਅੰਮ੍ਰਿਤ ਬਣਾਉਣ ਦੀ ਜਾਚ ਜੇ ਆ ਜਾਏ ਭਗਤ ਹੈ, ਪਰ ਜੇ ਅੰਮ੍ਰਿਤ ਨੂੰ ਜ਼ਹਿਰ ਬਣਾਈ ਜਾ ਰਿਹਾ ਤਾਂ ਫਿਰ ਇਹ ਸੰਸਾਰੀ ਹੈ, ਮੂੜ ਹੈ, ਨਾਦਾਨ ਹੈ। ਕੁਦਰਤ ਨੇ ਇੱਕ ਐਸਾ ਨਿਯਮ ਬਣਾਇਆ, ਅੰਮ੍ਰਿਤ ਜ਼ਹਿਰ ਬਣ ਸਕਦੀ ਹੈ ਔਰ ਜ਼ਹਿਰ ਵੀ ਅੰਮ੍ਰਿਤ ਬਣ ਸਕਦਾ ਹੈ। ਸ਼ਾਇਦ ਇਸੇ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ ਕਹਿ ਦਿੱਤਾ, ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਜੇ ਕਿਧਰੇ ਤੈਨੂੰ ਪੀਣ ਦਾ ਢੰਗ ਆ ਜਾਏ ਤਾਂ ਕਾਮ ਰਸ ਵੀ ਰਾਮ ਰਸ ਹੋ ਸਕਦਾ ਹੈ, ਤੇ ਜੇ ਤੈਨੂੰ ਪੀਣ ਦਾ ਢੰਗ ਨਹੀਂ ਆਇਆ ਤਾਂ ਰਾਮ ਰਸ ਵੀ ਕਾਮ ਰਸ ਦੇ ਚ ਬਦਲ ਸਕਦਾ ਹੈ। ਜ਼ਹਿਰ ਵੀ ਅੰਮ੍ਰਿਤ ਹੋ ਸਕਦੀ ਹੈ, ਅੰਮ੍ਰਿਤ ਵੀ ਜ਼ਹਿਰ ਹੋ ਸਕਦਾ ਹੈ ਅਗਰ ਤੈਨੂੰ ਪੀਣ ਦਾ ਢੰਗ ਨਹੀਂ ਆਇਆ। ਸੰਖਿਆ ਜ਼ਹਿਰ ਹੈ ਪਰ ਹਕੀਮ ਮਾਰ ਕੇ ਉਸ ਨੂੰ ਕੁਸ਼ਤਾ ਬਣਾ ਦਿੰਦਾ ਹੈ ਅੰਮ੍ਰਿਤ। ਅੰਗੂਰਾਂ ਦਾ ਰਸ ਅੰਮ੍ਰਿਤ ਹੈ, ਗੰਨੇ ਦਾ ਰਸ ਅੰਮ੍ਰਿਤ ਹੈ,
ਪਰ ਇੱਕ ਕਲਾਲ ਤਰਕਾ ਕੇ ਉਸ ਨੂੰ ਸ਼ਰਾਬ ਬਣਾ ਦਿੰਦਾ ਹੈ, ਕੌੜਾ ਬਣਾ ਦਿੰਦਾ ਹੈ। ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ ਹੈ, ਕੌੜੇ ਨੂੰ ਮਿੱਠਾ ਕੀਤਾ ਜਾ ਸਕਦਾ ਹੈ, ਅੰਮ੍ਰਿਤ ਨੂੰ ਜ਼ਹਿਰ ਬਣਾਇਆ ਜਾ ਸਕਦਾ ਹੈ, ਜ਼ਹਿਰ ਨੂੰ ਅੰਮ੍ਰਿਤ ਬਣਾਇਆ ਜਾ ਸਕਦਾ ਹੈ। ਜਿਸ ਨੇ ਜ਼ਹਿਰ ਨੂੰ ਅੰਮ੍ਰਿਤ ਬਣਾ ਲਿਆ ਸੰਤ, ਔਰ ਜਿਹਨੇ ਅੰਮ੍ਰਿਤ ਨੂੰ ਜ਼ਹਿਰ ਬਣਾ ਲਿਆ ਦੁਸ਼ਟ ਸੰਸਾਰੀ। ਇਹ ਦੋ ਤਰ੍ਹਾਂ ਦੀ ਜ਼ਿੰਦਗੀ ਮਿਲਦੀ ਹੈ ਜਗਤ ਵਿੱਚ, ਜ਼ਹਿਰਮਈ ਅੰਮ੍ਰਿਤਮਈ। ਪਰ ਅੰਮ੍ਰਿਤ ਬਹੁਤ ਥੋੜਾ, ਬਹੁਤ ਥੋੜਾ, ਬਹੁਤ ਵਿਰਲੇ ਨੇ ਜਿਨ੍ਹਾਂ ਨੇ ਸੰਖੀਏ ਦਾ ਕੁਸ਼ਤਾ ਬਣਾਇਆ ਹੋਵੇ, ਬਹੁਤੇ ਨੇ ਜਿਨ੍ਹਾਂ ਨੇ ਅੰਗੂਰ ਦੀ ਸ਼ਰਾਬ ਬਣਾ ਲਈ, ਸੰਤਰੇ ਦੀ ਸ਼ਰਾਬ ਬਣਾ ਲਈ, ਮਿੱਠੇ ਗੰਨੇ ਦੇ ਰਸ ਦੀ ਸ਼ਰਾਬ ਬਣਾ ਲਈ। ਥੋੜੇ ਨੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਮਿਠਾਸ ਨਾਲ ਭਰ ਦਿੱਤਾ, ਬਹੁਤੇ ਨੇ ਜਿਨ੍ਹਾਂ ਨੇ ਕੁੜੱਤਣ ਦੇ ਨਾਲ ਆਪਣੇ ਜੀਵਨ ਨੂੰ ਗਰਕ ਕਰ ਲਿਆ, ਬਹੁਤ ਕੌੜਾ ਕਰ ਲਿਆ, ਬਹੁਤ ਕੌੜਾ ਕਰ ਲਿਆ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਯੁੱਗ ਦੇ ਪ੍ਰਭਾਵ ਤੋਂ ਬਚਣ ਵਾਸਤੇ, ਕਿਉਂਕਿ ਯੁੱਗ ਤੇ ਕਲਾਲ ਹੈ, ਸ਼ਰਾਬ ਸਜਾ ਕੇ ਬੈਠਾ ਹੋਇਆ, ਤਾਂ ਯੁੱਗ ਦੇ ਪ੍ਰਭਾਵ ਤੋਂ ਬਚਣ ਲਈ ਇਹ ਪੁਰਖ ਤੂੰ ਸਤਸੰਗ ਕਰ, ਸਤ ਦੀ ਵਿਚਾਰ ਕਰ, ਸਤ ਦਾ ਚਿੰਤਨ ਕਰ, ਤਾਂ ਕਿ ਯੁੱਗ ਦੇ ਪ੍ਰਭਾਵ ਤੋਂ ਤੂੰ ਬਚ ਸਕੇ, ਇਸ ਕਲਾਲੀ ਤੋਂ ਤੇਰੀ ਜਾਨ ਛਿੜ ਸਕੇ, ਔਰ ਤੂੰ ਉਹ ਰਸ ਪੀਵੇਂ ਕਿ ਜਗਤ ਦੇ ਸਾਰੇ ਰਸ ਫਿੱਕੇ ਪੈ ਜਾਣ, ਵਿਅਰਥ ਹੋ ਜਾਣ। ਔਰ ਇਸੇ ਪ੍ਰਥਾਈ ਸਤਿਗੁਰ ਨੇ ਪੰਕਤੀ ਉਚਾਰਨ ਕੀਤੀ ਹੈ, ਵਿਖੇ ਬਨ ਫੀਕਾ ਤਿਆਗ ਰੀਰ ਸਖੀਏ ਨਾਮ ਮਹਾਰਸ ਪੀਓ। ਇਹ ਕੀ ਜ਼ਹਿਰ ਤੂੰ ਪੀ ਰਹੀ ਹੈ? ਅੰਮ੍ਰਿਤ ਪੀ, ਅੰਮ੍ਰਿਤ ਪੀ, ਅੰਮ੍ਰਿਤ ਪੀ। ਨਾਮ ਰਸ ਅੰਮ੍ਰਿਤ ਹੈ, ਔਰ ਇਸ ਦੀ ਖੂਬੀ ਹੈ, ਇਹਨੂੰ ਪੀਂਦਿਆਂ ਹੀ ਸਾਰੀ ਜ਼ਹਿਰ ਸਰੀਰ ਚੋਂ ਨਿਕਲਦੀ ਹੈ, ਸਾਰੇ ਫਿੱਕੇ ਰਸ ਸਰੀਰ ਚੋਂ ਨਿਕਲਦੇ ਨੇ। ਸਤਿਗੁਰ ਇਹ ਅਵਸਥਾ ਹਰ ਇੱਕ ਦੀ ਬਣਾਵੇ।

0: एक ओंकार सतनाम कर्ता पुरुष निर्भो निर्वैर अकाल मुहूर्त अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे
1: गुरु रूप सत्संग जियो पते कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामे तो की है मैं की हां यदि वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामे इस युग देच मनुख दा जेड़ा औगुण प्रधान है उसका जिक्र पै कर दे। हर समय हर युग देच एक औगुण प्रधान आउंदा है ये मैं अर्ज कर दें। बाकी औगुण भी होंदे न वो जेर साया होंदे ने एक औगुण प्रधान हर व्यक्ति देच बहु गिनती देच एक तरह का औगुण मनुखता दे अंदर प्रधान होवे 60-70% दे अंदर उस नाल फिर तुलना की जाती है इस युग का औगुण केड़ा है। हर युग का अपना गुण होंदा है हर युग का अपना औगुण होंदा है हर व्यक्ति का भी बुनियादी गुण कोई एक अद आता है बाकी गुण उसके जेर साया होंगे। हर व्यक्ति का बुनियादी औगुण एक होंदा है बाकी सारे औगुण उस एक औगुण के पिछे चलते हैं। श्री रविदास ने जो इशारतन गल की थी है इनू जगत गुरु बाबा वकत दे अवतारी पुरश इस युग दे अवतारी पुरश धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों मैं खोल सकांगा ये तो समर्था नहीं पर कुछ जो सतगुरु ने शक्ति ते प्रेरणा जिस तरह की प्रदान की मैं थोड़े सामने रखने की निमाणी कोशिश कर रहा। कल कल वाली काम मद जिन्होंने कदी सिलसिलावार धन गुरु ग्रंथ साहब जी महाराज की बाणी का पाठ किया ये आया होगा वाक सलोक मरदाना पहला ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ ਹੈ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਦੇ ਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ ਉਹ ਧਿਆਨ ਨਾਲ ਸੁਣਨਾ। ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚ ਇਹ ਵੇਚਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੂਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ? ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ, ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ। ਗੁੜ ਕਰ ਗਿਆਨ, ਧਿਆਨ ਕਰ ਮਊਆ, ਪਾਉ ਭਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਪੌਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪ ਜੀ ਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ ਹੈ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ ਹੈ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ प्रभु दे नाम नू भी एक नशा आख्या है, पर बेहोशी दा नहीं, होश दा नशा। एक नशा मनुख दे सारे होशो हवास नू भुला देंदा है, सुला देंदा है। एक नशा मनुख नू पूर्ण होश दे चले आउंदा है, सारे होश जगा देंदा है। या ते मनुख नू पूर्ण होश चाहिदा है या बेहोशी, विचकार दी अवस्था दुखदाई है। विचकार जीवना कठिन है। इकबाल कहिंदे ने, हर चंद हो मुशाहिद हक की गुफ्तगो। हक आपस च बैठ के किधरे सच दी गल करिए, हक दी गल करिए, ते उदे बारे कोई तशबीह देनी पै जाए। हक कैसा हुंदा है, सच कैसा हुंदा है, सच की है। हर चंद हो मुशायद हक की गुफ्तगो। तुलनात्मक गल करनी होवे, खुदा दी तुलना देनी होवे, सच दी तुलना देनी होवे, हक दी तुलना देनी होवे। हर चंद हो मुशायद हक की गुफ्तगो, बनती नहीं है सागरो मीना कहे बगैर। हक कैसा हुंदा है, खुदा कैसा हुंदा है, सच कैसा हुंदा है। इकबाल भी कहिंदा, एक नशा, एक नशा, एक सरूर, एक मस्ती, एक नशा। पर पूर्ण होश दा नशा जो चिंतावां ते दुखां ते पापां नूं मिटा देंदा है। एक नशा बेहोशी दा नशा जो दुख संताप भुला देंदा है, चिंतावां भुला देंदा है, और वक्ती तौर ते भुलांदा है, बार बार पीणी पैंदी। धन गुरु नानक देव जी महाराज जो कुछ इत्थे कह रहे ने, कल कल वाली ए युग कलाली है। कलाल है, इहदे कोल केड़ी शराब है, कल कल वाली काम मद, मनवा पीवन हार। पींदा मन है, शराब है कामना दी, काम दी। तुम कही यत हो जगत गुरु स्वामी, हम कही यत कल जुग के कामी। इशारन इशारा रविदास भी करदे पैने, ए युग कामी युग है, प्रधान है कामनावां, प्रधान है। अबदी ज्ञात लई अर्ज करा, कामनावां दे केंद्र तीन ने, अहंकार आश्रित, लोभ आश्रित, काम आश्रित। इसनू फिर इस तरह कहिंदे ने, अहंकार वासना, लोभ वासना, काम वासना, केंद्र तीन ने वासना दे, कामना दे केंद्र तीन ने, अहंकार, लोभ, काम। वासना दा सुभाव की है, जो कोल है उन्हों नहीं देखती, जो नहीं है उन्हों देखती। कामना दी फितरत की है, जो कोल है उन्हों नहीं देखती, जो नहीं है कोल उन्हों देखती है। जो नहीं है वो भी हो जाए कोल, फिर कामना अग्गे चली जाती है, वासना अग्गे चली जाती है। जो हुण भी कोल नहीं है उन्हों देखण लग पैंदी। थोड़े विच जिहड़े अभ्यास करदे होणे ने, थोड़ा अपने नेड़े आंदे होणगे, जरूर पता चलदा। वासना दा अपना सुभाव है, जो कोल है उन्हों नहीं देखते, जो नहीं है उन्हों देखते। और इहदे केंद्र तीन ने, अहंकार, लोभ, काम। तो फिर इंज कहिंदे ने, अहंकार वासना, लोभ वासना, काम वासना। अहंकार वासना प्रभुता मंगदी है, लोभ वासना पदार्थ ही मंगदी है, काम वासना रूप मंगदी है। ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ, ਨਹੀਂ ਹੈ। ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਹੀ ਨਹੀਂ। ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਜ ਝੁੱਕੇ, ਆਸਮਾਨ ਨਹੀਂ ਵੇਖ ਸਕਦਾ, ਅਤੇ ਜਦ ਇੰਜ ਆਸਮਾਨ ਨੂੰ ਵੇਖੇ ਤਾਂ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ 'ਚ ਜ਼ਮੀਨ ਅਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ, ਅਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਇੰਨਾ ਹੀ ਕਰਨਾ, ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ 'ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਹੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ 'ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ 'ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ, ਮੁਖੜਾ ਅਤੇ ਚਰਨ, ਆਸਮਾਨ ਅਤੇ ਜ਼ਮੀਨ। ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇਗਾ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਸ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੀ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੀ ਹੈ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ 'ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੀ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀ, ਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ, ਇਹ ਠੀਕ ਹੈ। ਸੰਗਤ ਦੇ 'ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤਾਂ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ 'ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ 'ਚ ਜਾ ਰਿਹਾ ਵਿਦਿਆਰਥੀ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ, ਕੋਈ ਪੰਜਵੀਂ ਚ, ਕੋਈ ਹਾਈ ਕਲਾਸ ਦਸਵੀਂ ਚ ਬੈਠਾ। ਸਤਸੰਗੀ ਇੱਕ ਕਲਾਸ ਦੇ ਨਹੀਂ ਆਉਂਦੇ, ਕੋਈ ਤੇ ਵਾਕਈ ਹਾਈ ਕਲਾਸ ਦੇ ਆਉਂਦੇ, ਕੋਈ ਮਿਡਲ ਦੇ ਚ ਆਉਂਦੇ ਨੇ, ਸੱਤਵੀਂ ਅੱਠਵੀਂ ਆਉਂਦੇ, ਕੋਈ ਪਹਿਲੀ ਕਲਾਸ ਦੇ ਆਉਂਦੇ ਨੇ, ਤੇ ਕੁਛ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਹਨੇ ਹੁਣੇ ਨਵਾਂ ਨਵਾਂ ਐਡਮਿਸ਼ਨ ਲਿਆ, ਦਾਖਲਾ ਲਿਆ, ਪਹਿਲੀ ਦਫਾ ਹੀ ਆਇਆ, ਕੁਛ ਵੀ ਨਹੀਂ ਪਤਾ, ਮੱਥਾ ਟੇਕਿਆ ਬੈਠ ਗਿਆ, ਆਇਆ ਜਾਂ ਚਲਾ ਗਿਆ। ਤੋ ਕੀਰਤਨ ਕਥਾ ਸਾਰੇ ਸਤਸੰਗੀ ਕੋਈ ਇੱਕ ਢੰਗ ਨਾਲ ਸੁਣਦੇ ਨੇ, ਕਿਉਂ ਸਾਰੇ ਸਤਸੰਗੀ ਇੱਕ ਢੰਗ ਦੇ ਹੁੰਦੇ ਨੇ, ਸਭ ਪਿਆਲੇ ਅਲੱਗ ਅਲੱਗ ਨੇ, ਇਹ ਵੀ ਮੈਂ ਇੱਕ ਢੰਗ ਦੇ ਨਹੀਂ ਆਉਂਦੇ। ਹਰ ਇੱਕ ਮਨੁੱਖ ਦੀ ਸਮੱਸਿਆ ਤੇ ਹੈ, ਪਰ ਹਰ ਮਨੁੱਖ ਦੀ ਸਮੱਸਿਆ ਅਲੱਗ ਅਲੱਗ ਹੈ, ਅਲੱਗ ਅਲੱਗ ਅਲੱਗ ਅਲੱਗ ਹੈ। ਤੋ ਇਹ ਜੋ ਸ਼ਬਦ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਹਨਾਂ ਸਤਸੰਗੀਆਂ ਲਈ ਹੈ ਜਿਨ੍ਹਾਂ ਦਾ ਦਾਖਲਾ ਹਾਈ ਸਕੂਲ ਦੇ ਵਿੱਚ ਦਸਵੀਂ 'ਚ ਹੋ ਗਿਆ, ਜੋ ਉੱਚੀ ਕਲਾਸ ਦੇ ਵਿੱਚ ਆ ਕੇ ਬੈਠ ਗਏ ਨੇ। ਸਾਧਨਾ ਕਰਦਿਆਂ ਕਰਦਿਆਂ ਸਮਝ ਆ ਗਈ ਹੈ ਕੁਛ। ਜਿਤਨੇ ਚਿਰ ਤੱਕ ਅੰਦਰ ਵਾਸ਼ਨਾ ਪਈ ਚੱਲਦੀ ਹੈ, ਮੈਂ ਸਾਰਾ ਦਿਨ ਪਾਠ ਕਰਾਂ, ਜਪ ਕਰਾਂ, ਤਪ ਕਰਾਂ, ਇਹ ਸਭ ਸੰਸਾਰੀ ਕਰਮ ਨੇ, ਧਾਰਮਿਕ ਨਹੀਂ ਹੈ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਤਾਂ ਗੁਰਦੁਆਰਾ ਬਾਜ਼ਾਰ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਮਾਰਕੀਟ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਇੱਕ ਫੈਕਟਰੀ ਬਣ ਜਾਏਗਾ। ਫੈਕਟਰੀ ਬਾਜ਼ਾਰ ਵਿੱਚ ਜਾਂਦਾ ਮੈਂ ਕੋਈ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਵੀ ਗਿਆ ਕਿਸੇ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਗੁਰੂ ਲਈ ਨਹੀਂ ਗਿਆ, ਮੈਂ ਗੁਰਦੁਆਰੇ ਪ੍ਰਭੂ ਲਈ ਗਿਆ। ਮੇਰੀ ਵਾਸ਼ਨਾ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਹੋਰ ਸੁਣੋ, ਇਹ ਵਾਸ਼ਨਾ ਜਦ ਅਸੀਮ ਹੋ ਜਾਏ, ਬਾਹ ਜਿਸ ਦੀ ਵਾਸ਼ਨਾ ਹੈ ਉਹ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ, ਫਿਰ ਉਹ ਚੀਜ਼ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪਈ, ਇਹ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ, ਇਸੇ ਨੂੰ ਤ੍ਰਿਸ਼ਨਾ ਕਹਿੰਦੇ। ਵਾਸ਼ਨਾ ਪਹਿਲੇ ਇੱਕ ਵਸਤੂ ਤੇ ਟਿਕੀ ਹੈ, ਮਿਲ ਗਈ ਹੈ, ਵਾਸ਼ਨਾ ਫਿਰ ਅੱਗੇ ਚਲੀ ਗਈ, ਮਿੱਟੀ ਨਹੀਂ ਟਿਕਾਊ ਨਹੀਂ, ਉਹ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ। ਇਹਨੂੰ ਕਹਿੰਦੇ ਨੇ ਹੁਣ ਇਹ ਵਾਸ਼ਨਾ ਤ੍ਰਿਸ਼ਨਾ ਹੋ ਗਈ ਹੈ, ਤੇ ਤ੍ਰਿਸ਼ਨਾ ਇਸ ਤਰ੍ਹਾਂ ਹੈ ਜਿਵੇਂ ਬਾਂਬੜ ਬਲਦੀ ਅੱਗ ਦੇ ਵਿੱਚ ਲੱਕੜਾਂ ਪਾਈ ਜਾਈਏ ਤੇ ਅੱਗ ਨੂੰ ਪੁੱਛੀਏ ਤੂੰ ਰੱਜ ਗਈ ਕਿ ਨਹੀਂ, ਈਂਧਨ ਤੋਂ ਬਾਲਣ ਤੋਂ ਅੱਗ ਨਹੀਂ ਰੱਜਦੀ, ਤ੍ਰਿਸ਼ਨਾ ਕਦੀ ਤ੍ਰਿਪਤ ਨਹੀਂ ਆਉਂਦੀ, ਤ੍ਰਿਸ਼ਨਾ ਮਨੁੱਖ ਨੂੰ ਸਦਾ ਅਤ੍ਰਿਪਤ ਰੱਖਦੀ ਹੈ, ਭੁੱਖਾ ਰੱਖਦੀ ਹੈ। ਔਰ ਇਹ ਵੀ ਸੁਣ ਲਓ, ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ, ਨਹੀਂ ਆਉਂਦਾ, ਕੋਈ ਕੋਮਲਤਾ ਨਹੀਂ ਆਉਂਦੀ। ਤ੍ਰਿਸ਼ਨਾ ਬਣਦੀ ਕਿਸ ਤਰ੍ਹਾਂ ਹੈ, ਵਾਸ਼ਨਾ ਕਾਮਨਾ ਹੀ ਤ੍ਰਿਸ਼ਨਾ ਬਣ ਜਾਂਦੀ ਹੈ। ਔਰ ਵਾਸ਼ਨਾ ਦੇ ਕੇਂਦਰ ਤਿੰਨ, ਮੈਂ ਫਿਰ ਅਰਜ਼ ਕਰਾਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਵਾਸ਼ਨਾ ਅਸੀਮ ਹੋ ਗਈ ਹੈ, ਰੁਕਦੀ ਨਹੀਂ, ਤ੍ਰਿਸ਼ਨਾ ਬਣ ਗਈ ਹੈ, ਇਹ ਹੁਣ ਭ੍ਰਸ਼ਟ ਹੋ ਜਾਏਗਾ, ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਮਨੁੱਖਤਾ ਤੇ ਨਿਗਾਹ ਮਾਰਦਾ, ਕੀ ਦੇਖਦਾ, ਹਮ ਦੇਖਾਂ ਤੈਂ ਡੁੱਬੇ ਅਲੇ, ਡੁੱਬਦੇ ਪਏ ਸਭ ਗਰਕ ਨੇ, सब डुबे हुए ने। मैं तो ऐसा देखदा, ये भी मैं अर्ज कर दिया नुकता, कोई पानी का सुभाव नहीं है मनुख नूं डोबना नहीं डोबदा, पानी का सुभाव ही नहीं है डोबना। अगर पानी का सुभाव डोबना होंदा तो फिर कुत्ते डुबने चाहिए सन, मज्जां डुबनिया चाहिदियां सन, गौं डुबनिया चाहिदियां सन, शेर डुबने चाहिए सन, बिल्लियां भी तैरदियां ने, कुत्ते भी तैरदे, गौं भी तैरदियां ने, मज्जां भी तैरदियां। हैरानगी, शेर भी तैरदे ने। केरला विच देख के मैं दंग रह गया, 60 फुट गहरे पानी विच हाथी इशनान पिया करदा, गहरा अंदर चला गया, फिर उपर आ गया, तैरदा पिया। मैनू इंज लगे जिवें पहाड़ पानी विच तैरदा पिया, इन्ना वड्डा भारी बरकम जिसम। काफी चिर होया इस दृश्य नूं देखिया, मैनू ये ख्याल मैनू उत्थों मिलिया, कहां पानी का सुभाव डोबना नहीं है, नहीं तो हाथी डुबना चाहिए सी, इन्ना गहरा पानी है झील का, ये तैर रहे गौं तैर दिया ने, घोड़े तैरते ने, मज्जा तैर दिया ने, बिलियां तैर दिया ने, कुत्ते तैरते ने, बदकिस्मती है मनुख डुबदे ने, मनुख डुब। ते हुण पानी कोल पुछ लईए, ओ बिलियां नाल तेरी दोस्ती है, कुत्तियां नाल तेरी दोस्ती है, मनुखां नाल तेरी दुश्मनी है? कुत्ते ते तैरदे ने, सप तैरदे ने, इन्ना जहरीला जानवर तैरदा है, कोई नहीं डुबदा। घोड़े तैरदे ने, मज्जां तैरदियां ने, हाथी तैरदे ने, शेर तैरदे ने, चीते तैरदे ने, मनुख डुबदे ने। मनुख डुबदा है, अपना बैलेंस बिगाड़ बैठता है, तवाजन खो बैठता है, वरना पानी मनुख नूं भी नहीं डुबदा। कुछ सियाने कहिंदे ने जिन्हें किधरे पानी विच एक दिन भी जो है तैरना सिखिया ते तैरदा है, जीवन भर इस नूं नहीं भुलेगा। बाकी विद्या कला भूल सकती है, तैरना नहीं मनुख भूलता। जम्मू तवी देच मैं एक दफा अभ्यास किया, मैं कह 30-40 साल हो गए, बहुत पुरानी गल, पाकिस्तान तो आए सी, दरिया देच तैरदे होंदे सी, टोची च देखदे आ जिस तवी देच, भुल गया कि मैनू आउंदा है। 2-3 चंगे तैराक विचकार सन, मैं कह देख लेना जे डुबा तो फिर संभाल लेना। मैं तजर्बे दे तौर ते देखिया, नहीं डुबिया मैं, तैरना मनुख नहीं बोलना। अगर आ गया किसे नूं भी आ गया, बाकी भुल सकदा है, संगीत सिखिया अभ्यास नहीं करेगा भुल जाएगा, तबला सिखिया अभ्यास नहीं करेगा भुल जाएगा, कोई भी कर्म कोई भी कृत अभ्यास नहीं करेगा भूल जाएगा, तैरना मनुख नहीं भूलता। प्रकृति कुदरत भी चाहती है मनुख ना डोबे, ये ना डोबे, और वाकई पानी मनुख दा वैरी नहीं है। तुसी आखोगे फिर डोबदा क्यों है, हैरानगी है, जिंदा मनुख डुबदे ने, लाशां ते तैरदियां ने, मुरदे ते तैरदे ने। मैं बनारस देच प्रयागराज देच देखे जिन्हां नूं जल प्रवाह करदे ने, गंगा देच बहुत वड्डा पत्थर उन्हां दे नाल बनदे ने, हद हो गई, बंदा ते उंज डुब जांदा है, ये मुरदे नाल पत्थर बनने ने, ये डुबदा ही नहीं। लाशां तैर दिया ने, जिंदा मनुख डुबदे ने। कारण कि भय करके जिंदा मनुख अपना बैलेंस बिगाड़ बैठता है, तवाजन खो बैठता है। ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੋਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ। ਇਹ ਵੀ ਮਸਕ, ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੋਬਦਾ, ਧਨ ਸੰਪਦਾ ਨਹੀਂ ਡੋਬਦੀ। ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ, ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ। ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ। ਬੜੀ ਧਨ ਸੰਪਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ, ਬੜੀ ਧਨ ਸੰਪਦਾ, ਉਹਤੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ, ਨਾ ਕੁਰਸੀ ਡੋਬਦੀ, ਚੌਧਰਪਣਾ ਨਹੀਂ ਡੋਬਦਾ। ਪਰ ਮਨੁੱਖ ਡੁੱਬ ਜਾਂਦਾ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆਂ 'ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 'ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ 'ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ? ਡੋਬਦਾ ਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਤਾਂ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ 'ਚ ਚੌਧਰਪਣੇ 'ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ, ਕੋਈ ਪਦਾਰਥਾਂ 'ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ 'ਚ ਡੁੱਬੇ ਪਏ। ਅਮ ਦੇ ਖਾਂ ਤੈ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖ ਹੈ। ਦੁਨੀਆਂ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੋ ਨਾਨਕ ਦੇਵ ਸਦਾ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਐ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤੋ ਇੱਥੇ ਤੇ ਜੋਗੀ ਨੇ ਕਬੂਲ ਕਰ ਲਿਆ, ਉਰਾਰਾਂ ਅਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ। ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ? ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਨਿਮਰਤਾ, ਨਿਰਮਾਣਤਾ, ਮਿਠਾਸ ਆਪ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ। ਸੱਚ ਕਹੋ ਤੁਮ ਪਾਰ ਗਰਾਮੀ, ਤਿਸ ਕਿਆ ਬੈਸਣ ਦੀਜੇ। ਤੂੰ ਜੋ ਕੁਛ ਪੁੱਛਦਾ ਪਿਆ ਜਾਣਦਾ, ਜਾਣਦਾ, ਉਹਨੂੰ ਮੈਂ ਕੀ ਸਮਝਾਵਾਂ ਤੇ ਕੀ ਜਵਾਬ ਦਿਆਂ। ਸੱਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਯੋਗੀ ਹੈ, ਪਾਰ ਗਰਾਮੀ, ਪਾਰ ਪਹੁੰਚ ਗਿਆ, ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨਾ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ ਪਾਰ ਜਾਣਾ, ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆ, ਜਿੱਥੇ ਮੇਰੀ ਨਿਗਾਹ ਪਹੁੰਚੀ ਹੈ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ। ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਹੈ, ਪਾਰਗ੍ਰਾਮੀ ਹੈ। ਤੀਸਰਾ ਸੰਸਾਰੀ ਉਰਾਰ ਖੜਾ ਹੈ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈ ਲਓ, ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਹੁੰਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦੇ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਹੁੰਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਅੱਗੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਹੈ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਹੁੰਦਾ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤੇ ਖਾਈਏ ਪੀਏ
2: ते नशा चढ़ जांदा है, बंदा पागल हो जांदा है। कहिंदे एक नूं खांदिया बंदा पागल हो जांदा है, एक ते सिर्फ हत्थां च आ जाए ते बंदा पागल हो जांदा है। वाह खाए बौरात है, भंग खा ली ते पागल हो गया है। वाह पाए बौरात, धन सिर्फ हत्थां च आ गया है ते पागल हो गया। तवाजन खो बैठ, हत्थां च ही आ गया, बस हत्थां च आंदिया ही डुब गया। वाह खाए बौरात है या पाए बौरा है। तुलसी कहिंदे ने ऐसो को जन्म है जग माई, प्रभता पाए जासमत, चौधरपणा मिल गया धन करके या शक्ति करके। ऐसा केड़ा मनुख है जो प्रबल हंकारी ना हो जाए और गर्क ना हो जाए, डूब ना है। ऐसो को जन्म है जग माई, प्रभता पाए जासमत नाए, तो काम ए वासना सिरमौर इस युग दे। अजोका साहित्य, अजोका लिटरेचर जो बाजार विच बिक रहा है, 90% कामक है। अजोकियां जो फिल्मां ने 100% कामक ने। गजब की गल, वेचना कपड़ा है, रूप स्त्री दा अगों कीता होया, वेचनी साइकिल है, खड़ी स्त्री कीती हुई है। जिवें साइकिल सिर्फ स्त्री ने चलानी है, पुरुषां ने चलानी ही नहीं। कपड़ा नहीं बिक रहा, साइकिल नहीं बिक रही, कार नहीं बिक रही, मूल रूप दे ते स्त्री बिक रही है। स्त्रियां दे बाजार, मनुख दी वासी। हम कहियत कल युग के काम, ए वासना प्रधान। इस वास्ते ए भ्रष्टपणा मनुख दी जिंदगी चारों पासे देखोगे। आप दी ज्ञात लई अर्ज करा, पुरुष दे चेहरे दे ते स्त्री दे चेहरे च प्रकृति ने फर्क रखा है। स्त्री नूं होर ढंग दा सौपण दिता है, पुरुष नूं होर ढंग दा सौपण दिता है। ये दाड़ा पुरुष दा शिंगार है, शिंगार है, उन्हें शिंगार है, स्त्री दे चेहरे ते नहीं है। और बड़े ध्यान नाल सुनना, कुछ धार्मिक अनुभवी पुरुष कहिंदे ने मदीन नालों नर ज्यादा खूबसूरत है। चलो दो चार उदाहरण दें। शेर बबर उदी गर्दन दे भरवें वाल, उदा रोबेला चेहरा, उदे कोल खड़ी शेरनी बिल्कुल फिक्की लगती, कुछ भी नहीं, कुछ भी। जितना सुंदर मुर्गा है, मुर्गी ते उदे सामने कुछ भी नहीं, कुछ भी नहीं। शीश दी कल दी भरवीं गर्दन, जितना नर चिड़ा खूबसूरत है मदीन नहीं है, जितना नर तोता खूबसूरत है मदीन नहीं है, ते जितना नर मोर सुंदर है, लंबे लंबे पंख, मोरनी बिल्कुल फिक्की, कुछ भी नहीं। देखा होगा मोरनी को लंबे पंख नहीं होंगे। कई लोग ते जंगलां च जाने, राजस्थान दे जंगल हुण ते शहरां च भी बड़े न, मोर परे पैदा है, उहदे कोल ही मोरनी खड़ी आउंदी है, उस ते निगाहां नहीं जांदियां, मोर ते जांदियां। मोर सुंदर है। इत दो चार मैं उदाहरण दिते ने, कायनात दे च कुदरत ने नर नूं ते आप ही शिंगारिया है। स्त्री दा शिंगार किसे होर ढंग दा है। मां बनन दी बहुत वड्डी सौगात उसने इस दी झोली च पा दित्ती है, वो पुरुष कोल नहीं है। क्योंकि पुरुष नूं ने ते रब ने जो है शिंगारे होया, शिंगारे है, तो स्त्री विचारी नूं शिंगार करना पैंदा है, करना पैंदा। गुस्ताखी माओ, क्योंकि एक बहुत वड्डी सौगात परमात्मा ने स्त्री नूं दित्ती है, मां बनन दी है, मनुख दी जन्मदाती है, मनुखता दी जन्मदाती है। तो फिर मनुख दे अंदर भी ईर्षा पैदा होंदी है, मैं भी कोई बनावा। वो जीव दे जाग दे मनुखां नूं जन्म देंदी है। ये पुरुष चित्रां नूं जन्म देंदा है, तस्वीरां नूं जन्म देंदा है। चंगे चित्रकार पुरुष मिलणगे, चंगे संगतराश पुरुष मिलणगे, चंगे कवि कदी कदा दस भी कवियों कोई कद कवित्री हो जाए तो हो जाए, नहीं तो पुरश ने, दार्शनिक फिलोसफर चिंतक पुरश ने, बड़े बड़े साइंटिस्ट पुरश ने, जिंदगी के हर शोबे च अगे ऐ कुछ बनाई है, ऐ कुछ बनाई है। मनोचिंतक तो कहते ने स्त्री ने पुरश नो जन्म दिता, तो पुरश सोचता हूं मैं भी तो किसी चीज नो जन्म दें। जिंदा मनुखता नो जन्म दिता स्त्री ने, महान है। मुरदा चीजा नो जन्म देता है पुरश, इस मामले च पछड़े आया। कुदरत ने मनुख नो शिंगारे है, इस दे च पुरश अगे है, स्त्री नो इस तरह का शिंगार नहीं दिता, पछड़ी हुई है। एक थां ते स्त्री पछड़ी हुई है, एक थां ते पुरश पछड़िया है। पर हुण कीता की जाए, ये दोवें एक दूजे तो कशिश दे च जीवदे ने। पुरश जो है स्त्री की कशिश दे च, स्त्री पुरश की कशिश, पुरश के अंदर पुरश की कशिश नहीं आती, स्त्री की आती है। वो स्त्री चाहे मां है, भैन है, पत्नी है, चाहे धी है, कशिश स्त्री की आती है। गुरु नानक ते कहिंदे ने बाल कन्या को जैसे बाप प्यारा। मैं सतगुरु की पंक्ति पढ़ी, दंग रह गया। छोटी जी मासूम बच्ची है, प्यो की परिक्रमा करती है, प्यो नू देखदी, उहदे पैरां नाल लपकदी है, प्यो भी उस नाल बड़ा प्यार करदा, मां की तरफ नहीं जांदी। क्यों? मां वर्गी तो है ही, मां वर्गा तन तो उहदे कोल है, पिता तो प्रभाव है। स्त्री जीवदी है पुरश दे कशिश दे च। ए पुरश चाहे पिता है, चाहे भरा है, चाहे पति है, चाहे पुत्र है। पुरुष जीवदा है स्त्री की कशिश दे च। ए स्त्री चाहे मां है, चाहे भैन है, चाहे पत्नी है, चाहे धी है। विपरीत की कशिश, तो जब विपरीत की कशिश है तो कई दफा स्त्री च ख्याल आ जाता है पुरुष जैसे बन जाइए। तो पुरुष का स्वभाविक परमात्मा ने कद उच्चा बनाया, स्त्री नाल उच्चा बनाया, तो स्त्री च भी ख्याल आया। हुण उच्चा ते कुदरत ने नहीं बनाया, चलो उच्ची सैंडल पा लेने हैं वड्डे एक एक गिट वर्गे, भावे गिर के पैर अपने तुड़ा बैठे, कद जो छोटा है। स्त्री जैसे पुरुष जैसे कपड़े पाने, पुरुष जैसी चाल करनी है, नखर। एक चंबेली

ਔਰ ਦਾੜੇ ਦੀ ਆਪਣੀ ਸੀਮਾ ਹੁੰਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ। ਔਰ ਇਹ ਵੱਧਦੇ ਹੋਏ ਵਾਲ ਕਹਿ ਦਿੰਦੇ ਨੇ, ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ, ਮੈਂ ਰਵਾਂਗਾ ਮਰਦੇ ਦਮ ਤੱਕ ਰਹਾਂ। ਹੁਣ ਮੈਂ ਅਰਜ਼ ਕਰਾਂ, ਕਿਉਂਕਿ ਵਿਪਰੀਤ ਦੀ ਕੋਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਤਾਂ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਦਿਖਾਈ ਦਿੰਦਾ ਹੈ, ਪੁਰਸ਼ ਨੂੰ ਸੁਹੱਪਣ ਇਸਤਰੀ 'ਚ ਦਿਖਾਈ ਦਿੰਦਾ। ਤਾਂ ਫਿਰ ਕੀ ਕਰੇ ਹੁਣ ਪੁਰਸ਼ ਫਿਰ ਇਸਤਰੀ ਵਰਗਾ ਬਣੇ, ਫਿਰ ਚਲਾ ਜਾਂਦਾ ਨਾਈ ਦੀ ਦੁਕਾਨ 'ਤੇ, ਕਹਿੰਦਾ ਉਸਤਰੇ 'ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਝ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ ਪ੍ਰਭੂ ਨੇ ਵੱਖ ਵੱਖ ਇਸਤਰੀ ਵਰਗਾ ਬਣਾ ਦੇ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ 'ਤੇ ਨਹੀਂ ਗਿਆ, ਮੇਰੇ ਪੰਖ ਕੱਟ ਦੇ ਅਤੇ ਮੈਨੂੰ ਮੋਰਨੀ ਵਰਗਾ ਬਣਾ ਦੇ। ਕੋਈ ਸ਼ੇਰ ਵੀ ਨਹੀਂ ਗਿਆ, ਮੇਰੇ ਗਰਦਨ ਦੇ ਵਾਲ ਕੱਟ ਦੇ ਅਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ। ਕੋਈ ਮੁਰਗਾ ਵੀ ਨਹੀਂ ਗਿਆ, ਮੇਰੀ ਕਲਗੀ ਕੱਟ ਦੇ, ਮੇਰੀ ਗਰਦਨ ਦੇ ਪੰਖ ਕੱਟ ਦੇ ਅਤੇ ਮੈਨੂੰ ਮੁਰਗੀ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗੇਗਾ, ਨਹੀਂ ਚੰਗਾ ਲੱਗੇਗਾ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਅਰਜ਼ ਕਰਾਂ, ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ, ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾਂ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ, ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ, ਕੀਰਤਨ ਕਰਦੇ ਹਾਂ ਗੁਰੂ ਦੇ ਦਰ 'ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ। ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ, ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਅਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਇਹ ਨਹੀਂ ਸਮਝ ਆਉਂਦੇ, ਇਹ ਨਹੀਂ ਸਮਝ ਆਉਂਦੇ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹਿਬ, ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ, ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ। ਤਾਂ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਵਿੱਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਵਿੱਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ

0: ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਅਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ। ਪੁਰਸ਼ ਦਾ ਤਨ ਅਲੱਗ ਬਣਾਇਆ, ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ, ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ ਵਿੱਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਮਾਂ ਤੱਕ ਇਸਤਰੀ ਦੀ ਕਸ਼ਿਸ਼ ਦੇ ਵਿੱਚ ਜੀਵਿਆ ਹੈ, ਮਰਨ ਤੋਂ ਬਾਅਦ ਅਗਲਾ ਜਨਮ ਇਸਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜ੍ਹੀ ਜਿਹਾ ਮਾਤਰਾ ਦਾ ਭੇਦ ਹੈ ਦੋਹਾਂ ਦੇ ਸਰੀਰ ਵਿੱਚ, ਇੱਕ ਇਸਤਰੀ ਇੱਕ ਪੁਰਸ਼, ਪਰ ਕਸ਼ਿਸ਼ ਵਿਪਰੀਤ ਦੀ। ਇਸ ਵਿਪਰੀਤ ਦੀ ਕਸ਼ਿਸ਼ ਦੇ ਚੋਂ ਬੜੀ ਪ੍ਰਬਲ ਵਾਸ਼ਨਾ ਪ੍ਰਧਾਨ ਹੈ, ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ, ਗੁਸਤਾਖੀ ਮਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਛਲੇ ਕਨਕ ਕਾਮਨੇ, ਮਨੁੱਖ ਛਲਿਆ ਜਾਂਦਾ ਹੈ ਕਨਕ ਕਾਮਨੇ। ਉਹ ਜੋ ਕਾਮਨਾ ਚੱਲਦੀ ਹੈ, ਧਨ ਦੀ ਕਾਮਨਾ, ਪ੍ਰਭਤਾ ਦੀ ਕਾਮਨਾ, ਮਾਣ ਵਡਿਆਈ ਪ੍ਰਤਿਸ਼ਠਾ ਦੀ ਕਾਮਨਾ, ਪਦਾਰਥਾਂ ਦੀ ਕਾਮਨਾ, ਖਾਣ ਪੀਣ ਦੀ ਕਾਮਨਾ, ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ, ਕਾਮਨੇ ਦੀ ਕਾਮਨਾ। ਤੋ ਇਸਤਰੀ ਦਾ ਨਾਂ ਕਾਮਨਾ ਪੈ ਜੋ ਹੈ ਕਾਮਨੇ ਹੀ ਪੈ ਗਿਆ, ਕਾਮਨਾ ਦੀ ਮਣੀ। ਔਰ ਪੁਰਸ਼ ਦਾ ਨਾਂ ਪੈ ਗਿਆ ਕਾਮਰਾਜ। ਕਿਤਨੀ ਵੀ ਸਰਕਲ ਦੇ ਚ ਘੁੰਮਦੀ ਰਹੇ ਇਸਤਰੀ ਦੀ ਵਾਸ਼ਨਾ, ਪੁਰਸ਼ ਤੇ ਰੁਕਦੀ ਹੈ। ਕਿਤਨੀ ਵੀ ਘੁੰਮਦੀ ਰਹੇ ਵਾਸ਼ਨਾ ਪੁਰਸ਼ ਦੀ ਸਰਕਲ ਦੇ ਚ, ਇਸਤਰੀ ਤੇ ਰੁਕਦੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ, ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਭਾਵਨਾ ਪ੍ਰਧਾਨ ਨਹੀਂ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ, ਇਹ ਮਨੁੱਖ ਬਾਜ਼ਾਰ ਵਿੱਚ ਆਇਆ, ਫੈਕਟਰੀ ਵਿੱਚ ਆਇਆ, ਆਫਿਸ ਵਿੱਚ ਆਇਆ, ਮਾਰਕੀਟ ਵਿੱਚ ਆਇਆ, ਕਿਸੇ ਧਾਰਮਿਕ ਮੰਦਰ ਵਿੱਚ ਨਹੀਂ ਆਇਆ, ਕਿਸੇ ਗੁਰਦੁਆਰੇ ਨਹੀਂ ਆਇਆ। ਅਗਰ ਭਾਵਨਾ ਕਰਕੇ ਆਇਆ, ਭਰੋਸੇ ਕਰਕੇ ਆਇਆ, ਪ੍ਰਭੂ ਤੇ ਭਾਵਨਾ ਹੋ ਸਕਦਾ, ਅਗਰ ਭਾਵਨਾ ਨਾਲ ਬੈਠਾ ਹੈ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਸ਼ਨਾ ਕਰਕੇ ਬੈਠਾ ਹੈ ਤਾਂ ਗੁਰਦੁਆਰਾ ਵੀ ਦੁਕਾਨ ਬਣ ਜਾਏਗਾ, ਮਾਰਕੀਟ ਬਣ ਜਾਏਗਾ, ਬਾਜ਼ਾਰ ਬਣ ਜਾਏਗਾ। ਬਾਜ਼ਾਰ ਦੀ ਹਲਚਲ, ਮਾਰਕੀਟ ਦੀ ਬੇਈਮਾਨੀ ਔਰ ਧੰਦੇ ਦੀ ਬੇਈਮਾਨੀ ਸਾਰੀ ਧਰਮ ਵਿੱਚ ਆ ਜਾਏਗੀ, ਕਿਉਂਕਿ ਵਾਸ਼ਨਾ ਮਲੀਨ ਹੋ ਜਾਏਗਾ ਧਰਮ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਧਾਰਮਿਕ ਕਰਮ ਮੈਂ ਭਾਵਨਾ ਵਸ ਨਾ ਹੋ ਕੇ, ਕਾਮਨਾ ਵਸ ਹੋ ਕੇ ਕਰ ਰਿਹਾ, ਤਾਂ ਕੀਰਤਨ ਵੀ ਧੰਦਾ, ਕਥਾ ਵੀ ਧੰਦਾ, ਮੱਥਾ ਟੇਕਣਾ ਵੀ ਧੰਦਾ, ਅਖੰਡ ਪਾਠ ਰਖਾਉਣਾ ਵੀ ਧੰਦਾ, ਪੂਜਾ ਪਾਠ ਰਖਾਉਣਾ ਵੀ ਧੰਦਾ। ਪਰ ਮੈਂ ਭਾਵਨਾ ਕਰਕੇ ਕਰ ਰਿਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ, ਤੂੰ ਯਕੀਨ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ। ਖੱਡੀ ਤੇ ਕੱਪੜਾ ਬੁਣਦਿਆਂ ਬੁਣਦਿਆਂ ਖਪੀਰ ਪ੍ਰਭੂ ਨਾਲ ਜੁੜ ਜਾਂਦਾ ਹੈ। ਚੇਲੇ ਰੋਕਦੇ ਨੇ, ਹੁਣ ਤੇ ਕੱਪੜਾ ਨਾ ਬਣੋ, ਤੁਹਾਨੂੰ ਲੋਕੀ ਬ੍ਰਹਮ ਗਿਆਨੀ ਕਹਿੰਦੇ ਨੇ। ਕਹਿੰਦੇ ਨੇ ਜਦ ਮੈਂ ਕੱਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ, ਕਿਉਂਕਿ ਕੱਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ, ਮੇਰਾ ਧੰਦਾ ਸੀ, ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ। ਮੈਂ ਤੇ ਭਾਵਨਾ ਕਰਕੇ ਬੈਠਾ, ਹੁਣ ਤੁਸੀਂ ਕਹਿੰਦੇ ਹੋ ਨਾ ਕਰੋ, ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ। ਭਾਵਨਾ ਅਧੀਨ ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ, ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ। महाराज कहिंदे ने इतने कामना प्रधान धंधा ही धंधा चल रहा है, धर्म नहीं चल रहा, मनुख दे नाल धर्म नहीं चल रहा, धंधा चल रहा है, परिवार चल रहा है, धन संपदा चल रही है, प्रभुता चल रही है, मनुख दे नाल प्रभु नहीं चल रहा। यह सारा खुलासा धन गुरु ग्रंथ साहब जी महाराज की बाणी च जिस तरह है तुझ बुद्धि अनुसार थोड़ा जहा मैं थोड़े सामने रखे। भावना करके गुरुद्वारे आवना है, वासना करके कामना करके बाजार दे जाना है, फैक्ट्री जाना है, ऑफिस दे जाना है, पर जे इत्थे भी कामना करके आ गए फिर गुरुद्वारे नहीं आए। तो असी ते बकायदा अरदास करते हैं फलाने की ये मनोकामना, फलाने की ये मनोकामना, ते हुण सुन लो, काहू फल की इच्छा नहीं बाचे केवल भगत कीर्तन संगराज। इत्थे ते सारियां कामनावां नूं परे सुट गया, किथे सुट के आईए, कबीर साधु को मिलने जाइए साथ ना लीजे कोई, जिथे जोड़े ला के आया ना कामनावां उत्थे ला के थे आ। फिर प्रभु तेरी झोली आत्मक रस नाल भर देगा, आनंद नाल भर देगा, गुरु तेरी झोली दे रब्बी गुण पा देगा। इस तरह दे जीवन दा ढंग सानू आ जाए तो मेहरज करा परिवार विच बैठे हुए भी असी निरंकार विच बैठे होवांगे, दृष्टि बदल जाएगी। मात पिता सुत बंधव भाई, नानक होआ पार ब्रह्म सहाई। हे पार ब्रह्म तू मेरा मददगार बनया, किधरे पुत्र बन गए, किधरे पिता बन गए, किधरे दादा बन गए, किधरे भरा बन के, किधरे भैन बन के, तू मेरा सहयोगी बनया, किधरे पति बन गए, किधरे पत्नी बन गए, परिवार निरंकार का रूप हो जाएगा, दृष्टि बदल गए। एक ढंग है कि परिवार भी हरि मंदिर बन जाता है, निरंकार का रूप है, एक ढंग है कि गुरुद्वारा भी संसार बन जाता है, मंदिर भी संसार बन जाता है। जितनी मैनू थोड़ी बहुत समझ सी ते जितना मैं खोल सकता सी, जिहड़े जिहड़े लफ्ज सतगुरु ने मैनू दिते मैं थोड़े सामने रखे ने। धन गुरु हर राय साहब जी महाराज थोड़ी भावना उजागर करे कीर्तन दे राही, कथा दे राही, इस पाठ दे राही, क्योंकि भावना उजागर हो जाती है तो जीवन च भगवान प्रगट हो जाता है, परमात्मा प्रगट हो जाता है। इस तरह की अवस्था साड़ी बने, सारिया का बार बार धन्यवाद। बोल चुक दी शमा, वाहिगुरु,
1: वाहिगुरु जी का खालसा, वाहिगुरु जी की फतेह।
2: सैभं गुरुप्रसाद बेसुमार अथा अगन अतोले, ज्यों बुलावो त्यों नानक दास बोले। सन्मान योग गुरु सत्संग जीओ, फतेह कबूल करनी, वाहिगुरु जी का खालसा, वाहिगुरु जी की फतेह। बीज धरती दे जद बोधे तो एक दिन विच फलीभूत नहीं होंदा, समा लगदा है, वक्त लगदा है। लंबी चौड़ी यात्रा तो लंघ के बीज फुल बनदा है और फिर फल बनदा है। जैसे फुल फल बनदा है तो फुल अपना रूप गवा देंदा है, फुल दा रूप नहीं रहिंदा। पातशाह दी बाणी दा फरमान, फल कारण फूली बनराए, फल पाका तब फूल बिलाए। बीज फुल बन गया है, अगर ये फुल फल होना चाहता है तो फुल नू अपनी होंद मिटानी पड़ेगी, फुल फुल नहीं रहेगा। और अगर बीज फल होना चाहता है तो बीज नू भी अपना रूप गवाना पड़ेगा, अपनी होंद मिटानी पड़ेगी। बीज बन गया फुल, हुण अगर यही फुल फल होना चाहता है तो भुल छड़ेगा, फुल मिटेगा। फल कारण फूली बन राए, फल पाका तब फूल बिलाए। ज्ञाने कारण कर्म अभ्यास, ज्ञान भया तब कर्मे नाश। ਸਾਰੇ ਦਾ ਸਾਰਾ ਕਰਮ ਕਾਂਡ ਰਹਿ ਜਾਂਦਾ ਹੈ ਜਦ ਮਨੁੱਖ ਗਿਆਨ ਦੀ ਸਿਖਰਤਾ ਨੂੰ ਛੂ ਜਾਂਦੀ ਹੈ। ਕਰਮ ਕਾਂਡੀ ਦਾ ਤੇ ਹੋ ਸਕਦਾ ਹੈ ਗਿਆਨ ਖੰਡੀ ਦਾ ਆਪਸ ਦੇ ਤਾਲਮੇਲ ਨਾ ਬੈਠੇ, ਸੰਬੰਧ ਨਾ ਜੁੜੇ। ਧਾਰਮਿਕ ਦੁਨੀਆ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਦਫਾ ਬੀਜ ਦਾ ਫੁੱਲ ਨਾਲ, ਫੁੱਲ ਦਾ ਫਲ ਨਾਲ। ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ, ਫੁੱਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ, ਔਰ ਇਸ ਤਰੀਕੇ ਨਾਲ ਕੀ ਹੁੰਦਾ ਹੈ ਉਸ ਦਾ ਸੰਘਰਸ਼ ਹੋ ਜਾਂਦਾ ਹੈ ਜੋ ਫਲ ਹੋ ਗਿਆ ਅੱਗੇ ਲੰਘ ਗਿਆ ਔਰ ਤਾਲਮੇਲ ਨਹੀਂ ਬੈਠਦਾ। ਬਸ ਇਹ ਥੋੜਾ ਜਿਹਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਾਂ। ਪਹੁੰਚਣਾ ਤੇ ਆਨੰਦ ਤੱਕ ਹੈ, ਯਾਤਰਾ ਸ਼ੁਰੂ ਕਰਨੀ ਪਏਗੀ ਜਪ ਤੋਂ। ਇਹੀ ਲੜੀਵਾਰ ਉਦਾਸ ਆਪ ਜੀ ਦੇ ਸਾਹਮਣੇ ਵਿਚਾਰ ਰੱਖ ਰਿਹਾ। ਮੰਜ਼ਿਲ ਆਨੰਦ ਹੈ, ਪ੍ਰਾਪਤੀ ਆਨੰਦ ਹੈ। ਆਨੰਦ ਹੋਏ ਬਿਨਾਂ ਜੀਵਨ ਨੂੰ ਬਿਲਕੁਲ ਸਕੂਨ ਨਹੀਂ ਮਿਲਣਾ, ਚਾਹੇ ਕੁਛ ਵੀ ਜਗਤ ਵਿੱਚ ਮਿਲ ਜਾਏ, ਧਨ ਮਿਲ ਜਾਏ, ਪ੍ਰਭਤਾ ਮਿਲ ਜਾਏ, ਪ੍ਰਤਿਸ਼ਠਾ ਮਿਲ ਜਾਏ, ਜਲ ਜਸ ਮਿਲ ਜਾਏ, ਪਰ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲਿਆ ਤੇ ਆਨੰਦ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ ਤੇ ਪਰਮਾਤਮਾ ਦਾ ਮਿਲਣਾ ਹੀ ਆਨੰਦ ਦਾ ਮਿਲਣਾ। ਯਾਤਰਾ ਆਰੰਭ ਹੋਵੇਗੀ ਜਪ ਤੋਂ। ਇਹੀ ਜਪ ਇੱਕ ਸਟੇਜ ਤੇ ਪਹੁੰਚ ਕੇ ਜਾਪ ਹੋ ਜਾਂਦਾ ਹੈ, ਸ਼ਬਦ ਪ੍ਰਾਣਾਂ ਦੇ ਚੱਲਣ ਲੱਗ ਪੈਂਦੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਦਕਿ ਆਰੰਭਤਾ ਹੋਈ ਸੀ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਆਰੰਭਤਾ ਤੇ ਇੱਥੋਂ ਹੋਈ ਸੀ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼, ਏ ਤਰਾ ਪਤ ਪੌੜੀਆਂ ਤੇ ਪੌੜੀਆਂ ਨੇ। ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪਏਗੀ, ਫਿਰ ਦੂਸਰੀ ਤੇ, ਹੋਰ ਉੱਪਰ ਚੜਦਾ ਤਾਂ ਜਿਸ ਤੇ ਖੜਾ ਉਸਨੇ ਤੇ ਛੋੜਨੀ ਪਏਗੀ। ਇੱਕ ਨਿਯਮ ਹੈ, ਇਹ ਇੱਕ ਈਸ਼ਵਰੀ ਨਿਯਮ ਹੈ। ਜਪ ਜਾਪ ਹੋ ਜਾਂਦਾ ਹੈ, ਜਦਕਿ ਜਪ ਆਰੰਭ ਹੋਇਆ ਸੀ ਗਾਵੀਏ ਸੁਣੀਏ ਮਨ ਰੱਖੀਏ ਭਾਵ, ਮਨ ਵਿੱਚ ਭਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ। ਸਮਝ ਲਓ ਉਹੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ, ਬਾਕੀ ਨਹੀਂ। ਬਾਕੀ ਸਭ ਯਾਤਰਾ ਦੀ ਤਿਆਰੀ ਪਏ ਕਰਦੇ ਨੇ, ਚਾਹੇ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜਪ ਆਰੰਭ ਨਹੀਂ ਹੈ ਤਾਂ ਬਸ ਇਹ ਰਸਤਾ ਪੁੱਛਦੇ ਪਏ ਨੇ, ਤਿਆਰੀ ਪਏ ਕਰਦੇ ਨੇ, ਚੱਲੇ ਕੋਈ ਨਹੀਂ। ਔਰ ਐਸਾ ਵੀ ਹੋ ਜਾਂਦਾ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ ਚ ਹੀ ਲੰਘ ਜਾਂਦੀ ਹੈ, ਚੱਲਦੇ ਇੱਕ ਕਦਮ ਵੀ ਕੋਈ ਨਹੀਂ। ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ ਗਏ। ਆਇਆ ਹੈ ਗੁਰਦੁਆਰੇ ਔਰ ਸ਼ਾਇਦ ਸੂਝ ਸਮਝ ਵੀ ਮਿਲ ਗਈ, ਕਿਉਂਕਿ ਗੁਰਦੁਆਰੇ ਆਉਣ ਦਾ ਮੁੱਦਾ ਵੀ ਇਤਨਾ ਹੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਇਸ, ਸੂਝ ਸਮਝ ਲੈਣ ਲਈ ਇੱਥੇ ਆਉਣਾ ਹੈ, ਮਾਰਗ ਦੀ ਪਹਿਚਾਣ ਕਰਨੀ ਹੈ, ਮਾਰਗ ਦੇ ਉੱਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ। ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ, ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ, ਤੇ ਜਪਣਾ ਕਿਵੇਂ, ਗਾਵੀਏ ਸੁਣੀਏ ਮਨ ਰੱਖੀਏ ਬਾ, ਰਸਨਾ ਉਸਦੀ ਗਾਇਣੀ ਕਰਨ ਲੱਗ ਪਵੇ, ਵਾਹਿਗੁਰੂ ਵਾਹਿਗੁਰੂ ਤੇ ਕੰਨਾਂ ਨਾਲ ਉਹ ਸੁਣੇ, ਅੰਦਰੋਂ ਉਸਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ। ਇਹ ਸ਼ਰਤ ਕਿਉਂ ਲਾਈਏ, ਜੋ ਇਨ੍ਹਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ, ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਇੰਜ ਕਹਿ ਲਓ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜਿਆ ਹੋਵੇ, ਬਾਕੀ ਸਭ ਇਨਕਾਰੀ ਨੇ। ਮੰਦਿਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਧਰੇ ਅੰਦਾਜ਼ਾ ਨਾ ਲਾ ਲੈਣਾ ਹੈ ਕਿ ਸਾਰੀ ਦੁਨੀਆ ਧਾਰਮਿਕ ਹੈ। ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਬਹੁ ਗਿਣਤੀ ਵਿੱਚ ਮਸਜਿਦ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਬਹੁ ਗਿਣਤੀ ਵਿੱਚ ਮਸਜਿਦ ਜੋ ਹੈ ਮੰਦਰਾਂ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, और बहु गिणती च गुरुद्वारियां च भी उही आउंदे ने जो चलदे कोई नहीं, जिन्हां दा विश्वास टुटे होया है, भरोसा कोई नहीं। क्योंकि भरोसा बज जाए तो महाराज कहिंदे जाके हृदय विश्वास प्रभ आया तत् ज्ञान तिस मन प्रगट आया। उत्थे ते खेड कुछ होर हो जाती है, उत्थे ते जप जाप हो जाएगा अगर भरोसा बज गया। उत्थे ते शब्द प्राणा दे रम जाएगा, एक शब्द मेरे प्राण बसत हैं बहुल जन्म ना। यह खुलासा दास ने आप जी दे सामने कीता सी कि रसना जो जपदी वह प्राणा च किस तरह वस जाता है, पूरन खुलासा आप जी दे सामने रखिया सी। जप जाप हो जाता है, यही जाप बैराग हो जाता है, जगत नालों बिल्कुल तोड़ के रख देता है। इस तरह का मनुख होवेगा परिवार दे बिल्कुल टुटिया होया, होवेगा संसार दे बिल्कुल टुटिया होया, बिल्कुल निर्लेप हो जाएगा, लिपायमान नहीं होवेगा। जिस तरह एक पक्के नारियल दे सबूत देइए, पक्का नारियल उसकी गिरी खौल दे अंदर है पर खौल नालों संबंध तोड़ बैठी है ते खौल दे अंदर, पर हुण कोई खौल नाल रिश्ता नहीं है, उपर जिहड़ा खौल है उस नाल कोई रिश्ता नहीं है, टुट गई है ते परिवार नाल, है ते परिवार विच कोई गूढ़ा रिश्ता नहीं रह गया, है ते संसार विच कोई बहुत गूढ़ा रिश्ता नहीं रह गया, है ते अद्धे खौल दे अंदर पर खौल दे नाल कोई संबंध नहीं रह गया, है ते जे शरीर दे विच पर शरीर नाल कोई बहुत गहरा रिश्ता नहीं रह गया। इस तरह का मनुख संसार विच हो के भी संसार विच नहीं आउंदा। यही ते तृप्ता जी का गिला सी, पुत्र नानक तू घर दे च भी होना है ते इंज प्रतीत आउंदा जिवें नहीं है, यही ते तृप्ता का गिला सी। तू परिवार दे च भी आउंदा है ते इस तरह आउंदा जिवें नहीं है, सानू खुशी नहीं आउंदी। जब तू नहीं आउंदा तेरी याद तड़पांदी है, पर जब तू परिवार दे च होना है तो इस तरह आउंदा जिवें नहीं है, तां भी मन दुखी आउंदा। वाकई इस तरह का मनुख संसार दे च हो के भी संसार दे च नहीं आउंदा। अभ्यास दे च एक मार्ग आउंदा है, जप जाप बन जाता है, जाप बैराग बन जाता है। इसे नूं कहिंदे ने सनातन मत दे सन्यास, और कलगीधर भी कहिंदे ने सन्यासी होए बिना ते परम पद की प्राप्ति नहीं। पर किस तरह का सन्यासी, रे मन ऐसो कर सन्यासा, शब्द तुसी बहुत सुनिया होगा और बड़िया नूं कंठ भी होगा। रे मन ऐसो कर सन्यासा, मन से सदन सबै कर समझो, मन ही माहे उदासा। इतनी गलती स्पष्ट हो गई कि कलगीधर ने भी कबूल कर लिया कि सन्यासी होए बिना परम पद की प्राप्ति नहीं है, अकाल पुरख की प्राप्ति नहीं है। तो सन्यासी कौन आंदा? उदासी ही सन्यासी आंदा, दूसरा नहीं आंदा। मन ही माहे उदासा, जो उदास नहीं उत्थे सन्यास कादा। उदासी ते सन्यासी बिरती दोवें कठियां जुड़ियां होईयां ने। उदास मनुख सन्यास नूं ग्रहण कर ही लैंदा है। उदास मनुख लई इह जीवन असार प्रतीत आउंदा है। गुरु नानक देव जी महाराज ने भी ऐसा कहा, जिस दर कारण फिरां उदासी, सो दर कोई आए कहे। गुरबाणी की व्याख्या गुरबाणी कर दी ताकि मैं थोड़े अंदर कोई फिजूल का तर्क ना पैदा हो जाए। और कई दफा हैरानगी भी आती है, जो इस मंजिल दे राही भी नहीं, सूझ भी नहीं, समझ भी नहीं, वह भी अपनी राय देंदे ने, हैरानगी आती है। और गजब की गल है कि धार्मिक दुनिया विच उन्हां लोकां ने बहुत बड़ा नुकसान किया है जो इस मार्ग दे पांदी भी नहीं, इस मार्ग का कोई अनुभव ही नहीं, लेकिन राय देंदे ने अपनी। ਆਪਣੀ ਰਾਏ ਦਿੰਦੇ ਨੇ, ਬੜੀ ਕੀਮਤੀ ਰਾਏ ਕਹਿੰਦੇ ਨੇ ਸਾਡੀ, ਇਹ ਬਿਲਕੁਲ ਸਹੀ ਹੈ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਸੰਨਿਆਸੀ ਤੇ ਉਦਾਸੀ ਬਿਰਤੀ ਦੋਵੇਂ ਇਕੱਠੀਆਂ ਨੇ, ਉਦਾਸੀ ਸੰਨਿਆਸੀ ਹੁੰਦਾ ਹੈ ਲਾਜ਼ਮੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਹਾ, ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ, ਉਸ ਪਰਮਾਤਮਾ ਦਾ ਵਾਸਾ ਕਿੱਥੇ ਹੈ, ਉਦਾਸ ਹੋ ਕੇ ਮੈਂ ਜੋ ਹੈ ਤਲਾਸ਼ ਕਰ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਤੂ ਪਰੰਤੂ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ, ਹੁਕਮ ਅਦੂਲੀ ਕੀਤੀ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਪੁਰਸ਼ ਸੰਨਿਆਸੀ ਸੀ, ਉਦਾਸ ਸੀ। ਇਸਨੇ ਜੋ ਪੰਥ ਨੂੰ ਵੀ ਬਣਾਇਆ, ਜਿਹੜਾ ਪੰਥ ਉਦਾਸੀ ਪੰਥ, ਉਦਾਸ ਜਨਮ ਤੋਂ ਹੀ ਉਦਾਸੀ ਸੀ। ਗੁਰੂ ਪ੍ਰਤਾਪ ਸੂਰਜ ਦੇ ਤੇ ਐਸਾ ਲਿਖਿਆ, ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ। ਪ੍ਰੋਤਾ ਨੇ ਕਹਿ ਦਿੱਤਾ ਇਹ ਤੇ ਕੋਈ ਮਹਾਂ ਜੋਗੀ ਹੈ, ਕੋਈ ਮਹਾਂ ਰਿਸ਼ੀ ਹੈ। ਔਰ ਵਾਕਈ ਇਤਨੇ ਵੱਡੇ ਰਿਸ਼ੀ ਦੇ ਘਰ ਕਿਸੇ ਰਿਸ਼ੀ ਨੇ ਆਉਣਾ ਸੀ, ਔਰ ਕਿਸਨੇ ਆਉਣਾ ਸੀ। ਜਨਮ ਤੋਂ ਹੀ ਉਦਾਸ, ਔਰ ਗਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹੀ ਉਦਾਸੀ ਨਾਨਕ ਪੰਥ ਦਾ ਬਹੁਤ ਵੱਡੇ ਪੱਧਰ ਤੇ ਸਾਰੇ ਭਾਰਤ ਵਿੱਚ ਪ੍ਰਚਾਰ ਕਰਦੇ ਰਹੇ, ਕਾਬਲ ਕੰਧਾਰ ਦੇ ਵਿੱਚ ਵੀ। ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ, ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ, ਕਾਬਲ, ਗਜ਼ਨੀ, ਜਲਾਲਾਬਾਦ, ਖੋਸਤ, ਹਰਾਤ, ਕੰਧਾਰ, ਬਹੁਤ ਸਾਰੇ ਗੁਰਦੁਆਰੇ ਨੇ ਬੜੇ ਵੱਡੇ ਵੱਡੇ ਸ਼ਾਨਦਾਰ। ਉਹ ਜੋ ਸਿੱਖੀ ਹੈ ਉਦਾਸੀਆਂ ਦੀ ਫੈਲਾਈ ਹੋਈ, ਉਹਨਾਂ ਦਾ ਪ੍ਰਚਾਰ ਸੀ, ਉਹਨਾਂ ਦੇ ਥੂਣੇ ਵੀ ਬਣੇ ਹੋਏ ਨੇ। ਬਾਬਾ ਸ੍ਰੀ ਚੰਦ ਦੇ 5-7 ਗੁਰਦੁਆਰੇ ਬਣੇ ਹੋਏ ਨੇ, ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ, ਬਾਬਾ ਸ੍ਰੀ ਚੰਦ ਦੀ ਧਰਮਸਾਲ। ਫਰੰਟੀਅਰ ਦੇ ਵਿੱਚ ਵੀ ਕਾਫੀ ਸਨ, ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ, ਇੱਥੇ ਵੀ ਉਦਾਸੀਆਂ ਦੇ ਡੇਰੇ ਬਹੁਤ ਜ਼ਿਆਦਾ ਸਨ। ਫਿਰ ਜਗਨਨਾਥ ਪੁਰੀ, ਰਾਮੇਸ਼ਵਰਮ, ਇਹ 8-8 ਤੀਰਥਾਂ ਦੇ ਉੱਤੇ ਜਿਹੜੇ ਅਸਥਾਨ ਸਨ, ਇਹ ਵੀ ਉਦਾਸੀਆਂ ਦੇ ਸਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ, ਇਹ ਵੀ ਮੈਂ ਅਰਜ਼ ਕਰਦੇ। ਇਹ ਸਿੱਖ ਜਗਤ ਦੇ ਆਦਿ ਮਿਸ਼ਨਰੀ ਸਨ, ਪਹਿਲੇ ਮਿਸ਼ਨਰੀ, ਇਹਨਾਂ ਨੇ ਹੀ ਪ੍ਰਚਾਰ ਕੀਤਾ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ, ਹੋਰ ਸਾਰੇ ਵੱਡੇ ਵੱਡੇ ਅਸਥਾਨ ਇਹਨਾਂ ਕੋਲ ਹੀ ਸਨ। ਬਦਕਿਸਮਤੀ ਐਸੀ ਹੋਈ ਕਿ ਸਿਰਫ 2% ਉਦਾਸੀ ਭ੍ਰਸ਼ਟ ਹੋ ਗਏ, 2%, 98 ਠੀਕ ਸਨ, 2% ਹੰਕਾਰੀ ਹੋ ਗਏ, 2% ਵਿਕਾਰੀ ਵੀ ਹੋ ਗਏ। ਉਹਨਾਂ 2% ਉਦਾਸੀਆਂ ਨੂੰ ਦੇਖ ਕੇ ਜੋ ਭ੍ਰਸ਼ਟ ਹੋਏ ਸਨ, ਇੱਕ ਲਹਿਰ ਚੱਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ। ਹਾਲਾਂਕਿ ਇਹ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ, ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ, ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰੂ ਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ। 3 ਤਰ੍ਹਾਂ ਦੀ ਕਥਾ ਹੁੰਦੀ ਸੀ। ਮੇਰਾ ਵੀ ਬਚਪਨਾ ਹੈ, ਪਰ ਉਸ ਜ਼ਮਾਨੇ ਦੀ ਗੱਲਾਂ, ਉਸ ਬਚਪਨ ਦੀਆਂ ਮੈਨੂੰ ਯਾਦ ਨੇ, ਆਪਣੇ ਬਚਪਨ ਦੀਆਂ। 3 ਟਾਈਮ ਕਥਾ ਹੁੰਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹੈ ਆ ਕੇ ਸੁਣੋ, ਸ਼ਾਮੀ ਗੁਰੂ ਪ੍ਰਤਾਪ ਸੂਰਜ ਦੀ। ਇਹ ਇਤਿਹਾਸਕ ਕਥਾ ਹੁੰਦੀ ਸੀ ਰਾਤ ਨੂੰ, ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਉਹ ਆ ਕੇ ਸਮਝਣ। ਇਹ 3 ਕਥਾਵਾਂ ਅੱਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰ ਨੂੰ ਦਸਮ ਗ੍ਰੰਥ ਦੀ, ਸ਼ਾਮ ਨੂੰ ਗੁਰੂ ਪ੍ਰਤਾਪ ਸੂਰਜ ਦੀ। ਇਹ ਅਸਥਾਨ ਵੀ ਉਦਾਸੀਆਂ ਕੋਲ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹੰਤ ਨਰਾਇਣ ਦਾਸ ਜਿਸ ਦੇ ਕੋਲ ਨਨਕਾਣਾ ਸਾਹਿਬ ਸੀ, ਇਹ ਭ੍ਰਸ਼ਟ ਹੋ ਗਿਆ ਸੀ, ਔਰ ਭ੍ਰਸ਼ਟ ਹੋਇਆ ਕੁਛ ਅੰਗਰੇਜ਼ਾਂ ਦੀ ਚਾਲ ਨਾਲ। ਉਹਨਾਂ ਨੇ ਦੇਖਿਆ ਕੇਂਦਰੀ ਅਸਥਾਨ ਹੈ, और सारा सिख जुड़िया होया है, इस मंत्र नूं काबू करिए, मुट्ठी च लईए, जैसे हकूमतां आम कर दिया ने। तो 2% महंत भ्रष्ट हो गए, लहर चली, सिखां च रोस पैदा होया, भ्रष्ट होए ने। असी सारे गुरुद्वारे खोले इन्हां कोल, तमाम लै लै भई असी आप प्रचार करांगे। पता सहजे सहजे की होया, गुरु ग्रंथ साहब की कथा बंद होई, दसम ग्रंथ की कथा बंद होई, गुरु प्रताप सूरज की कथा भी बंद हो गई, टावा टावा थावां ते रह गई, ना मिशनरी रहे ना उन्ना तिना महान ग्रंथां की कथा करने वाले कथाकार रहे। पहले जिथे करीबन करीबन हर हिंदू घराने च एक बच्चा सिंह सजदा सी, उन्हां नूं असी सहजदारी कहिंदे सी, जिहड़ा एक बच्चा सिंह सजा लवे। सहजदारी, केसादारी, सहजदारी दो तरह की सिखी सी, सिखी वध रही सी उदासियां करके और निर्मलियां करके, इन्हां दोहां कोल अस्थान सन। गुरुद्वारा एक्ट बनिया और असी ये गुरुद्वारे उन्हां कोल लै लए, देने पे कानून बन गया। और ए लहर अकालिया ने जित ली, बड़ी खुशी मनाई, कौम ने गुरुद्वारे साढ़े कोल आ गए। और हुण कौन दसे, धार्मिक अस्थान ते चलाना चलाने सन धर्म दे ज्ञानियां ने, व्यापारी वध तो वध इंतजाम कर सकदा, चला नहीं सकदा। संसारी वध तो वध इंतजाम कर सकदा, चला नहीं सकदा। धर्म मंदिर नूं ते कोई धार्मिक बिरती दी सूझ बूझ रखण वाला ही चलावेगा। ये सारे असी कढ दिते, निर्मले भी उदासी भी। होया कि 50 साल च असी इत्थे पहुंच गए कि करीबन करीबन अद्धी दुनिया दे प्रबंधकां दे अपने बच्चे पदत, उन्हां नूं भी सिखी सरूप ना दे सके और प्रबंधक खुद भी सिख ना रह सके। जगत नूं अमृत छकाना सी, खुद शराबी हो गए। यही इल्जाम नारायण दास ते सी, शराब पींदा है। नारायण दास शराब पींदा है, इहदे कोल गुरुद्वारा ले लो, ठीक है गलत सी, पर सिलसिला बाद विच की होया, कोई तरक्की ना हुई। जितने 68 तीर्थां दे उते उदासियां दे अस्थान सन, उह सहजे सहजे मठ बंद हो गए। और उत्थे नानक पंथ दा प्रचार आउंदा सी, माड़ी मोटियां थोड़ियां यादगारां रह गईयां, हुण है नहीं। जगन्नाथ पुरी दे श्री गुरुद्वारा सी, मंदिर दे सामने गुरु नानक दी बाणी गूंजदी सी। रामेश्वरम दे च वी गुरुद्वारा सी, लंका तो उत्थों ही जांदे ने। और सिर्फ उदासी सन जो अज छोटी जिहियां मामूली जिहियां यादगार रह गई है। बाकी तमाम तीर्थां ते वी सन, बिल्कुल नाम मात्र हुण गल्लां रह गईयां ने। हालांकि उस ढंग दे नाल सिलसिला चलदा रहिंदा जिथे तक मैं अतकथनी नहीं करदा, भारत की 80% आबादी सिख होनी सी, जिस ढंग नाल उह चल रहा सी। सतगुरु ने कहा सी ना, गरीब दा मूंह गुरु की गोलक है। उदासी इस तरह करदे सन, एक ते धर्म दा प्रचार करदे सन, नाले इलाज भी करदे सन, जड़ी बूटी दा भी ज्ञान रखदे सन, दूजा लोड़वंदा दी लोड़ भी पूरी करदे सन। तो सिखी वध रही सी। बदकिस्मती होई, धार्मिक अस्थान आ गए उन्हां दे हत्थां जो बिल्कुल कोरे राजनीतिक, ते फिर इलेक्शन नाल चोण होनी है। तो हुण इलेक्शन नाल चोण होनी, तो दो धड़े ते आपस च बन जाणगे, हर शहर दे च बन जाणगे, कम से कम सिख दो धड़ियां ते तकसीम होणगे। इलेक्शन जो होना है, पार्टियां दो ते बनणगियां। ते एक दफा सिखां नूं दो हिस्सियां च वंड दईए, तो इन्हां नूं 10 हिस्सियां च वंडदिआं की देर लगदी है, इन्हां नूं 30 हिस्सियां दे च वंडदिआं की देर लगदी है। सिख वंडे गए, कमजोर होए, इसे ही कमजोरी तो लाभ उठाया राधा स्वामियां ने, निरंकारियां ने, और उन्हां नूं शह भी मिल गई, उन्होंने गुरु ग्रंथ साहब के मुकाबले ते गुरु भी खड़े कर दिते। जे सिख सिर्फ प्रधान दे नां ते, सिकत्तर दे नां ते 2-3-4 पार्टियां तकसीम हो सकते ने, तो आपां गुरु दे नाम ते भी इन्हां नूं तकसीम कर दईए। नामधारियां दा गुरु बन गया, राधा स्वामियां दा बन गया, निरंकारियां दा बन गया। और जितने पंजाब दे डेरे ने भावे इन्हां ने अपने उपर गुरु की मोहर नहीं लाई, करीबन करीबन ये अपनियां गदियां ही ला के बैठे ने, यह भी मैं अर्ज कर दिया। और इस तरह की होया, पंथ मर्यादा ते संत मर्यादा टकरा गई। हर संत की अपनी मर्यादा हो गई, ते पंथ की अपनी संत पंथ की मर्यादा नाल सहमत ना हो, कोई भी नहीं सहमत, यह भी मैं अर्ज कर दिया। अपनी अपनी मर्यादा, एक ते है ना अकाल तख्त की बिल्डिंग नू गिराना, दुष्टपना एक जाबराना कम। एक है अकाल तख्त की मर्यादा नू भंग करना, उनू गिराना, यह दो तरह की गिरावट होंदी है। एक होंदा है अकाल तख्त के आकार नू गिराना, एक होंदा है अकाल तख्त की विचार नू गिराना। अगर वो घातक ने, दुष्ट ने, जो अकाल तख्त के आकार नू मिटाना चाहते ने, तो वह कौन हो गए जो विचार नू मिटाना चाहते ने? पर कौन सोचे? सोच विचार वाली गल नहीं रही, सोच विचार का सिलसिला नहीं रही। कौमी दर्द के नाते मैं थां थां ते एक निक्की जी आवाज थोड़े सामने रख देना, पंथ पंथ की मर्यादा नाल ही जिंदा रहेगा, वरना नहीं रह सकेगा। क्योंकि संत के कम से कम हजारा ने, फिर ते हजारा तरह की मर्यादा हो जाएगी, कौम फेरू फेरू हो जाएगी। चाहिदा ते ऐसा सी संत पंथ नाल सहमत आउंदा, अज दा संत पंथ नाल सहमत ना होया, कोई भी सहमत नहीं। कोई भी संत पंथ दी मर्यादा नाल सहमत नहीं है। और कोई भी संत अपने स्थान नूं गुरुद्वारा कहला के राजी नहीं। ये आश्रम है, ये डेरा है, ये ठाठ है, ये गुरुद्वारा नहीं है। मैं छोटी जी जबान नाल वड्डी गल पे करदा, और ये तमाम नाम ऐसे ने अपने इजाद किए हुए ने, वरना पुराना नाम तो यही सी गुरुद्वारा। गुरुद्वारियां दा नाम गुरुद्वारा मिटा के होर नाम दी धार्मिक सतला नूं दिते गए। और इस तरह दसण की कोशिश की गई कि साडा अपना स्थान इत्थे, साडी मर्यादा चलेगी पंथ की नहीं, गुरु की नहीं। विचार करके गुरु सन गुरु ग्रंथ जी, और आकार करके गुरु सी गुरु पंथ। ते जे पंथ दी मर्यादा नहीं मननी, तो एक गल स्पष्ट हो गई, गुरु दे आकार तो इनकारी होए। ते अज गुरु दे आकार तो इनकारी, कल विचार तो भी इनकारी, देर की लगनी है। कोई आकार नू मिटांदा है, कोई विचार नू मिटांदा है। खैर ए ते में विचार जो है गल आ गई, घाटे च रहे हां असीं इस ढंग का तौर तरीका बना के। जो मैं अखीर मई के महीने च विदेश की यात्रा लई देश तो रवाना होया सी, बाबा हरबंस सिंह जी दिल्ली च मैनू मिले, गुरुद्वारा सीसगंज साहब की सेवा करा रहे ने, दास नाल काफी प्यार करते ने। मैनू कहन लगे बहुत वड्डा खून खराबा होया सी, जब 2% महंत भ्रष्ट होए सन, ते असी उन्हां कोल गुरुद्वारे लै, खून खराबा होया सी, बहुत शहीदियां पा गए, बहुत मारे गए। मैनू कहन लगे हुण उन्हां तो हजारां गुणा वध खून खराबा होएगा, तां इन्हां पॉलिटिशियन लोगां कोल गुरुद्वारे आजाद होणगे, वरना नहीं। वह इतनी ताकत विच नहीं सन महंत, फिर भी खून खराबा होया। इन्हां कोल ते बड़ी ताकत है, सब दे मिनिस्टरां नाल संबंध ने, सब पक्के राजनीतिक ने देश दे, इस तरीके नाल जो है देखा गया है। और करीबन करीबन तमाम पॉलिटिशियन ने 6वें महीने 7वें महीने किधरे गुरुद्वारे आ गए, ते आ गए गुरुद्वारे नाल कोई मतलब नहीं है। गुरुद्वारे नूं ते इक पौड़ी बनाया होया है पार्लियामेंट तक पहुंचने वास्ते, असेंबली हाल तक पहुंचने वास्ते, मिनिस्टर की कुर्सी ते पहुंचने वास्ते। कम तो इन्हों का यह सी कि मनुखता नूं गुरु तक पहुंचाओ, पर करदे की पैने गुरु के आसरे ते किवें पार्लीमेंट तक पहुंचीए, किवें मिनिस्टर बनीए। तो इस तरह असी घाटे च जा रहे हैं धार्मिक तौर ते, और जो घाटा महसूस होया है ਮੈਂ ਥਾਂ ਥਾਂ ਤੇ ਇਸ ਨੂੰ ਰੱਖਿਆ, ਘਾਟੇ ਚ ਹਾਂ, ਵਾਧੇ ਚ ਨਹੀਂ ਹਾਂ। ਧਾਰਮਿਕ ਤੌਰ ਤੇ ਘਾਟੇ ਚ ਜਾ ਰਹੇ ਹਾਂ, ਇਹਨਾਂ 50 ਸਾਲਾਂ ਚ ਤੇ ਬਹੁਤ ਘਾਟੇ ਚਲੇ ਗਏ। ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ, ਹਰ ਪਿੰਡ ਦੇ ਚ ਬ੍ਰਹਮ ਗਿਆਨੀ ਮੌਜੂਦ ਸੀ, ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਮੌਜੂਦ ਸਨ, ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦਾ ਸੀ। ਹਰ ਪਿੰਡ ਦੇ ਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ ਔਰ ਕਥਾ ਕਰਨ ਵਾਲੇ ਮੌਜੂਦ ਸਨ। ਗੁਰਪ੍ਰਤਾਪ ਸੂਰਜ ਦੀ, ਦਸਮ ਗ੍ਰੰਥ ਦੀ, ਗੁਰੂ ਗ੍ਰੰਥ ਸਾਹਿਬ ਦੀ ਅੱਜ ਨਹੀਂ ਸੀ। ਘਾਟੇ ਚ ਗਏ ਅਸੀਂ ਇਹਨਾਂ 50 ਸਾਲਾਂ ਚ ਘਾਟੇ ਚ ਗਏ। ਘਾਟਾ ਜੇ ਕਿਧਰੇ 2 ਸਾਲ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ, ਹੈਰਾਨਗੀ 50 ਸਾਲਾਂ ਚ ਵੀ ਨਹੀਂ ਸੋਚੇ। ਪਰ ਇਹ ਤੇ ਮੇਰੇ ਵਿਚਕਾਰ ਜੋ ਹੈ ਗੱਲ ਆ ਗਈ, ਕਿਉਂਕਿ ਉਦਾਸ ਸ਼ਬਦ ਆਇਆ ਸੀ ਤਾਂ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ ਤਰਫ ਚਲੀ ਗਈ। ਜਿਸ ਦਰ ਕਾਰਨ ਫਿਰਾਂ ਉਦਾਸੀ, ਗੁਰੂ ਨਾਨਕ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਉਹਨਾਂ ਨੇ ਉਦਾਸ ਪੰਥ ਚਲਾਇਆ, ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਪੰਥੀ। ਗੁਰੂ ਨਾਨਕ ਦੇ ਘਰ ਤੋਂ ਉਲਟ ਨਹੀਂ ਸਨ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਕਰਦੇ ਸਨ, ਗੁਰਬਾਣੀ ਉਹ ਗੁਰੂ ਨਾਨਕ ਦੀ ਹੀ ਪੜ੍ਹਦੇ ਸਨ, ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ। ਪਰ ਸਿਰਫ ਇਤਨਾ ਹੈ, ਗ੍ਰਸਤੀ ਨਹੀਂ ਬਣਨਾ, ਸੰਸਾਰੀ ਨਹੀਂ ਬਣਨਾ, ਭਗਵਾ ਵੇਸ ਦੋਣੇ ਇਹਨਾਂ ਦੇ ਜੋ ਹੈ ਚੱਲਦੇ ਸਨ ਡੇਰਿਆਂ ਚ। ਤਿਆਗੀ ਬਿਰਤੀ ਉਦਾਸ। ਹੁਣ ਮੈਂ ਅਰਜ਼ ਕਰਾਂ, ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਇਸ ਜੀਵਨ ਤੋਂ ਉਦਾਸ ਨਹੀਂ, ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਪਰਿਵਾਰ ਤੋਂ ਉਦਾਸ ਨਹੀਂ, ਕਰਤਾਰ ਦੀ ਤਲਾਸ਼ ਨਹੀਂ ਕਰੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਾਬਰ ਕਹਿੰਦਾ, ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਵਾ ਖੁਸ਼ਸਤ ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਇਸ। ਕਹਿੰਦਾ ਖਾ ਲੇ ਪੀ ਲੈ ਮੌਜਾਂ ਮਾਣ ਲੈ, ਮੁੜ ਕੇ ਜ਼ਿੰਦਗੀ ਲੱਭਣੀ ਹੈ, ਇਹ ਦੁਨੀਆ ਫਿਰ ਮਿਲੇਗੀ। ਜੋ ਕੁਛ ਕਰਨਾ ਹੈ ਕਰ ਲੈ, ਰੱਬ ਨੂੰ ਕਿਸ ਨੇ ਦੇਖਿਆ ਹੈ? ਔਰ ਰੱਬ ਕਿੱਥੇ ਹੈ? ਬਾਬਰ ਪਹਿਲਾ ਮੁਗਲ ਸਮਰਾਟ, ਹਿੰਦੁਸਤਾਨ ਵਿੱਚ ਮੁਗਲੀਆ ਸਲਤਨਤ ਦਾ ਜਨਮਦਾਤਾ ਬਾਬਰ। ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਬਾ ਖੁਸ਼ਸਤ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ। ਖਾ ਲੇ ਪੀ ਲੇ ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੈ, ਅਗਲੀ ਦੁਨੀਆ ਕਿਸਨੇ ਦੇਖੀ ਹੈ? ਖੁਦਾ ਹੈ ਵੀ ਸਹੀ ਕਿ ਨਹੀਂ, ਇਹ ਬਾਬਰ ਦੀ ਸੋਚਣੀ ਹੈ। ਪੰਜਾਬੀ ਦੇ ਚ ਵੀ ਇੱਕ ਬੋਲ ਪ੍ਰਚਲਿਤ ਹੈ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ। ਪੰਜਾਬ ਦੇ ਚ ਵੀ ਲੋਕੀ ਕਹਿ ਦਿੰਦੇ ਨੇ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਕਿਸਨੇ ਦੇਖਿਆ, ਕੌਣ ਜਾਣਦਾ? ਜਦ ਦੇਖਿਆ ਹੀ ਨਹੀਂ, ਬਸ ਇੱਕ ਕਮੀ ਹੈ ਇਸ ਦੁਨੀਆ ਚ, ਜੋ ਦੇਖ ਲੈਂਦਾ ਉਹ ਦਿਖਾ ਨਹੀਂ ਸਕਦਾ, ਬਸ ਇੰਨੀ ਕਮੀ ਹੈ, ਅੱਜ ਤੱਕ ਕਿਸੇ ਨੇ ਨਹੀਂ ਦਿਖਾਇਆ। ਇੱਥੋਂ ਫਿਰ ਸ਼ੱਕ ਵੀ ਪੈਦਾ ਹੋ ਜਾਂਦਾ, ਬਲਕਿ ਜਿਨ੍ਹਾਂ ਨੇ ਦੇਖਿਆ ਸੀ ਪਤਾ ਦੁਨੀਆ ਨੇ ਕੀ ਆਖਿਆ, ਤੇ ਪਾਗਲ ਨੇ, ਦੇਖਣ ਵਾਲਿਆਂ ਨੂੰ ਤੇ ਪਾਗਲ ਕਹਿ ਦਿੱਤਾ। ਕਮਾਲ ਦੀ ਗੱਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲਾ, ਹੱਦ ਹੋ ਗਈ। ਜੋ ਸਾਰਿਆਂ ਦੇ ਭੂਤ ਨੇ ਉਤਾਰਨ ਲਈ ਆਇਆ, ਲੋਕੀ ਉਹਨੂੰ ਭੂਤ ਨਾ ਕਹਿੰਦੇ ਨੇ। ਜੋ ਸਾਰਿਆਂ ਦੀ ਜ਼ਿੰਦਗੀ ਨੂੰ ਤਾਲ ਦੇਣ ਲਈ ਆਇਆ ਉਹਨੂੰ ਬੇਤਾਲਾ ਕਹੀ ਜਾਂਦੇ ਨੇ। ਜੋ ਸਾਰਿਆਂ ਦੀ ਦੀਵਾਨਗੀ ਹਟਾਉਣ ਲਈ ਆਇਆ ਲੋਕੀ ਉਹਨੂੰ ਦੀਵਾਨਾ ਪੈ ਕਹਿੰਦੇ ਨੇ। ਕਬੀਰ ਵੀ ਕਹਿੰਦੇ ਨੇ ਕਿ ਬਨਾਰਸ ਦੇ ਵਾਸੀ ਮੈਨੂੰ ਪਾਗਲ ਕਹਿੰਦੇ ਨੇ। ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਹੀ ਜਾਣਾ। ਇਹ ਤੇ ਹੁਣ ਰਾਮ ਹੀ ਜਾਣਦਾ ਮੈਂ ਪਾਗਲ ਹਾਂ ਕਿਵੇਂ ਕੀ ਆ, ਪਰ ਲੋਕੀ ਕਹਿੰਦੇ ਨੇ ਮੈਂ ਪਾਗਲ ਹਾਂ। ਤੇ ਹੁਣ ਮੈਂ ਅਰਜ਼ ਕਰਦੇ ਹਾਂ, ਅਗਰ ਕਬੀਰ ਪਾਗਲ ਹੈ ਤਾਂ ਫਿਰ ਬਨਾਰਸ ਦੇ ਚ ਕੋਈ ਵੀ ਸਿਆਣਾ ਨਹੀਂ ਹੈ। ਤੇ ਜੇ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਵਕਤ ਦੇ ਅਵਤਾਰੀ ਪੁਰਸ਼ ਨੂੰ ਵੀ ਕੋਈ ਕਹਿ ਸਕਦਾ ਹੈ ਭੂਤਨਾ ਹੈ, ਬੇਤਾਲਾ ਹੈ, ਤਾਂ ਇਸ ਦਾ ਕਾਰਨ ਕੀ ਹੈ? ਜਦ ਵੀ ਕੋਈ ਦੇਖ ਲੈਂਦਾ ਹੈ ਉਹਦੀ ਤਰਜ਼ੇ ਜ਼ਿੰਦਗੀ ਜਗਤ ਨਾਲ ਮੇਲ ਨਹੀਂ ਖਾਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਨਹੀਂ ਜੁੜਦਾ। ਤੋ ਸੰਸਾਰੀ ਤੇ ਬਹੁ ਗਿਣਤੀ ਚ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਦੇਖਿਆ ਹੈ। ਇਸ ਤਰ੍ਹਾਂ ਦੀ ਕਰਤਾਰੀ ਆਤਮਾ ਤੇ ਬਹੁਤ ਥੋੜੀਆਂ ਨੇ, ਜੋੜ ਜੁੜਦਾ ਨਹੀਂ। ਤੋ ਕਿਧਰੇ ਕਿਧਰੇ ਸੰਸਾਰੀ ਪਾਗਲ ਕਹਿ ਦਿੰਦੇ ਨੇ, ਕਿਧਰੇ ਕਿਧਰੇ ਸੰਸਾਰੀ ਤੱਤੀ ਤਵੀ ਤੇ ਵੀ ਬਿਠਾ ਦਿੰਦੇ ਨੇ, ਨੀਹਾਂ ਚ ਵੀ ਚਿਣ ਦਿੰਦੇ ਨੇ, ਕਤਲ ਵੀ ਕਰ ਦਿੰਦੇ ਨੇ, ਬੰਦ ਬੰਦ ਵੀ ਕੱਢਦੇ ਨੇ, ਸੂਲੀ ਤੇ ਵੀ ਝਾੜ ਦਿੰਦੇ ਨੇ। ਮੈਂ ਪ੍ਰਾਚੀਨ ਸੰਤਾਂ ਦਾ ਜੋ ਥੋੜਾ ਜਿਹਾ ਅਧਿਐਨ ਕੀਤਾ, ਹੈਰਾਨ ਹੋਇਆ ਕੁਛ ਇੱਕ ਸੰਤ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣਿਆ ਔਰ ਕੁਛ ਕਹਿ ਵੀ ਸਕਦੇ ਸਨ, ਚੁੱਪ ਰਹੇ, ਨਹੀਂ ਬੋਲੇ। ਚਲੋ ਕਈਆਂ ਕੋਲ ਤੇ ਕਹਿਣ ਦੀ ਸਮਰੱਥਾ ਨਹੀਂ ਆਉਂਦੀ, ਭਾਸ਼ਾ ਦਾ ਗਿਆਨ ਨਹੀਂ ਆਉਂਦਾ, ਆਮ ਸੰਸਾਰ ਦੀ ਬੋਲੀ ਨਹੀਂ ਜਾਣਦੇ। ਜੋ ਕੁਛ ਜਾਣਿਆ ਹੁੰਦਾ ਹੈ ਉਹਨੂੰ ਬਿਆਨ ਕਰਨਾ ਬੜਾ ਔਖਾ ਹੁੰਦਾ, ਪਰ ਕਈ ਜਾਣਦੇ ਸਨ ਤਾਂ ਵੀ ਨਹੀਂ ਬੋਲੇ। ਖੁਦ ਬੁੱਲੇ ਸ਼ਾਹ ਕਹਿੰਦਾ ਹੈ, ਮੈਂ ਨਹੀਂ ਕਹਿਣਾ ਕੁਛ। ਇੱਕ ਵਾਜਬ ਸ਼ਰਤ ਅਦਬ ਦੀ ਹੈ, ਹਰ ਹਰ ਵਿੱਚ ਸੂਰਤ ਰੱਬ ਦੀ ਹੈ। ਜੇ ਜ਼ਾਹਿਰ ਕਰਾਂ ਇਸਰਾਰ ਤਾਂ, ਜੇ ਮੈਂ ਕਹਿ ਦਿਆਂ ਕੋਈ ਕਾਫਰ ਨਹੀਂ, ਜੇ ਮੈਂ ਅਸਲੀਅਤ ਉਗਲ ਦਿਆਂ, ਜੋ ਕੁਛ ਮੈਂ ਜਾਣਿਆ ਜੇ ਮੈਂ ਸਾਰਾ ਕਹਿ ਦਿਆਂ, ਜੇ ਜ਼ਾਹਿਰ ਕਰਾਂ ਇਸਰਾਰ ਤਾਂ, ਸਾਰੇ ਭੁੱਲ ਜਾਵਨ ਤਕਰਾਰ ਤਾਂ, ਫਿਰ ਮਾਰਨ ਬੁੱਲੇ ਯਾਰ ਥਾਈਂ, ਇੱਥੇ ਗੁਪਤੀ ਬਾਤ ਸੁਖੀਂਦੀ ਹੈ। ਫਿਰ ਕਹਿੰਦਾ ਬੁੱਲੇ ਯਾਰ ਦੀ ਖੈਰ ਕੋਈ ਨਹੀਂ, ਇਤਨੀ ਮਾਰ ਪੈਣੀ ਹੈ, ਸਾਰੀ ਦੁਨੀਆ ਮੁਖਾਲਫਤ ਕਰੇਗੀ। ਚਲੋ ਚੁੱਪ ਰਹਿੰਦੇ ਆ, ਨਹੀਂ ਕਹਿੰਦੇ। ਕੁਛ ਫਕੀਰ ਚੁੱਪ ਕਰ ਗਏ ਵੀ ਕੌਣ ਰੋਜ਼ ਰੋਜ਼ ਮੱਥਾ ਮਾਰੇ ਪੱਥਰਾਂ ਦੇ ਨਾਲ। ਕੁਛ ਹਿੰਮਤਵਾਰ ਹੁੰਦੇ ਨੇ, ਬੋਲ ਪੈਂਦੇ ਨੇ, ਚਲੋ ਬੋਲਦੇ ਆ, ਹਜ਼ਾਰਾਂ ਚ ਕਿਸੇ ਇੱਕ ਨੇ ਵੀ ਸੁਣ ਲਈ ਤਾਂ ਗੱਲ ਬਣੇਗੀ, ਕੋਈ ਗੱਲ ਨਹੀਂ। ਉਹਨਾਂ ਨੇ ਰਿਸਕ ਲਿਆ, ਉਹਨਾਂ ਨੇ ਖਤਰਾ ਮੁੱਲ ਲਿਆ। ਇਹ ਦੋ ਤਰ੍ਹਾਂ ਦੇ ਫਕੀਰ, ਇੱਕ ਤੇ ਉਹ ਸਨ, ਚਲੋ ਛੱਡੋ, ਇੱਕ ਹੋਰ ਅਮੀਰ ਖੁਸਰੋ ਦਾ ਵੀ ਬੜਾ ਸੁੰਦਰ ਬੋਲ ਹੈ। ਉਹ ਕਹਿੰਦਾ ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ। ਤੁਸੀਂ ਮੈਨੂੰ ਪਾਗਲ ਆਖਿਆ, ਠੀਕ, ਆਪਾਂ ਵੀ ਕਬੂਲ ਕਰ ਲੈਂਦੇ ਹਾਂ ਪਾਗਲ। ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰਨਾ ਹਮ ਜ਼ਮਾਨੇ ਭਰ ਕੋ ਸਮਝਾਨੇ ਕਹਾਂ ਜਾਤੇ। ਕਿਸ ਕਿਸ ਨਾਲ ਮੈਂ ਮੱਥਾ ਮਾਰਨਾ ਸੀ। ਚਲੋ ਚੰਗਾ ਹੋਇਆ ਤੁਸੀਂ ਮੈਨੂੰ ਪਾਗਲ ਆਖਿਆ, ਸਾਡੀ ਜਾਨ ਛੁੱਟੀ। ਕੁਛ ਇੰਜ ਵੀ ਫਕੀਰ ਹੋਏ ਨੇ, ਕਹਿੰਦੇ ਠੀਕ ਹੋਇਆ, ਚੰਗਾ ਹੋਇਆ ਤੁਸੀਂ ਪਾਗਲ ਕਹਿ ਦਿੱਤਾ ਹੈ, ਸਾਡੀ ਜਾਨ ਬੱਚੀ, ਤੁਹਾਡੇ ਨਾਲ ਮੱਥਾ ਮਾਰਨੋਂ ਹਟ ਗਏ, ਤੁਸੀਂ ਆਪੇ ਹੀ ਦੂਰ ਹਟੋਗੇ ਵੀ ਪਾਗਲ ਹੈ। ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰਨਾ ਹਮ ਜ਼ਮਾਨੇ ਭਰ ਕੋ ਸਮਝਾਨੇ ਕਹਾਂ ਜਾਤੇ। ਪਰ ਕੁਛ ਐਸੇ ਸਨ ਦਇਆ ਵਸ ਹੋ ਕੇ ਸਮਝਾਉਣ ਨੂੰ ਚੱਲ ਪਏ, ਨਹੀਂ ਸਮਝਾਉਂਦੇ ਹਾਂ। ਚਲੋ ਹਜ਼ਾਰਾਂ ਚ ਕੋਈ ਸ਼ਾਇਦ ਇੱਕ ਅੱਧ ਸਮਝ ਜਾਏ, ਚਲੋ ਬੂਟੇ ਲਗਾਉਂਦੇ ਹਾਂ ਸ਼ਾਇਦ ਇੱਕ ਨੂੰ ਫੁੱਲ ਫਲ ਲੱਗ ਜਾਣ, ਮਿਹਨਤ ਕਰਦੇ ਹਾਂ। ਜਿਨ੍ਹਾਂ ਨੇ ਇਸ ਢੰਗ ਦੀ ਮਿਹਨਤ ਲਈ ਕੀਤੀ, ਖਤਰਾ ਕੀ ਜੋ ਹੈ ਮੁੱਲ ਲਿਆ, ਬਸ ਉਹੀ ਉਬਲਦੀ ਦੇਗ ਦੇ ਚ ਉਬਾ ਲਏ ਗਏ, ਉਹਨਾਂ ਦੇ ਹੀ ਬੰਦ ਬੰਦ ਕੱਟੇ ਗਏ, ਉਹਨਾਂ ਨੂੰ ਹੀ ਤਸੀਹੇ ਦਿੱਤੇ ਗਏ, ਉਹੀ ਚਾਂਦਨੀ ਚੌਂਕ ਦੇ ਸ਼ਹੀਦ ਹੋਏ, ਖਤਰਾ ਮੁੱਲ ਲੈ ਲਿਆ। ਕਹਿਣੀ ਹੈ ਜਿਹੜੀ ਗੱਲ ਕਹਿਣੀ ਹੈ ਸੋ ਕਹਿਣੀ ਹੈ। ਬੁੱਲੇ ਸ਼ਾਹ ਕਹਿੰਦੇ ਨਹੀਂ, ਉਤਨੀ ਸੀਮਾ ਤੱਕ ਕਹਿੰਦੇ ਜਿੰਨੀ ਹਜ਼ਮ ਹੋ ਜਾਏ, ਬਾਕੀ ਨਹੀਂ ਕਹਿੰਦੇ ਅਸੀਂ। ਜਿਹੜੀ ਹਜ਼ਮ ਹੋ ਗਈ ਹੈ ਉਹ ਤੇ ਸੱਚ ਹੈ ਹੀ ਨਹੀਂ, ਸੱਚ ਕਿੱਥੇ ਹਜ਼ਮ ਆਉਂਦਾ ਜਗਤ ਨੂੰ। ਇਹਦਾ ਮਤਲਬ ਸੱਚਾਈ ਛੁਪਾ ਲਈ, ਚੁੱਪ ਕਰ ਗਏ। ਇੰਜ ਕਹਿ ਲੋ ਬੁੱਲੇ ਸ਼ਾਹ ਇੱਕ ਕਮਜ਼ੋਰ ਫਕੀਰ ਹੈ, ਕਮਜ਼ੋਰ ਰਸ ਦੀ ਤਰਫੋਂ ਅਧਿਆਤਮਕ ਬਲ ਦੀ ਤਰਫੋਂ ਨਹੀਂ, ਖਤਰਾ ਮੁੱਲ ਨਹੀਂ ਲੈਂਦਾ। ਕਹਿੰਦੇ ਨਹੀਂ ਚਲੋ ਛੱਡੋ, ਕੌਣ ਮੱਥਾ ਮਾਰੇਗਾ, ਜੇ ਮੈਂ ਕਹਿ ਦਿਆਂ ਕੋਈ ਕਾਫਰ ਨਹੀਂ, ਕਿਉਂਕਿ ਮੁਸਲਮਾਨ ਕਹਿੰਦੇ ਨੇ ਹਿੰਦੂ ਕਾਫਰ ਹੈ, ਤੇ ਜੇ ਮੈਂ ਕਹਿ ਦਿਆਂ ਕੋਈ ਕਾਫਰ ਨਹੀਂ ਤਾਂ ਫਿਰ ਖੈਰ ਨਹੀਂ ਹੈ। ਇਹੀ ਮੁਸਲਮਾਨ ਪਤਾ ਨਹੀਂ ਮੇਰੇ ਨਾਲ ਕੀ ਵਿਵਹਾਰ ਕਰਨ। ਤਾਂ ਸਾਫ਼ ਕਹਿੰਦਾ ਫਿਰ ਮਾਰਨ ਬੁੱਲੇ ਯਾਰ ਥਾਈ ਤੇ ਗੁਪਤੀ ਬਾਤ ਸਿਖੀਂਦੀ ਹੈ, ਗੁਪਤ ਰੱਖਦੇ ਹਾਂ, ਨਹੀਂ ਕਹਿੰਦੇ, ਚੁੱਪ ਰਹਿੰਦੇ। ਕੁਛ ਤੇ ਚੁੱਪ ਕਰ ਗਏ, ਅਸਲੀਅਤ ਨੂੰ ਜਾਣਿਆ ਲੇਕਿਨ ਆਖਿਆ ਨਹੀਂ। ਪਰ ਕੁਛ ਐਸੇ ਜੋ ਬੋਲ ਪਏ, ਇਹਨਾਂ ਬੋਲਣ ਵਾਲਿਆਂ ਨੂੰ ਪ੍ਰਥਮ ਤੇ ਜ਼ਮਾਨੇ ਨੇ ਕਿਹਾ ਪਾਗਲ ਨੇ, ਸਮੁੱਚੇ ਬਨਾਰਸ ਨੇ ਕਹਿ ਦਿੱਤਾ ਇਹ ਕਬੀਰ ਪਾਗਲ ਹੈ। ਔਰ ਐਸਾ ਕਿਹੜਾ ਤਸਈ ਹੈ ਜਿਹੜਾ ਇਸ ਨੂੰ ਦਿੱਤਾ ਨਹੀਂ ਗਿਆ, ਇਹ ਵੀ ਮੈਂ ਅਰਜ਼ ਕਰਿਆ। ਸਿਕੰਦਰ ਲੋਧੀ ਨੇ ਜੇਲ੍ਹ ਚ ਪਾ ਦਿੱਤਾ ਸੀ, ਮੁਸ਼ਕਾਂ ਬੰਨ ਕੇ ਗੰਗਾ ਛੁੱਟ ਦਿੱਤਾ ਸੀ, ਚੜੀ ਹੋਈ ਗੰਗਾ ਹੜ੍ਹ ਤੇ ਆਈ ਹੋਈ। ਇਹ ਤੇ ਗੱਲ ਵੱਖਰੀ ਹੈ, ਜਿਹੜੀਆਂ ਲਹਿਰਾਂ ਡੋਬਦੀਆਂ ਨੇ ਉਹਨਾਂ ਲਹਿਰਾਂ ਕਰਕੇ ਕਬੀਰ ਕਿਨਾਰੇ ਤੇ ਲੱਗ ਗਿਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਲੇਕਿਨ ਇਹ ਤੇ ਡੋਬ ਦਿੱਤਾ ਗਿਆ ਸੀ, ਇਹਨੂੰ ਗਰਕ ਕੀਤਾ ਗਿਆ ਸੀ। ਕਬੀਰ ਤੇ ਚੋਰੀ ਦਾ ਵੀ ਇਲਜ਼ਾਮ ਲਗਾਇਆ, ਯਾਰੀ ਦਾ ਵੀ ਇਲਜ਼ਾਮ ਲਗਾਇਆ। ਅਗਰ ਕਬੀਰ ਚੋਰ ਹੈ ਤਾਂ ਫਿਰ ਕੋਈ ਸਾਧ ਨਹੀਂ, ਔਰ ਅਗਰ ਕਬੀਰ ਦੁਰਾਚਾਰੀ ਹੈ ਤਾਂ ਫਿਰ ਕੋਈ ਸਦਾਚਾਰੀ ਨਹੀਂ, ਔਰ ਕਬੀਰ ਪਾਗਲ ਹੈ ਤਾਂ ਫਿਰ ਕੋਈ ਸਿਆਣਾ ਨਹੀਂ। ਪਰ ਇਹਦੇ ਸਾਰੇ ਇਲਜ਼ਾਮ ਲੱਗੇ ਨੇ, ਦੂਰ ਕਿਉਂ ਜਾਂਦੇ ਹਨ? ਬਾਬਰ ਨੇ ਗੁਰੂ ਨਾਨਕ ਨੂੰ ਜੇਲ੍ਹ ਵਿੱਚ ਪਾ ਦਿੱਤਾ, ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਜੇਲ੍ਹ ਵਿੱਚ ਪਾ ਦਿੱਤਾ, ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੇਲ੍ਹ ਵਿੱਚ ਪਾ ਦਿੱਤਾ, ਔਰ ਦਿੱਲੀ ਵਿੱਚ ਐਸੇ ਪਿੰਜਰੇ ਵਿੱਚ ਬੰਦ ਕੀਤਾ ਹੈ ਜਿਹਦੇ ਚ ਸਤਿਗੁਰ ਹਿਲ ਵੀ ਨਹੀਂ ਸਕਦੇ ਸਨ, ਸੂਲਾਂ ਸਨ, ਖੜੇ ਨੇ, ਨਾ ਬੈਠ ਸਕਦੇ ਸਨ ਨਾ ਹਿਲ ਸਕਦੇ ਸਨ। ਉਸ ਪਿੰਜਰੇ ਚ ਬੰਦ ਕੀਤਾ ਹੈ ਕੋਤਵਾਲੀ ਵਿੱਚ। ਕਸੂਰ ਕੀ, ਕਸੂਰਵਾਰ ਜਗਤ ਵਿੱਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਸੂਰਵਾਰਾਂ ਦੀ ਦੁਨੀਆਂ ਵਿੱਚ ਦਰਅਸਲ ਬੇਕਸੂਰ ਹੋਣਾ ਵੀ ਇੱਕ ਪਾਪ ਹੈ, ਇੰਜ ਕਹਿ ਲੋ। ਸਾਰੀ ਦੁਨੀਆਂ ਦੇ ਇਸ ਪਾਗਲਪਨ ਦੇ ਇਕੱਠ ਦੇ ਵਿੱਚ ਇੱਕ ਸਿਆਣੇ ਦਾ ਜੀਵਣਾ ਔਖਾ ਹੋ ਜਾਂਦਾ ਹੈ। ਇਸ ਵਾਸਤੇ ਕੁਛ ਫਕੀਰ ਐਸੇ ਹੋਏ ਨੇ ਜੇ ਦੁਨੀਆਂ ਨੇ ਪਾਗਲ ਕਿਹਾ ਤੇ ਕਬੂਲ ਕਰ ਲਿਆ, ਠੀਕ ਹੈ ਚਲੋ ਝੰਝਟ ਮੁੱਕਿਆ, ਮੱਥਾ ਨਹੀਂ ਮਾਰਾਂਗੇ। ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰ ਨਾ ਹਮ ਜ਼ਮਾਨੇ ਭਰ ਕੋ ਸਮਝਾ ਨੇ ਕਹਾਂ ਜਾਤੇ, ਚੁੱਪ ਕਰ ਗਏ। ਪਰ ਜਿਹੜੇ ਬੋਲ ਪਏ ਨਹੀਂ ਚੁੱਪ ਕੀਤੇ, ਫਿਰ ਤਸੀ ਹੈ। ਦੁਨੀਆਂ ਦੇ ਤਮਾਮ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ, ਤਾਂ ਪੁੱਛਿਆ ਜਾ ਸਕਦਾ ਕਿ ਚੋਰੀ ਕੀਤੀ, ਯਾਰੀ ਕੀਤੀ, ਕੋਈ ਕਤਲੋ ਗਾਰਤ ਕੀਤਾ, ਇਸ ਤਰ੍ਹਾਂ ਕੁਛ ਵੀ ਨਹੀਂ ਸੀ। ਇੱਕ ਸੱਚਾਈ ਬਿਆਨ ਕਰ ਦਿੱਤੀ ਜੋ ਜਗਤ ਦੀ ਪਕੜ ਵਿੱਚ ਨਹੀਂ ਆਉਂਦੀ ਸੀ, ਕਿ ਜੋ ਜਗਤ ਨਾਲ ਤਾਲਮੇਲ ਵੀ ਨਹੀਂ ਖਾਂਦੀ ਸੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਦੋ ਤਰ੍ਹਾਂ ਦੇ ਬੰਦਿਆਂ ਦਾ ਜਗਤ ਨਾਲ ਤਾਲਮੇਲ ਨਹੀਂ ਬੈਠਦਾ, ਇੱਕ ਪਰਮ ਸੰਤ ਦਾ ਔਰ ਇੱਕ ਪਾਗਲ ਦਾ। ਜਿਸ ਸੰਤ ਦਾ ਸਮੇਂ ਦੀ ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਭੁੱਲ ਕੇ ਵੀ ਨਾ ਕਹਿਣਾ ਇਹ ਸੰਤ ਹੈ, ਮੈਂ ਅਰਜ਼ ਕਰਦੇ ਹਾਂ ਉਹ ਕੋਈ ਸੰਤ ਨਹੀਂ ਹੈ। ਜਿਸ ਸੰਤ ਦਾ ਜਗਤ ਦੀ ਸਮਾਜਿਕ ਜ਼ਿੰਦਗੀ ਦੇ ਨਾਲ ਤਾਲਮੇਲ ਬੈਠ ਜਾਏ, ਗੁਸਤਾਖੀ ਮਾਫ, ਕੋਈ ਸੰਤ ਨਹੀਂ ਹੈ। ਇਹ ਵੀ ਮੈਂ ਹਕੀਕਤ ਤੁਹਾਡੇ ਸਾਹਮਣੇ ਪਿਆ ਰੱਖਦਾ। ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਇਹਨਾਂ ਤਮਾਮ ਸੰਤਾਂ ਨੂੰ ਵਾਈਟ ਪਾਸਪੋਰਟ ਮਿਲੇ ਹਨ, ਡਿਪਲੋਮੈਟ ਪਾਸਪੋਰਟ, ਹਰ ਤਰ੍ਹਾਂ ਦੀਆਂ ਸਹੂਲਤਾਂ, ਹਰ ਤਰ੍ਹਾਂ ਦੇ ਸੁੱਖ ਜੋ ਰਾਜਨੀਤਿਕ ਚਾਹੁੰਦੇ ਨੇ, ਬੋਲੋ ਜੋ ਰਾਜਨੀਤਿਕ ਚਾਹੁੰਦੇ ਨੇ ਉਸ ਤਰ੍ਹਾਂ ਜੀਵੋ। ਤੇ ਇਹ ਸੰਤ ਕੋਈ ਰਾਜਨੀਤਿਕਾਂ ਤੋਂ ਉੱਚੇ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਚਾਹੇ ਉਹ ਹਿੰਦੂ ਜਗਤ ਦੇ ਨੇ, ਚਾਹੇ ਉਹ ਸਿੱਖ ਜਗਤ ਦੇ ਤੇ ਚਾਹੇ ਮੁਸਲਿਮ ਜਗਤ ਦੇ ਨੇ, ਉੱਥੇ ਹੀ ਨੇ। ਜਿੱਥੇ ਸੰਸਾਰ ਖੜਾ ਹੈ ਇਹ ਉੱਥੇ ਹੀ ਨੇ, ਪਰ ਜਗਤ ਨੂੰ ਸਮਝਦੇ ਹੈ ਨਹੀਂ, ਜਗਤ ਨਾਲ ਤਾਲਮੇਲ ਬੈਠ ਜਾਂਦਾ, ਖੁਸ਼ ਹੈ, ਬੜੇ ਖੁਸ਼ ਨੇ, ਜਗਤ ਵੀ ਖੁਸ਼ ਆਉਂਦਾ, ਜਾਂਦੇ ਹਾਂ ਸਾਨੂੰ ਅਸੀਸ ਦੇ ਦਿੰਦੇ ਨੇ, ਸਾਡੇ ਲਈ ਅਰਦਾਸ ਕਰ ਦਿੰਦੇ ਨੇ, ਸਾਡੇ ਲਈ ਜੰਨਤ ਦੇ ਦਰਵਾਜ਼ੇ ਖੋਲ੍ਹ ਕੇ ਰੱਖਣਗੇ, ਸਾਡੀ ਬਾਂਹ ਪਕੜਨਗੇ, ਠੀਕ ਹੈ। ਪਰ ਮੈਂ ਅਰਜ਼ ਕਰਾਂ ਜੋ ਆਪ ਦੋਜ਼ਖ ਵਿੱਚ ਜੀ ਰਹੇ ਨੇ, ਕੀ ਜੰਨਤ ਦੇ ਦਰਵਾਜ਼ੇ ਖੋਲ੍ਹਣਗੇ? ਪਰ ਹੈ परम बुलेखा जगत देच ऐसा है। अक्सर जिन्होंने इस रमज नु समझया जानया दो श्रेणियां च ए फकीर तकसीम आंदे ने, एक ते ओ जो बोल पाए क्या कुछ, और जद कुछ कहा तो बाबर जैसे हुक्मरान ने बंद कर देता है। जहांगीर ने छेवें पातशाह नु भी केले दे च बंद कर दिता सी, ईसा सूली ते चढ़िया होया है, सुकरात नु जहर दा प्याला दे के मार रहे ने एथेन विच, यूनान देवासी हैरानगी दी गल, जिथों सभ्यता सारी दुनिया विच फुटी, तहजीब एक खास उसे इलाके विच इक चोटी दे दार्शनिक पुरुष नु एक संत नु सजाए मौत दिती जा रही है। कहिंदे ने जो मैं इतिहास पढ़िया, जिस मुनसिफ ने सजा सुनाई तरस उसनु भी आ रहा सी, पर वक्त दी हकूमत ते रियाया खिलाफ सी सुकरात दे। अंदरों मुनसिफ नहीं चाहता सी इनू सजाए मौत दिती जाए। उन्हें सजाए मौत दा फैसला सुनाने तो पहले सुकरात नु कहा, ये फैसला जो सजाए मौत ही फड़े लई हो सकता है, वापस लिया जा सकता है, तुसी इस वतन नु छोड़ दे, इस इलाके चो निकल जाओ, असी कुछ नहीं कहंदे थोनू, चुपचाप चले जाओ। ते सुकरात कहन लगा फिर उत्थे मैनू फांसी लगेगी जिथे जावांगा, फिर उत्थे जहर दा प्याला पिलाणगे। कहिंदे फिर नवी थां ते फिर मैं नवा पुआड़ा खड़ा करा, फिर ओ लोक मैनू जहर दा प्याला देण ते मैनू मारन, बेहतर है तुसी मारो इत्थे, इत्थों दी मौत कबूल है। हुण नवे सिरों जिस टिकाने ते मैं पहुंचया कि तुसी मैनू सजाए मौत दोगे, तो मैं जिथे जावांगा आखिर माहौल यही बनेगा। मैं लोगां दी तर्ज जिंदगी नाल सहमत नहीं, मैं जगत दी राजनीति नाल सहमत नहीं, तो लोग ते खिलाफ होणगे और अंजाम ए होएगा मैनू सजाए मौत दिती जाएगी, इत्थे ही कबूल है मैनू मारो। अश्क बार अखां दे नाल सजाए मौत सुनाई गई, और उस वक्त दा इलाज जो है उत्थे एक तौर तरीका सी, जहर दा प्याला दे के सजाए मौत, जहर दा प्याला दिता गया। ए जद पीण लगा है, मुनसफ ने सुते सिद्ध पूछ लिया, कोई घबराहट कोई चिंता कोई थोड़ी मनोदशा मैं जानना चाहना की है। सुकरात कहिंदे ने जे मर के भी मैं नहीं मरना तो चिंता केड़ी गल दी, जे मर के मैं मर ही जाना है तो फिर चिंता केड़ी गलती। दोवें बोल बड़े गजब देखा है, जे मैं मर के भी नहीं मरना तो फिक्र केड़ी गलता, जे मैं मर के मर ही जाना है फिर कादी चिंता। भावे उन्हां लोकां दे पल्ले कुछ पिया भावे ना पिया, पर ये दो लफ्जां च बहुत वड्डी गल कह गया, जद मैं मर के भी नहीं मरना तो फिर चिंता केड़ी गलती। वाकई मर ही जाना है फिर केड़ी की चिंता, फिर केड़ी गल दी चिंता। जहर दा प्याला इसने खुशी खुशी नाल पी लिया, सूली ते चाड़ दिता गया एक बेकसूर ईसा। सारी जिंदगी दर दर दियां ठोकरां च लंघी मोहम्मद साहब दी, बदर दी लड़ाई दे च आप दे अगले दंद भी पत्थर नाल तोड़ दिते गए सन, मोहम्मद साहब दे अगले दोवें दंद तोड़ दिते गए सन, पत्थर चुक के ऐसा जोर दा मारिया कि दोवें दंद तोड़ दिते। और जवान शरीर होवे ते पुख्ता दंद होवन ते पत्थर नाल तोड़े जान, तुसी खुद अंदाजा लगाओ कितनी पीड़ा होई होनी है, शरीर नू कितना कष्ट होया होना है। सारी दी सारी जिंदगी धन गुरु गोबिंद सिंह जी महाराज दी संघर्ष विच लंघी है। अल्लाह यार खां ते कहिंदे ने, आगा ने कभी तुझको संभलने न दिया था, आराम से पहलू को बदलने न दिया था, तुसी ते एक रात भी सुख दा आराम नहीं कर सके। सारी जिंदगी संघर्ष दे च लंघी, ਭੱਜ ਦੌੜ ਦੇ ਚਲੰਗੇ। ਅਲਾ ਯਾਰ ਹਾਂ ਕਹਿੰਦਾ ਇਹ ਤੇ ਸਾਗਰ ਦੀ ਤਰ੍ਹਾਂ ਨੇ, ਜਿਵੇਂ ਉੱਪਰ ਲਹਿਰਾਂ ਇਧਰ

ਮਹਾਤਮਾ ਬੁੱਧ ਦੇ ਪੈਰ ਹਿੰਦੁਸਤਾਨ ਦੇ ਚੋਂ ਉਖੜ ਦਿੱਤੇ ਗਏ ਸਨ, ਉਖੜ ਗਏ, ਅੱਜ ਤੱਕ ਉਖੜੇ ਹੋਏ ਨੇ। ਭਾਵੇਂ ਅੰਬੇਡਕਰ ਨੇ ਯਤਨ ਕਰਕੇ, ਕੋਸ਼ਿਸ਼ ਕਰਕੇ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ, ਉਤਨੀ ਗੱਲ ਨਹੀਂ ਬਣੀ। ਔਰ ਇਸੇ ਤਰੀਕੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਪੈਰਾਂ ਨੂੰ ਆਦਿ ਕਾਲ ਤੋਂ ਉਖਾੜਨ ਦੀ ਕੋਸ਼ਿਸ਼ ਹੋਈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਹ ਗੱਲ ਵੱਖਰੀ ਹੈ, ਕੁਛ ਬਾਤ ਹੈ ਕਿ ਐਸੀ, ਹਸਤੀ ਮਿਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ। ਵਰਨਾ ਸਿੱਖੀ ਦੇ ਆਦਿ ਕਾਲ ਤੋਂ ਐਸਾ ਹੋਇਆ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਕਤ ਦੇ ਰਾਜਨੀਤਿਕਾਂ ਨਾਲ ਗੁਰੂ ਨਾਨਕ ਦੀ ਨਹੀਂ ਬਣੀ, ਗੁਰੂ ਅਰਜਨ ਦੇਵ ਜੀ ਦੀ ਨਹੀਂ ਬਣੀ, ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਬਣੀ। ਸੁਕਰਾਤ ਵਕਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹੋਇਆ ਸੀ, ਈਸਾ ਸਹਿਮਤ ਨਹੀਂ ਹੋਇਆ, ਮੁਹੰਮਦ ਸਹਿਮਤ ਨਹੀਂ ਹੋਇਆ, ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ। ਇਸ ਵਾਸਤੇ ਸਮਾਜ ਨੂੰ ਤੇ ਰਾਜਨੀਤੀ ਨੂੰ ਇਹ ਕਬੂਲ ਵੀ ਨਾ ਹੋਏ, ਔਰ ਕਿਧਰੇ ਕਿਧਰੇ ਕਹਿ ਦਿੱਤਾ ਗਿਆ ਇਹ ਪਾਗਲ ਨੇ, ਸਾਫ਼ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਤਨੇ ਚਮੜੇ ਨੇ, ਆਪ ਕਹਿੰਦੇ ਨੇ ਦੂਰ ਕਿਉਂ ਜਾਓ। ਗਾਲਬਨ ਸਨ ਦੂਰ ਕਿਉਂ ਜਾਓ, ਗਾਲਬਨ ਸਨ ਕੋਈ 40 ਦੇ ਚ ਮਹਾਤਮਾ ਗਾਂਧੀ ਦੇ ਮੂੰਹੋਂ ਵੀ ਨਿਕਲ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿਬਰ ਹੈ। ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਦੀ ਗੱਲ ਕਰਨ ਲੱਗ ਪਿਆ। ਸ਼ਾਂਤੀ ਨਾਲ ਪੇਸ਼ ਆਉਣ ਵਾਲਾ ਇਕਦਮ ਕ੍ਰਾਂਤੀ ਤੇ ਆ ਗਿਆ। ਬੜੋਦੇ ਦੇ ਬਹੁਤ ਵੱਡੇ ਜਲਸੇ ਦੇ ਚ ਉਹਨਾਂ ਦੇ ਇਹ ਬੋਲ ਸਨ। ਖੁਸ਼ਕਿਸਮਤੀ ਹੈ ਉਹਨਾਂ ਦਿਨਾਂ ਚ ਜ਼ਿੰਦਾ ਸਨ ਪ੍ਰਿੰਸੀਪਲ ਗੰਗਾ ਸਿੰਘ, ਬਹੁਤ ਸਿਆਣੇ, ਬੜੇ ਸੁਲਝੇ ਹੈ, ਬੜੇ ਆਲਾ ਦਿਮਾਗ ਦੇ ਮਾਲਕ। ਉਹ ਜਾ ਪਹੁੰਚੇ ਗੁਜਰਾਤ ਅਹਿਮਦਾਬਾਦ ਦੇ ਚ, ਉਦੋਂ ਮਹਾਤਮਾ ਗਾਂਧੀ ਅਹਿਮਦਾਬਾਦ ਦੇ ਸਨ। ਔਰ ਜਦ ਆਪਣਾ ਤਾਰਫ ਕਰਾਇਆ ਕਿ ਮੈਂ ਸਿੱਖ ਮਿਸ਼ਨਰੀ ਹਾਂ, ਸਿਰਫ ਇਸ ਵਿਸ਼ੇ ਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਆਇਆ ਕਿ ਗੁਰੂ ਗੋਬਿੰਦ ਸਿੰਘ ਇੱਕ ਭੁੱਲਾ ਹੋਇਆ ਰਹਿਬਰ ਹੈ। ਖੈਰ ਰਾਜ਼ੀ ਹੋ ਗਏ। ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ, ਆਪ ਗੀਤਾ ਦਾ ਪਾਠ ਕਰਦੇ ਹੋ ਔਰ ਗੀਤਾ ਨੂੰ ਮਾਂ ਕਹਿੰਦੇ ਹੋ, ਹਾਂ ਮਾਂ ਹੈ ਮੇਰੀ, ਸਵੇਰੇ ਸ਼ਾਮ ਇਹ ਗੀਤਾ ਦਾ ਪਾਠ ਕਰਦੇ ਸਨ। ਤੇ ਗੰਗਾ ਸਿੰਘ ਕਹਿਣ ਲੱਗੇ, ਤੁਹਾਨੂੰ ਪਤਾ ਹੈ ਇਸ ਮਾਂ ਕਰਕੇ ਮਹਾਭਾਰਤ ਦਾ ਯੁੱਧ ਹੋਇਆ ਸੀ, ਇਹ ਮਾਂ ਨਾ ਹੁੰਦੀ ਯੁੱਧ ਨਹੀਂ ਹੋਣਾ ਸੀ, ਇਸ ਮਾਂ ਨੇ ਯੁੱਧ ਕਰਾਇਆ, ਇਤਨਾ ਵੱਡਾ ਖੂਨ ਖਰਾਬਾ ਇਸ ਮਾਂ ਕਰਕੇ ਹੋਇਆ ਜਿਸ ਮਾਂ ਨੂੰ ਤੁਸੀਂ ਦਿਨ ਰਾਤ ਨਾਲ ਲਈ ਫਿਰਦੇ, ਗੀਤਾ ਕਰਕੇ ਹੋਇਆ। ਅਰਜਨ ਹਥਿਆਰ ਸੁੱਟ ਕੇ ਮੈਦਾਨ ਜੰਗ ਛੋੜ ਕੇ ਜਾ ਰਿਹਾ ਸੀ, ਉਹਨੇ ਸਾਫ਼ ਕਹਿ ਦਿੱਤਾ ਸੀ, ਇਹ ਭਗਵਾਨ ਮੈਂ ਨਹੀਂ ਲੜਨਾ, ਇਸ ਸਾਹਮਣੇ ਮੇਰਾ ਚਚੇਰਾ ਭਰਾ ਹੈ ਦੁਰਯੋਧਨ, ਇਸ ਸਾਹਮਣੇ ਮੇਰਾ ਪਿਤਾਮਾ ਖੜਾ ਹੈ ਭੀਸ਼ਮ, ਔਰ ਉਸ ਸਾਹਮਣੇ ਮੇਰਾ ਗੁਰੂ ਖੜਾ ਹੈ ਮੇਰੇ ਨਾਲ ਲੜਨ ਵਾਸਤੇ ਦਰੋਣਾਚਾਰਜ। ਆਪਣੇ ਗੁਰੂ ਨੂੰ ਮਾਰ ਕੇ, ਆਪਣੇ ਪਿਤਾਮੇ ਨੂੰ ਮਾਰ ਕੇ, ਆਪਣੇ ਭਰਾ ਨੂੰ ਮਾਰ ਕੇ ਅਗਰ ਮੈਨੂੰ ਜਿੱਤ ਮਿਲੀ ਵੀ, ਇਸ ਤਰ੍ਹਾਂ ਦੇ ਸਿੰਘਾਸਣ ਤੇ ਬੈਠ ਕੇ ਮੈਂ ਕੀ ਰਾਜ ਕਰਨਾ, ਸਵੈ ਰੋਣਾ ਹੀ ਹੋਵੇਗਾ, ਮੈਨੂੰ ਇਸ ਤਰ੍ਹਾਂ ਦਾ ਰਾਜ ਨਹੀਂ ਚਾਹੀਦਾ। ਜੋ ਆਪਣੇ ਭਰਾਵਾਂ ਨੂੰ ਮਾਰ ਕੇ ਮਿਲੇ, ਆਪਣੇ ਬਜ਼ੁਰਗਾਂ ਨੂੰ ਮਾਰ ਕੇ ਮਿਲੇ ਤੇ ਆਪਣੇ ਗੁਰੂ ਨੂੰ ਮਾਰ ਕੇ ਮਿਲੇ, ਇਹ ਅਰਜਨ ਦੀ ਸੋਚਣੀ ਬੜੀ ਗਜ਼ਬ ਦੀ। ਪਰ ਕ੍ਰਿਸ਼ਨ ਸਮਝਾਉਂਦੇ ਨੇ, ਅਰਜਨ ਆਪਣੇ ਜਿਸਮ ਦੇ ਉੱਤੇ ਅਗਰ ਕੋਈ ਮਵਾਦੀ ਫੋੜਾ ਨਿਕਲ ਆਇਆ ਤੇ ਬੜੀ ਪੀੜਾ ਹੋਵੇ, ਬੜੀ ਦਰਦ ਹੋਵੇ, ਤੇ ਇਹ ਥੋੜੀ ਆਖੀ ਦਾ ਇਸ ਨੂੰ ਚੀਰਾ ਨਹੀਂ ਦੇਣਾ, ਮਵਾਦ ਨਹੀਂ ਕੱਢਣੀ। ਠੀਕ ਹੈ, ਫੋੜਾ ਆਪਣਾ ਹੈ, ਬਿਲਕੁਲ ਆਪਣਾ ਹੈ, ਤਾਂ ਵੀ ਜਰਾ ਦੇ ਹਵਾਲੇ ਅਸੀਂ ਕਰਾਂਗੇ, ਇਹਨੂੰ ਚੀਰ ਦੇਵੇ, ਮਵਾਦ ਕੱਢ ਦੇਵੇ, ਤਾਂ ਕਿ ਸਰੀਰ ਨੂੰ ਸ਼ਾਂਤੀ ਮਿਲੇ। ਇਹ ਸਭ ਤੇਰੇ ਆਪਣੇ ਨੇ, ਪਰ ਅਰਜਨ ਦੇਸ਼ ਧਰਮ ਨੂੰ ਤੇ ਮਨੁੱਖਤਾ ਨੂੰ ਚਮੜੇ ਮਵਾਦੀ ਫੋੜੇ ਨੇ, ਤੂੰ ਇਹਨਾਂ ਨੂੰ ਚੀਰ ਦੇ, ਤੈਨੂੰ ਕੋਈ ਪਾਪ ਨਹੀਂ ਲੱਗੇਗਾ। ਕਹਿੰਦੇ ਨੇ ਇਸ ਢੰਗ ਨਾਲ ਸਮਝਾਇਆ
ਅਰਜਨ ਨੇ ਸੁੱਟੇ ਹੋਏ ਸ਼ਸਤਰ ਫਿਰ ਚੁੱਕ ਲਏ। ਅਲਾ ਯਾਰ ਖਾਂ ਜੋਗੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਔਰ ਬੜੇ ਸੋਹਣੇ ਅੰਦਾਜ਼ ਦੇ ਕਟਵਾ ਦੀ ਏਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਗੀਤਾ ਦਾ ਫਿਲਸਫਾ ਸੁਣਾ ਕੇ ਸੁੱਟੇ ਉੱਥੋਂ ਹਥਿਆਰ ਚੁਕਵਾ ਦਿੱਤੇ ਸ੍ਰੀ ਕ੍ਰਿਸ਼ਨ ਨੇ, ਅਰਜਨ ਨੇ ਚੁੱਕ ਲਏ। ਅਲਾ ਯਾਰ ਖਾਂ ਕਹਿੰਦਾ ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਦੇ ਅੰਦਰ ਬੀਰਸ ਭਰਨਾ ਇਹ ਗੱਲ ਕੁਛ ਹੋਰ ਹੈ, ਪਰ ਇਹ ਗੁਰੂ ਗੋਬਿੰਦ ਸਿੰਘ ਤੇਰੀ ਗੱਲ ਕੁਛ ਹੋਰ ਹੈ। ਕਿਉਂ? ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਰੂਹ ਫੂਕ ਦੀ ਗੋਬਿੰਦ ਨੇ ਬੇਟੋ ਕੋ ਘਟਾ ਕਰ। ਗੀਤਾ ਦਾ ਫਿਲਸਫਾ ਸੁਣਾ ਕੇ ਕਿਸੇ ਅੰਦਰ ਜੋਸ਼ ਭਰਨਾ ਇਹ ਗੱਲ ਕੁਛ ਹੋਰ ਹੈ, ਪਰ ਆਪਣੇ ਹੀ ਬੱਚਿਆਂ ਨੂੰ ਸ਼ਹੀਦ ਕਰਾ ਕੇ ਕਿਸੇ ਅੰਦਰ ਮਰਨ ਦਾ ਚਾਅ ਪੈਦਾ ਕਰਨਾ ਇਹ ਗੱਲ ਕੁਛ ਹੋਰ ਹੈ। ਅਲਾ ਯਾਰ ਖਾਂ, ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਉਣਾ ਹੋਵੇ ਪਹਿਲੇ ਆਪ ਤੈਰਨਾ ਪੈਂਦਾ, ਕਿਸੇ ਨੂੰ ਮਰਨ ਦੀ ਜਾਚ ਸਿਖਾਉਣੀ ਹੋਵੇ ਪਹਿਲੇ ਆਪ ਮਰਨਾ ਪੈਂਦਾ, ਨਹੀਂ ਤਾਂ ਮੁਸ਼ਕਿਲ ਹੋ ਜਾਂਦੀ ਇਹ ਗੱਲ। ਇਹ ਅਲਾ ਯਾਰ ਖਾਂ ਕਹਿੰਦਾ ਹੈ। ਖੈਰ, ਜਦ ਗੰਗਾ ਸਿੰਘ ਨੇ ਕਿਹਾ ਇਸ ਮਾਂ ਕਰਕੇ ਯੁੱਧ ਹੋਇਆ, ਜੰਗ ਹੋਈ ਹੈ, ਬੜਾ ਭਾਰੀ ਖੂਨ ਖਰਾਬਾ ਹੋਇਆ, ਇਹ ਮਾਂ ਵੀ ਭੁੱਲੀ ਹੋਈ ਰੈਬਰ ਹੋਈ, ਪਰ ਕ੍ਰਿਸ਼ਨ ਵੀ ਭੁੱਲੇ ਰੈਬਰ ਹੋਇਆ। ਅਰਜਨ ਤੇ ਜਾ ਰਿਹਾ ਸੀ, ਉਹ ਤੇ ਕਹਿੰਦਾ ਸੀ ਮੈਂ ਹਿਮਾਲਿਆ ਚਲੇ ਜਾਣਾ, ਮੈਂ ਉੱਤਰਾਖੰਡ ਜਾਣਾ, ਤਪ ਕਰਨਾ, ਜਪ ਕਰਨਾ, ਮੈਂ ਨਹੀਂ ਲੜਨਾ, ਇਹ ਰਾਜਪਾਠ ਮੈਨੂੰ ਨਹੀਂ ਚਾਹੀਦਾ, ਮੇਰੇ ਮਨ ਵਿੱਚ ਬੈਰਾਗ ਪੈਦਾ ਹੋ ਗਿਆ, ਲੜੇ ਬਿਨਾਂ ਬੈਰਾਗ ਪੈਦਾ ਹੋ ਗਿਆ, ਕਿਉਂਕਿ ਮੈਂ ਸੋਚਦਾ ਪਿਆ ਅਗਰ ਜਿੱਤ ਵੀ ਹੋ ਗਈ ਭਰਾਵਾਂ ਨੂੰ ਮਾਰਾਂਗਾ, ਗੁਰੂ ਨੂੰ ਮਾਰਾਂਗਾ, ਪਿਤਾਮੇ ਨੂੰ ਮਾਰਾਂਗਾ ਤੇ ਫਿਰ ਰਾਜਪਾਠ ਮਿਲੇਗਾ, ਇਹ ਸਾਰੀ ਜ਼ਿੰਦਗੀ ਮੇਰੇ ਮਨ ਤੇ ਬੋਝ ਪਿਆ ਰਹੇਗਾ ਕਿ ਮੈਂ ਆਪਣੇ ਭਰਾ ਨੂੰ ਮਾਰ ਕੇ ਰਾਜ ਲਿਆ, ਮੈਂ ਆਪਣੇ ਗੁਰੂ ਨੂੰ ਮਾਰਿਆ, ਮੈਂ ਆਪਣੇ ਪਿਤਾਮੇ ਨੂੰ ਮਾਰਿਆ, ਮੈਂ ਨਹੀਂ ਲੜਨਾ। ਲੇਕਿਨ ਕ੍ਰਿਸ਼ਨ ਨੇ ਲੜਾਇਆ, ਆਖਿਆ ਨਹੀਂ, ਭਾਵੇਂ ਤੇਰਾ ਭਰਾ ਹੈ ਪਰ ਦੁਸ਼ਟ ਹੈ, ਦੇਸ਼ ਧਰਮ ਨੂੰ ਚਿੰਬੜੇ ਹੋਇਆ ਮਵਾਦੀ ਫੋੜ ਹੈ, ਗਲਤ ਹੈ, ਭਾਵੇਂ ਤੇਰਾ ਗੁਰੂ ਹੈ ਪਰ ਗਲਤ ਪੱਖ ਲੈ ਰਿਹਾ। ਵਾਕਈ ਇਸ ਗੁਰੂ ਨੇ ਗਲਤ ਪੱਖ ਲਿਆ। ਭਰੀ ਸਭਾ ਵਿੱਚ ਦਰੋਪਦੀ ਨਗਨ ਕੀਤੀ ਜਾ ਰਹੀ ਹੈ, ਗੁਰੂ ਬੋਲਦਾ ਨਹੀਂ, ਭਰੀ ਸਭਾ ਦੇ ਦਰੋਪਦੀ ਨਗਨ ਕੀਤੀ ਜਾ ਰਹੀ ਹੈ, ਭੀਸ਼ਮ ਪਿਤਾਮਾ ਬੋਲਦਾ ਨਹੀਂ। ਇਹ ਵਕਤ ਦੇ ਗੁਰੂਆਂ ਦਾ ਹਾਲ ਸੀ ਕਿ ਜਦ ਗੁਰੂ ਹੀ ਆਵਾਜ਼ ਨਹੀਂ ਉਠਾਉਂਦੇ ਪਏ ਜ਼ੁਲਮ ਦੇ ਖਿਲਾਫ਼ ਤੇ ਬਾਕੀਆਂ ਨੇ ਕੀ ਖਾਕ ਉਠਾਉਣੀ ਸੀ, ਕਿਸ ਤਰ੍ਹਾਂ ਉਠਾਉਣੀ ਸੀ। ਇਸ ਵਾਸਤੇ ਕ੍ਰਿਸ਼ਨ ਨੇ ਕਿਹਾ ਭਾਵੇਂ ਇਹ ਗੁਰੂ ਹੈ ਪਰ ਇਹ ਸੱਚ ਦੇ ਪੱਖ ਵਿੱਚ ਨਹੀਂ ਖੜਾ, ਭਾਵੇਂ ਤੇਰਾ ਪਿਤਾਮਾ ਹੈ ਪਰ ਇਹ ਵੀ ਝੂਠ ਦੀ ਮਦਦ ਤੇ ਖੜਾ ਹੈ, ਤੂੰ ਚੀਰ ਦੇ ਇਹਨਾਂ ਨੂੰ, ਪਾਪ ਸਾਰਾ ਮੇਰੇ ਜ਼ਿੰਮੇ, ਇਸ ਦਾ ਮੈਂ ਸੰਕਲਪ ਕਰਦਾ, ਤੂੰ ਲੜ। ਇਹ ਹੱਲਾ ਸ਼ੇਰੀ ਕ੍ਰਿਸ਼ਨ ਨੇ ਦਿੱਤੀ, ਸੁੱਟੇ ਸ਼ਸਤਰ ਚੁੱਕ ਲਏ। ਤਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ ਇਸ ਮਹਾਂਭਾਰਤ ਦੇ ਯੁੱਧ ਬਾਰੇ, ਇਸ ਖੂਨ ਖਰਾਬੇ ਬਾਰੇ, ਇਸ ਗੀਤਾ ਬਾਰੇ ਜਿਸ ਨੂੰ ਤੁਸੀਂ ਮਾਂ ਕਹਿੰਦੇ ਹੋ, ਇਸ ਬਾਰੇ ਆਪ ਦੀ ਕੀ ਰਾਏ ਹੈ? ਪਹਿਲੇ ਤੇ ਮਹਾਤਮਾ ਗਾਂਧੀ ਨੇ ਕਿਹਾ ਇਹ ਯੁੱਧ ਨਹੀਂ ਹੁਆ, ਇਹ ਮਾਨਸਿਕ ਯੁੱਧ ਕੀ ਬਾਤ ਹੈ, ਇਹ ਲੜਾਈ ਅੰਦਰ ਹੋਈ ਹੈ, ਬਾਹਰ ਨਹੀਂ ਹੋਈ। ਤੂੰ ਗੰਗਾ ਸਿੰਘ ਜੈਸਾ ਰੋਸ਼ਨ ਦਿਮਾਗ ਬੰਦਾ ਕਹਿਣ ਲੱਗਾ ਜੇ ਇਹ ਲੜਾਈ ਕੁਰੂਕਸ਼ੇਤਰ ਵਿੱਚ ਨਹੀਂ ਹੋਈ, ਸਿਰਫ ਅੰਦਰ ਹੀ ਹੋਈ ਹੈ, ਤਾਂ ਫਿਰ ਕ੍ਰਿਸ਼ਨ ਜੀ ਵੀ ਮਥੁਰਾ ਵਿੱਚ ਨਹੀਂ ਹੋਏ, ਕੋਈ ਅੰਦਰ ਹੀ ਹੋਏ ਹੋਣਗੇ, ਉਹ ਵੀ ਕੋਈ ਨਹੀਂ ਹੋਇਆ। ਕਹਿੰਦੇ ਨੇ ਮਹਾਤਮਾ ਗਾਂਧੀ ਨੇ ਆਪਣੇ ਬੋਲ ਵਾਪਸ ਲਏ, ਇਹ ਮੈਂ ਸਮਝਦਾ ਉਸਦੀ ਬਜ਼ੁਰਗੀ ਸੀ ਕਿ ਉਸਨੇ ਕਬੂਲ ਕਰ ਲਿਆ, ਬੋਲੋ ਹੀ ਹੈ ਮੈਥੋਂ। ਜੋ ਉਹਨਾਂ ਦਾ ਹਿੰਦੀ ਦਾ ਤੇ ਗੁਜਰਾਤੀ ਦਾ ਪੇਪਰ ਨਿਕਲਦਾ ਸੀ ਉਸ ਦੇ ਵਿੱਚ ਉਹਨਾਂ ਨੇ ਤਸਲੀਮ ਕੀਤਾ ਵੀ ਮੇਰੇ ਕੋਲ ਸ਼ਬਦ ਗਲਤ ਨਿਕਲੇ ਨੇ, ਮੈਂ ਸਿੱਖ ਜਗਤ ਤੋਂ ਮਾਫੀ ਮੰਗਦਾ। ਉਸਨੇ ਆਪਣੇ ਸ਼ਬਦ ਵਾਪਸ ਲਏ ਸਨ, ਆਪਣੇ ਬੋਲ ਵਾਪਸ ਲਏ ਸਨ, ਵਰਨਾ ਭਾਰਤ ਦੇ ਤਮਾਮ ਪ੍ਰਾਚੀਨ ਅਵਤਾਰੀ ਪੁਰਸ਼ ਆਪਣੇ ਹੱਥ ਵਿੱਚ ਸ਼ਸਤਰ ਰੱਖਦੇ ਨੇ, ਰਾਮ ਦੇ ਕੋਲ ਧਨਸ਼ਵਾਨ ਹੈ। ਇਹ ਗੱਲ ਵੱਖਰੀ ਹੈ, ਮਹਾਤਮਾ ਗਾਂਧੀ ਦਾ ਧਾਰਮਿਕ ਤਾਲਮੇਲ ਤੇ ਬੈਠਾ ਕ੍ਰਿਸ਼ਨ ਨਾਲ, ਲੇਕਿਨ ਰਾਜਨੀਤਿਕ ਤਾਲਮੇਲ ਕ੍ਰਿਸ਼ਨ ਨਾਲ ਨਹੀਂ ਬੈਠਿਆ, ਉਹ ਰਾਮ ਰਾਜ ਚਾਹੁੰਦੇ ਸਨ। ਕਹਿੰਦੇ ਰਾਜ ਚਾਹੀਦਾ ਰਾਮ ਦਾ, ਕਮਾਲ ਦੀ ਗੱਲ, ਧਰਮ ਚਾਹੀਦਾ ਕ੍ਰਿਸ਼ਨ ਦਾ, ਰਾਜ ਚਾਹੀਦਾ ਰਾਮ ਦਾ, ਕ੍ਰਿਸ਼ਨ ਦਾ ਰਾਜ ਨਹੀਂ ਚਾਹੀਦਾ।
ਰਾਮ ਰਾਜ ਦੀ ਉਹ ਗੱਲ ਕਰਦੇ ਰਹੇ, ਰਾਮਾਇਣ ਇੱਕ ਦਿਨ ਵੀ ਨਹੀਂ ਪੜ੍ਹਦੇ ਸਨ, ਪੜ੍ਹਦੇ ਗੀਤਾ ਸਨ। ਕਾਰਨ, ਸ੍ਰੀ ਕ੍ਰਿਸ਼ਨ ਉਹ ਉਹਨਾਂ ਦੀ ਸੋਚ ਨਹੀਂ, ਕਿਸੇ ਕੋਲ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਉਹ ਕਹਿੰਦੇ ਸਨ ਇੱਕ ਪਾਸੇ ਮਨੁੱਖ ਹੈ, ਇੱਕ ਪਾਸੇ ਕਾਨੂੰਨ ਹੈ, ਤੇ ਜੇ ਮੇਰੇ ਸਾਹਮਣੇ ਮਸਲਾ ਖੜਾ ਹੋ ਜਾਏ, ਕਾਨੂੰਨ ਨੂੰ ਬਚਾਉਣਾ ਹੈ ਕਿ ਮਨੁੱਖ ਨੂੰ ਬਚਾਉਣਾ ਹੈ, ਤਾਂ ਮੈਂ ਮਨੁੱਖ ਨੂੰ ਬਚਾਵਾਂਗਾ। ਕਾਨੂੰਨ ਰੱਦ ਹੁੰਦਾ ਤੇ ਹੋਣ ਦੇ, ਮਨੁੱਖ ਕਾਨੂੰਨ ਲਈ ਨਹੀਂ ਹੈ, ਕਾਨੂੰਨ ਮਨੁੱਖ ਲਈ ਹੈ। ਮਨੁੱਖ ਮਰਿਆਦਾ ਲਈ ਨਹੀਂ ਹੈ, ਮਰਿਆਦਾ ਮਨੁੱਖ ਲਈ ਹੈ। ਰਾਮ ਦਾ ਫੈਸਲਾ ਇਹ ਸੀ ਜੇ ਮਨੁੱਖ ਸਾਹਮਣੇ ਤੇ ਮਰਿਆਦਾ ਸਾਹਮਣੇ, ਤੇ ਦੋਹਾਂ ਦੇ ਚ ਇੱਕ ਨੂੰ ਬਚਾਉਣਾ ਹੋਵੇਗਾ, ਮਨੁੱਖ ਨੂੰ ਕੁਰਬਾਨ ਕਰ ਦੇਵਾਂਗੇ, ਮਰਿਆਦਾ ਬਚਾਵਾਂਗੇ। ਇਸ ਵਾਸਤੇ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਆਖਿਆ ਗਿਆ। ਮਰਿਆਦਾ ਬਚਾਵਾਂਗੇ, ਬੰਦੇ ਨੂੰ ਫਾਂਸੀ ਤੇ ਚਾੜਨਾ ਤਾਂ ਚਾੜ ਦੇਵਾਂਗੇ। ਬ੍ਰਾਹਮਣਾਂ ਦੀ ਬਣਾਈ ਹੋਈ ਮਰਿਆਦਾ ਸੀ ਕਿ ਸ਼ੂਦਰ ਵੇਦ ਨਹੀਂ ਪੜ੍ਹ ਸਕਦਾ ਔਰ ਸ਼ੂਦਰ ਵੇਦ ਨਹੀਂ ਸੁਣ ਸਕਦਾ। ਅਗਰ ਸੁਣ ਲਵੇ ਤਾਂ ਉਹਦੇ ਕੰਨ ਦੇ ਸਿੱਕਾ ਡਾਲ ਦਿਓ ਔਰ ਉਹਨੂੰ ਫਾਂਸੀ ਤੇ ਚਾੜ ਦਿਓ। ਰਾਮ ਰਾਜ ਦੇ ਸ਼ੰਭੂਕ ਨਾਮ ਦੇ ਜੀਵਨ ਨੂੰ ਫਾਂਸੀ ਤੇ ਚਾੜਿਆ ਗਿਆ। ਮੈਂ ਤੇ ਭਾਰਤ ਵਿਚ ਐਸਾ ਵੀ ਆਖਿਆ, ਰਾਮ ਰਾਜ ਚਾਹੁੰਦੇ ਹੋ, ਜਿਤਨੇ ਸ਼ੂਦਰ ਨੇ ਇਹਨਾਂ ਨੂੰ ਫਾਂਸੀ ਤੇ ਚਾੜਨਾ ਪੈ ਗਿਆ, ਕਿਉਂਕਿ ਰਾਮਾਇਣ ਵੀ ਪੜ੍ਹਦੇ ਨੇ, ਵੇਦ ਵੀ ਹੁਣ ਸੁਣਨ ਲੱਗ ਪਏ ਨੇ, ਮੰਦਰਾਂ ਚ ਵੀ ਜਾਣ ਲੱਗ ਪਏ ਨੇ, ਕਿਧਰੇ ਤੁਸੀਂ ਨਹੀਂ ਵੀ ਇਹਨਾਂ ਨੂੰ ਜਾਣ ਦਿੰਦੇ। ਇਹਨਾਂ ਦੇ ਸਾਰਿਆਂ ਦੇ ਕੰਨਾਂ ਚ ਸ਼ੀਸ਼ਾ ਢਾਲਣਾ ਪਏਗਾ, ਫਾਂਸੀ ਤੇ ਚਾੜਨਾ ਪਏਗਾ। ਰਾਮ ਰਾਜ ਦੇ ਚ ਇਹੀ ਕੁਛ ਹੋਇਆ ਸੀ। ਔਰ ਜੇ ਕਿਧਰੇ ਕਿਸੇ ਧੋਬੀ ਨੇ, ਕਿਸੇ ਨੇ ਐਵੇਂ ਖਾਮਾ ਖਾ ਸਾਡੀ ਪਤਨੀ ਦੇ ਉੱਤੇ ਸ਼ੱਕ ਕੀਤਾ, ਤੇ ਘਰੋਂ ਵੀ ਕੱਢਣਾ ਪਏਗਾ, ਕਿਉਂਕਿ ਰਾਮ ਨੇ ਘਰੋਂ ਕੱਢ ਦਿੱਤੀ ਸੀ ਧੋਬੀ ਦੇ ਕਹਿਣੇ ਤੇ। ਫਿਰ ਜਿਸ ਕਿਸੇ ਪੜੋਸੀ ਨੇ ਉਂਗਲ ਉਠਾਈ ਕਿ ਇਸਤਰੀ ਠੀਕ ਨਹੀਂ ਤਾਂ ਘਰੋਂ ਕੱਢੋ। ਜਿੱਥੇ ਤੱਕ ਮਰਿਆਦਾ ਤੇ ਕਾਨੂੰਨ ਦਾ ਸਵਾਲ ਹੈ, ਕ੍ਰਿਸ਼ਨ ਦਾ ਇਹ ਕਹਿਣਾ ਸੀ ਕਿ ਮੈਂ ਫਿਰ ਮਨੁੱਖ ਨੂੰ ਬਚਾਵਾਂਗਾ, ਮਰਿਆਦਾ ਕੁਰਬਾਨ ਹੁੰਦੀ ਤੇ ਹੋਣ ਦਿਓ। ਰਾਮ ਕਹਿੰਦੇ ਸਨ ਨਹੀਂ, ਮੈਂ ਮਰਿਆਦਾ ਨੂੰ ਬਚਾਵਾਂਗਾ, ਮਨੁੱਖ ਕੁਰਬਾਨ ਹੁੰਦਾ ਤੇ ਹੋਣ ਦਿਓ। ਇਸ ਵਾਸਤੇ ਗਾਂਧੀ ਰਾਜ ਤੇ ਚਾਹੁੰਦੇ ਸਨ ਰਾਮ ਦਾ, ਧਰਮ ਚਾਹੁੰਦੇ ਸਨ ਕ੍ਰਿਸ਼ਨ ਦਾ, ਕਿਉਂਕਿ ਕ੍ਰਿਸ਼ਨ ਦੇ ਧਰਮ ਵਿੱਚ ਗਿਆਨ ਬੜਾ ਸੀ, ਜੋ ਗੀਤਾ ਦਾ ਫਿਲਸਫਾ ਹੈ ਬੜਾ ਗਿਆਨ ਹੈ, ਬੜੀ ਗਹਿਰੀਆਂ ਗੱਲਾਂ ਨੇ। ਅਰਜਨ ਦੇ ਬਹੁਤ ਉੱਚੇ ਉੱਚੇ ਪ੍ਰਸ਼ਨ ਨੇ ਔਰ ਕ੍ਰਿਸ਼ਨ ਦਾ ਬਹੁਤ ਵੱਡਾ ਜਵਾਬ ਹੈ। ਔਰ ਗਜ਼ਬ ਦੀ ਗੱਲ, ਜਿਸਨੇ ਸ਼ਸਤਰ ਚੁੱਕੇ ਹੋਵਨ ਤੇ ਆਪਣੇ ਗਿਆਨ ਤੇ ਦਲੀਲਾਂ ਦੇ ਨਾਲ ਫਿਰ ਸ਼ਸਤਰ ਚੁਕਵਾ ਲਵੇ, ਤੇ ਦਲੀਲਾਂ ਤੇ ਬੜੀਆਂ ਪ੍ਰਬਲ ਸਨ, ਸਮਝਾਉਣ ਦਾ ਢੰਗ ਤੇ ਬੜਾ ਪ੍ਰਬਲ ਸੀ, ਰਾਮ ਕੋਲ ਨਹੀਂ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਹਿੰਦੂ ਜਗਤ 14 ਕਲਾਂ ਅਵਤਾਰ ਮੰਨਦਾ ਹੈ ਰਾਮ ਨੂੰ, 16 ਕਲਾਂ ਮੰਨਦਾ ਹੈ ਕ੍ਰਿਸ਼ਨ ਨੂੰ, ਉਸਨੂੰ ਵੱਡਾ ਮੰਨਦਾ ਹੈ, ਉਸਨੂੰ ਮਹਾਨ ਮੰਨਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬੋਲ, ਜਦ ਕੁਛ ਅਹਿਲਕਾਰਾਂ ਨੇ ਕਿਹਾ ਤੁਸੀਂ ਫਕੀਰ ਹੋ, ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ, ਤੁਹਾਡੀ ਜ਼ਬਾਨ ਤੇ ਅੱਲਾਹ ਖੁਦਾ ਦਾ ਨਾਂ ਚੰਗਾ ਲੱਗਦਾ, ਇਹ ਕੀ ਤੁਸੀਂ ਕਿਹੜੇ ਪਾਸੇ ਪੈ ਗਏ? ਪਤਾ ਸਤਿਗੁਰੂ ਕੀ ਕਹਿੰਦੇ ਨੇ, ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਬ ਲਾਚਾਰ ਗਈ ਦਰਮਿਆਂ ਆਮਦਮ, ਮੈਂ ਤੇ ਲਾਚਾਰ ਹੋ ਗਿਆ, ਮਜਬੂਰ ਹੋ ਗਿਆ, ਮੇਰੀ ਮਾਲਾ ਨੇ ਕੰਮ ਨਹੀਂ ਕੀਤਾ, ਮੇਰੀ ਸ਼ਾਂਤੀ ਨੇ ਵੀ ਕੰਮ ਨਹੀਂ ਕੀਤਾ, ਮੇਰੇ ਗਿਆਨ ਦਾ ਵੀ ਅਸਰ ਨਹੀਂ ਹੋਇਆ। ਪਵਨ ਜਦ ਚੱਲ ਰਹੀ ਹੈ, ਦਰਖਤ ਝੂਲਦੇ ਨੇ, ਪੱਥਰ ਨਹੀਂ ਝੂਲਦੇ। ਔਰ ਪੱਥਰਾਂ ਦੇ ਉੱਤੇ ਉਸ ਪਵਨ ਦਾ ਕੋਈ ਅਸਰ ਨਹੀਂ ਪੈਂਦਾ। ਮੈਂ ਗਿਆਨ ਦੀ ਹਵਾ ਬੜੀ ਚਲਾਈ, ਮੈਂ ਸ਼ਾਂਤੀ ਦਾ ਵਾਤਾਵਰਣ ਬੜਾ ਬਣਾਇਆ, ਮੈਂ ਮਿਠਾਸ ਦੀ ਖੁਸ਼ਬੂ ਬੜੀ ਖਿਲੇਰੀ, ਪਰ ਪੱਥਰਾਂ ਤੇ ਕੋਈ ਅਸਰ ਹੀ ਨਾ ਹੋਇਆ। ਬਲਾਚਾਰ ਵੀ ਦਰਮਿਆਂ ਆਮਦਮ, ਬਤਦਬੀਰੋ ਤੀਰੋ ਤੁਫੰਗ ਆਮਦਮ, ਮੈਂ ਤੇ ਲਾਚਾਰ ਹੋ ਗਿਆ, ਮਜਬੂਰ ਹੋ ਗਿਆ, ਤੋਪ ਚੁੱਕ ਲਈ, ਬੰਦੂਕ ਚੁੱਕ ਲਈ, ਤਲਵਾਰ ਚੁੱਕ ਲਈ, ਵਰਨਾ ਇਹ ਮੇਰੇ ਸੁਭਾਅ ਦੇ ਅਨੁਕੂਲ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਮੇਰੇ ਸੁਭਾਅ ਦੇ ਅਨੁਕੂਲ ਨਹੀਂ ਹੈ। ਹੇਮਕੁੰਡ ਦਾ ਕਿੱਥੇ ਤਪੀਸ਼ਵਰ ਹੋਵੇ ਤੇ ਪੁਰਾਣੇ ਸੰਸਕਾਰ ਰਿਸ਼ੀ ਮੁਨੀਆਂ ਵਾਲੇ ਹੋਣ, ਚੁੱਕਣੀ ਪੈ ਜਾਏ ਤਲਵਾਰ ਤਾਂ ਫਿਰ ਕੁਛ ਨਾ ਕੁਛ ਤੇ ਮਜਬੂਰੀ ਹੋਈ ਹੋਣੀ। ਉਹ ਮਜਬੂਰੀ ਆਪ ਕਹਿੰਦੇ ਪਏ ਨੇ, ਬਲਾਚਾਰ ਗੀ ਦਰਮਿਆਂ ਆਮਦਮ, ਬਤਦਬੀਰੋ ਤੀਰੋ ਤੁਫੰਗ ਆਮਦਮ, ਚੁੰਕਾਰਸ ਹਮਾ ਹਿਲ ਤੇ ਦਰਗੁਜਸਤ, ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਐ ਔਰੰਗਜ਼ੇਬ, ਜਦ ਮੇਰੀ ਸ਼ਾਂਤੀ, ਮੇਰੇ ਵਿਚਾਰ, ਮੇਰੇ ਗਿਆਨ ਤੇਰੇ ਤੇ ਪ੍ਰਭਾਵ ਨਾ ਪਾਵਨ, ਤੂੰ ਤੇਰੇ ਜੈਸੇ ਦੁਸ਼ਟ ਲਈ ਤਲਵਾਰ ਚੁੱਕਣਾ ਵੀ ਮੈਂ ਆਪਣਾ ਧਰਮ ਸਮਝਦਾ। ਚੁੰਕਾਰ ਸਮਾ ਹੀ ਲਿਤੇ ਦਰ ਗੁਜਸਤ,
حلال است بردم با شمشیر دست، اس بلے کے چنا پہ ہی کہ میں میرا سنت آئے سنت دے اندر کوئی سپاہی بھی بیٹھا ہے، کدھر ایسا نہ سمجھ لیں کہ صرف فقیر ہے، اس فقیر دے اندر کوئی کرانتیکاری بھی بیٹھا ہے، تال میل نہیں بیٹھے گرو گوبند سنگھ جی کا اورنگزیب نال، تمام ہندوستان دے فقیران نے سجدہ کر دیتا سی اورنگزیب نو، نہیں چکے گرو گوبند سنگھ، اور کدھر چک جاندے تو پتہ ہے حالات کی ہونے سن، بھائی صاحب بھائی سنتوک سنگھ جی لکھتے ہیں چھائے جاتی ایکتا انیکتا بلائے جاتی ہووت کچیلتا کتیبن قرآن کی، پاپ ہی پر پک جاتے دھرم دسک جاتے برن گرک جاتے سہت بدان کی، دیوی دیو دیہورے سنتوک سنگھ دور ہوتے ریت مٹ جاتی کتھا بیدن پران کی، سری گرو گوبند سنگھ پاون پرم مسور مورت نہ ہوتی جو پہ کرنا ندھان کی، اے بخشش بھری مورتی جے نہ ہوتی بھارت وچ ایک مندر بھی نہیں ہونا سی، کدھرے بھی گیتا دی کتھا نہیں ہونی سی، کوئی وید پرانا دا نام و نشان نہیں ہونا سی، اس طرح دی ایک مورتی ہے۔ پنڈت مدن موہن مالویا نے تے کہا سی جو گرو گوبند سنگھ جی دا احسان ہے بھارت واسیاں تے، وہ اس ڈھنگ نال چکایا جا سکتا ہے کہ ہر بھارت واسی دے گھر وچ ایک سنگھ ہووے، گرو گوبند سنگھ دی تصویر ہووے جیندی دی جاگ دی، صرف تصویر نہ ٹنگی کاغذ دی، جیندی دی جاگ دی تصویر ہر گھر وچ ہووے، اے پنڈت مدن موہن مالوے دے وچار سن مالویا دے، اے گل وکھری ہے کہ اس طرح دی سوچنے والے کھو گئے، اس طرح دے دور درشٹ جو ہے بندے کھو گئے، ایویں وچاراں دے چوں اے وچاراں آ گئیاں کہ جد بھی کوئی سمجھ جاندا ہے سمجھا نہیں سکدا، جد کوئی دیکھ لیندا ہے دکھا نہیں سکدا، جگت نال تال میل نہیں بیٹھتا، تو دنیا دے تمام اوتاری پرش پیغمبری پرشاں دی تسی جیون کتھا پڑھ لو سنسار نے نہیں قبول کیتا، اور اقبال کہندے نے اے دو تے اپنے دیش دے وچ بھی قبول نہیں ہوئے، بالکل مہاتما بدھ گرو گوبند سنگھ یہ دونوں نہیں قبول ہوئے، اتنے کرانتیکاری انہاں دے بول، اتنے اچے آدرش، اتنے باریک بینی، جگت دا تال میل نہیں بیٹھے، سنسار نہ سمجھ سکیا مہاتما بدھ نو نہ گرو گوبند سنگھ جی نو، کدھرے مہاتما بدھ نو کہہ دیتا ہے ناستک ہے، اج تک بھی برامن کہندے ناستک ہے، جی مہاتما بدھ ناستک ہے تو پھر کوئی آستک نہیں ہے، تھوڑے دن پہلے ہی چنگے چنگیا کی زبان چو نکلیا سی اگر گنگا سنگھ تو سمادھان نہ کر دے تو سلسلہ چل دے ہی رہنا سی کہ گرو گوبند سنگھ بولا ہوا رہے، پر پرنسپل گنگا سنگھ جیسے سیانے موجود سن انہوں نے سمادھان کیتا، انہوں نے سپشٹ کیتا تسی اپنے دیش دے تمام پراچین اوتاری پرشاں دے تے نگاہ مار کے تے ذرا دیکھو، پر میں پھر بھی عرض کراں گرو گوبند سنگھ جی مہاراج اس ڈھنگ نال قبول نہیں ہوئے جیسے کہ ہونے چاہیے سن، حالانکہ اللہ یار خان کہندا ہے انصاف کرے جی میں زمانہ تو یقین ہے، اگر دنیا دے ودوان بیٹھ کے گرو گوبند سنگھ جی مہاراج نال انصاف کرن، انصاف کرے جی میں زمانہ تو یقین ہے کہہ دے گرو گوبند کا سانی ہی نہیں ہے، پھر اس نتیجے تے پہنچن گے، یہ اللہ یار خان دے الفاظ نے، پر جب اس نو آکھیا گیا تو مسلمان ہو کے ایسا آکھنا ہے تو تینو کوئی لوب دتا گیا ہوئے گا یا ڈردا مارا کہہ رہے ہیں، گجرات دے علاقے دا رہن والا سی ضلع گجرات پنجاب دے جو رہ گیا لاہور تو پرے، پیدا ماریا ہویا کہہ رہے ہوئے گا یا لوب دا ماریا ہویا کہہ رہے ہیں، تو گرو گوبند سنگھ بارے کہنا ہے کہ روح زمین تے اس طرح دا پرش نہیں ہویا، اور مسلمان ہو کے لازمی ہے کہ تو خوش آمد کر رہے ہیں لوب وس ہو کے، پتا ہے اگے اس نے کی آخ ہے اللہ کی سوگند ہے نانک کی قسم ہے جتنی بھی ہو گوبند کی تعریف وہ کم ہے، کہندہ خدا دی قسم میں چکدا میں جو کچھ کہہ رہے ہیں یہ میرے پھوکے جذبے نہیں ہیں، میں سٹڈی کیتی ہے گرو گوبند سنگھ نو پڑھے ہے، میں گرو گوبند سنگھ جی نو بات کیا ہے، اللہ کی سوگند ہے نانک کی قسم ہے جتنی بھی ہو گوبند کی تعریف وہ کم ہے، ہر چند میرے ہاتھ میں پرزور قلم ہے، میرے ہاتھ دے جڑی قلم ہے بانیے دی قلم نہیں ہے حساب کتاب لکھن والی،
شاعر دی قلم ہے، نغمے نکلتے ہیں، فلسفہ نکلتا ہے، گیت نکلتا ہے، گہرائیاں نکلدیا نے، ہر چند میرے ہاتھ میں پرزور قلم ہے، سدگر کے لکھوں وصف کہاں تاب رقم ہے، پھر بھی میری اس قلم وچ اتنی طاقت نہیں کہ گرو گوبند سنگھ جی مہاراج دی جیونی بیان کر سکے۔ ایک آنکھ سے کیا بلبلا کل بہر کو دیکھے، ساگر کو یا مجدھار کو یا لہر کو دیکھے۔ ایویں وچکار گل آ گئی، جنہاں نے جانیا وہ پورن طور تے جنا نہ سکے، جنہاں نے ویکھیا وہ پورن طور تے وکھا نہ سکے۔ جگت نے کہہ دیتا اے بولے ہوئے رہبر نے، پاگل نے، چاہے وہ کبیر ہے، چاہے گرو نانک، چاہے گرو گوبند سنگھ جی، کتھے قبول ہوئے گرو ارجن دیو جی، اگر قبول ہوندے تو تتی توی تے نہ ہوندے، کتھے قبول ہوئے گرو تیگ بہادر صاحب۔ میں پھر عرض کراں، جو سنت مہنت اوتار سمے دی راجنیتی نو قبول ہو جان، اس راجنیتی تو اچے نہیں نے۔ جڑے سنت مہنت دھارمک پرش اس سمے دے سماج جو ہے قبول ہو جان، اس طرح دی سماجک زندگی تو اچے نہیں نے۔ بس اتنی ایک پہچان ہے، ایک کسوٹی ہے، ایک پہچان ہے، یہ اتھے ہی نے جتھے راجنیتی ہے، اس تو اچے نہیں نے، یہ اتھے ہی نے جتھے کہ سماج جی رہے ہیں۔ جدکہ گرو امرداس جی مہاراج کہندے نے، بھگتاں تے سنساریاں جوڑ کدے نہ آیا۔ تو میں عرض کر رہا سی ایک برتی پیدا ہوندی ہے جس نو کہندے نا اداس برتی، اس دا خلاصہ میں کل تھوڑے سامنے کراں گا۔ میں ویکھ لیا وقت کافی ہو گیا تے تھانوں بہتا لیٹ نہ کریے، سویرے آپ نے کم کاراں چ جانا ہوندا، آپاں تے گھنٹہ گزار کرنی ہے تے پھر ویلے پھر خاما کر تھوں ساریاں نو جو ہے ایویں نہ ویلا کریے۔ کل پھر اس لڑی نو اگاں توراں گے۔ اداس ہوئے بنا پرماتما دی تلاش کٹھن ہے، اوکھی ہے، نہیں ہو سکے۔ ستنام کرتا پرکھ نربھو نرویر اکال مورت اجونی سیبھنگ گر پرساد بے سمار اتھا اگن اتولے۔

ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਆਪ ਵਿਚਾਰ ਸਰਵਨ ਕਰ ਰਹੇ ਹੋ ਸ਼ਾਮ ਦੇ ਦੀਵਾਨ ਵਿੱਚ। ਇਤਨੀ ਲੰਬੀ ਤੇ ਲੜੀ ਨਹੀਂ ਕਰਨੀ ਸੀ ਪਰ ਹੋ ਗਈ। ਜਪ ਜਾਪ ਇਹ ਬੁਨਿਆਦੀ ਮੂਲ ਬਾਣੀ ਆ। ਅੱਜ ਭਾਈ ਹਰਚਰਨ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਬਹੁਤ ਸਾਰੇ ਐਸੇ ਸੱਜਣ ਨੇ ਜਿਨ੍ਹਾਂ ਨੂੰ ਜਾਪ ਸਾਹਿਬ ਕੰਠ ਨਹੀਂ ਪੜ ਨਹੀਂ ਸਕਦੇ। ਇਹਨਾਂ ਦੇ ਚ ਇੱਕ ਵਿਸ਼ੇਸ਼ਤਾ ਹੈ, ਇਹ ਵਾਜੇ ਜੋੜੀ ਨਾਲ ਜਾਪ ਸਾਹਿਬ ਪੜਾ ਕੇ ਕਰੀਬਨ ਕਰੀਬਨ ਕਈਆਂ ਨੂੰ ਕੰਠ ਕਰਾ ਦਿੰਦੇ ਨੇ, ਸ਼ੁੱਧ ਕਰਾ ਦਿੰਦੇ ਨੇ। ਸ਼ਾਇਦ ਇਹ 8 ਜਾਂ 9 ਤਰੀਕ ਤੋਂ ਅਗਲੇ ਵੀਕ ਤੁਹਾਡੇ ਸਾਹਮਣੇ ਇਸ ਤਰ੍ਹਾਂ ਰਾਤ ਨੂੰ ਕਰਿਆ ਕਰਨਗੇ। ਇਹ ਦਾਸ ਦੇ ਬਹੁਤ ਪੁਰਾਣੇ ਸਾਥੀ ਨੇ, ਗਾਲਬਨ ਸਨ 58-59 ਤੋਂ, ਬਹੁਤ ਪੁਰਾਣੇ ਸਾਥੀਆਂ ਦੇ ਚੋਂ ਗੁਰਮੁਖ ਸੱਜਣ ਨੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਜਪ ਮੂਲ ਹੈ, ਜਪ ਤੇ ਹੀ ਸਾਰੀ ਗੁਰਮਤ ਖੜੀ ਹੈ, ਜਪ ਤੇ ਹੀ ਸਾਰੀ ਸਿੱਖੀ ਖੜੀ ਹੈ। ਜਪ ਕੱਢਦੇ ਹੋ ਤੇ ਸਿੱਖ ਸਿੱਖ ਨਹੀਂ ਹੈ। ਗੁਰੂ ਦੀ ਮਤ ਸਾਰੀ ਜਪ ਦੀ ਵਿਆਖਿਆ ਹੈ, ਜਪ ਦੀ ਪ੍ਰੇਰਨਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹੀ ਜਪ ਜਾਪ ਬਣ ਜਾਂਦਾ ਹੈ। ਨਿਰਮਾਣਤਾ ਦੀ ਮੂਰਤੀ ਸਜਦੇ ਅਨੰਤ ਰੂਪਾਂ ਨੂੰ ਸਜਦਾ। ਇਹ ਜਪ ਜਾਪ ਜਦ ਬਣਦਾ ਤਾਂ ਇਹੀ ਜਾਪ ਬੈਰਾਗ ਬਣ ਜਾਂਦਾ। ਜਪ ਜੋ ਰਸਨਾ ਦੁਆਰਾ ਹੈ, ਜਾਪ ਜੋ ਪ੍ਰਾਣਾ ਦੁਆਰਾ ਹੈ, ਬੈਰਾਗ, ਇਹ ਪੁਰਸ਼ ਹੁਣ ਸੰਸਾਰ ਤੋਂ ਉਖੜ ਗਿਆ। ਰਹਿੰਦਾ ਜਗਤ ਵਿੱਚ ਪਿਆ ਪਰ ਜਗਤ ਤੋਂ ਉਖੜ ਗਿਆ। ਰਹਿੰਦਾ ਪਰਿਵਾਰ ਵਿੱਚ ਪਿਆ ਪਰ ਪਰਿਵਾਰ ਤੋਂ ਉਖੜ ਗਿਆ। ਇਸ ਤਰ੍ਹਾਂ ਜੈਸੇ ਇੱਕ ਦਲੀਲ ਦਾਸ ਨੇ ਦਿੱਤੀ ਸੀ, ਪੱਕਾ ਨਾਰੀਅਲ ਹੌਲ ਦੇ ਅੰਦਰ ਹੀ ਹੈ ਜੇ ਗਿਰੀ, ਲੇਕਿਨ ਸੰਬੰਧ ਤੋੜ ਬੈਠੀ ਹੈ ਤੇ ਹੌਲ ਦੇ ਅੰਦਰ, ਪਰ ਹੁਣ ਹੌਲ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਜਦ ਕੱਚੀ ਸੀ ਤੇ ਹੌਲ ਨਾਲ ਚੰਬੜੀ ਹੋਈ ਸੀ, ਹੁਣ ਨਹੀਂ। ਬੈਰਾਗ ਜੈਸੇ ਪੱਕਦਾ ਹੈ, ਮਨੁੱਖ ਇਸ ਸੰਸਾਰ ਦੇ ਖੋਲ ਨੂੰ, ਸਰੀਰ ਦੇ ਖੋਲ ਨੂੰ, ਪਰਿਵਾਰ ਦੇ ਖੋਲ ਨੂੰ ਛੋੜਦਾ ਹੈ। ਰਹਿੰਦਾ ਪਰਿਵਾਰ ਦੇ ਚ ਹੈ ਲੇਕਿਨ ਨਿਰਲੇ, ਰਹਿੰਦਾ ਸੰਸਾਰ ਦੇ ਚ ਹੈ ਨਿਰਲੇ, ਰਹਿੰਦੀ ਆਤਮਾ ਇਸ ਸਰੀਰ ਦੇ ਚ ਹੈ ਨਿਰਲੇ। ਇਸ ਤਰ੍ਹਾਂ ਦਾ ਪੁਰਸ਼ ਕਰੀਬਨ ਕਰੀਬਨ ਹਰ ਵਕਤ ਉਦਾਸ ਹੋਵੇਗਾ। ਜਗਤ ਦੇ ਸਮਝ ਆ ਜਾਏਗੀ ਉਸਨੂੰ, ਐਸਾ ਕੁਛ ਵੀ ਨਹੀਂ ਜਿਸ ਦੇ ਚ ਮੈਂ ਜੀ ਸਕਾਂ, ਬੈਰਾਗ। ਔਰ ਇਸੇ ਹੀ ਉਦਾਸ ਬਿਰਤੀ ਦੇ ਉੱਤੇ ਸੰਨਿਆਸ ਖੜਾ ਹੈ। ਜਿਸੇ ਕੱਲ ਦਾਸ ਨੇ ਅਰਜ਼ ਕੀਤੀ, ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੋ ਮਨ ਤੋਂ ਉਦਾਸ ਹੋ ਜਾਏ ਉਹ ਸੰਨਿਆਸੀ ਹੋ ਜਾਂਦਾ ਹੈ। ਉਦਾਸ ਮਨੁੱਖ ਹੈ 3-4 ਕਾਰਨਾਂ ਕਰਕੇ ਹੋ ਸਕਦਾ ਹੈ। ਗਿਆਨ ਕਰਕੇ, ਕਥਾ ਕੀਰਤਨ ਸੁਣਿਆ ਤੇ ਕਥਾ ਕੀਰਤਨ ਚੋਟ ਕਰ ਗਈ, ਉਦਾਸ ਹੋ ਗਏ, ਸਮਝ ਆ ਗਈ। ਦੂਸਰਾ ਤਾਰਕਿਕ ਹੈ, ਕਥਾ ਕੀਰਤਨ ਨੇ ਤੇ ਚੋਟ ਨਹੀਂ ਕੀਤੀ ਪਰ ਸੋਚਦਾ ਬਹੁਤ ਜ਼ਿਆਦਾ ਹੈ, ਵਿਚਾਰਦਾ ਬਹੁਤ ਜ਼ਿਆਦਾ ਹੈ, ਔਰ ਉਸਦੇ ਆਪਣੇ ਵਿਚਾਰ ਇਤਨੇ ਪ੍ਰਬਲ, ਇਤਨੀ ਸੋਚਣੀ ਪ੍ਰਬਲ ਹੋ ਗਈ ਕਿ ਸੰਸਾਰ ਤੁੱਛ ਮਹਿਸੂਸ ਹੁੰਦਾ ਹੈ। ਬੜੇ ਬੜੇ ਅਜ਼ੀਮ ਚਿੰਤਕ, ਦਾਰਸ਼ਨਿਕ, ਫਿਲਾਸਫਰ ਉਦਾਸ ਹੀ ਰਹਿੰਦੇ ਨੇ, ਔਰ ਮੈਂ ਕਹਿੰਦਾ ਜਿਤਨੇ ਉਹ ਬੇਚੈਨ ਤੇ ਉਦਾਸ ਰਹਿੰਦੇ ਨੇ ਇਤਨਾ ਹੋਰ ਕੋਈ ਵੀ ਨਹੀਂ। ਜਿਤਨੇ ਉਹ ਜ਼ਿਆਦਾ ਸੋਚਦੇ ਨੇ ਉਤਨਾ ਸੰਸਾਰ ਆਸਾਰ ਪ੍ਰਤੀਤ ਆਉਂਦਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੰਨਿਆਸ ਤੇ ਉਦਾਸ ਬਿਰਤੀ ਦਾ ਚੋਲੀ ਦਾਮਨ ਦਾ ਸਾਥ ਹੈ। ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ।
ਜੋ ਪਦਾਰਥਾਂ ਤੋਂ ਉਦਾਸ ਨਹੀਂ ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ, ਜਾਂ ਇੰਜ ਕਹਿ ਲਓ ਪਰਮਾਤਮਾ ਦੀ ਤਲਾਸ਼ ਕੌਣ ਕਰ ਰਿਹਾ ਜੋ ਪਦਾਰਥ ਤੋਂ ਉਦਾਸ ਹੋ ਗਿਆ। ਪਰਮ ਜੀਵਨ ਦੀ ਖੋਜ ਕੌਣ ਕਰ ਰਿਹਾ ਜੋ ਇਸ ਜੀਵਨ ਤੋਂ ਉਦਾਸ ਹੋ ਗਿਆ। ਨਿਰੰਕਾਰ ਦੀ ਤਲਾਸ਼ ਕੌਣ ਕਰ ਰਿਹਾ ਜੋ ਸੰਸਾਰ ਤੋਂ ਉਦਾਸ ਹੋ ਗਿਆ। ਸੰਸਾਰ ਤੋਂ ਉਦਾਸੀ ਕੁਛ ਕਾਰਨਾਂ ਕਰਕੇ ਹੁੰਦੀ ਹੈ। ਪ੍ਰਥਮ ਗਿਆਨ ਕਰਕੇ, ਦੂਸਰੀ ਆਪਣੀ ਨਿੱਜੀ ਸੋਚਣੀ ਕਰਕੇ, ਤੀਸਰਾ ਕੋਈ ਚੋਟ ਲੱਗ ਜਾਏ ਬੜੀ ਗਹਿਰੀ ਸੰਸਾਰ ਤੋਂ, ਉਦਾਸ ਹੋ ਜਾਂਦਾ। ਚੌਥਾ ਇਹ ਸੰਸਾਰ ਵਿੱਚ ਜੋ ਕੁਛ ਪ੍ਰਾਪਤ ਕਰਨਾ ਚਾਹੁੰਦਾ ਨਹੀਂ ਹੋਇਆ, ਉਦਾਸ ਹੋ ਜਾਂਦਾ। ਲੇਕਿਨ ਫਿਰ ਵੀ ਇਸ ਤਰ੍ਹਾਂ ਦੇ ਉਦਾਸ ਬੰਦੇ ਦੀ ਜਿਸ ਦੀ ਸੰਸਾਰ ਵਿੱਚ ਅਜੇ ਪੂਰਤੀ ਨਹੀਂ ਹੋਈ, ਇੱਕ ਨਿੱਕੀ ਜਿਹੀ ਆਸਾ ਬਣੀ ਰਹਿੰਦੀ ਹੈ, ਚਲੋ ਅੱਜ ਪੂਰਤੀ ਨਹੀਂ ਹੋਈ ਕੱਲ ਹੋ ਜਾਏਗੀ। ਇਹ ਪੂਰਨ ਤੌਰ ਤੇ ਨਿਰਾਸ਼ ਨਹੀਂ ਹੁੰਦਾ। ਪਰ ਜੋ ਨਿੱਜੀ ਸੋਚਣੀ ਕਰਕੇ ਹੈ ਉਹ ਤੇ ਪੂਰਾ ਉਦਾਸ ਹੋ ਜਾਂਦਾ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਦੀਵਾਨੇ ਗਾਲਿਬ, ਹਾਲਾਂਕਿ ਸੰਸਾਰੀ ਪੱਧਰ ਦਾ ਸ਼ਾਇਰ ਹੈ ਇਸ਼ਕ ਮਿਜ਼ਾਜੀ, ਅਜੇ ਹਕੀਕੀ ਦੇ ਨੇੜੇ ਨਹੀਂ ਗਿਆ, ਲੇਕਿਨ ਕਹਿੰਦਾ ਇਸ ਦੁਨੀਆਂ ਚ ਮੈਂ ਜੀ ਕੇ ਕੀ ਕਰਾਂ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆ ਗਏ। ਕਹਿੰਦਾ ਸਾਰਾ ਸੰਸਾਰ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ, ਬਿਲਕੁਲ ਕੁਛ ਵੀ ਨਹੀਂ ਹੈ। ਨਾਦਾਨ ਲੋਕ, ਇਹਨਾਂ ਨਾਲ ਮੈਂ ਕਿਸ ਤਰ੍ਹਾਂ ਜੀਵਾਂ। ਸਵੇਰੇ ਖਾ ਲੈਣਾ, ਸ਼ਾਮੀ ਖਾ ਲੈਣਾ, ਕੱਲ ਫਿਰ ਖਾਣਾ, ਇਹ ਇਸੇ ਤਰੀਕੇ ਨਾਲ ਜ਼ਿੰਦਗੀ ਬਤੀਤ ਕਰੀ ਜਾਣਾ। ਗਾਲਿਬ ਕਹਿੰਦੇ ਨੇ ਤੇ ਮੈਨੂੰ ਇੰਜ ਲੱਗਦੀ ਹੈ ਜਿਵੇਂ ਮਸ਼ੀਨੀ ਜ਼ਿੰਦਗੀ ਹੈ, ਮੈਂ ਇਸ ਨਾਲ ਜੀਵਨ ਨੂੰ ਰਾਜ਼ੀ ਨਹੀਂ। ਇਹ ਤੇ ਬਚਕਾਨੀ ਖੇਲ ਹੈ। ਬਾਜ਼ੀ ਚਾਹੇ ਇਤਫਾਲ, ਇਤਫਾਲ ਕਹਿੰਦੇ ਨੇ ਬੱਚੇ, ਤਿਫਲ ਕਹਿੰਦੇ ਨੇ ਬੱਚੇ ਨੂੰ, ਇਤਫਾਲ ਬੱਚਿਆਂ ਦੀ ਜਮਾਂ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆ ਗਏ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆ ਗਏ। ਕਹਿੰਦਾ ਦਿਨ ਰਾਤ ਇਹ ਬੱਚਿਆਂ ਦਾ ਖੇਲ ਹੋ ਰਿਹਾ। ਇੱਕ ਖੇਲ ਹੈ ਔਰੰਗ ਸੁਲੇਮਾ ਮੇਰੇ ਨਜ਼ਦੀਕ। ਔਰੰਗ ਕਹਿੰਦੇ ਨੇ ਤਖ਼ਤ ਜਿਹਦੇ ਉੱਤੇ ਬਾਦਸ਼ਾਹ ਬੈਠਦਾ ਹੈ। ਤਖ਼ਤ ਸੁਲੇਮਾਨੀ ਬੱਚਿਆਂ ਦਾ ਖੇਲ ਪ੍ਰਤੀਤ ਹੁੰਦਾ ਹੈ। ਜਿਸ ਤਖ਼ਤ ਲਈ ਦੁਨੀਆਂ ਇਤਨਾ ਸੰਘਰਸ਼ ਕਰਦੀ ਹੈ, ਇਤਨਾ ਲੜਦੀ ਹੈ। ਗਾਲਿਬ ਕਹਿੰਦੇ ਇਸ ਤੇ ਬੈਠ ਕੇ ਮੈਂ ਖੁਸ਼ ਨਹੀਂ ਹੋ ਸਕਦਾ, ਇਹ ਤੇ ਬੱਚਿਆਂ ਦਾ ਖੇਲ ਹੈ, ਕੁਛ ਵੀ ਨਹੀਂ। ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ। ਗਾਲਿਬ ਕਹਿੰਦਾ ਹਜ਼ਰਤ ਈਸਾ ਦੇ ਮੌਜੇ ਵੀ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ। ਉਹ ਕਿਸੇ ਅੰਧੇ ਦੇ ਸਿਰ ਤੇ ਹੱਥ ਰੱਖਦਾ ਹੈ, ਉਹਨੂੰ ਸੁਜਾਖਾ ਕਰ ਦਿੰਦਾ। ਕਿਸੇ ਬਿਮਾਰ ਦੇ ਸਿਰ ਤੇ ਹੱਥ ਰੱਖਦਾ ਹੈ, ਤੰਦਰੁਸਤ ਕਰ ਦਿੰਦਾ। ਕਿਸੇ ਮੁਰਦੇ ਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਤੋ ਜਿਵਾ ਦਿੰਦਾ ਹੈ। ਗਾਲਿਬ ਕਹਿੰਦਾ ਹੈ ਜਿਸ ਨੂੰ ਜਿਵਾ ਦਿੱਤਾ ਹੈ ਕਿਆ ਉਹ ਫਿਰ ਨਹੀਂ ਮਰਿਆ? ਤੇ ਜੇ ਫਿਰ ਮਰਿਆ ਤੇ ਬੱਚਿਆਂ ਦਾ ਤਮਾਸ਼ਾ ਕਰਦਾ ਰਿਹਾ ਔਰ ਕੀ? ਕਹਿੰਦਾ ਮੈਂ ਈਸਾ ਦੇ ਨਾਲ ਵੀ ਜੀ ਨਹੀਂ ਸਕਦਾ, ਇਹ ਵੀ ਬਚਪਨਾ ਹੈ। ਮੈਂ ਤਖ਼ਤ ਸੁਲੇਮਾਨੀ ਤੇ ਵੀ ਬੈਠ ਕੇ ਜੀ ਨਹੀਂ ਸਕਦਾ, ਇਹ ਵੀ ਬੱਚਿਆਂ ਦਾ ਖੇਲ ਹੈ। ਔਰ ਮੈਂ ਸੰਸਾਰੀ ਮਨੁੱਖਾਂ ਦੇ ਨਾਲ ਵੀ ਜੀ ਨਹੀਂ ਸਕਦਾ, ਸਭ ਬੱਚੇ ਨੇ। ਜਦ ਮਨੁੱਖ ਦੀ ਸੋਚਣੀ ਬੜੀ ਬੁਲੰਦ ਹੋ ਜਾਏ, ਯਕੀਨ ਜਾਣੋ ਆਮ ਮਨੁੱਖ ਉਸ ਨੂੰ ਬੱਚੇ ਪ੍ਰਤੀਤ ਆਉਣ ਲੱਗ ਪੈਂਦੇ ਨੇ, ਬਿਲਕੁਲ ਬੱਚੇ। ਗਾਲਿਬ ਕਹਿੰਦਾ ਮੈਂ ਜੀਵਾਂ ਤੇ ਕਿਸ ਤਰ੍ਹਾਂ ਜੀਵਾਂ? ਮੇਰੇ ਲਈ ਜੀਵਣਾ ਬੜਾ ਔਖਾ ਹੈ। ਹੁਣ ਇਸ ਤਰ੍ਹਾਂ ਦਾ ਮਨੁੱਖ ਜਾਂ ਤੇ ਜੀਵਨ ਸ਼ੈਲੀ ਨੂੰ ਬਦਲੇ, ਜਾਂ ਇਸ ਜੀਵਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ, ਜਾਂ ਮਿਟਾਉਣ ਦੀ ਕੋਸ਼ਿਸ਼ ਕਰੇ। ਤਿੰਨ ਤਰੀਕੇ ਨੇ, ਜਾਂ ਤੇ ਜ਼ਿੰਦਗੀ ਨੂੰ ਬਦਲੇ, ਜਾਂ ਜ਼ਿੰਦਗੀ ਨੂੰ ਮਿਟਾਵੇ, ਜਾਂ ਜੀਵਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ। ਇਸ ਨੇ ਤੀਸਰਾ ਤਰੀਕਾ ਚੁਣ ਲਿਆ, ਸ਼ਰਾਬ ਪੀ ਕੇ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸਵੇਰੇ ਪੀਂਦਾ ਹੈ, ਦੁਪਹਿਰੇ ਪੀਂਦਾ ਹੈ, ਨਸ਼ਾ ਟੁੱਟਣ ਹੀ ਨਹੀਂ ਦਿੰਦਾ। ਇਤਨਾ ਅਜ਼ੀਮ ਚਿੰਤਕ,
इतना गहरा दार्शनिक हर वक्त नशे च रहिंदा है और हालात इत्थे तक पहुंच गए, बाल बाल करजाई हो गया, अंग्रेजां दी हकूमत हो चुकी सी, बहादुर शाह नूं रंगून दी जेल विच कैद कर दिता सी, ए दरबारी शायर भी सी बहादुर शाह दा, तो अंग्रेजां ने इस नूं सियाणा चिंतक दार्शनिक जान के उस जमाने च 84 रुपए इस दी माहवार पेंशन बन दित्ती और बहुत सन 84 रुपए उस जमाने दे, पर इस सारे दी शराब पी जांदा सी, सारा दिन पीनी, नशा टुटन ही ना देना, पीनी पिलानी बस इसे ची जो है हर वक्त गायब रहने लग पे। हालात इत्थे तक पहुंचे है, मुफलसी, बाल बाल करजाई हो गया, अज बेगम आके अगों रोई भी अज मैं थोड़े लिए खाना भी नहीं बना सकती, घर विच कुछ भी नहीं है और कोई बाणिया कोई दुकानदार मैनु उधार देने नु तैयार नहीं, ते थानू जो कुछ मिलता है वो पी लेंदे हो, अद्धा हिसाब किताब मेरे हवाले करो, अद्धी रकम ते मैं कम से कम घर ते चला सका, थोड़े लिए रोटी दी दिक्कत ते ना होए। वक्त दा इतना अजीम मनुख रोटी तो भी आतर हो गया सी, घरवाली नूं रोंदे होया ते मजबूर हालत विच देख के गालिब कहिंदा अच्छा खुदा दी कसम हुण जद पहली तरीक आवेगी 84 रुपए मिलणगे अद्धे तैनू दे दें, अद्धे तेरे। खुश हो गई बेगम, उसने कह दिता फिर मैं 2-3 महीने च सारा उधार भी ला देंगी, घर भी ठीक चलेगा, तुसी अद्धे मैनू दे दिता। खैर ज्यों द्यों करके इसने दिन टपाए, पहली तरीक आई, घरों बड़े सोहने ढंग नाल बेगम ने विदा कीता और उड़ीक दे घर दी चौखट ते ही बैठ गई, हुणे गालिब आएगा। दोपहर हो गई नहीं आया, दोपहर ढल गई नहीं आया, शाम पै गई नहीं आया, दुखत होई मायूस होई बेगम। ज्यों सूरज ढलिया थोड़ा जिहा हल्का हनेरा पैण लगा, लड़खड़ांदा होया गालिब आंदा होया दिखाई दिता है, 10 खचरां दे उत्ते शराब दियां बोतलां लदियां हुई, इस तरह ही करता हुंदा सी, फिर दिन रात पींदा रहिंदा सी घर दे। खचरां बूहे ते आ गईयां, शराब दियां लदियां हुई, आप भी लड़खड़ांदा होया जारो जार फुट के रो पई बेगम। और ए बेगम ने आख्या तुसी खुदा दी कसम चुकी सी कि अद्धी माया दे देंगा, कि तुसी सारे दी शराब ले आए और मैं महीना किस तरह लगाऊंगी, तुसी खुदा दी कसम चुकी सी। गालिब कहिंदा है उसे खुदा ने मेरी कसम तोड़ दित्ती, किस तरह? कहिंदा जद मैनू 84 रुपए मिले ना मैं बिल्कुल घर दी तरफ आ रहा सी, कि 84 दे 84 तैनू देने सन, पर करां की, रस्ते च खुदा दा घर पै गया, मस्जिद पै गई, मौलवी वाज दे रहा सी, असी कहिंदे आ कथा करनी हो कहिंदे ने वाज देण, मौलवी वाज दे रहा सी, तो मैं सोचिया चलो खुदा दी गल भी अज सुन लईए की कहिंदा है। मौलवी सारे स्रोतियां नूं नमाजियां नूं मुतासर होके कह रहा सी, सारियां नूं मुखातब करके, कि रोजी दहिन खुदा है,
ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ। ਰਾਜ਼ਕ ਰਹਿੰਦ ਖੁਦਾ ਹੈ, ਇਹਦੀ ਫਿਕਰ ਨਹੀਂ ਕਰਨੀ ਚਾਹੀਦੀ। ਕਹਿੰਦੇ ਬੇਗਮ ਜਦ ਮੈਂ ਇਹ ਸੁਣਿਆ ਰੋਜ਼ੀ ਦੇਹਿੰਦ ਰਾਜ਼ਕ ਰਹਿੰਦ ਖੁਦਾ ਹੈ, ਤਾਂ ਮੈਂ ਤੇ ਫਿਰ ਸ਼ਰਾਬਖਾਨੇ ਚਲਾ ਗਿਆ, ਸਾਰੀ ਸ਼ਰਾਬ ਖਰੀਦ ਕੇ ਲੈ ਆਇਆ। ਰਿਜ਼ਕ ਦੀ ਚਿੰਤਾ ਖੁਦਾ ਕਰੇਗਾ, ਸ਼ਰਾਬ ਦੀ ਚਿੰਤਾ ਮੈਂ ਆਪ ਕਰ ਲਈ ਹੈ, ਕਿਉਂਕਿ ਖੁਦਾ ਨੇ ਕਰਨੀ ਹੀ ਨਹੀਂ ਸੀ। ਔਰ ਜ਼ਾਰੋ ਜ਼ਾਰ ਗਾਲਬ ਵੀ ਰੋ ਪਿਆ, ਕਹਿਣ ਲੱਗਾ ਇਤਨੀ ਉਦਾਸੀ ਚ ਮੈਂ ਨਹੀਂ ਜੀ ਸਕਦਾ, ਤੂੰ ਬਹੁਤ ਮਜਬੂਰ ਕਰੇਂਗੀ ਮੈਂ ਖੁਦਕਸ਼ੀ ਕਰ ਲਵਾਂਗਾ, ਮੈਂ ਨਹੀਂ ਜੀ ਸਕਦਾ, ਉਦਾਸੀ ਦਾ ਇਤਨਾ ਬੋਝ ਮੈਂ ਨਹੀਂ ਚੁੱਕ ਸਕਦਾ। ਇਤਨਾ ਕਿਉਂ ਉਦਾਸ, ਬਹੁਤ ਸੋਚਿਆ, ਬਹੁਤ ਸੋਚਿਆ। ਔਰ ਜਿਤਨਾ ਸੋਚਣ ਵਾਲਾ ਮਨੁੱਖ ਹੋਵੇਗਾ, ਜੋ ਜਿਤਨਾ ਦਿਮਾਗੀ ਤਲ ਤੇ ਜੀਣ ਵਾਲਾ ਮਨੁੱਖ ਹੋਵੇਗਾ, ਸੰਸਾਰ ਨਾਲ ਤਾਲਮੇਲ ਨਹੀਂ ਬੈਠੇਗਾ, ਉਦਾਸ ਹੋ ਜਾਏਗਾ। ਕਹਿੰਦੇ ਪਸ਼ੂ ਉਦਾਸ ਨਹੀਂ ਆਉਂਦੇ, ਸੋਚਦੇ ਹੀ ਨਹੀਂ। ਬੱਚੇ ਉਦਾਸ ਨਹੀਂ ਆਉਂਦੇ, ਇਤਨੀ ਸੋਚ ਸਮਝ ਨਹੀਂ ਉਹਨਾਂ ਕੋਲ। ਮੂੜ ਬੰਦੇ ਉਦਾਸ ਨਹੀਂ ਆਉਂਦੇ, ਦਿਮਾਗ ਦੇ ਤਲ ਤੇ ਨਹੀਂ ਜੀਂਦੇ। ਜਿਤਨੀ ਸਿਆਣਪ ਦੀ ਮਿਕਦਾਰ ਜਿਸ ਕੋਲ ਜਿਤਨੀ ਜ਼ਿਆਦਾ ਹੋਵੇਗੀ, ਉਤਨਾ ਹੀ ਉਦਾਸ ਹੋਵੇਗਾ, ਲਾਜ਼ਮੀ ਹੈ। ਉਦਾਸੀ ਬਿਰਤੀ ਸਿਆਣੇਪਣ ਦੀ ਪਹਿਚਾਣ ਵੀ ਹੈ, ਪਰ ਇਸ ਉਦਾਸੀ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ। ਚਲੋ ਇਸ ਨੂੰ ਭੁਲਾਓ, ਸ਼ਰਾਬ ਪੀ ਕੇ ਇਸ ਉਦਾਸ ਬਿਰਤੀ ਨੂੰ ਭੁਲਾਓ। ਕੁਛ ਐਸੇ ਵੀ ਨੇ ਕਿ ਉਸ ਉਦਾਸੀ ਦੀ ਹਾਲਤ ਵਿੱਚ ਇਤਨੇ ਨਿਰਾਸ਼ ਹੋ ਜਾਂਦੇ ਨੇ, ਆਤਮ ਹੱਤਿਆ ਕਰਨ ਦੀ ਵੀ ਸੋਚ ਲੈਂਦੇ ਨੇ, ਖੁਦਕਸ਼ੀ। ਦੂਰ ਕਿਉਂ ਜਾ, ਹਕੀਮ ਮੋਮਨ ਖਾਨ ਮੋਮਨ ਜੈਸਾ ਸਿਆਣਾ ਬੰਦਾ ਵੀ ਕਹਿੰਦਾ, ਮੈਂ ਵੀ ਸੋਚਿਆ ਸੀ ਮਰਨ ਦਾ, ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਸੋਚਿਆ ਸੀ ਮੈਂ ਖੁਦਕਸ਼ੀ ਕਰ ਲਵਾਂ, ਮਰ ਜਾਵਾਂ, ਇਤਨੀ ਉਦਾਸੀ ਚ ਕੀ ਜੀਵਣਾ, ਇਤਨੀ ਨਿਰਾਸ਼ਾ ਵਿਚ ਕੀ ਜੀਵਣਾ। ਇਕਦਮ ਖਿਆਲ ਆ ਗਿਆ, ਜੇ ਮਰ ਕੇ ਵੀ ਮੈਨੂੰ ਸਕੂਨ ਨਾ ਮਿਲਿਆ, ਇਹੀ ਉਦਾਸੀ ਪੱਲੇ ਪਈ, ਤਾਂ ਫਿਰ ਮੈਂ ਕੀ ਕਰਾਂਗਾ। ਇਸ ਵਾਸਤੇ ਇਰਾਦਾ ਬਦਲਿਆ। ਤਾਂ ਮੈਂ ਅਰਜ਼ ਕਰਾਂ, ਉਦਾਸ ਬੰਦਾ ਤਿੰਨ ਕਾਰਨਾਂ ਕਰਕੇ ਆਉਂਦਾ ਹੈ, ਜਾਂ ਤੇ ਕਥਾ ਕੀਰਤਨ ਚੋਟ ਕਰ ਜਾਏ, ਬਾਣੀ ਦਾ ਪਾਠ ਕਰਦਾ ਪਿਆ ਸ਼ਬਦ ਨੇ ਚੋਟ ਕਰ ਦਿੱਤੀ ਹੈ, ਉਦਾਸ ਹੋ ਜਾਏਗਾ ਲਾਜ਼ਮੀ। ਜਾਂ ਖੁਦ ਬਹੁਤਾ ਜ਼ਹੀਨ ਹੋਵੇ ਤੇ ਹਰ ਵਕਤ ਸੋਚਣ ਦੇ ਤਲ ਤੇ ਰਵੇ, ਉਦਾਸ ਹੋ ਜਾਏਗਾ। ਜਾਂ ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਬਹੁਤ ਗਹਿਰੀ ਚੋਟ ਲੱਗ ਜਾਏ, ਕੋਈ ਅਜ਼ੀਜ਼ ਮਿੱਤਰ ਅਕਾਰਬ ਚਲਾਣਾ ਕਰ ਗਿਆ, ਦਿਵਾਲੀਆ ਹੋ ਗਿਆ, ਬਹੁਤ ਵੱਡਾ ਨੁਕਸਾਨ ਹੋ ਗਿਆ, ਬੇਪਤੀ ਹੋ ਗਈ ਹੈ, ਬੇਇੱਜ਼ਤੀ ਹੋ ਗਈ ਹੈ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਇਹ ਤਿੰਨ ਮੂਲ ਕਾਰਨ ਨੇ ਮਨੁੱਖ ਦੇ ਉਦਾਸ ਹੋਣ ਦੇ। ਜਾਂ ਤੇ ਸ਼ਬਦ ਚੋਟ ਕਰ ਜਾਏ, ਜਾਂ ਕੋਈ ਸੰਸਾਰ ਤੋਂ ਚੋਟ ਲੱਗੇ, ਜਾਂ ਖੁਦ ਦੀ ਸੋਚਣੀ ਬੜੀ ਪ੍ਰਬਲ ਹੋਵੇ ਔਰ ਹਰ ਵਕਤ ਦਿਮਾਗੀ ਤਲ ਤੇ ਜੀਵੇ, ਤਾਂ ਉਦਾਸ ਬੰਦਾ ਕਰੀਬਨ ਕਰੀਬਨ ਇਸ ਢੰਗ ਨਾਲ ਜੀਵੇਗਾ ਨਹੀਂ। ਜਾਂ ਤੇ ਜ਼ਿੰਦਗੀ ਨੂੰ ਬਦਲੇਗਾ, ਜਾਂ ਜ਼ਿੰਦਗੀ ਨੂੰ ਮਿਟਾਵੇਗਾ, ਜਾਂ ਜ਼ਿੰਦਗੀ ਨੂੰ ਭੁਲਾਵੇਗਾ। ਭੁਲਾਉਣ ਦਾ ਤਰੀਕਾ ਹੈ ਸ਼ਰਾਬ, ਮਿਟਾਉਣ ਦਾ ਤਰੀਕਾ ਹੈ ਖੁਦਕਸ਼ੀ, ਔਰ ਬਦਲਣ ਦਾ ਤਰੀਕਾ ਹੈ ਜਪ ਤੇ ਜਾਪ। ਇਹਨਾਂ ਤਿੰਨਾਂ ਦੇ ਚੋਂ ਕੋਈ ਇੱਕ ਤੇ ਉਸਨੂੰ ਅਪਣਾਉਣਾ ਹੀ ਪਏਗਾ, ਜਪ ਜਾਪ ਜਾਂ ਸ਼ਰਾਬ ਜਾਂ ਆਤਮ ਹੱਤਿਆ, ਇੱਕ ਤਰੀਕਾ ਤੇ ਅਪਣਾਉਣਾ ਹੀ ਪਏਗਾ। ਔਰ ਮੈਂ ਅਰਜ਼ ਕਰਦੇ ਹਾਂ, ਔਖੇ ਨਾ ਹੋਣਾ, ਇਹਨਾਂ ਤਿੰਨਾਂ ਦੇ ਚੋਂ ਜਿਸਨੇ ਇੱਕ ਨੂੰ ਵੀ ਨਹੀਂ ਚੁਣਿਆ, ਗੁਸਤਾਖੀ ਮਾਫ, ਨਾ ਸ਼ਰਾਬ ਨੂੰ, ਨਾ ਖੁਦਕਸ਼ੀ ਨੂੰ, ਨਾ ਜਪ ਜਾਪ ਨੂੰ, ਇਹ ਅਜੇ ਮੂੜ ਹੈ, ਦਿਮਾਗੀ ਤਲ ਤੇ ਨਹੀਂ ਜੀ ਰਿਹਾ। ਇਤਨੀ ਮਰਜ਼ ਕਰ, ਅਜੇ ਸੋਚ ਵਿਚਾਰ ਵਾਲੀ ਗੱਲ ਕੋਈ ਨਹੀਂ ਹੈ, ਅਜੇ ਦਾਰਸ਼ਨਿਕ ਨਹੀਂ ਹੈ, ਚਿੰਤਕ ਨਹੀਂ ਹੈ, ਅਜੇ ਇਸ ਦੀ ਸੋਚਣੀ ਕੋਈ ਬਹੁਤ ਗਹਿਰੀ ਨਹੀਂ ਹੈ, ਨਾ ਜੀਵਨ ਬਾਰੇ, ਨਾ ਸੰਸਾਰ ਬਾਰੇ। ਜੈਸੇ ਸੰਸਾਰ ਬਾਰੇ ਗਾਲਬ ਨੇ ਸੋਚਿਆ, ਜੈਸੇ ਇਸ ਜ਼ਿੰਦਗੀ ਬਾਰੇ ਗਾਲਬ ਨੇ ਸੋਚਿਆ, ਕਹਿਣ ਲੱਗਾ ਕਿ ਇਹ ਧੌਂਕਣੀ ਦੀ ਤਰ੍ਹਾਂ ਹਰ ਵਕਤ ਸਵਾਸ ਲਈ ਜਾਣੇ ਔਰ ਕੱਢੀ ਜਾਣੇ, ਕਿ ਇਹ ਜ਼ਿੰਦਗੀ ਹੈ,
कि मैं नहीं जीवना चाहता, उदास हो गया सी। खुद नू खत्म भी ना कर सकया, खुद नू बदल भी ना सकया, खुद नू भुलाने की कोशिश करन लग पे पी गए। ये सदी बहुत सियानी सदी है, ज्ञान विज्ञान ने बड़ी तरक्की की थी है और बड़ी तेजी नाल ज्ञान चले है। कदम कदम ते स्कूल कॉलेज और जितनी सियाण बढ़ गई उतनी उदासी बन जो है बढ़ गई, और जितनी उदासी बढ़ गई है उतनी शराब बढ़ गई, उतनी लोकी पानी दी तरह पीण लग पे, लोकी बेहोश होना चाहते, अकल तो थल्ले जीवना चाहते, ना सोचिए क्योंकि सोचदे आते बेचैन, सोचदे आते दुख, सोचदे आते तकलीफ। उदास होने दे ए तीन कारण ने, या ते दिमागी तल ते जीवे बहुत सियाणा होए, या उसनू कथा कीर्तन चोट कर गई है, या संसार तो कोई चोट लग गई है, परिवार तो कोई चोट लग गई है, उदास हो जाएगा। लेकिन एक खतरा है जड़ी संसार तो चोट लगे है, लाजमी नहीं है ये जिंदगी नू बदलन की कोशिश करे, बल्कि अक्सर मौका तो यह आंदा है जिंदगी नू खत्म करने की सोचता है। सारी दुनिया च लोकी सुसाइड कर देने, आत्महत्या होंदी है, और संपन्न अमीर देशां ज्यादा है बनिस्पत गरीब देशां दे, क्योंकि गरीब इतना उदास ते निराश नहीं आता, वो कल दी आसा बनाई रखता है, चलो अज मेरे कोल कुछ नहीं ते कल हो जाएगा। ये जिहड़ी कल दी आसा है उन्हूं निराश नहीं होण देती। जिस मनुख की जिंदगी च कल रहा ही नहीं, जो कुछ चाहिए अज प्राप्त है तो उहदे नाल तृप्ति नहीं हुई, उहदे नाल सुकून नहीं मिलिया, तो उदास ते हो जाएगा। तो हुण इह किस तरह जीवे, किवें जीवे, ये तो खुदकशी करेगा, सुसाइड करेगा, सारी दुनिया च है। या ते कोई संसार तो चोट लग गई है, या अपनी सोचनी बड़ी प्रबल है, या सतगुरु दे शब्द ने चोट कर दिती है, परमात्मा दे नाम ने चोट कर दिती है। ये अलग अलग चोटां दे नतीजे अलग अलग होणगे। अगर शब्द ने चोट कीती है ये सुसाइड नहीं करेगा, आत्महत्या नहीं करेगा, ये खुद नू बदलेगा। जिस ढंग नाल मैं जी रहा इस तरह नहीं जीवना, जिंदगी बदलनी है, जीवन नू बदलना है। पर संसार तो चोट लग गई है, लाजमी नहीं कि जीवन नू बदले, हो सकता जीवन नू खत्म करने की कोशिश करे। ते सोच सोच के इस नू चोट लग गई है, जगत कुछ भी नहीं है, लाजमी नहीं है जगत जो है जीवन नू बदले, हो सकता जीवन नू भुलाने की कोशिश करे, शराब पी के कोई भी नशा करके, नशे दुनिया च इस सदी तो नवे तो नवे प्रचलित हुए ने, क्योंकि सदी बड़ी सियाणी सदी है और बड़ी उदास सदी है। किस तरह जीए, जिहड़े मनोरंजन दे साधन अज मौजूद ने पहले नहीं सन, और जितना उदास अज दा मनुख है पहले कदे ही नहीं सी, क्योंकि अजोका मनुख सोचदा बहुत है, विचारदा बहुत है। मैं फिर दोहरा दें, आप सारे सियाणे बैठे हो, उदास बिरती तीन कारणा करके पैदा हो सकती है, या तो खुद हर वक्त सोच विचार दे तल ते जीए और बड़ी गहरी उसकी सोचनी होवे, इस जीवन नाल सहमत नहीं होएगा, ना संसार नाल, इत कुछ भी नहीं है, किस तरह जीवी है, जैसे गालिब ने कह दिता किस तरह मैं जीवा, इन्हां बच्चियां दे च मैं किस तरह जीवा, इस बचकानी जिंदगी नूं मैं किस तरह जीवा। इक ते अपनी सोचनी तो उदास बिरती दा जन्म हो सकता है, दूसरा कोई चोट लग गई है, बहुत वड्डी बेइज्जती हो गई है, बहुत गहरी चोट लग गई है, और ऐसा प्रतीत हो गया है कि कुछ भी नहीं जगत, ये जीवन कुछ भी नहीं, उदास हो गए। या जपदियां जपदियां परमात्मा ने नाम नहीं चोट कर दिती है, गुरु दे शब्द नहीं चोट कर दिती है, कथा कीर्तन तो ही चोट खा गया है, उदास हो जाएगा।
कथा कीर्तन ने अजे चोट नहीं की थी। दरअसल कथा कीर्तन तो इसने अपने मन नु बचाया, एक पासे कीता है, इस वास्ते चोट नहीं की थी। ये उदास नहीं होया, अजे सोचदा समझदा नहीं पिया, अजे सोच विचार दे तलते नहीं जी रहा, अजे जिमे पशु जी रहे ने इस तरह ही जी रहा है, शरीर दे तलते दिमागी तलते नहीं जी रहा, या अजे इस नु कोई बहुत वड्डी चोट नहीं लगी, इस वास्ते उदास नहीं। जो भी थानू उदास ना दिखाई देवे, इन्हां तिन्हां च कुछ ना कुछ ते गल होवेगी, या तो बिल्कुल पशु की तरह होवेगा, दिमाग तो थले जी रहा होवेगा, शरीर के तलते कोई सोचनी विचारना नहीं है, या इसनू कोई चोट नहीं लगी, या जे कथा कीर्तन इसके हिरदे नू छू नहीं गया। संसार तो जिहड़ी चोट लगती है, मैं फिर दोहरा देवा, जब मनुख उदास आउंदा है लाजमी नहीं ये अपने आप नू बदलन की कोशिश करे, हो सकता है अपने आप नू खत्म करने की कोशिश करे, खतरा है, बहुत वड्डा खतरा है, सारी दुनिया च खुदकशी मौजूद है, कौन कर दे जो चोट खा जाते और कहने नहीं जीवना की करना है जी के, इतने निराश हो जाते ने, इतने उदास हो जाते, जीवना औखा हो जाता है उन्हां लई और खुदकशी कर लेंदे ने। हां 5% ऐसे मनुख ने जो खुदकशी नहीं करते, जगत तो चोट खा के अपने आप नू बदलन की कोशिश करते ने, जैसे कि राज योगी परतरी, ये योगी बनया ये संत बनया कथा कीर्तन तो चोट खा के नहीं, इस तरह के पुरुष नहीं सी। और ये भी अर्ज करते हैं इसनू चोट घरों लग गई और इसने गल नू छुपाया भी नहीं। वैराग शतक जो इसका ग्रंथ है उहदे च कहिंदा मैं संत क्यों बनया, उन्हें कारण भी दस दिता है, जोगी मैं क्यों बनया, कोई मैं सत्संगी नहीं सी, कथा कीर्तन जाके नहीं सुनदा सी, ते मेरे उपर असर पै गया ते मैं उदास हो गया, निराश हो गया, इस तरह की कोई गल नहीं। फिर जोगी क्यों बनया, कहिंदा जिन को चित मैं नित मैं चित मोह तिन की तन मोह तन माए रती ना, वो आन पुमान के संग रति फुन तामन में गन का ग्रह कीना, ऋग है अब लाभृद कंदरब पे और मोए धिकार जो मार अधीना, इस रीत समूह की प्रीत तजी निरप होए जोगीश्वर ईश्वर चीना। इनू घर तो चोट लग गई, घर वाली तो पिंगला इसकी चहेती राणी सी। इहदे तीन ग्रंथ ने, वैराग शतक, नीति शतक, शिंगार शतक। वैराग शतक इसका बहुत कीमती ग्रंथ है और गुरु नानक की कृपा भी भरतरी ते बहुत ज्यादा सी, दो तीन शब्द भरतरी दे प्रति सतगुरु ने उच्चारण किए ने, सिफती रत्ता सद बैरागी जुए जन्म नहारे, कह नानक सुन भरतर जोगी खीवा अमृत धारे। खैर मुख्तसर मैं अर्ज करा, ये कहिंदा जिन को चित मैं नित मैं चित मौ तिन की तन मौ तन माए रतीना, जो मेरे चित दे हर वकत सी, मैं कदी जिस नूं भुलाया ही नहीं, उस दे चित दे च मैं नहीं सी, जिन को चित मैं ने तमें चित मौ तिन की तन मौ तन माए रतीना, वो आन पुमान के संग रति फुन तामन में गन काग्रह कीना, मेरे चित दे च पिंगला सी हर वक्त, मैं उस नूं याद कीता है, पर पिंगला दे चित दे च मैं नहीं सी, वो आन पुमान के संग रति फुन तामन में गन काग्रह कीना, उते गनका बनी हुई, उते परश पुरश दा जो है उसके मन दे चिंतन ते उसका संग। परतरी कहिंदा जिस दिन मैनू पता चलिया कि जिसनू मैं प्राणा तो भी ज्यादा प्यार कीता, हर वक्त याद कीता, उसके चित दे च मैं नहीं हां, वो आन उपमान के संग रति फुन ता मन में गनकाग्रह कीना, ध्रिग है अबला ब्रित कंदरब पे और मोए धिकार जो मार अधीना, ऐसी स्त्री ते लानत जिसका पति छत्रपति राजा होए और वो अपने चित दे च उसनू थां ना दे। ते भरतरी कहिंदा मेरे ते भी लानत कि मैं जिंदगी दा मकसद एक स्त्री ही समझ लिया, ये कहिंदा मेरे ते मोए धिकार, मेरे ते भी लानत,
और मोय दिकार जो मार अधीना श्रीत समूह की प्रीत तजी निरप होय जोगीश्वर ईश्वर चीना। इस तरह की रीत मैं छोड़ देती है। राजा होंदे होया जोगी हो गए, नवी जिंदगी दी तलाश। ये जीवन नहीं चाहिए, ये संसार मैनू नहीं चाहिए, कुछ होर दुनिया दी तलाश। गोरख कहिंदा कोई होर दुनिया भी है तो उसका चेला बन गया। वो जिहड़ी होर दुनिया है मैं उत्थे वसना इस दे च नहीं। वो जिहड़ा होर जीवन है मैनू वह चाहिए है, ये नहीं, मैं उस दे च जीवना है। ये घर तो ही चोट खा गया, भाव संसार तो ही चोट खा गया। ऐसा भी आउंदा है कि घर तो संसार तो चोट खा के कोई जोगी बन गया, संत बन गया, गुरमुख बन गया, भगत बन गया, और शब्द का चोट यह तो लाजमी 100% वो संत बनेगा, लेकिन संसार तो चोट लगी है लाजमी नहीं कि संत बने, भगत बने, परमात्मा की तलाश करे। हो सकता है खुद नूं खत्म करने की कोशिश करे। और जो बहुत सोच सोच के उदास हो गया है, बहुत उच्चा सोचे है, बहुत गहरा सोचे है और उदास हो गया है, लाजमी नहीं ये भी संत भगत बने। हो सकता है ये अपने आप नूं भुलाने की कोशिश करे। बड़े बड़े चिंतक, बड़े बड़े दार्शनिक, बड़े बड़े फिलोसफर दिमागी तल ते जीण वाले करीबन करीबन 99% शराबी ने 1% नूं छोड़ के और रज के पींदे ने। किसी दे ज्ञान दे नाल भरी हुई कोई वड्डी किताब पढ़ के, उदियां कवितावां नूं पढ़ के, उदा दर्शन ते फिलसफा सुन के किधर इस चक्कर च ना पै जाना कि ते आसमान दा वासी है, ये ते सतवें आसमान ते रहिंदा होवेगा। नहीं, कदी खोज करोगे ते किसी पब च मिलेगा, लड़खड़ंदा होया मिलेगा। मैं 1% दी जो है गल कर रहे हैं, वो शायद बचे हुए ने। एक बड़ा बुलंद पाया हिंदुस्तान दे शायर सी फिराक गोरखपुरी, जिन्हों सारा मुस्लिम जगत हजरत करके पूजदा सी, उंज हिंदू सी।

0: रब यही कुछ,
1: किस पे खोलो गंठड़ी दुखी भरा आया। महाराज जी कहने मैं गंढ के अगो खोलना चाहिए, अगो खोलन लगना अगर पहले ही खोल के रख देना, मैं एक दुख की गल करदा वो दस दुख की गल करदा। बस दो दुखी बैठ के अपने दुख नु बुला सकते ने, मिटदा कोई नहीं, ये भी मैं अर्ज करते हैं। वक्ती तौर पर बुलाण का एक ढंग आंदा है। इस वास्ते कहने ने इकला ते रब भी ना होवे, इकल अखर दी है, जिन्हों इकल अखर की गल स्पष्ट हो गई अपने आप दे नाल नहीं रह सकता। और क्यों नहीं रह सकता, इहदे कोल कुछ भी नहीं है तां ही नहीं रह सकता। जो अपने आप दे नाल रह सकता है बड़ा महान मनुख है, बहुत वड्डा मनुख है, ये भी मैं उहदे कोल कुछ है। ऋषि यागवल्लभ गंगा दे तट ते बैठा सी, उसके मित्र ने देखा कला बैठा है ऋषि, चलो चल के साथ दे दईए, जाके कोल बैठे ते आखिया संत जी तुसी कल्ले बैठे सी ना, ते मैं थोड़ा साथ देन लई आ गया। यागवल्लभ कहन लगा तेनू किसने कह दिता मैं कल्ला बैठा सी, मैं ते अपने नाल जुड़े होया सी, हुण तू आया मैनू कल्ला कर दिता, मैनू अपने नालों तोड़ दिता, मेरे ते रहम खा तरस कर, मैनू अपने आप दे नाल बैठन दे। एक भी ढंग है, एक भी तरीका है। वरना इकलेपन नूं आम दुनिया ते सजा मनदी है, पता है जेल दे जिसनूं सब तो करड़ी सजा देनी होवे उन्नू कला रखदे ने तनहा, आपे ठीक हो जाएगा, इन्हू पांच सात दिन कल्या रखो, तनहाई सजा है। किस लई, जिहदे कोल कुछ भी नहीं है, ना कोई उमंग, ना कोई तरंग, ना कोई खेड़ा, ना कोई खुशी, ना अंदर उलास, किस तरह अपने आप दे नाल बैठे, क्योंकि तो अपने आप दे नाल नहीं बैठ सकते, सिवाय दुखां तो रह के। हर मनुख दुखां दी पंड है, हर मनुख दुखां दी गठड़ी चुकी फिरदा है, हर मनुख दे कोल होके ही होके ने। बस तुसी थोड़ा जिहा मौका दे, तुसी अपना एक दुख सुनाओ, देखो कितने सौ दुख सुनांदा है कि नहीं, गंढ खोलनी अगले दी की है, बस तुसी अपना एक दुख सुनाओ, बाकी वह सुनांदा रहेगा, मशीन की तरह चलता रहेगा, सुनते जाना, सब कुछ सुनाई जाएगा, चुप्पी नहीं करेगा। और मेरी कोशिश यही होंगी, यकीन जानो औखे ना होना, भी किसी के सामने कोई इस तरह की गल ना करिए, नहीं गंढ खोली नहीं तो फिर खैर कोई नहीं, यह हकीकत है, बहुत वड्डी सच्चाई है कि मनुख नूं अपने दुख सुनाउण दा भी शौक आउंदा है, रस आउंदा है, बड़ा स्वाद आउंदा है। इस तरह की एक आदत भी बन जाती है, और ऐसी आदत मनुख नूं इतना विगाड़ देती है कि किधरे किधरे फिर सुख नूं भी दुख दे च बदलदा है। यह भी मैं अर्ज करा, तुसीं आखो कि सुख नूं दुख दे च बदलदा है, हां मैं प्रत्यक्ष रूप च देखिया। बंबे तो मैं इंदौर जाना सी, दादर सिंह सभा दे च एक इंदौर दा ही सज्जन मिल गया, उन्हें कहा गैने जी असी बाई रोड जा रहे हैं, साड़ी कार, असी तीन आदमी ड्राइवर हाँ, ते पति पत्नी तीन, तुसीं नाल चलो साडे, रस्ता चंगा पास होवेगा, गल्लां बातां करदे जावांगे। तो मैनूं कहण लगा रस्ते च बड़े पहाड़ पैंदे ने, हरियावल बड़ी है, सागवान दा बड़ा जंगलात आएगा। मैं तो पता तो मैनूं भी है, पर चलो जिस तुसी कहिंदे इस तरह बना लैंदे आं प्रोग्राम। उस दिन दा मेरा तलख तजर्बा है, ज्यों बंबे शहर तों गड्डी बाहर निकली उन्हें होके भरने शुरू किए, होके अगे मैं ड्राइवर दे नाल फ्रंट सीट ते बैठा, पिछे दोवें पति पत्नी बैठे, ते मैं हैरान होए ते होके एक जला के रख देगा, इंदौर तक पहुंचते हैं पहुंचते हैं। एक बेचैन बंदे कोल बैठो उहदियां तरंगां प्रभावित कर दियां, एक आनंद प्रसन्न चित मनुख कोल बैठो उसदियां तरंगां प्रभावित कर दियां ने, ते बड़ा बेचैन बंदा इस तरह ही होके भरदा है, इंदौर तक गया कि सारी कार नूं ही फूक के रख देगा, इन्ने होके, इन्नी सड़ांत, इतनी जलन, मेरे को रेया नहीं गया। जैसे जलगांव दे नेड़े पहुंचे ते मैं पूछ लिया, मैं सरदार जी गल की है, मैं कह मैनू थोड़ी प्राइवेट जिंदगी ते मुदाखलत करनी नहीं चाहिए, पर तुसी इस तरह दे होके भरदे आ रहे हो, मैं बेचैन हो गया, और मैं सोची पै गया कि मैं ये सफर क्यों चुन लिया थोड़े नाल। गल की है, ਪਤਾ ਮੈਨੂੰ ਕੀ ਆਖਣ ਲੱਗੇ, ਗੈਨੀ ਜੀ ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ, ਕੱਲ ਤੋਂ ਕੱਲ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ ਕਮ ਸੇ ਕਮ ਗੈਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੀ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ। ਤਾਂ ਹੁਣ ਕੱਲ ਦਾ ਕਈ ਜਾਂਦੇ ਨੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ। ਨਾ ਆਪ ਆਰਾਮ ਕਰਦੇ ਨੇ, ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ ਦੁਖੀ। ਮੈਂ ਕਿਹਾ ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ, ਪਰ ਕਈ ਨਫੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤਾਂ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੌਕੇ ਹੀ ਹੌਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਾਹਿਬ ਜੋ ਹੈ ਬਿਆਨ ਕਰਨਗੇ। ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਭੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ। ਤਾਂ ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੈਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ, ਹੱਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, 5 ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ ਪੱਕਾ ਕਰਮ ਕਾਂਡੀ ਹੋਵੇਗਾ, 68 ਤੀਰਥਾਂ ਦੇ ਵਿੱਚ ਉਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ। ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ, ਕੁੰਭ ਦਾ ਵੀ ਕਰਨਾ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ। ਇਹ ਪੱਕਾ ਕਰਮ ਕਾਂਡੀ ਬਣੇਗਾ, ਇਹ ਪੱਕਾ ਰਹਿਤ ਬੈਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ, ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ, ਯਕੀਨ ਜਾਣੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ, ਜਿਸ ਲਈ ਇਹ ਸਾਰਾ ਸ਼ਿੰਗਾਰ ਉਸਦਾ ਤੇ ਕੋਈ ਪਤਾ ਨਹੀਂ, ਉਹ ਤੇ ਹੈ ਨਹੀਂ। ਇਹ ਸ਼ਰ੍ਹਾਂ ਤੋਂ ਉਦਾਸ ਹੋ ਜਾਏਗਾ, ਉਸਦਾ ਕੀ ਨਾਮ, ਇਹ ਕਰਮ ਕਾਂਡ ਤੋਂ ਉਦਾਸ ਹੋ ਜਾਏਗਾ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇਸੰਤਰ ਮੈਂ ਸਗਲੇ ਚ ਆ ਗਏ। ਬੜੇ ਡੇਰਿਆਂ ਚ ਗਿਆ, ਬੜੀ ਤੀਰਥ ਯਾਤਰਾ ਕੀਤੀ ਹੈ, ਬੜੇ ਸਾਧੂ ਸੰਤਾਂ ਕੋਲ ਗਿਆ, ਬੜਾ ਸਤਸੰਗ ਕੀਤਾ ਹੈ, ਦਿਨ ਬਹੁਤ ਲੰਘ ਗਏ ਨੇ, ਮੁੱਦਤ ਬਹੁਤ ਹੋ ਗਈ ਹੈ, ਪ੍ਰਾਪਤ ਕੁਛ ਨਹੀਂ ਹੋਇਆ, ਨਿਰਾਸ਼ਾ, ਬਈ ਨਿਰਾਸੀ। ਐਸਾ ਹੁੰਦਾ ਹੈ, ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ, ਐਸਾ ਹੁੰਦਾ ਜਗਤ ਵਿੱਚ। ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ, ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ, ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਹੈ। ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ, ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ, ਔਰ ਉਸਦੇ ਮਿਲਣ ਨਾਲ ਕੀ ਮਿਲ ਜਾਣਾ। ਗੁਰੂ ਤੋਂ ਨਿਰਾਸ਼, ਪਰਮਾਤਮਾ ਤੋਂ ਨਿਰਾਸ਼, ਔਰ ਪੱਕੇ ਨਿਰਾਸ਼ ਬਿਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਸਨ। ਇਹ ਵੀ ਮੈਂ ਅਰਜ਼ ਕਰਦਾ, ਦੂਸਰਿਆਂ ਦੀ ਗੱਲ ਨਹੀਂ, ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ, ਦੂਸਰਾ ਤੇ ਇਸ ਮਾਰਗ ਦਾ ਜੇ ਪਾਉਂਦੀ ਹੀ ਨਹੀਂ, ਉਦਾਸ ਹੋ ਗਿਆ। ਬਈ ਨਿਰਾਸੀ ਬਹੁਤ ਦਿਨ ਲਾ ਗਏ, ਅਗਰ ਇਹ ਉਦਾਸ ਹੋਇਆ ਤਾਂ ਇਸ ਰਹਿਤ ਬਹਿਤ ਦਾ, ਇਸ ਸ਼ਰ੍ਹਾਂ ਦਾ, ਇਸ ਕਰਮ ਕਾਂਡ ਦਾ ਫਿਰ ਸਹੀ ਇਸਤੇਮਾਲ ਕਰੇਗਾ, ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ, ਪਰਮ ਪ੍ਰਕਾਸ਼ ਦੀ ਖੋਜ ਕਰੇਗਾ, ਸਿਰਫ ਇਸ ਦੇ ਚ ਨਹੀਂ ਜੀਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, جنہاں دی زندگی دا مقصد منزل صرف کرم کانڈ ہو جاندہ ہے، صرف شرح ہو جاندی ہے، وہ جتنے کٹھور ہوندے نے روح زمین دے تے اتنا سخت کٹھور ہور کوئی بھی نہیں ہو سکتا، یہ بھی محض کر دیا، وہ جتنے کٹھور ہو جان گے، وہ جتنے ظالم ہو جان گے، وہ جتنے سخت دل دے ہو جان گے۔ ایک ادارن تواریخی میں تھوڑے سامنے رکھا، گل سپشٹ ہو جائے گی۔ صوبہ سرہندی کچہری رچ گرو گوبند سنگھ جی مہاراج دے معصوم لاڈلے پیش کیتے گئے، جنہاں نوں پہلے برج دے وچ رکھیا گیا، ٹھنڈے برج دے وچ اج پیش کیتے گئے کچہری رچ۔ صوبہ سرہند کہندا اے معصوم است، اے تے چھوٹے نے بہت، یہ مطلب ہے انہوں مغلتا سی، انہیں نہیں دیکھے سن، یہ معصوم است، یہ تو بہت چھوٹے ہیں، یہ تو بالکل بچے ہیں، یہ مطلب ہے وہ دل دے کسے کونے وچ دیا پیدا ہو گئی، یہ بہت چھوٹے ہیں، معصوم نے، یہ معصوم است۔ اسی سبا وچ ایک قاضی بیٹھا ہے، اسی سبا وچ دیوان سوچانند بھی بیٹھا ہے، نواب ملیرکوٹلا بھی بیٹھا ہے، آلے دوالے دے ہور نواب دے جاگیردار بھی بیٹھے نے، کل ملا کے 17 بندے نے جنہاں نے فیصلہ کرنا ہے انہاں معصوم بچیاں بارے، اور فیصلے تے مور لانی ہے نواب صوبہ سرہند وجید خان، مکھی او ہے، پر اس مکھی دے منہ بچیاں نو ویکھدے ہی بول نکل گئے معصوم است، یہ تے چھوٹے نے، بہت معصوم۔ دیوان سچانند کہندا ہی فرزند مار است، یہ معصوم نہیں، یہ سب دے بچے نے، دیوان سچانند ای فرزند مار است، مار کہندے نے سپ نو، پرشین دچ، عربی دچ، پشتو دچ، سپ نو کہندے نے مار، ای فرزند مار است، فرزند کہندے نے بچے نو، یہ سپ دے بچے نے، یہ وڈے ہو کے ڈنگ مارن انہاں دا سر اج ہی کچل دینا چاہیے، مار، ای فرزند مار است۔ اے بول دیوان سچا نندے وقت پا کے کلگی دھر دے کنا تک بھی پہنچے سن، میرے بچیاں نو شہید کرن تو پہلے مار آ کے آ گیا ہے، سپ آ کے آ گیا ہے، ای فرزند مار است۔ ظفر نامہ جڑا لکھیا ہے وہ ستگر نے قبول بھی کیتا ہے، بھی ٹھیک ہے اسی مار ہی ہیں، اسی سب پی ہیں، پر ظالم لئی، دشٹ لئی، ستگر دے بول میں تھوڑے سامنے رکھا، چاہا شدھ کے چوں بچ گاں کشتا چار، کہ باقی بماندست پیچی دا مار۔ کی ہویا، تو میرے چار بچے مار دیتے، اورنگزیب پیچی دا سپ موجود ہے، پتہ نہیں اس طرح دے کتنے بچیاں نو جنم دے گا، سپ تے موجود ہے، کی ہویا تو چار بچے مار دیتے ہیں، چار سپ دے بچے مار دیتے، سپ موجود ہے، چاہا شدھ کے چوں بچے گاں کشتا چار، کہ باقی بماندست پیچی دا مار۔ پیچی دا سپ جو بچ گیا ہے کون، یہ ہن تسی خود اندازہ لگاؤ ستگر کس نو کہہ رہے ہیں، اپنے آپ نو کہہ رہے ہیں، اپنی امت خالصے نو کہہ رہے ہیں، کہ باقی بماندست پیچی دا مار، اے اورنگزیب سپ موجود ہے، کی ہویا تو چار سپ دے بچے مار دیتے، چاہا شدھ کے چوں بچے گاں کشتا چار۔ یہ سری مکواک پادشاہی دسویں ظفر نامہ، ظفر نامے دے ارتھ نے جیت دیاں چٹھیاں، چاہا شدھ کے چوں بچے گاں کشتا چار، کہ باقی بماندست پیچی دا مار، چے مردی کے اخگر خموشاں کو نہیں، کہ آتش دا ماراں فیروزاں کو نہیں، یہ کوئی مردانگی تے نہیں، عقل مندی تے نہیں، کہ تو چار چنگاریاں بجا دیویں تے شولیاں نو پڑکا دیں، پڑک گئے نے شولے، تیریاں چار چنگاریاں بجان دینا، پیچی دا سپ موجود ہے، کی ہویا تو چار سپ دے بچے مار دیتے۔ کہ ستگر ایسا کہندے نے، سپ نو سنسکرت دے بھجنگ کہندے نے، پرشین دے مار کہندے نے، بجنگ سپ، اور غضب دی گل جس دن ستگر نے قبول کر لیا سی بجنگ ظالم لئی، دشٹ لئی، اور قبول ادوں کیتا جب دیوان سچانندی زبان تو نکلیا ای فرزند مار است، یہ سب دے بچے نے. اور پھر تے جدھر کدھر کوئی سکھ آ رہے ہوے جا رہے ہوے پتا مغل کی کہندے سن کی مار میں رفتی کی مار میں آمد, یہ سب جا رہے ہے یہ سب آ رہے, کوئی سکھ نہیں کہندا سی, منک بھی نہیں کہندا سی, کی مار میں رفتی کی مار میں آمد یہ سب آ رہے ہے یہ سب جا رہے ہے. حالات ایسے ہو گئے سن. صاحبہ نے کیا قبول ہے دشٹ لئی ظالم لئی جابر لئی اسی زہر ہاں, مظلوم لئی اسی امرت ہاں. اور اج بھی سکھ اپنے بچے بچیاں دے جد نام رکھاندے نے تو گرنتھی سنگھ اج ارداس کردے نے, اے سدگر سچے بادشاہ آپ نے جو بجنگی دی دات بخشی ہے تو بجنگی نو نام بخشو, بجنگی تو مراد کی سب دے بچے نو نام بخشو, بجنگن نو نام بخشو, سپ دی بچی نو نام بخشو, بجنگ سپ بجنگی سپ دا بچہ. یہ قبول ہو گیا سی, یہ شبد قبول ہو گیا, پروان ہے دشٹ لئی سپاں مظلوم لئی امرت. ظفرنامے جو سارا خلاصہ کیتا دھن گرو گوبند سنگھ جی مہاراج نے, یہ بول کون بولدا ہے دیوان سچا نند, ای فرزند مہارست اے سپ دے بچے نے. یہ سچا نند کون ہے؟ سویرے شام پکا نیم پوروک گیتا دا پاٹھی ہے, اٹھاٹ تیرتھاں دا اشنان کر کے آیا, جنے اتاریا کھیلک لا کے آندا سویرے, دوئے دوتی وستر کپاٹن, سویرے اشنان کردا دوتی ہور پہندا, شامی اشنان کردا دوتی ہور پہندا, دوتیاں دو رکھدا بدلدا, سویرے دی شامی نہیں شام دی سویرے نہیں, پوجا پاٹ دے سمے بستر نویں الگ تلے ہوئے. پکا کرم کانڈی 33 کروڑ دیوتیاں دا پجاری, گیتا دا پاٹھی, اٹھاٹ تیرتھاں دا اشنان کرن والا, پکا کرم کانڈی. پر چونکہ کرم کانڈ دے چ رک گیا اتنا کٹھور, اتنا کٹھور معصوم بچیاں نو ویکھ کے وی اس نو ترس نہیں آیا. پتا ہے صوبہ سرند نے کی آخیا, اسلامی شرح یہ کہندی ہے کہ نابالغ دا خون زمین تے نہیں ڈولنا چاہیے, شرح یہ ہے نا مسلمان دی. اسلامی جڑی شرح ہے جو محمد صاحب نے بنائی سی, بھائی عورت دا تے نابالغ دا خون زمین تے نہیں ڈولنا چاہیے, تھوڑے ہتھوں انج اپنی امت نو اپدیش کیتا, بھائی تھوڑے ہتھوں نابالغ دا تے عورت دا خون زمین تے نہیں ڈولنا چاہیے. تو وجید خان شرع دا گیانی سی, یہ صوبہ سرحند کہن لگے تے نابالغ نے, بالکل نابالغ, بہت چھوٹے نے. شرع یہ کہندی ہے کہ خون زمین تے نہیں ڈولنا چاہیے. بول پیا قاضی, خون ڈولن دی لوڑ کی ہے نواب صاحب؟ انہاں دوہاں نوں دیوار ہی چن دے, گل ختم. خون ڈولن دی کی لوڑ؟ خون نہیں ڈول دے, انہاں نوں دیوار دے چن دو. کہ قاضی کون ہے؟ ہاتھ دے تسبیح ہے اللہ, اللہ جپدا پیا, بغل دے قرآن شریف ہے, پنج وقت دا پکا نمازی ہے, حج کر کے آیا ہے, قرآن دی تلاوت کردا ہے اور حافظ بھی ہے, قرآن دے ارتھ بودھ بھی جاندا ہے, پر کہندا ہے خون ڈولن دی کی لوڑ ہے, دیوار دے چن دو. حد ہو گئی دوویں شرے. سچا نند کہندا ہے فرزند مہارست, قاضی کہندا ہے انہوں نے دیوار چن دو. ایک گیتا دا پاٹھی, قرآن دی تلاوت کرن والا, ایک تلک دھاری, ایک سنت دھاری, ایک دے بغل دے چ گیتا, ایک دے بغل دے چ قرآن, ایک حج کر کے آیا, ایک اٹھاٹ تیرتھاں دا اشنان کر کے آیا, دوویں شرعی تے کرم کانڈی. بس کرم کانڈ نو زندگی دا مقصد سمجھ لیا, شرح نو اس طرح دا بندہ کٹھور ہو جاندہ کہ خدا تک پہنچنی یہ تے انہاں دی بردی نہیں آندی, تے کومل کا اندر آندی نہیں, کہ وگدا ہویا وین پانی دا رک جاندہ, گندا ہو جاندہ. کسی دی چل دی ہوئی صورت اگر کرم کانڈ تے ہی رک گئی ہے, یقین جانو جتنا او کٹھور ہوئے گا کوئی بھی نہیں ہوئے گا. اور جتنا شرعی کٹھور ہوئے گا اتنا اور کوئی بھی نہیں ہوئے گا. بس اتنا ہی میں کہہ سکتا ہوں. کیوں بعد شاید تسی مینوں معاف نہ کرو, میں اتنا ہی آکھاں جس دی صورت ایتھے ہو گئی ہے. وہ اتنا کٹھور ہوئے گا, اتنا کٹھور ہوئے گا شاید کوئی پتھر اتنا سخت نہیں ہو سکتا, لوہا بھی اتنا سخت نہیں ہو سکتا, وہ دا دل اتنا سخت ہو گئے. کسی لئی رحم نہیں, ترس نہیں, کتنا ٹھوس ہو جائے گا, کوئی گہرائی نہیں, کوئی بلندی نہیں, رک جو گیا. پر جو رکیا نہیں, پہلے سنسار تو نراش ہویا سی, اداس ہویا سی, تے پرماتما دی تلاش تے چل پیا, اج کرم کانڈ تو بھی اداس ہو گیا, اج شرح تو بھی اداس ہو گیا. شمس تبریز نے صاف کہہ دیتا سی, کافرے عشقم مسلمانی مرا درکار نیز, اے شرح مینو نہیں چاہی دی اگر مینو خدا نہیں ملتا. میں تو خدا لئی یہ شنگار کیتا سی کہ وہ شنگار ملن کے تائیں ہر نہ ملے جگ جیون گسائیں. شنگار تے پرماتما دے واسطے سی. صاحب کہندے نے کامن تو شنگار کر جا پہلا کنت منائے, مت سے جے کنت نہ آوے ایویں برتھا جائے. پنکتیاں نے اور وڈہنس راگ دا تے ایک بڑا قیمتی لمبا چوڑا شبد, سما نہیں اجازت تاں مختصر میں عرض کراں. निराशा जाग पैंदी है, अंदरों प्रार्थना भी जागती है, हे प्रभु तेरे लिए रहत बैत धारण की तेरा कोई पता नहीं, तेरे लिए कर्म कांड अपनाया तेरा कोई पता नहीं, तेरे लिए शरा धारण की तेरा कोई सरूर नहीं. तो हिरदा तड़पदा है, पहले उदास होया सी संसार तो, आज उदास हो गया कर्म कांड, اج اداس ہو گیا شرح. یہ بھی اوستھا آئی بھائی, نراشی بہت دن لا گئے. اگر اتوں اداس ہوا نراش ہوا, اندر بہت وڈا بیراگ جا گیا ہے اور سب کچھ آسار پرتیت ہوا ہے, تو اس تڑپے ہوئے ہردے دوں بار بار گہری ارداس نکل دیے, ہے پربھو تیرے لیے یہ شنگار دھارن کیتا سی تیرا کوئی پتا نہیں, تیرے لیے تو میں کرم کانڈ ہی بنیا سی, یہ شرح تے تیرے لئی سی, یہ رہت بہت تے تیرے لئی سی, یہ میرے لئی تے نہیں, میں تیرے لئی تیری پرسنتا لئی دھارن کیتی, پر تیرا کوئی پتا نہیں, تیرے رس دا کوئی بودھ نہیں. اندروں ارداس نکل گئی ہے. جب جی صاحب دے جپ ہے, دوجی بانی جاپ ہے, تیسری بانی دے بیراگ ہے, ماتھے متنگ جرے جر سنگ, انوپ اتنگ سرنگ سوارے, کوٹ تورنگ کرنگ سے کودت پاؤن کے گون کو, جات نوارے بھاری بھجان کے بھوپ بلی بد, نیاوت شیش نہ جات بچارے, ایتے بھے تو کہاں بھے بھوپت, انت کو نانگے ہی پائیں پدارے. جب سب کچھ موت ہی موت دکھائی دے رہے تو بندہ کس طرح جیوے گا جگت دے. بیراگی, اے بیراگی, اے اداس منک لازمی کرم کانڈی ہو جائے گا, شرعی ہو جائے گا, رہت بیت دا دھارنی ہو جائے گا. پر جی سوچن والا ہے, عقل مند ہے, دن بہت ہو جان تو اس دے اندروں پرارتھنا بھی جاگے گی, ہے پربھو تیرا تو کوئی پتا نہیں چلے, میں تو اتنی شرح دھارن کر لی, میں تو اتنا کرم کانڈی ہو گیا, کومایا اٹھاڑ تیرتھاں تے, بہتے چندن رگڑ لینے میں کر لیا بتھیرا گیتا دا میں پاٹ, سویرے شام بتھیرا اسنان کر لیا, میں ساری رہت بہت ہے گرو دھارن کیتی ہے, بخشش کر تو رحمت کر. ارداس اس تڑپے ہردے چوں اندروں نکلے ہے, ارداس قبول ہو جاندی ہے. چوتھی بانی ارداس ہے, چوپائی ہمری کرو ہاتھ دے رچھا, پورن ہوئے چت کی اچھا, تو چرنن من رہے ہمارا اپنا جان کرو پرتپار. ساری ارداس ہے, بینتی ہے, تو ہے پربھو بخشش کر, میرا من تیرے چرنا چ رہے, باغی ہو گئے تیرا کچھ پتا ہی نہیں. جپ جاپ بن جاندہ ہے, جاپ بیراگ بن جاندہ ہے, بیراگ ارداس بن جاندا ہے, اور بیراگی ہردے تو جڑی ارداس نکلدی قبول ہو جاندی, کتے بھی ارتھ نہیں جاندی, برتھی کدے نہ ہوئی جن کی ارداس, آنند دی پراپتی ہو جاندی ہے, پرماتما دی پراپتی ہو جاندی ہے, اور او دی زبان کہہ اٹھتی ہے, آنند بھیا میری مائے ست گرو میں پایا. آنند دی پراپتی ہو گئی, جب جاپ ہو گیا, جاپ بیراگ ہو گیا, بیراگ ارداس بن گیا, ارداس آنند دی مورتی بن گیا. انج جوڑ ہے یہ ادھیاتمک منڈل دیاں پنچ سٹیجاں نے, جو تجھ بدھی انسار میں اج ہی سماپتی کرن دی کوشش کی تھی, کیونکہ کئی طرح دے کئی سجنہ دے پرشن سن, ਤੇ ਮੈਂ ਇਸੇ ਇੱਕੋ ਲੜੀ ਨੂੰ ਚਲਾ ਰਿਹਾ ਸੀ ਤੇ ਬਾਰ ਬਾਰ ਖਿਆਲ ਆਇਆ ਤੇ ਬਾਕੀ ਸਬਜੈਕਟ ਕਈ ਮਜ਼ਮੂਨ ਨੇ ਧਰਮ ਦੇ ਕਈ ਵਿਸ਼ੇ ਨੇ ਉਹ ਰਹਿ ਜਾਣਗੇ ਜੋ ਸੰਗਤਾਂ ਪੁੱਛਣਾ ਚਾਹੁੰਦੀਆਂ ਨੇ ਕੱਲ ਸਰੀਰਕ ਜੋ ਰਹਿ ਕਲਗੀਧਰ ਪਿਤਾ ਨੇ ਸਾਨੂੰ ਦਿੱਤੀ ਪੰਜ ਕਕਾਰ ਪੰਜ ਬਾਣੀਆਂ ਮਾਨਸਿਕ ਰਹਿ ਪੰਜ ਕਕਾਰ ਸਰੀਰਕ ਰਹਿ ਉਹਦੀ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ ਉਹ ਮੈਂ ਹਰ ਇੱਕ ਨਾਲ ਵਾਅਦਾ ਕੀਤਾ ਕਿ ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲਾਂ ਮੈਂ ਵੀ ਥੱਕਾਂਗਾ ਅਤੇ ਸ਼ਾਇਦ ਇਤਨਾ ਖੋਲ ਵੀ ਨਾ ਸਕਾਂ ਸੰਗਤ ਦੀ ਸਾਰੀ ਗੱਲ ਜੋ ਹੈ ਖੋਲਦੇ ਜਾਵਾਂਗੇ ਔਰ ਉਮੀਦ ਹੈ ਮਾਣ 'ਤੇ ਨਹੀਂ ਹੰਕਾਰ 'ਤੇ ਨਹੀਂ ਹੋ ਸਕਦਾ ਉਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਵਿੱਚੋਂ ਆਪ ਨੂੰ ਮਿਲ ਜਾਣ ਕਿਉਂਕਿ ਦਾਰਸ਼ਨਿਕ ਪਾਠੀ ਦੀ ਆਪਾਂ ਪੜ੍ਹ ਕੇ ਜੋ ਹੈ ਤੁਹਾਨੂੰ ਸਰਵਣ ਕਰਾ ਦੇਣੀ ਹੈ ਬਾਕੀ ਵਿਚਾਰਾਂ ਜੋ ਹੈ ਕੱਲ੍ਹ ਸਾਰਿਆਂ ਦਾ ਹਾਰਦਿਕ ਤੌਰ 'ਤੇ
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਸਰਵਸੀਲ ਮਮੰ ਸੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪੀਅਤੇ ਬੇਸੁਮਾਰ ਅਥਾ ਅਗੰਤ ਅਤੋਲੇ

ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਦੇ ਅਨੰਤ ਪਹਿਲੂ ਨੇ, ਅਨੰਤ ਰੂਪ ਨੇ, ਔਰ ਹਰ ਪਹਿਲੂ ਦੀ ਆਪਣੀ ਆਪਣੀ ਵਿਚਾਰ ਹੈ। ਧਰਮ ਦੀ ਦੁਨੀਆ ਵਿੱਚ ਕਰਮ ਦੀ ਬਹੁਤ ਵੱਡੀ ਚਰਚਾ ਹੈ। ਅੱਜ ਆਪਾਂ ਇਸ ਨੂੰ ਹੀ ਗੁਰਬਾਣੀ ਦੀ ਰੋਸ਼ਨੀ ਵਿੱਚ ਪੜ੍ਹਨ ਦੀ, ਸਮਝਣ ਦੀ, ਸੋਚਣ ਦੀ, ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਪ੍ਰਭੂ ਸੱਚਾ ਹੈ, ਉਸਦਾ ਦਰਬਾਰ ਸੱਚਾ ਹੈ, ਉਸਦਾ ਨਿਆਂ ਸੱਚਾ ਹੈ। ਉਸ ਤੋਂ ਕੋਈ ਬੇਇਨਸਾਫੀ ਨਹੀਂ ਆਉਂਦੀ, ਕੋਈ ਦਬਾਅ ਪਾ ਕੇ ਉਸਦਾ ਫੈਸਲਾ ਨਹੀਂ ਬਦਲਾਇਆ ਜਾ ਸਕਦਾ, ਕੁਛ ਲਾਲਚ ਦੇ ਕੇ ਉਸਦੀ ਕਲਮ ਤੋੜੀ ਨਹੀਂ ਜਾ ਸਕਦੀ, ਕੋਈ ਹੋਰ ਕਿਸੇ ਪ੍ਰਕਾਰ ਦਾ ਲੋਭ ਲਾਲਚ ਰੱਖ ਕੇ ਉਹਦੇ ਫੈਸਲੇ ਨੂੰ, ਉਸਦੇ ਇਰਾਦੇ ਨੂੰ ਨਾ ਮੋੜਿਆ ਜਾ ਸਕਦਾ, ਨਾ ਤੋੜਿਆ ਜਾ ਸਕਦਾ। ਇਸ ਵਾਸਤੇ ਕਹਿੰਦੇ ਨੇ ਉਹ ਅਟਲ ਹੈ, ਉਸਦਾ ਨਿਆਂ ਅਟਲ ਹੈ। ਉਹ ਆਪ ਸੱਚ ਹੈ, ਉਸਦਾ ਨਿਆਂ ਸੱਚ ਹੈ। ਇਹ ਗੱਲ ਵੱਖਰੀ ਹੈ ਕਿ ਦੁਨੀਆਂ ਵਿੱਚ ਜਿੱਥੇ ਇਨਸਾਫ ਮਿਲੇ, ਸਾਰੇ ਅਰਬ ਵਿੱਚ, ਈਰਾਨ, ਅਫਗਾਨਿਸਤਾਨ ਅਤੇ ਭਾਰਤ ਵਿੱਚ, ਉਸਨੂੰ ਅਦਾਲਤ ਕਹਿੰਦੇ ਨੇ। ਅਦਾਲਤ, ਅਦਲ ਕਹਿੰਦੇ ਨੇ ਇਨਸਾਫ ਨੂੰ, ਅਦਾਲਤ ਇਨਸਾਫ ਦਾ ਘਰ, ਅਖਰੀ ਅਰਥ ਇਹ ਬਣਦੇ ਨੇ। ਅਦਲ ਇਨਸਾਫ, ਅਦਾਲਤ ਇਨਸਾਫ ਦਾ ਘਰ। ਮੁਨਸਫ ਜਿਹੜਾ ਇਨਸਾਫ ਕਰੇ, ਮੁਨਸਫ ਜੋ ਇਨਸਾਫ ਕਰੇ, ਅਦਾਲਤ ਜਿੱਥੇ ਅਦਲ ਹੋਵੇ, ਜਿੱਥੇ ਇਨਸਾਫ ਹੋਵੇ। ਬਾਕੀ ਦੁਨੀਆ ਬਾਰੇ ਤੇ ਸ਼ਾਇਦ ਮੇਰੀ ਇਤਨੀ ਜਾਣਕਾਰੀ ਨਾ ਹੋਵੇ, ਪਰ ਭਾਰਤ ਬਾਰੇ ਮੇਰੀ ਜਾਣਕਾਰੀ ਹੈ। ਉੱਥੇ ਤੇ ਅਗਰ ਪੈਸੇ ਹਨ ਤੇ ਇਨਸਾਫ ਖਰੀਦ ਲਓ, ਅਗਰ ਤਾਕਤ ਹੈ ਤੇ ਇਨਸਾਫ ਖੋ ਲਓ। ਜੇ ਤਾਕਤ ਨਹੀਂ ਹੈ ਇਨਸਾਫ ਖੋਣ ਦੀ, ਤੇ ਜੇ ਪੈਸਾ ਨਹੀਂ ਹੈ ਇਨਸਾਫ ਖਰੀਦਣ ਦੀ, ਤਾਂ ਇਨਸਾਫ ਮੁਫ਼ਤ ਦੇ ਵਿੱਚ ਉੱਥੇ ਕਿਸੇ ਨੂੰ ਨਹੀਂ ਮਿਲਦਾ ਹੈ। ਤੇ ਬਹੁਤ ਸਾਰੇ ਦੇਸ਼ਾਂ ਚ ਵੀ ਇਸ ਤਰ੍ਹਾਂ ਨਾਮ ਹੀ ਆਉਂਦਾ ਹੈ ਅਦਾਲਤ। ਅਦਲ ਕਿੱਥੇ ਮਿਲਦਾ ਹੈ, ਇਨਸਾਫ ਕਿੱਥੇ ਮਿਲਦਾ ਹੈ? ਪਰ ਸੱਚਾ ਆਪ ਸੱਚਾ ਦਰਬਾਰ, ਪਰਮਾਤਮਾ ਸੱਚਾ ਹੈ, ਉਸਦਾ ਦਰਬਾਰ ਸੱਚਾ ਹੈ, ਉਸਦਾ ਨਿਆਂ ਵੀ ਸੱਚਾ ਹੈ। ਉਸਦੇ ਦਰਬਾਰ ਵਿੱਚ ਕੀ ਆਉਂਦਾ ਹੈ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸਦੇ ਦਰਬਾਰ ਵਿੱਚ ਕਰਮਾਂ ਦੀ ਵਿਚਾਰ ਆਉਂਦੀ ਹੈ, ਮਨੁੱਖ ਦੀ ਸ਼ਕਲ ਸੂਰਤ ਦੀ ਨਹੀਂ, ਮਨੁੱਖ ਦੇ ਕਰਮਾਂ ਦੀ। ਇਸ ਨੂੰ ਖੋਲਣ ਤੋਂ ਪਹਿਲੇ ਮੈਂ ਅਰਜ਼ ਕਰਾਂ, ਇਸ ਪ੍ਰਿਥਵੀ ਦੇ ਉੱਤੇ ਜਿਸ ਤੇ ਅਸੀਂ ਰਹਿੰਦੇ ਹਾਂ, ਦੋ ਤਰ੍ਹਾਂ ਦੀ ਦੁਨੀਆ ਧਰਮ ਨੇ ਮੰਨੀ ਹੈ, ਭੋਗ ਭੂਮੀ ਕਰਮ ਭੂਮੀ। ਇੱਕ ਉਹ ਜੀਵ ਨੇ ਜੋ ਸਿਰਫ ਇੰਜ ਕਹਿ ਲਓ ਜੀਵਨ ਬਤੀਤ ਕਰਨ ਲਈ ਆਏ ਨੇ, ਭੋਗ ਭੋਗਣ ਲਈ ਆਏ ਨੇ, ਖਾ ਲੈਣਾ, ਪੀ ਲੈਣਾ, ਸੋ ਲੈਣਾ ਤੇ ਸਰੀਰ ਦੀ ਜ਼ਰੂਰਤਾਂ ਦੀ ਪੂਰਤੀ ਕਰ ਲੈਣੀ ਹੈ, ਬਸ ਪਸ਼ੂ ਜਗਤ, ਭੋਗ ਭੂਮੀ। ਮਨੁੱਖ ਨੂੰ ਆਖਿਆ ਗਿਆ ਇਹ ਭੋਗ ਭੂਮੀ ਦੇ ਨਾਲ ਨਾਲ ਕਰਮ ਭੂਮੀ ਹੈ, ਇਹ ਕੁਝ ਭੋਗਣ ਦੇ ਨਾਲ ਨਾਲ ਕਰਨ ਲਈ ਆਇਆ ਹੈ। ਇਸ ਵਾਸਤੇ ਸਿਰਫ ਭੋਗ ਭੂਮੀ ਨਹੀਂ ਹੈ। ਭੂਮੀ ਕਹਿੰਦੇ ਧਰਤੀ ਨੂੰ, ਪਸ਼ੂ ਕੀ ਨੇ ਭੋਗਾਂ ਦੀ ਧਰਤੀ, ਮਨੁੱਖ ਕੀ ਹੈ ਕਰਮ ਭੂਮੀ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਰਮ ਭੂਮ ਮੈਂ ਬੋਵੋ ਨਾਮ, ਇਹ ਤੇ ਕਰਮ ਭੂਮੀ ਹੈ। ਮਨੁੱਖ ਕਰਮ ਭੂਮੀ ਹੈ, ਪਸ਼ੂ ਭੋਗ ਭੂਮੀ ਨੇ। ਪਸ਼ੂ ਆਪਣੇ ਕਰਮਾਂ ਅਨੁਸਾਰ ਵਿਕਾਸ ਨਹੀਂ ਕਰ ਸਕਦਾ, ਇਸ ਤਰ੍ਹਾਂ ਦੇ ਨਾ ਉਸਦੇ ਸਰੀਰ ਦੀ ਬਣਤਰ ਹੈ, ਨਾ ਹੀ ਇਸ ਤਰ੍ਹਾਂ ਉਸਦੇ ਮਨ ਦੀ ਬਣਤਰ ਹੈ। ਉਹ
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸਨੂੰ ਅਗਾਂਹ ਤੋਰਦੀ ਹੈ। ਇੰਜ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਵੀ ਇੱਥੇ ਇਸ ਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ ਤੂੰ ਕੀ ਕਰਨਾ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ, ਇਹ ਕਰਮ ਭੂਮੀ ਹੈ। ਇਸ ਧਰਤੀ ਵਿੱਚ ਜਿਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇਤ, ਜੈਸਾ ਜੈਸਾ ਤੂੰ ਬੀਜ ਪਾਵੇਗਾ ਵੈਸਾ ਵੈਸਾ ਤੇਰੇ ਝੋਲੀ ਵਿੱਚ ਉਸਦਾ ਫਲ ਪਵੇਗਾ, ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੂੰ ਸਤਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਪਰ ਸਾਡਾ ਕੀ, ਸਾਡੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ, ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸਦੀ ਦਿੱਤੀ ਹੋਈ ਇਸ ਹਿਸਾਬ ਨਾਲ ਠੀਕ ਹੈ, ਕਰਨ ਕਾਰਨ ਹੈ, ਸਭ ਕੁਛ ਉਹ ਹੀ ਕਰ ਰਿਹਾ ਹੈ, ਪਰ ਉਸਨੇ ਸਾਨੂੰ ਖੁੱਲ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ, ਇਤਨੀ ਖੁੱਲ ਦਿੱਤੀ ਹੈ। ਪਰ ਚੂੰਕਿ ਖੁੱਲ ਉਸੇ ਦੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ ਉਹਨਾਂ ਨੇ ਕਿਹਾ ਵੀ ਠੀਕ ਹੈ, ਖੁੱਲ ਤੋਂ ਦਿੱਤੀ ਅੱਗੇ ਜਾਣ ਦੀ ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੈਥੋਂ ਦੂਰ ਵੀ ਹੋ ਸਕਦੇ ਹਾਂ, ਪਰ ਖੁੱਲ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੈਥੋਂ। ਇਸ ਤੋਂ ਬਾਅਦ ਸਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਉਮੀਦ ਹੈ ਪਕੜ ਵਿੱਚ ਆਈ ਹੋਵੇ ਗੱਲ ਆਪਦੇ। ਕਈ ਦਫਾ ਸਤਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਆਉਂਦੀ, ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਆਉਂਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਹੁੰਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫਾ ਸਤਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਹਾਂਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ, ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਕਰਮ ਕਰ, ਇਹ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ, ਤੂੰ ਗਿਲਾ ਕਿਉਂ ਕਰਦਾ ਹੈ, ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ, ਜੋ ਕੁਛ ਤੂੰ ਜਗਤ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ, ਤੈਨੂੰ ਖੁੱਲ ਲੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਪਾਉਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ, ਤੂੰ ਕੇਸਰ ਬੀਜਣਾ ਕਿ ਨਿੰਮ ਬੀਜਣੀ ਹੈ, ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ, ਤੂੰ ਅੰਗੂਰਾਂ ਦੀਆਂ ਬੇਲਾਂ ਲਾਉਣੀਆਂ ਨੇ ਕਿ ਕਿੱਕਰ ਦੇ ਹੈ ਬੀਜ ਪਾਉਣੇ ਨੇ, ਇਹ ਤੇਰੀ ਮਰਜ਼ੀ ਹੈ, ਖੁੱਲ ਹੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਪਾਉਣ ਦੀ ਖੁੱਲ ਵੀ ਦੇ ਦਿੱਤੀ, ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾ ਕਿੱਕਰਾਂ ਦੇ, ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈ ਹੈ, ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ, ਐਸਾ ਨਹੀਂ ਹੋਵੇਗਾ, ਇਹ ਉਸਦਾ ਨਿਯਮ ਨਹੀਂ ਹੈ, ਇਹ ਉਸਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਲਾਂਦਾ ਬੂਟੇ ਕਿੱਕਰਾਂ ਦੇ ਮੰਗਦਾ ਅੰਬ, ਚਰਖੇ ਵਿੱਚ ਕੱਤਦਾ ਉਨ ਮੰਗਦਾ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕੱਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ, ਤੇ ਮੰਗਦਾ ਰੇਸ਼ਮੀ ਕੱਪੜਾ ਖੱਡੀ ਤੋਂ, ਬੁਣਦਾ ਤੇ ਕਿੱਕਰ ਪਿਆ, ਮੰਗਦਾ ਅੰਬ ਹੈ। ਐਸਾ ਹੋਇਆ, ਬੀਜ ਮਨੁੱਖ ਦੁੱਖਾਂ ਤੇ ਬੁਣਦਾ,
منگدا سکھ ہے، اس طرح ہی رہا ہے. اور جد اس نو سکھ ملدا نہیں تو گلیاں نال پر جاندا ہے، اور گلا اتنا ودھ جاندا ہے کہہ دیندا کوئی پرماتما نہیں، کوئی ایشور نہیں. اے رکھواد نہ کیجے رے من، سکرت کر کر لیجے رے من. لیکن دوجے طبقے دا منک ایسا کہہ دیندا ہے، کرن کراون سرب کو ناتھ، اتے آپ ہی ناتھ ہے، مالک ہے، سب کچھ اس دے ہاتھ چ ہے. اس کا بل نہیں اس ہاتھ، کرن کراون سرب کو ناتھ. پھر وہ انج لے لیندا ہے، منک دے ہاتھ چ کی ہے؟ کچھ بھی نہیں ہے، واقعی کچھ نہیں ہے. تسی آکو گے ہنے تے میں کہہ رہا ہوں کہ تم ککر بھی بیج سکتا ہے، امب بھی بیج سکتا ہے، پر میں عرض کراں پھر بھی کچھ نہیں ہے منک دے ہاتھ وچ. کیوں؟ ککر بیجن دی کھل بھی پرماتما نے دتی ہے، امباں دے بوٹے لان دی کھل بھی اسے نے دتی ہے، کھل اس دی دتی ہوئی ہے. یہ ساڈی مرضی اسی کی بیجنا ہے، پر ساڈی مرضی دی یہ جڑی کھل ہے یہ بھی اس اکال پورکھ دی دتی ہوئی ہے. اس باریکی تے پہنچ کے بھگتاں نے کہہ دیتا سڈے کول کچھ بھی نہیں، جی کھل بھی ہے تے تیری دیتی ہوئی، سڈے کول اپنا کی ہویا؟ کچھ بھی نہیں. اس روپ وچ آ کے جس روپ وچ اسی لے لینے آ، ایک شراب پی رہا کہندا جدوں گرو چھڑاوے گا ادوں چھڈ لیاں گے، ادا مطلب گرو اجے تینوں یہی آخدا پی، سویرے بھی پی تے شامی بھی پی. لوکی کہہ دیں جدو پرماتما جگائے گا ادو امرت ویلے جاگ کے جپ کراں گے، اس مطلب ہے جی پرماتما نہیں چاہتا. جدو گرو چاہے گا ادو نیک کرم کراں گے، اس مطلب اجے گرو یہی چاہتا ہے تو برے کر، تو ماڑے کر. یہ جڑے ارتھ لوگاں نے کیتے نے تے سمجھے نے، یہ انہاں دا بھلیکھا ہے. تے اس وقت دی وچار دا آدھار جڑی پنکتی میں چنی ہے دھن گرو نانک دیو جی مہاراج دی، کرمی کرمی ہوئے وچار، سچا آپ سچا دربار. اس سچے دے دربار دے چ سچ کرما انسار فیصلے کرتا ہے، باقی کچھ بھی نہیں. اور آپ دی گیات لئی عرض کراں، مہاتما بدھ نے اتھے تک اعلانیاں کہہ دیتا، بھگوان دی فکر بعد دے چ کریں، کرم دی فکر پہلے کریں. اتھوں ہندوستان دے براہمنا نے مہاتما بدھ نو ناستک کہہ دیتا، یہ ناستک ہے. اجے تک بھی براہمنی سماج مہاتما بدھ نو ناستک کہندا ہے. پٹنہ جنکشن دے باہر ایک بہت وڈا مندر بنیا ہے، اور پہلے یہ فیصلہ ہویا سی کہ بھارت دے جتنے اوتاری پرش ہوئے نے انہاں ساریاں دے وچ مورتی استھاپن کرنی ہے. مندر بڑا قابل دید ہے، بڑا خرچ کیتا ہے، غالباً 15-20 سالاں وچ تعمیر ہویا ہے، بن گیا. تے ہن مورتیاں استھاپنا کرنی سن، کرشن دی کر دیتی، رام دی کر دیتی، شیو جی دی ہو گئی، وشنو دی ہو گئی، برہمے دی ہو گئی، ہنومان دی ہو گئی، بہت سارے دیوی دیوتاواں دی اندر مورتیاں وہ جو ہے سجا دے گئے. انہاں دے نا جدے مورتیاں دا آرڈر دتا گیا سی، تے مہاتما بدھ دی مورتی بھی منگائی، اجے تک باہر پئی ہے، جھگڑا چل رہا، یہ نہیں استھاپن کرنی، یہ ناستک ہے، یہ اندر نہیں ٹکانا. وہ مورتی بھی مندر دے باہر پئی ہے، جھگڑا چل رہا ہے، اس مندر دے استھاپن نہیں ہو سکتا، یہ ناستک ہے، یہ تے ورن ونڈ نو بھی نہیں بنتا. اتنے وڈے وقت دے اوتاری پرش نو ناستک کیوں آکھیا؟ اس نے اپنے بکشواں نو کہا رب دی فکر بعد وچ کرنا، پہلے کرم دی فکر کرنا، کیونکہ اس نے بھی فیصلہ کرم دے مطابق کرنا ہے. تے جد کرم دے مطابق ہی فیصلہ اس نے کرنا ہے، تو وہ دی فکر اتنی کرن دی لوڑ نہیں، تو کرم دی فکر کر، اس دے حکم دی فکر کر، اس دے ودھان دی فکر کر، اس دے بنائے ہوئے نیم دی فکر کر، تو کرم دی فکر کر. تو بودھ بھکشواں دے ایک واک پر چلت ہو گیا، کرم ہی بھگوان ہے، بھگوان ہی بھگوان ہے، ایسا نہیں کرم ہی بھگوان ہے. تو اس تو کی ہویا، برہمنا نے کہہ دیتا بھگوان بھگوان نہیں ہے، کرم بھگوان ہے، اتے ناستک نہیں ہے.
ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਤੇ ਉਸ ਨੂੰ ਕਹਿ ਦਈਏ ਨਾਸਤਿਕ। ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ, ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ ਹੈ। ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ, ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿੱਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ, ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ, ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ, ਤੇ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ, ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ, ਉੱਥੇ ਤੱਕ ਹੀ ਦੁੱਖ ਹੈ। ਜਿੱਥੇ ਤੱਕ ਪਵਨ ਝੂਲਦੀ ਹੈ, ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਦੇ ਹੀ ਦੁਖੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ, ਸਭ ਸੁੱਖ ਦੇ ਚ ਨੇ। ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਜੀ ਰਹੇ ਨੇ, ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ ਚ ਨੇ। ਕਾਰਨ, ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਦੀ ਪੂਰਤੀ ਨਾ ਹੋਵੇ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਦੀ ਪੂਰਤੀ ਨਾ ਹੋਵੇ, ਮਨੁੱਖ ਤੜਪਦਾ ਹੈ। ਬਗੌਰ ਮੁਤਾਲਾ ਕਰਨਾ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀ ਹੈ, ਪਾਣੀ ਮਿਲ ਜਾਏ, ਉਹਨੂੰ ਭੁੱਖ ਲੱਗੀ ਹੈ, ਖੁਰਾਕ ਮਿਲ ਜਾਏ, ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ, ਬਸ ਮਸਤ ਹੈ, ਸੌਂ ਜਾਂਦਾ ਹੈ, ਆਨੰਦ ਲੈਂਦਾ ਹੈ। ਪਸ਼ੂ ਸੁਖੀ ਨੇ, ਮਹਾਂਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ, ਮਨੁੱਖ ਦੁੱਖ ਦੇ ਚ ਹੈ। ਦੁੱਖ ਸਿਰਫ ਤੁਹਾਨੂੰ ਮਨੁੱਖ ਦੀ ਦੁਨੀਆ ਵਿੱਚ ਮਿਲੇਗਾ, ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ ਚ ਨੇ, ਮਨੁੱਖ ਦੀ ਸੰਗਤ ਵਿੱਚ ਰਹਿੰਦੇ ਪਏ। ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੱਤਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ, ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ। ਉਹ ਦੁਖੀ ਹੋ ਸਕਦੇ ਨੇ, ਉਹ ਪੀੜਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ, ਕਾਇਨਾਤ ਦੇ 'ਚ, ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ 'ਚ ਹੈ, ਪਸ਼ੂ ਸੁੱਖ ਦੇ 'ਚ ਨੇ, ਕੀੜੇ ਮਕੌੜੇ ਵੀ ਸੁੱਖ ਦੇ 'ਚ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ ਬਿਸ਼ਟਾ ਦਾ ਜੰਤੂ ਵੀ ਸੁੱਖ ਦੇ 'ਚ ਹੈ, ਇੱਕ ਗੰਦਗੀ ਦੇ 'ਚ ਲਿਪਟਿਆ ਹੋਇਆ ਸੂਰ ਵੀ ਸੁੱਖ ਦੇ 'ਚ ਹੈ। ਮੈਂ ਫਿਰ ਅਰਜ਼ ਕਰਾਂ, ਇੱਕ ਮਨੁੱਖ ਦੁੱਖ ਦੇ 'ਚ ਹੈ, ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕੈਦ ਦੇ 'ਚ, ਉਹ ਵਿਚਾਰੇ ਦੁਖੀ ਹੋ ਸਕਦੇ ਹਨ। ਵਰਨਾ ਪਸ਼ੂ ਦੁਖੀ ਨਹੀਂ ਨੇ, ਪੰਛੀ ਦੁਖੀ ਨਹੀਂ ਨੇ। ਪਸ਼ੂ ਜੀ ਰਹੇ ਨੇ ਲੋੜਾਂ ਦੇ ਤਲ ਦੀ ਪੂਰਤੀ ਤੇ, ਲੋੜਾਂ ਪੂਰੀਆਂ ਹੋ ਗਈਆਂ, ਸੁਖੀ। ਮਨੁੱਖ ਲੋੜਾਂ ਦੇ ਨਾਲ ਨਾਲ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਪੂਰੀਆਂ ਨਾ ਹੋਣ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਪੂਰੀਆਂ ਨਾ ਹੋਣ, ਮਨੁੱਖ ਬੇਚੈਨ ਹੁੰਦਾ ਹੈ, ਮਨੁੱਖ ਤੜਪਦਾ ਹੈ। ਤੇ ਖਾਹਿਸ਼ਾਂ ਦਾ ਇੱਕ ਹੋਰ ਬੜਾ ਭਿਅੰਕਰ ਨਿਯਮ ਹੈ,
ایک خواہش پوری ہوئے نا تے پوری ہوندیاں ہوندیاں وہ دس خواہشاں نو جنم دے جاندی ہے. جیسے ایک منک زمین تو رخصت ہوندیاں ہویا وڈا ہو گیا جوان ہو گیا ویایا گیا بڈھا ہو گیا زمین تو رخصت ہوندیاں ہوندیاں دو چار پانچ سات بچیاں نو جنم دے جاندا ہے پچھے اپنی سنتت چھوڑ جاندا ہے اپنا خون چھوڑ جاندا ہے. زمین تو رخصت ہوندیاں ہوندیاں منک دو چار بچے چھوڑ جاندا ہے ایک خواہش پوری ہوندیاں ہوندیاں ایک خواہش مردیاں مردیاں پانچ دس خواہشاں نو جنم دے جاندی ہے. ہن پوری ایک ہوئی ہے تے دس ہور پیدا ہوئی ہیں نا پھر انہاں چ پوری ایک ہوئی ہے تے پھر دس وی ہور پیدا ہو گئی ہیں نا تو روز روز تے خواہشاں ودھدیاں جان گیاں خواہشاں دی بھیڑ. اس طرح جویں موت در گھٹ جائے تے جنم در ودھ جائے تو منکھاں دی بھیڑ ہو جاندی ہے. خواہش پوری تے کوئی کوئی ہوندی ہے یہ بھی میں عرض کر دیا ہوندی او بھی کرم انسار ہے انج نہیں. کچھ سنتا مہاپرکھاں دے ڈیرے اس واسطے چل پے نے جے سو بندے گئے نے تے سٹھ دا تے انجی کرم بنن والا ہوندا ہے انجی گل سرے چڑھن والی ہوندی. وہ جڑی سٹھ بندیاں دی گل سرے چڑھ جاندی ہے نا وہ کہندے نے اس ڈیرے کر کے سنت کر کے ساڈی گل بنی ہے وہ پھر سٹھ کم سے کم ہور سٹھاں نوں لے آندے نے انہاں دے چوں وی کچھ ایک دی گل تے انجی بنن والی ہوندی جے ڈیرے نہ بھی جاندے تاں بھی بننی سی. اے بھی مرض کردے ہیں جے نہ بھی تیرتھاں تے جاندے تاں بھی بننی سی. بس پکھنڈ اس طرح دنیا دے وچ بدتا ہے اگیان دے اثر تے. ایک خواہش پوری ہوندیاں ہوندیاں دس خواہشاں نو جنم دے جاندی ہے تو اس طرح خواہشاں دی بھیڑ ودھدی جاندی ہے ودھدی جاندی ہے. پشو لوڑاں دے تل تے جیندے نے منک خواہشاں دے تل تے جیندے نے. لوڑاں دی پورتی نہ ہوئے تے پشو تڑپدا ہے خواہشاں دی پورتی نہ ہوئے منک تڑپدا ہے. اور ساریاں خواہشاں کس دیاں پوریاں گئیں کتا ہی نہیں. ایک دن منک ہی پورا ہو جاندہ ہے ختم ہو جاندہ ہے خواہشاں کتیاں پوریاں ہوں دیاں نے. ہزاروں خواہشیں ساتھ لے کر دم نکلتا ہے. علی کہندہ ہے ایک ایک سواس دچ انتم سمیں کتنی خواہشاں نکل دیاں جڑیاں اندر پہی آسن جگہ مل کے بیٹھی آسن بھئی اج ساڈی گل بنے گی اج ساڈی گل بنے گی گل کی بننی ہوئے سواس ہی نکل گیا ہے. ہزاروں خواہشیں ساتھ لے کر دم نکلتا ہے. مختصر جو ہے میں عرض کراں دکھ کیول منک دی دنیا چ ہے. رشی کیش دے اج تو کوئی غالباً 25-26 سال پرانی گل ہوے گی رام کلی راگ دا شبد چل رہا سی سہن سردان دے اندر روایا پرس رام رووے گھر آیا. جب جی صاحب تو لے کے اتھے راگ مالا تک سمپورن کتھا ہوندی ہے اور اتھے ایک نیم ہے پانچ سالاں وچ بھوگ پاندے نے لازمی ہے تاکہ ودیارتھیاں نوں گیان ملدا رہے. اس دوران ایک مہینہ داس وی حاضری بھردا رہے. جدوں داس کتھا کر رہا سی رام کلی لاگ چلیا تے اے شبد وی آ گیا جس دیاں آخلیاں پنگتیاں سن بالی رووے نائیں بھتار نانک دکھیا سب سنسار منے ناؤ سوئی جن جائے اوری کرم نہ لکھے پائے. یہ پنگتی منک نے اپنی طرفوں بنائی ہوئی ہیں نانک دکھیا سب سنسار سو سکھیا جس نام آدھار. اس طرح دی پنگتی گرو گرنتھ صاحب وچ نہیں ہے اس طرح نہیں ہے یہ تو لوگوں نے اپنے کولوں بنا لیا جنہوں نے بودھ نہیں ہے سمجھ نہیں ہے. بالی رووے نائیں بھتار نانک دکھیا سب سنسار منے ناؤ سوئی جن جائے اوری کرم نہ لے کے لائے. اس دی وضاحت داس نے کدرے دو دن کی تھی. بڑا ایک دارشنک سیاح سادھو سندھ دے علاقے دا سی پیک بھگوا اج کل اس دا ڈیرا کرنال دے چ بہت ضعیف ہو گیا ہے. وہ بھی کدرے بیٹھا سی کتھا دی سماپتی تو بعد کھڑا ہو گیا. سادھواں دا اکٹھ سی جو 30-40 سروتے بیٹھے سن سادھو ہی سن نرملے اداسین.
ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਇਹ ਅਤੀ ਉਪਮਾ ਅਲੰਕਾਰ ਹੈ ਸਾਹਿਤਿਕ ਦੁਨੀਆਂ ਵਿੱਚ ਕਵਿਤਾ ਦੀ ਦੁਨੀਆਂ 'ਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ ਗਹਿਣਿਆਂ ਨੂੰ ਗੱਲ ਨੂੰ ਸਜਾਉਣ ਵਾਸਤੇ ਬੋਲਾਂ ਨੂੰ ਸਜਾਉਣ ਵਾਸਤੇ ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੁੱਖ ਝੂਠ ਵਿਭੂਖਨ ਸਾਰੰਗ ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ ਉਸਨੂੰ ਬੜਾ ਸ਼ਿੰਗਾਰ ਦਿੱਤਾ ਹੈ ਤੂੰ ਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ ਝੂਠ ਨੂੰ ਵੀ ਸ਼ਿੰਗਾਰ ਦੇਈਏ ਚਮਕਾ ਦੇਈਏ ਚੱਲਦਾ ਹੈ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ ਚੱਲਦਾ ਸੱਚ ਦੇ ਆਸਰੇ ਤੇ ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ ਹੈ ਇੱਕ ਤੇ ਇਹ ਹੈ ਇੱਕ ਹੁੰਦਾ ਅਤੀ ਉਪਮਾ ਅਲੰਕਾਰ ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਮੋਤ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ ਅਤੀ ਉਪਮਾ ਅਲੰਕਾਰ ਸਾਹਿਤਿਕ ਦੁਨੀਆਂ ਵਿੱਚ ਕਾਵਿ ਦੁਨੀਆਂ ਵਿੱਚ ਇਸ ਦੀ ਆਪਣੀ ਮਹਾਨਤਾ ਹੈ ਇਸ ਨੂੰ ਮੰਨਦੇ ਨੇ ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ ਸ਼ਾਇਰ ਦਾ ਸੀ ਕਿ ਸਤਿਗੁਰਾਂ ਨੇ ਅਤੀ ਉਪਮਾ ਅਲੰਕਾਰ ਵਰਤਿਆ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ ਦੁੱਖ ਹੀ ਦੁੱਖ ਹੈ ਬਈ ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਕਹਿਣ ਲੱਗੇ ਮੈਂ ਸਹਿਮਤ ਨਹੀਂ ਇਹ ਅਤੀ ਉਪਮਾ ਅਲੰਕਾਰ ਹੈ ਤੇ ਅਤੀ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ ਮੈਨੂੰ ਇੰਜ ਕਹਿਣ ਲੱਗਾ ਆਖਿਰ ਮਨੁੱਖੀ ਦੁਨੀਆਂ ਚ ਕਿਧਰੇ ਆਨੰਦ ਵੀ ਹੈ ਖੇੜਾ ਵੀ ਹੈ ਖੁਸ਼ੀਆਂ ਵੀ ਹਨ ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਸ਼ੋਭਾ ਨਹੀਂ ਦਿੰਦਾ ਮੈਂ ਕਿਹਾ ਮਹਾਂਪੁਰਖੋ ਸਿਆਣੇ ਹੋ ਤੁਸੀਂ ਚਿੰਤਕ ਹੋ ਔਰ ਉਮਰ ਦੇ ਲਿਹਾਜ਼ ਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ ਔਰ ਵਿਦਿਆ ਪੜ੍ਹਾਈ ਚਿੰਤਕ ਦੇ ਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ ਚ ਖੜੇ ਹੋ ਕੇ ਇੰਜ ਕਹਿਣਗੇ ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ ਬਿਲਕੁਲ ਅਸਹਿਮਤੀ ਕਹਿਣ ਲੱਗੇ ਨਹੀਂ ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ ਦੁੱਖ ਇਤਨਾ ਨਹੀਂ ਹੈ ਇਹ ਗੁਰੂ ਨਾਨਕ ਨੇ

ਦੀ ਸ਼ਰਧਾ ਹੈ, ਇਸ ਤਰ੍ਹਾਂ ਤੁਹਾਥੋਂ ਕਹਿਲਵਾ ਰਹੀ ਹੈ। ਵਰਨਾ ਇਹ ਅਤੀ ਉਪਮਾ ਅਲੰਕਾਰ ਹੈ ਤੇ ਮੈਂ ਤੁਹਾਨੂੰ ਕੱਲ ਸੱਚ ਦਾ ਸੁੱਖ ਦਾ ਸਰੂਪ ਦਿਖਾਵਾਂਗਾ, ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆਂ ਚ ਨਿਰਾ ਦੁੱਖ ਨਹੀਂ ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ, ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ, ਜਿੱਥੇ ਤੱਕ ਮੇਰਾ ਇਰਾਦਾ ਹੈ ਮੇਰੀ ਸੋਚਣੀ ਹੈ, ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼, ਜਿਵੇਂ ਤਨਜ਼, ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ, ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿਹਾ ਪਤਾ ਨਹੀਂ ਕੀ ਦਿਖਾਏਗਾ, ਕੀ ਲਿਆਵੇਗਾ, ਕਿਧਰੇ ਐਸਾ ਤੇ ਨਹੀਂ ਹੈ ਕਿ ਮੈਂ ਹੀ ਕੁਝ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ, ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ। ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ, ਦਿਮਾਗ ਸੋਚਦਾ ਹੀ ਰਿਹਾ ਵੀ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਚ ਪੱਗ ਲਾਣੀ ਹੈ, ਸਿਆਣਾ ਬੜਾ ਹੈ, ਚਿੰਤਕ ਬੜਾ ਹੈ, ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾਂਪੰਡਿਤ ਹੈ। ਇਹ ਤੇ ਪਤਾ ਨਹੀਂ ਕੀ ਦਿਖਾਵੇਗਾ ਔਰ ਕੋਈ ਮਾਮੂਲੀ ਚੀਜ਼ ਪੇਸ਼ ਨਹੀਂ ਕਰੇਗਾ, ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ ਜਿਉਂ ਦਿਉਂ ਕਰਕੇ ਸਵੇਰ ਹੋਈ, ਕਥਾ ਦਾ ਵਕਤ ਹੋਇਆ। ਕਥਾ ਉੱਥੇ ਅੰਮ੍ਰਿਤ ਵੇਲੇ ਆਉਂਦੀ ਸੀ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ। ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਛ ਕਰਨਾ ਹੈ, ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚੱਲਦੀ ਸੀ। ਇੰਝ ਕਥਾ ਦਾਸ ਨੇ ਆਰੰਭ ਕੀਤੀ, ਪਰ ਮਨ ਉਖੜਿਆ ਹੋਇਆ ਹੈ ਤਾਂ ਜ਼ਬਾਨ ਵੀ ਉਖੜੀ ਹੋਈ ਹੈ। ਘੰਟਾ ਜ਼ਰੂਰ ਮੈਂ ਪਾਸ ਕੀਤਾ, ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ 'ਚ ਕੀ ਆਖਿਆ। ਇਹ ਵੀ ਮੇਰੀ ਉਸ ਦਿਨ ਹਾਲਤ ਰਹੀ। ਉਹ ਸਾਧੂ ਆਇਆ, ਜਦ ਕੋਈ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ, ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ ਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਰੱਖਦਾ ਹੈ। ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ, ਮੱਥਾ ਜ਼ਰੂਰ ਉਸਨੇ ਟੇਕਿਆ, ਫੁੱਲ ਨਹੀਂ ਭੇਟ ਕੀਤੇ, ਆਪਣੇ ਹੱਥ 'ਚ ਹੀ ਰੱਖੇ। ਐਨ ਬੈਠਦਾ ਵੀ ਕੋਣੇ 'ਚ ਸੀ, ਬਿਲਕੁਲ ਕੋਣੇ 'ਚ ਬੈਠ ਗਿਆ। ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ, ਇਹ ਜੋ ਮੇਰੇ ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ ਤੁਹਾਨੂੰ ਦਿਖਾਈ ਦਿੰਦਾ ਹੈ। ਮੈਂ ਕਿਹਾ ਪ੍ਰਭੂ ਦੀ ਬਖਸ਼ਿਸ਼ ਹੈ, ਰਹਿਮਤ ਹੈ, ਅੱਖਾਂ 'ਚ ਰੋਸ਼ਨੀ ਹੈ, ਦਿਖਾਈ ਦਿੰਦਾ ਹੈ। ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ, ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ, ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ ਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ ਠੀਕ ਹੈ, ਬਿਲਕੁਲ ਠੀਕ ਹੈ, ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ। ਕਹਿੰਦਾ ਇਤਨੇ ਹਾਸੇ ਦੇ ਹੁੰਦੇ ਹਾਂ, ਇਤਨੀ ਖੁਸ਼ੀ ਦੇ ਹੁੰਦੇ ਹਾਂ, ਇਤਨੇ ਖਿੜਾਓ ਦੇ ਹੁੰਦੇ ਹਾਂ ਔਰ ਇਤਨੇ ਸੁਪਨ ਦੇ ਹੁੰਦੇ ਹਾਂ, ਕਿਆ ਇਹ ਆਖਣਾ ਫੱਬਦਾ ਹੈ, ਚੰਗਾ ਲੱਗਦਾ ਹੈ? ਨਾਨਕ ਦੁਖੀਆ ਸਭ ਸੰਸਾਰ, ਐਸਾ ਖੇੜਾ ਸਾਹਮਣੇ ਆਵੇ। ਇੱਕ ਸੁਪਨ ਦਾ ਨਮੂਨਾ ਸਾਹਮਣੇ ਆਵੇ, ਖੇੜੇ ਦੀ ਤਸਵੀਰ ਸਾਹਮਣੇ ਆਵੇ, ਮੁਸਕੁਰਾਹਟ ਦਾ ਮੁਜੱਸਮਾ ਸਾਹਮਣੇ ਆਵੇ, ਕਿ ਇਹ ਬੋਲ ਫਬਦੇ ਨੇ? ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ, ਸਭ ਜਗ੍ਹਾ ਤੇ ਨਹੀਂ। ਮਨ ਤੋਂ ਬੋਝ ਥੋੜਾ ਹਲਕਾ ਹੋਇਆ। ਮੈਂ ਕਿਹਾ ਮਹਾਤਮਾ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ, ਤਸਲੀਮ ਮੰਨਦੇ ਹਾਂ। ਗਾਲਬਨ ਕੱਲ ਵਾਅਦਾ ਕੀਤਾ।

0: ਅੱਜ ਦਿਖਾਇਆ ਇਹ 24 ਘੰਟੇ ਹੋ ਗਏ ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ, ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ ਇਹਨਾਂ ਹੀ ਫੁੱਲਾਂ ਦੇ ਸੰਬੰਧ ਚ। ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਖਾਸ ਕਰਕੇ, ਪਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਭਰ ਆਈਆਂ, ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ। ਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਖੇੜੇ ਦੇ ਚੋਂ ਨਿਕਲੇਗਾ। ਇਹ ਜਿਹੜੀ ਮੌਤ ਹੈ, ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ। ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਸਵਪਨ ਦੇ ਚੋਂ ਨਿਕਲੇਗੀ। ਇਹ ਜੋ ਕਬਰ ਹੈ, ਇਸੇ ਹੀ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਢਾਹ ਨਿਕਲ ਗਈ ਉਸਦੇ ਮੂੰਹ ਚ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ, ਨਿਰਾ ਪਖੰਡੀ ਨੇ, ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨੇ। ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ, ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆਖੇ ਮੈਂ ਵਾਪਸ ਲੈਂਦਾ। ਠੀਕ ਹੈ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ, ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ, ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ, ਚਿੰਤਕ ਦੁਖੀ ਹੈ। ਦੁੱਖ ਤੇ ਵਿਆਪਕ ਹੈ, ਕਮਜ਼ੋਰ ਵੀ ਦੁਖੀ ਹੈ, ਤਾਕਤਵਰ ਵੀ ਦੁਖੀ ਹੈ, ਨਿਰਬਲ ਵੀ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਵੀ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕਰੂਪ ਵੀ ਦੁਖੀ ਹੈ, ਸੁੰਦਰ ਵੀ ਦੁਖੀ ਹੈ, ਛੋਟਾ ਵੀ ਦੁਖੀ ਹੈ, ਵੱਡਾ ਵੀ ਦੁਖੀ ਹੈ। ਦੁੱਖ ਵਿਆਪਕ ਹੈ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਮਨੁੱਖਤਾ ਦੀ ਝੋਲੀ ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ, ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ ਔਰ ਬੀਜ ਦੇ ਚ ਫਲ ਵੇਖਣ ਦੇ ਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ। ਉਹਦੇ ਕੋਲ ਆਪਣੀ ਦ੍ਰਿਸ਼ਟੀ, ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਤਾਂ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ ਵਿੱਚ, ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ ਚ। ਇਸ ਕਰਮ ਚੋਂ ਦੁੱਖ ਨਿਕਲੇਗਾ, ਇਸ ਕਰਮ ਚੋਂ ਸੁੱਖ ਨਿਕਲੇਗਾ, ਇਸ ਕਰਮ ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ, ਅਗਰ ਕੋਈ ਦੁਖੀ ਹੈ ਤੋ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ। اور جے دکھ ہے تو پھر پرماتما قصوروار نہیں، کیونکہ اج تک ایسا ہویا ہے فرائیڈ نے کدھرے کہہ دیتا کہ غالباً 60% بیماریاں جدی آندیاں نے، ماں نوں کوئی روگ سی تے اگے اولاد نوں ہو گئے، اور پیو نوں کوئی روگ سی تے اگوں پتر نوں ہو گئے، جدی روگ۔ تو فرائیڈ نے ایسا کہہ دیتا تیرے شریرک روگاں لئی تو ذمہ وار نہیں، تیرے ماں باپ ذمہ وار ہیں۔ تے ہن سنسکار وی شروع شروع چ ماں باپ دیندے نے، بولنا سوچنا یہ پہلے پہلے تے ماں باپ تو ہی ملتا ہے جو ہے منکی بچے نا۔ تو فرائیڈ نے ایسا کہہ دیتا تیرے سوگ تے چنتا لئی تیرے ماں باپ ذمہ وار نے، اور تیرے شریرک روگ لئی تیرے ماں باپ ذمہ وار نے۔ ماں باپ تو شریر آیا، روگی شریر آیا، وہ دوشی نے۔ اور اس نے اس وقت اعلانیہ کیا سی اس جرمنی دے پرسدھ ڈاکٹر نو کہ دنیا دے اس طرح دے جتنے روگی بندے نے انہاں کول اولاد پیدا کرن دا حق کھو لینا چاہیے، نہیں تے دنیا دے روگی روگی ہون گے۔ اس نے اپنے ڈھنگ نال ایسا آخیا، تیرے شریرک روگاں لئی تیرے ماں باپ ذمہ وار نے، تیرے مانسک سنتاپ لئی تیرے ماں باپ ذمہ وار نے۔ مانسک روگاں لئی تے شریرک روگاں لئی ماں باپ ذمہ وار نے۔ اجے اس دا اثر یورپ دی دنیا چ پہ رہا سی، پنیری تے نمی پنیری تے نوجوانوں تے، اور ماں باپ دا سنمان گھٹنا شروع ہو گیا سی۔ اس خیال تو کارل مارکس نے ایک ہور چوٹ کر دیتی، تیری آرتھک اوکنا لئی سماج ذمہ وار ہے، تو ذمہ وار نہیں۔ تیری آرتھک تنگیاں لئی، تیرے آرتھک کلیش لئی، تیرے آرتھک سنتاپ لئی سماج ذمہ وار ہے۔ ہن میریاں آرتھک جو ہے کمزوریاں تے دکھاں لئی سماج ذمہ وار ہے، میرے شریرک روگاں لئی، میرے مانسک سنتاپ لئی ماں باپ ذمہ وار نے۔ میں تو سوتنتر ہو گیا، میرا تو پھر کوئی قصور ہی نہیں، پھر تو ہر بندہ بے قصور ہو گیا، پھر تو میرا کوئی دوش ہی نہیں، پھر تو دوش ماں باپ دا ہو گیا، دوش سماج دا ہو گیا۔ گرو گرنتھ صاحب جی مہاراج دی روشنی چ فرائیڈ دے خیالاں نو لئیے، کارل مارکس دے خیالاں نو لئیے، صاحب کہنے ماں باپ دوشی نہیں ہے، سماج بھی دوشی نہیں ہے، پھر کون دوشی ہے؟ ددا دوس نہ دیو کاہوں، دوس کرما اپنے آ، جو میں کیا سو میں پایا، دوس نہ دیجے اور جنا۔ کوئی ماں باپ دوشی نہیں ہے، کوئی سماج دوشی نہیں، تیرے دکھاں لئی تیرے کرم دوشی نے، تیرے دکھاں لئی تو ذمہ وار ہے، نہ ماں باپ نہ سماج، تو کسے نو ذمہ وار نہیں ٹھہرا سکتا، تو یہ اپنا دوش کسے تے بھی نہیں سٹ سکتا۔ تیرے دکھ لئی، تیری مانسک پیڑا لئی، تیرے شریرک روگاں لئی، تیریاں آرتھک اوکڑا لئی تو ذمہ وار ہے، نہ سماج ذمہ وار اور نہ ہی ماں باپ ذمہ وار۔ تو سوئم ددا دوس نہ کاہوں، دوس کرما اپنے آ، جو میں کیا سو میں پایا، دوس نہ دیجے اور جنا۔ کرم ایک ایسا بیج ہے، اور یہ بیج تینوں پرماتما نے کھلے روپ دے دیتے، ادرش روپ رسنا تیرے کول، تیری مرضی ہے، تو سچ دے بیج بو بھاویں جھوٹ دے، مٹھاس دے بیج بو بھاویں کڑتن دے، ہاتھ تیرے کول نے بھاویں غلط کر بھاویں ٹھیک کر، پیر تیرے کول نے بھاویں غلط پاسے جا بھاویں صحیح۔ لیکن اتنی گل چیتے کر لے، تیرا ہر کرم ایک بیج ہے، اور اس بیج تو پھل پیدا ہوئے گا۔ اپنے کرم پرتی تو ساودھان ہوئیں، تے کرم تین طرح دنے، شریرک مانسک واچک۔ جو میں من نال سوچیا چنگا یا ماڑا، مانسک کرم، جو میں زبان نال بولیا چنگا یا ماڑا، واچک کرم، جو میں ہتھاں پیراں دے نال کیتا چنگا تے ماڑا، شریرک کرم۔ انہاں تنہیں کرماں دے جوڑ تو उपजदे ने सुख ते दुख। दुख है तेरे कोल, किसी नूं भी दोषी ठहराण दी लोड़ नहीं। तेरे शरीरक कर्म ठीक नहीं आउणगे, तेरे वाचक कर्म ठीक नहीं आउणगे, तेरे मानसिक कर्म ठीक नहीं होणगे। कर्म ही ते बीज सन। ते मैं फिर अर्ज करा, मनुख हर बंदा जैसे बीज दे फल नहीं देख सकता, लेकिन विज्ञानक देख सकता है, साइंटिस्ट वेख सकता है, अज भी वेख सकता है। ये बीज ठीक नहीं ने, इहदे चो फल ठीक नहीं निकलेगा, इहदे चो फुल चंगे नहीं निकलणगे। बीज दे च फल वेखण दे सफल होया साइंटिस्ट, कर्म दे च दुख सुख दा फल वेखण दे सफल होया संत। बीजां दी छटाई कीती साइंटिस्ट ने, कर्मां दी छटाई कीती संत ने, गुरु ने, पीर पैगंबर ने। इना कर्मां नूं जिंदगी तो एक पासे कर दो, नहीं तो दुख ही दुख होणगे। और इना कर्मां नूं झोली दे च पा लो जे सुख तू चाहना है। ਇਹ ਰੱਬੀ ਵਿਧਾਨ ਜਦ ਮਹਾਤਮਾ ਬੁੱਧ ਦੇ ਸਾਹਮਣੇ ਆਇਆ, ਉਹਨੇ ਆਪਣੇ ਭਿਕਸ਼ੂਆਂ ਨੂੰ ਕਿਹਾ, ਰੱਬ ਨੂੰ ਨੰਬਰ ਦੋ ਤੇ ਰੱਖੋ, ਕਰਮ ਨੂੰ ਨੰਬਰ ਪਹਿਲੇ, ਪਿੱਛੇ ਰੱਖੋ ਰੱਬ ਨੂੰ। ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ ਵੈਸੀ ਪ੍ਰਾਪਤ। ਇਸੇ ਬੀਜ ਚੋਂ ਦੁੱਖ ਸੁੱਖ ਨਿਕਲਣਗੇ। ਔਰ ਉਸਦਾ ਵਿਧਾਨ ਵੀ ਅਟਲ, ਉਸਦਾ ਨਿਯਮ ਵੀ ਅਟਲ। ਇਹ ਨਹੀਂ ਅਗਰ ਉਹ ਫੈਸਲੇ ਬਦਲਦਾ ਹੈ, ਨਿਯਮ ਬਦਲਦਾ ਹੈ, ਤਾਂ ਫਿਰ ਉਸਦੇ ਫੈਸਲੇ ਕਮਜ਼ੋਰ ਨੇ। ਉਸਦਾ ਕੋਈ ਵੀ ਵਿਧਾਨ ਅਟਲ ਨਹੀਂ ਹੈ, ਨੇਚਲ ਨਹੀਂ ਹੈ। ਫਿਰ ਨਾ ਪਰਮਾਤਮਾ ਨੇਚਲ ਹੈ, ਉਹਦੇ ਨੇਚਲ ਹੋਣ ਦਾ ਸਬੂਤ ਕਿੱਥੋਂ ਮਿਲਦਾ ਹੈ? ਉਹਦਾ ਨਿਯਮ ਨੇਚਲ ਹੈ। ਭਾਰਤ ਦਾ ਜਿਹੜਾ ਰਾਸ਼ਟਰੀ ਵਿਧਾਨ ਹੈ ਨਾ, ਜਿਸ ਦੇ ਮੁਤਾਬਕ ਮੁਲਕ ਨੂੰ ਚਲਾਇਆ ਜਾਂਦਾ, ਕਾਨਸਟੀਟਿਊਸ਼ਨ, ਇਸ ਦੇ ਵਿੱਚ ਗਾਲਬਨ 150 ਤੋਂ ਵੀ ਜ਼ਿਆਦਾ ਦਫ਼ਾ ਤਰਮੀਮ ਹੋ ਚੁੱਕੀ ਹੈ, ਸੰਸ਼ੋਧਨ ਹੋ ਚੁੱਕਿਆ ਹੈ, ਅਮੈਂਡਮੈਂਟ ਹੋ ਚੁੱਕੀ ਹੈ, 150 ਤੋਂ ਵੀ ਵੱਧ। ਜਦ ਜਦ ਦੇਖਿਆ ਗਿਆ ਵਿਧਾਨ, ਇਹਦੇ ਮੁਤਾਬਕ ਦੇਸ਼ ਨੂੰ ਚਲਾਉਣਾ ਔਖਾ ਹੈ, ਤਬਦੀਲੀ ਇਹਦੇ ਮੁਤਾਬਕ ਦੇਸ਼ ਨੂੰ ਚਲਾਉਣਾ ਔਖਾ ਹੈ, ਫਿਰ ਤਬਦੀਲੀ। ਇਸਦਾ ਮਤਲਬ ਹੈ 150 ਦਫ਼ਾ ਪਹਿਲੇ ਹੋਈ ਹੈ। ਜੇ ਪਹਿਲੇ ਉਸ ਵਿਧਾਨ ਨੂੰ ਸਹੀ ਮੰਨ ਕੇ ਦੇਸ਼ ਨੂੰ ਚਲਾਇਆ ਜਾਂਦਾ ਰਿਹਾ ਤੇ ਸਾਲ 2 ਸਾਲ ਬਾਅਦ 10 ਸਾਲ ਬਾਅਦ ਪਤਾ ਚੱਲਿਆ, ਨਹੀਂ ਇਹ ਗਲਤ ਹੈ, ਸੰਸ਼ੋਧਨ ਕਰੋ। ਤੇ ਕੀ ਪਤਾ ਹੁਣ ਵੀ ਜਿਸ ਢੰਗ ਨਾਲ ਚਲਾ ਰਹੇ ਹੋਏ, ਇਹ ਵੀ ਕੋਈ ਸਹੀ ਹੈ, ਇਹਦੇ ਚ ਵੀ ਸੰਸ਼ੋਧਨ ਕਰਨਾ ਪਿਆ। ਕਿਤਨੀ ਦਫ਼ਾ ਕਰਨਾ ਪਿਆ, 150 ਦਫ਼ਾ ਤੇ ਕਰ ਚੁੱਕੇ। ਕਿਆ ਪ੍ਰਮਾਤਮਾ ਵੀ ਆਪਣੇ ਵਿਧਾਨ ਵਿੱਚ ਸੰਸ਼ੋਧਨ ਕਰਦਾ ਹੈ, ਤਰਮੀਮ ਕਰਦਾ ਹੈ? ਅਗਰ ਤਰਮੀਮ ਕਰਦਾ ਹੈ ਤਾਂ ਇਹਦਾ ਮਤਲਬ ਉਹਦੇ ਕੋਲ ਭੁੱਲਾਂ ਹੁੰਦੀਆਂ ਨੇ, ਗਲਤੀਆਂ ਹੁੰਦੀਆਂ ਨੇ। ਉਹਦਾ ਨਿਯਮ ਵੀ ਅਟਲ ਨਹੀਂ ਹੈ, ਉਹਦਾ ਵਿਧਾਨ ਵੀ ਅਟਲ ਨਹੀਂ ਹੈ। ਫਿਰ ਉਹਨੂੰ ਵੀ ਠੀਕ ਕਰਨਾ ਪੈਂਦਾ, ਉਹਨੂੰ ਵੀ ਆਪਣੇ ਵਿਧਾਨ ਦੀ ਸੁਧਾਈ ਕਰਨੀ ਪੈਂਦੀ ਹੈ, ਔਰ ਉਹਨੂੰ ਵੀ ਸੋਚਣਾ ਪੈਂਦਾ ਕਿ ਇਹਦੇ ਮੁਤਾਬਕ ਜਗਤ ਨੂੰ ਚਲਾਉਣਾ ਔਖਾ ਹੈ, ਔਰ ਇਹਦੇ ਮੁਤਾਬਕ ਜਗਤ ਨੂੰ ਪੈਦਾ ਕਰਨਾ ਔਖਾ ਹੈ। ਮੈਂ ਆਪਣੇ ਵਿਧਾਨ ਵਿੱਚ ਜੋ ਹੈ ਤਬਦੀਲੀ ਕਰਾਂ, ਨਹੀਂ, ਸੱਚਾ ਆਪ ਸੱਚਾ ਦਰਬਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਪਰਮਾਤਮਾ ਸੱਚਾ ਹੈ, ਉਹਦਾ ਨਿਯਮ ਸੱਚਾ ਹੈ, ਉਹਦਾ ਦਰਬਾਰ ਅਟਲ ਹੈ, ਉਹਦੇ ਚ ਕੋਈ ਤਰਮੀਮ ਨਹੀਂ, ਉਹਦੇ ਕੋਈ ਸੰਸ਼ੋਧਨ ਨਹੀਂ। ਕਰਮਾਂ ਦੀ ਵਿਚਾਰ ਆਉਂਦੀ ਹੈ ਉਸਦੇ ਦਰਬਾਰ ਵਿੱਚ, ਕਿਸ ਢੰਗ ਨਾਲ ਆਉਂਦੀ ਹੈ। ਇਹ ਲੰਬੇ ਚੌੜੇ ਸਿਧਾਂਤਕ ਨੁਕਤੇ ਮੈਂ ਤੁਹਾਡੇ ਸਾਹਮਣੇ ਕੱਲ ਫਿਰ ਰੱਖਾਂਗਾ, ਕਿਉਂਕਿ ਘੜੀ ਤੇ ਆਪਣੀ ਚਾਲ ਨਾਲ ਚੱਲਦੀ ਹੈ। ਤੇ ਕੱਲ ਦੀ ਤਰ੍ਹਾਂ ਮੈਂ ਗੁਸਤਾਖੀ ਨਾ ਕਰਾਂ, ਕਿਉਂਕਿ ਪਿੱਛੇ ਜਥਿਆਂ ਨੇ ਕੀਰਤਨ ਵੀ ਕਰਨਾ ਹੁੰਦਾ, ਹੋਰ ਮਹਾਂਪੁਰਖਾਂ ਦੀਆਂ ਇੱਥੇ ਵਿਚਾਰਾਂ ਹੁੰਦੀਆਂ ਨੇ, ਇਤਨੀ ਜੋ ਹੈ ਪ੍ਰਵਾਨ ਕਰਨੀਆਂ। ਦਾਸ ਨੇ ਅੱਗੇ ਜਾ ਕੇ 8:15 ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ, ਉੱਥੇ ਜੋ ਲੜੀਵਾਰ ਮਜ਼ਮੂਨ ਚੱਲ ਰਿਹਾ ਉਸਨੂੰ ਉੱਥੇ ਤੋਰਾਂਗੇ। ਇਹ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ, ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ, ਤੇ ਇਹ ਪ੍ਰਸ਼ਨ ਆਪਣੇ ਆਪ ਵਿੱਚ ਇਤਨਾ ਵੱਡਾ ਹੈ, ਇਤਨਾ ਵੱਡਾ ਹੈ, ਘੱਟ ਤੋਂ ਘੱਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ, ਤੇ 1-2 ਦਿਨ ਦੇ ਚੀ ਦਾਸ ਨੇ ਨਿਖੇੜਾ ਕਰਨਾ ਹੈ। ਭਾਵੇਂ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਕੜੇ ਸ਼ਬਦ ਨੇ, ਕਲਗੀਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ, ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ, ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿਤਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਕਤੀ ਹੈ ਮੂਲ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ, میرے دکھا لئی میں دوشی ہاں، ددا دوش نہ دیو کاہوں، دوش کرما اپنیا جو میں کیا سو میں پایا، دوش نہ دیجے اور جنا۔ سماپتی۔ واہگرو جی کا خالصہ
1: واہگرو جی کی فتح۔
0: اداس ہوئے بنا نوے جیون دی تلاش کرنی بڑی اوکھی ہے۔ جو اس سنسار کو اداس ہی نہیں، نرنکار دی کس طرح تلاش کرے گا، مشکل ہے۔ اور جیسے شبد چوٹ کر گیا ہے، اداس ہو گیا ہے، اے بندہ اگر مسلمان ہے تو شرع دا پورا پابند ہو جائے گا، اگر اے بندہ گردوارے آ رہا ہے تو ساری رہت بیت دا دھارنی ہو جائے گا ایک دم، اور اے بندہ اگر ہندو ہے تو پورا کرم کانڈ اپنا لے گا فوراً۔ شبد نے چوٹ کر دی، سنگ نے چوٹ کر دیتی ہے، تو جب ستسنگ نے چوٹ کی تھی ہے تو اے اپنے اشٹ دا پورن طور تے بنن دی کوشش کرے گا۔ اگر کوئی ہندو پورن طور تے کرم کانڈی نہیں ہویا، اجے ستسنگ نے چوٹ نہیں کی تھی۔ اگر کوئی مسلمان پورن طور تے شرع دا دھارنی نہیں ہویا، یقین جانو اجے نماز نے چوٹ نہیں کی تھی، اجے قرآن دی تلاوت دا کوئی اثر نہیں ہویا، کچھ بھی نہیں۔ کوئی پورن طور تے رہت بیت دا دھارنی نہیں ہویا، اجے شبد نے چوٹ نہیں کی تھی، اجے کتھا کیرتن نے کدے چوٹ نہیں کی تھی۔ اے من نو ایک پاسے کر جاندا رہیا، شبد دا تیر لنگ جاندا رہیا، نہیں لگے۔ اگر لگدا تو اے پورن طور تے رہت بیت دا دھارنی ہو جاندا۔ اگر ستسنگ نے چوٹ کی تھی ہے تو پورا کرم کانڈی ہو جانا سی اس نے، اور جی مسلمان ہے تو پکا شرعی ہو جانا سی، پنج وقت دا پکا نمازی، اور پوری قرآن دی تلاوت کرن والا، زکات دین والا، روزے رکھن والا، کسے بھی نیم نو چھوڑن والا نہیں، پوری پختگی پکیا ہی۔ کہ ہن جو کچھ میں کہن لگا انہوں تھوڑی جہاں گہرائی نال سرون کرنا۔ سال، دو سال، پنج، سات سال شرع دے چلنگے نے، کرم کانڈ دے چلنگے نے، رہت بیت دے چلنگے نے، لیکن نوی زندگی پراپت نہیں ہوئی، نواں جیون پراپت نہیں ہویا۔ تو دو شبد برداشت کرنے، اے بندہ شرع تو بھی اداس ہو جائے گا، اے بندہ کرم کانڈ تو بھی اداس ہو جائے گا۔ ہاتھ جوڑ کے میں معافی منگ لوا، میں غلط ہوا تو میری سدائی بھی کر دینا، اے بندہ رہت بیت تو بھی اداس ہو جائے گا۔ کیوں؟ جس لئی شنگار کیتا ہے وہ دی جھلک نہیں ملی۔ پانچ سات سال ہو گئے نے، دس سال ہو گئے نے، کیونکہ سوچن والا بندہ ہے، تائیں تے شبد نے چوٹ کی تھی، سوچتا نہ تو چوٹ لگنی نہیں سی، چوٹ تے سیانے نو لگے گی لازمی۔ 90% خودکشی سیانے بندے کر دین، موڑ نہیں کر دے، اوکھے نہ ہونا۔ اور اپنے آپ نو بھلان دی بھی کوشش ہوئی کر دینے، جو بہتا سوچ دین تے بہتے سوچن کر کے غمگین ہو جاندے، کہ اپنے آپ دے نال بیٹھنا بڑا اوکھا ہو جاندہ ہے، اپنے آپ نو بھلان دی کوشش کر دینے۔ منوکھ پتر نال بیٹھ سکتا ہے، متر نال بیٹھ سکتا ہے، پتنی نال بیٹھ سکتا ہے، پتی نال بیٹھ سکتا ہے، کوئی کتاب چاہیے، ٹی وی نال بیٹھ سکتا ہے، ریڈیو نال بیٹھ سکتا ہے، منوکھ اپنے آپ دے نال نہیں بیٹھ سکتا، کوئی بھی نہیں بیٹھ سکتا۔ کیوں؟ جیسے اپنے آپ دے نال بیٹھتا ہے، سوائے بے چینی تو اور کچھ بھی نہیں ہے۔ ہر منوکھ دوڑ رہے ہیں کتوں؟ اپنے آپ تو بھجو، اپنے آپ تو بھجو، دوسرے کول بیٹھو، پر کون دسے دوسرے کول بھی یہی سیا پے نے، یہی کچھ ہے، دوسرا بھی یہی کچھ۔ کس پہ کھولوں گنٹھڑی، دکھی بھرا آیا۔ مہاراج کہ میں گنڈ کے دے اگوں کھولنا چاہیے، جی اگوں کھولن لگنا اگے پہلے ہی کھول کے رکھ دینا، میں ایک دکھ دی گل کردا، وہ دس دکھ دی گل کردا۔ بس دو دکھی بیٹھ کے اپنے دکھ نو بلا سکدے نے، مٹدا کوئی نہیں، یہ بھی محرض کردے ہیں۔ وقتی طور تے بلاؤن دا ایک ڈھنگ ہوندا ہے۔ اس واسطے کہندے نے اکلا تے رب بھی نہ ہوئے، اکل اکھر دیئے، تے جنوں اکل اکھر دی گل سپشٹ ہو گئی، اپنے آپ دے نال نہیں رہ سکتا۔ اور کیوں نہیں رہ سکتا؟ یہ کچھ بھی نہیں ہے، تاں ہی نہیں رہ سکتا۔ جو اپنے آپ دے نال رہ سکتا ہے، بڑا مہان منوکھ ہے، بہت وڈا منوکھ ہے، یہ بھی میں سکتا۔ ਉਹਦੇ ਕੋਲ ਕੁਛ ਹੈ। ਰਿਸ਼ੀ ਯਾਗਵਲਕ ਗੰਗਾ ਦੇ ਤੱਟ ਤੇ ਬੈਠਾ ਸੀ, ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ਰਿਸ਼ੀ, ਚਲੋ ਚੱਲ ਕੇ ਸਾਥ ਦੇ ਦਈਏ। ਜਾ ਕੇ ਕੋਲ ਬੈਠਿਆ ਤੇ ਆਖਿਆ, ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ, ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗਵਲਕ ਕਹਿਣ ਲੱਗਾ, ਤੈਨੂੰ ਕਿਸਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ? ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ, ਹੁਣ ਤੂੰ ਆਇਆ ਮੈਨੂੰ ਕੱਲਾ ਕਰ ਦਿੱਤਾ, ਮੈਨੂੰ ਆਪਣੇ ਨਾਲੋਂ ਤੋੜ ਦਿੱਤਾ, ਮੇਰੇ ਤੇ ਰਹਿਮ ਖਾ, ਤਰਸ ਕਰ, ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇੱਕ ਇਹ ਵੀ ਢੰਗ ਹੈ, ਇੱਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਹੈ। ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ, ਤਨਹਾ, ਆਪੇ ਠੀਕ ਹੋ ਜਾਏਗਾ, ਇਹਨੂੰ ਪੰਜ ਸੱਤ ਦਿਨ ਕੱਲਿਆਂ ਰੱਖੋ। ਤਨਹਾਈ ਸਜ਼ਾ ਹੈ, ਕਿਸ ਲਈ? ਜਿਹਦੇ ਕੋਲ ਕੁਛ ਵੀ ਨਹੀਂ ਹੈ, ਨਾ ਕੋਈ ਉਮੰਗ, ਨਾ ਕੋਈ ਤਰੰਗ, ਨਾ ਕੋਈ ਖੇੜਾ, ਨਾ ਕੋਈ ਖੁਸ਼ੀ, ਨਾ ਅੰਦਰ ਉਲਾਸ। ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ? ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ, ਸਿਵਾਏ ਦੁੱਖਾਂ ਤੋਂ ਰਹੇ ਕਿ ਹਰ ਮਨੁੱਖ ਦੁੱਖਾਂ ਦੀ ਪੰਡ ਹੈ, ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁੱਕੀ ਫਿਰਦਾ ਹੈ, ਹਰ ਮਨੁੱਖ ਦੇ ਕੋਲ ਹੌਕੇ ਹੀ ਹੌਕੇ ਨੇ। ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ, ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਕਿ ਨਹੀਂ। ਗੰਢ ਖੋਲਣੀ ਅਗਲੇ ਦਿਖੀ ਹੈ, ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਬਾਕੀ ਉਹ ਸੁਣਾਉਂਦਾ ਰਹੇਗਾ, ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ, ਸੁਣਦੇ ਜਾਣਾ, ਸਭ ਕੁਝ ਸੁਣਾਈ ਜਾਏਗਾ, ਚੁੱਕੀ ਨਹੀਂ ਕਰੇਗਾ। ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ, ਯਕੀਨ ਜਾਣੋ ਔਖੇ ਨਾ ਹੋਣਾ, ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ, ਨਹੀਂ ਗੰਢ ਖੋਲੀ ਨਹੀਂ ਤੇ ਫਿਰ ਖੈਰ ਕੋਈ ਨਹੀਂ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ, ਰਸ ਆਉਂਦਾ, ਬੜਾ ਸਵਾਦ ਆਉਂਦਾ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ, ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਚ ਬਦਲਦਾ, ਹਾਂ ਮੈਂ ਪ੍ਰਤੱਖਸ਼ ਰੂਪ ਵਿੱਚ ਦੇਖਿਆ। ਬੰਬੇ ਤੋਂ ਮੈਂ ਇੰਦੌਰ ਜਾਣਾ ਸੀ, ਦਾਦਰ ਸਿੰਘ ਸਭਾ ਵਿੱਚ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ। ਉਹਨੇ ਕਿਹਾ, ਗਿਆਨੀ ਜੀ ਅਸੀਂ ਬਾਈ ਰੋਡ ਜਾ ਰਹੇ ਹਾਂ, ਸਾਡੀ ਕਾਰ, ਅਸੀਂ ਤਿੰਨ ਆਦਮੀ ਡਰਾਈਵਰ ਹਾਂ ਅਤੇ ਪਤੀ ਪਤਨੀ ਤਿੰਨ, ਤੁਸੀਂ ਨਾਲ ਚੱਲੋ, ਸਾਡੇ ਰਸਤਾ ਚੰਗਾ ਪਾਸ ਹੋਵੇਗਾ, ਗੱਲਾਂ ਬਾਤਾਂ ਕਰਦੇ ਜਾਵਾਂਗੇ। ਅਤੇ ਮੈਨੂੰ ਕਹਿਣ ਲੱਗਾ, ਰਸਤੇ 'ਚ ਬੜੇ ਪਹਾੜ ਪੈਂਦੇ ਨੇ, ਹਰਿਆਵਲ ਬੜੀ ਹੈ, ਸਾਗਵਾਨ ਦਾ ਬੜਾ ਜੰਗਲਾਤ ਆਏਗਾ। ਮੈਂ ਤਾਂ ਪਤਾ ਤਾਂ ਮੈਨੂੰ ਵੀ ਹੈ, ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਹਾਂ ਪ੍ਰੋਗਰਾਮ। ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਹੈ, ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੌਕੇ ਭਰਨੇ ਸ਼ੁਰੂ ਕੀਤੇ ਹੌਕੇ। ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ, ਪਿੱਛੇ ਦੋਵੇਂ ਪਤੀ ਪਤਨੀ ਬੈਠੇ, ਤੇ ਮੈਂ ਹੈਰਾਨ ਹੋਏ ਤੇ ਹੌਕੇ ਇੱਕ ਜਲਾ ਕੇ ਰੱਖ ਦੇਗਾ, ਇੰਦੌਰ ਤੱਕ ਪਹੁੰਚਦੇ। ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ, ਇੱਕ ਆਨੰਦ ਪ੍ਰਸੰਨਚਿਤ ਮਨੁੱਖ ਕੋਲ ਬੈਠੋ ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੌਕੇ ਭਰਦਾ ਹੈ, ਇੰਦੌਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਹੀ ਫੁੱਕ ਕੇ ਰੱਖ ਦੇਗਾ, ਇੰਨੇ ਹੌਕੇ, ਇੰਨੀ ਸੜਾਂਤ, ਇਤਨੀ ਜਲਨ। ਮੇਰੇ ਕੋਲ ਰਿਹਾ ਨਹੀਂ ਗਿਆ, ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ, ਮੈਂ ਕਿ ਸਰਦਾਰ ਜੀ ਗੱਲ ਕੀ ਹੈ? ਮੈਂ ਕਿ ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ, ਮੈਂ ਬੇਚੈਨ ਹੋ ਗਿਆ। ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ, ਗੱਲ ਕੀ ਹੈ? ਪਤਾ ਮੈਨੂੰ ਕੀ ਆਖਣ ਲੱਗੇ? ਗਿਆਨੀ ਜੀ ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ, ਕੱਲ੍ਹ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ, ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੀ, ਇਹਨਾਂ ਨੂੰ 4 ਲੱਖ ਦਾ ਨਫ਼ਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ, ਤਾਂ ਹੁਣ ਕੱਲ੍ਹ ਦਾ ਕਹੀ ਜਾਂਦੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ। نہ آپ آرام کر دیں نہ کسی اور روئی جاندے دکھی. میں کہ ٹھیک ہے دکھ دکھ پرتیت ہوئے اس طرح دے لوگ تے ہیں پر کئی نفع نو بھی نقصان دے بدل دیندے کئی سکھا نو بھی دکھ دے بدل دیندے جیونا نہیں آؤں دا. بہت سارے لوگ تے ایسے نے سکھ نو بھی دکھ دے بدل دیندے نفع نو بھی نقصان دے جو ہے بدل کے رکھ دیندے نے جیونا اپنا بھی محال کر دیندے دوجیاں دا بھی عادت ہو جاندی اور پھر ہوکے ہوکے تے پوچھو تے پھر دکھاں دی پنڈ کھول کے جو ہے رکھن گے وستار سہت جو ہے بیان کرن گے. تو خیر منک دا اپنے آپ دے نال جیونا بڑا اوکھ ہے پلان دی کوشش اتھوں ہی جو ہے سلسلہ آرمب ہوندا ہے. تو ہن مختصر میں عرض کراں جو شبد تو ستسنگ تو چوٹ کھا کے اداس ہویا ہے لازمی اگر یہ سکھ ہے تو پورا ریتیا بیتیا ہوئے گا. میں پھر دہراؤں اگر یہ مسلمان ہے تو پکا شرعی ہوئے گا پکا شرعی حج تے بھی جائے گا روزے بھی رکھے گا پانچ وقت نماز بھی پڑھے گا زکات بھی دے گا تلاوت بھی کرے گا سب کچھ کرے گا سنت بھی رکھے گا. اور جی اے ہندو ہے پکا کرم کانڈی ہوئے گا اٹھاٹھ تیرتھاں دے چوں اس نے ایک بھی نہیں چھڑنا سارے دا اشنان کر کے آئے گا. انہیں ماگ دا بھی اشنان کرنا ہے کمبھ دا بھی کرنا ہے انہیں سویرے شام گیتا دا پاٹھ بھی کرنا ہے انہیں پوجا بھی کرنی انہیں ارچا بھی کرنی انہیں بندن بھی کرنا ہے انہیں تلک بھی پہننا ہے انہیں جنیو بھی پہننا ہے انہیں دھوتی بھی پہننی ہے. یہ پکا کرم کانڈی بنے گا یہ پکا رہت بیتیا بنے گا اور یہ پکا شرعی بنے گا. لیکن دن بہت ہو جان تے بندہ سوچن سمجھن والا ہوئے دماغی تل تے جین والا ہوئے شبد چوٹ کر گیا سی ستسنگ چوٹ کر گیا اداس ہویا ہے یقین جانو ہوں اس نو ایک ہور چوٹ لگے گی جس لئی یہ سارا شنگار اس دا تے کوئی پتہ نہیں وہ تے ہے نہیں یہ شرح تو اداس ہو جائے گا اس دا دماغ یہ کرم کانڈ تو اداس ہو جائے گا. اشارہ گرو ارجن دیو جی مہاراج نے بڑا سونا کیتا ہے بھائی نراسی بہت دن لاگے دیش دسنتر میں سگلے چ آگے. بڑے ڈیریاں چ گیا بڑی تیرتھ یاترا کیتی ہے بڑے سادھو سنتاں کول گیا بڑا ستسنگ کیتا ہے دن بہت لنگ گئے نے مدت بہت ہو گئی ہے پراپت کچھ نہیں ہویا نراشا بھائی نراسی ایسا ہوندا ہے کوئی منک پتراں تو نراش ہو جاندا ہے کوئی متراں تو نراش ہو جاندا ہے کوئی پتنی تو نراش ہو جاندا ہے کوئی پتی تو نراش ہو جاندی ہے ایسا ہوندا ہے جگت وچ کوئی ماں باپ تو نراش ہو جاندا ہے اور کوئی بچیاں تو نراش ہو جاندا ہے انہاں تو مینوں کی سکھ ملنا ہے. ایسا بھی ہوندا ہے کوئی گرو تو نراش ہو جاندا ہے پرماتما تو نراش ہو جاندا ہے پتہ نہیں ہے بھی صحیح کہ نہیں اور اس دے ملن نال کی مل جانا ہے. گرو تو نراش پرماتما تو نراش اور پکے نراش برتی دے او ملن گے تھانوں جو بڑے چاو ملار نال اس مالک تے چلے سن. یہ بھی میں عرض کر دوں دوسرے دی گل نہیں دوسرا اتنا اداس نہیں ہوئے گا دوسرا تے اس مارگ دا جے پاندی ہی نہیں اداس ہو گیا. بھائی نراسی بہت دن لگے اگر اے اداس ہویا ہے تو اس رہت بیت دا اس شرح دا اس کرم کان دا پھر صحیح استعمال کرے گا اگمی دنیا دی تلاش کرے گا پرم پرکاش دی کھوج کرے گا صرف اس دے چ نہیں جیوے گا. اے بھی میں عرض کرنے ہیں جنہ دی زندگی دا مقصد منزل صرف کرم کانڈ ہو جاندہ ہے صرف شرح ہو جاندی ہے وہ جتنے کٹھور ہوندے نے روح زمین دے تے اتنا سخت کٹھور ہور کوئی بھی نہیں ہو سکتا. یہ بھی محض کرتے ہیں وہ جتنے کٹھور ہو جان گے وہ جتنے ظالم ہو جان گے وہ جتنے سخت دل دے ہو جان گے. ایک ادارن تواریخی میں تھوڑے سامنے رکھا گل سپشٹ ہو جائے گی. صوبہ سرہندی کچہری رچ گرو گوبند سنگھ جی مہاراج دے معصوم لاڈلے پیش کیتے گئے جنہاں نو پہلے برج دے رکھیا گیا ٹھنڈے برج دے اج پیش کیتے گئے کچہری دے صبح سرند کہندا اے معصوم است، اے تے چھوٹے نے۔